ਨਮਸਕਾਰ, ਐਫਐਮ ਬੈਂਡ 102.7 ਮੈਗਾਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਅੱਜ ਦਿਨ ਐਤਵਾਰ, ਸ਼ਕ ਸੰਮਤ 1948 ਦੇ ਜੇਠ ਮਹੀਨੇ ਦੀ 10 ਤਾਰੀਕ ਤੇ ਈਸਵੀ ਸੰਨ 2026 ਦੇ ਮਈ ਮਹੀਨੇ ਦੀ 31 ਤਾਰੀਕ ਹੈ। ਇਸ ਵੇਲੇ ਸਵੇਰ ਦੇ 5:38 ਤੇ 30 ਸੈਕਿੰਡ ਹੋਏ ਨੇ। ਸਾਡੀ ਅੱਜ ਦੀ ਸਭਾ ਦੇ ਪ੍ਰੋਗਰਾਮ ਹੁਣ ਸ਼ੁਰੂ ਹੁੰਦੇ ਨੇ। ਅਸੀਂ ਆਪਣੇ ਸਾਰੇ ਹੀ ਸਰੋਤਿਆਂ ਦਾ ਨਿੱਘਾ ਸਵਾਗਤ ਕਰਦੇ ਹਾਂ।

ਐਫਐਮ ਬੈਂਡ 102.7 ਮੈਗਾਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਪਿਆਰੇ ਸਰੋਤਿਓ, ਅਸੀਂ ਆਪਣੇ ਸਵੇਰੇ 6 ਵਜੇ ਤੋਂ ਲੈ ਕੇ ਰਾਤ 11 ਵਜੇ ਤੱਕ ਪ੍ਰਸਾਰਿਤ ਹੋਣ ਵਾਲੇ ਵਿਵਿਧ ਰੰਗੀ ਪ੍ਰੋਗਰਾਮਾਂ ਦਾ ਤਫਸੀਲੀ ਵੇਰਵਾ ਲੈ ਕੇ ਹਾਜ਼ਰ ਹਾਂ। ਅੱਜ ਦੀ ਸਭਾ ਦੀ ਸ਼ੁਰੂਆਤ ਕਰਾਂਗੇ ਭਗਤੀ ਰਸ ਨਾਲ ਭਰਪੂਰ ਪ੍ਰੋਗਰਾਮ ਵੰਦਨਾ ਦੇ ਨਾਲ। ਜਾਣਕਾਰੀ ਤੇ ਮਨੋਰੰਜਨ ਨਾਲ ਭਰਪੂਰ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਸੁਣ ਸਕਦੇ ਹੋ 7 ਵਜੇ ਤੋਂ ਲੈ ਕੇ

ਪੰਜਾਬੀ ਬੀਟਸ ਦਾ ਪ੍ਰੋਗਰਾਮ ਅੱਡੀ ਟੱਪਾ ਦਾ ਆਨੰਦ ਮਾਣ ਸਕਦੇ ਹੋ 8:40 ਤੇ। ਸਵੇਰੇ 9 ਸੁਣੋਗੇ ਪੰਜਾਬੀਆਂ ਦੇ ਦਿਲਾਂ ਦੀ ਧੜਕਣ ਅਤੇ ਪੰਜਾਬੀ ਵਿਰਸੇ ਦੀਆਂ ਬਾਤਾਂ ਪਾਉਂਦਾ ਅਤੇ ਪੰਜਾਬੀ ਗੀਤਾਂ ਨਾਲ ਲਬਰੇਜ਼ ਪ੍ਰੋਗਰਾਮ ਦਿਲ ਆਪਣਾ ਪੰਜਾਬੀ। ਇਸ ਪ੍ਰੋਗਰਾਮ ਵਿੱਚ ਤੁਸੀਂ ਸ਼ਿਰਕਤ ਕਰ ਸਕਦੇ ਹੋ ਆਪਣੀ ਟੈਕਸਟ ਅਤੇ ਵਟਸਐਪ ਆਡੀਓ ਮੈਸੇਜਸ ਦੇ ਜ਼ਰੀਏ, ਅਤੇ ਸਾਡਾ ਵਟਸਐਪ ਦਾ ਨੰਬਰ ਤਾਂ ਤੁਸੀਂ ਜਾਣਦੇ ਹੀ ਹੋ, ਸਾਡਾ ਨੰਬਰ ਹੈ 9855 10 10 27।

ਹੀ ਸ਼ਿਰਕਤ ਕਰ ਸਕਦੇ ਹੋ ਆਪਣੀ ਟੈਕਸਟ ਅਤੇ ਵਟਸਐਪ ਆਡੀਓ ਮੈਸੇਜਸ ਦੇ ਜ਼ਰੀਏ। ਅਤੇ ਸਾਡਾ ਵਟਸਐਪ ਦਾ ਨੰਬਰ ਤਾਂ ਤੁਸੀਂ ਜਾਣਦੇ ਹੀ ਹੋ, ਸਾਡਾ ਨੰਬਰ ਹੈ 9855 10 10 27। ਸਵੇਰੇ 10 ਵਜੇ ਸੁਣੋਗੇ ਨਵੇਂ ਹਿੰਦੀ ਫਿਲਮੀ ਗੀਤਾਂ ਦਾ ਪ੍ਰੋਗਰਾਮ ਗੀਤ ਬਹਾਰ। ਠੀਕ 11 ਵਜੇ ਤੁਸੀਂ ਸੁਣੋਗੇ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਦੇਸ਼ ਵਾਸੀਆਂ ਲਈ ਪ੍ਰਸਾਰਣ ਮਨ ਕੀ ਬਾਤ ਸਾਡੇ ਦਿੱਲੀ ਕੇਂਦਰ ਤੋਂ। ਔਰ ਇਸ ਤੋਂ ਫੌਰਨ ਬਾਅਦ ਤੁਸੀਂ ਸੁਣੋਗੇ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਦੇਸ਼ ਵਾਸੀਆਂ ਲਈ ਪ੍ਰਸਾਰਣ ਮਨ ਕੀ ਬਾਤ ਦਾ ਪੰਜਾਬੀ ਰੂਪਾਂਤਰਣ। ਦਿਨੇ 12 ਵਜੇ ਘਰੇਲੂ ਵਿਸ਼ਿਆਂ ਦੇ ਨਾਲ ਨਾਲ ਤੁਹਾਡੀ ਸਿਹਤ ਨੂੰ ਤੰਦਰੁਸਤ ਰੱਖਣ ਦੀ ਜਾਣਕਾਰੀ ਨਾਲ ਭਰਪੂਰ ਪ੍ਰੋਗਰਾਮ ਹੋਮ ਸਵੀਟ ਹੋਮ ਦਾ ਆਨੰਦ ਮਾਣ ਸਕਦੇ ਹੋ। ਦੁਪਹਿਰ 1 ਵਜੇ ਤੁਸੀਂ ਮਧੁਰ ਸੰਗੀਤ 'ਤੇ ਆਧਾਰਿਤ ਪ੍ਰੋਗਰਾਮ ਮਿਡ ਡੇ ਮੈਲੋਡੀਜ਼ ਵਿੱਚ ਲੁਤਫ ਉਠਾ ਸਕਦੇ ਹੋ ਹਿੰਦੀ ਫਿਲਮੀ ਗੀਤਾਂ ਦਾ। ਦੁਪਹਿਰ 2 ਵਜੇ ਤੁਸੀਂ ਪ੍ਰੋਗਰਾਮ ਦਿਲ ਆਜ ਸ਼ਾਇਰ ਹੈ ਦੇ ਜ਼ਰੀਏ ਆਪਣੀ ਸ਼ਾਇਰੀ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਦੁਪਹਿਰ 3 ਵਜੇ ਸੁਣੋਗੇ ਪ੍ਰੋਗਰਾਮ ਰੇਡੀਓ ਡਾਕਟਰ ਸਾਡੇ ਦਿੱਲੀ FM ਰੇਨਬੋ ਚੈਨਲ ਤੋਂ। ਸ਼ਾਮ 4 ਵਜੇ ਤੁਸੀਂ ਫੋਨ ਕਾਲ ਦੇ ਜ਼ਰੀਏ ਸਾਡੇ ਨਾਲ ਜੁੜ ਸਕਦੇ ਹੋ ਪ੍ਰੋਗਰਾਮ ਹੈਲੋ ਜਲੰਧਰ ਵਿੱਚ, ਅਤੇ ਸੁਣ ਸਕਦੇ ਹੋ ਆਪਣੀ ਪਸੰਦ ਦੇ ਹਿੰਦੀ ਪੰਜਾਬੀ ਗੀਤ। ਸ਼ਾਮ 5 ਵਜੇ ਦਾ ਸਮਾਂ ਰਹੇਗਾ ਸਾਡੇ ਨੌਜਵਾਨ ਸਾਥੀਆਂ ਦੇ ਵਿਸ਼ੇਸ਼ ਪ੍ਰੋਗਰਾਮ ਯੁਵ ਬਾਣੀ ਦਾ। ਜ਼ਿੰਦਗੀ ਦੇ ਵੱਖ ਵੱਖ ਪਹਿਲੂਆਂ ਦੇ ਨਾਲ ਜੁੜਿਆ ਪ੍ਰੋਗਰਾਮ ਲਵ ਯੂ ਜ਼ਿੰਦਗੀ ਦਾ ਸਮਾਂ ਰਹੇਗਾ ਸ਼ਾਮ 6 ਵਜੇ।

7:02 ਤੇ ਸੁਣੋਗੇ ਬੋਲੀਵੁੱਡ ਅਤੇ ਪੋਲੀਵੁੱਡ ਜਗਤ ਦੀ ਜਾਣਕਾਰੀ ਅਤੇ ਖਾਸ ਸ਼ਖਸੀਅਤਾਂ ਦੀ ਜ਼ਿੰਦਗੀ ਤੇ ਆਧਾਰਿਤ ਪ੍ਰੋਗਰਾਮ ਫਿਲਮੀ ਦੁਨੀਆ। ਔਰ ਠੀਕ 8:00 ਸੁਣੋਗੇ ਤੁਸੀਂ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਦੇਸ਼ ਵਾਸੀਆਂ ਲਈ ਪ੍ਰਸਾਰਣ ਮਨ ਕੀ ਬਾਤ ਦਾ ਪੰਜਾਬੀ ਰੂਪਾਂਤਰਣ। ਠੀਕ 8:30 ਤੁਸੀਂ ਸੁਣੋਗੇ ਸਪੋਰਟਸ ਜਗਤ ਦੀ ਜਾਣਕਾਰੀ ਨਾਲ ਲਬਰੇਜ਼ ਪ੍ਰੋਗਰਾਮ ਸਪੋਰਟੀ ਸੰਡੇ।

ਵਟਸਐਪ ਅਤੇ ਫੇਸਬੁੱਕ ਮੈਸੇਂਜਰ ਦੇ ਰਾਹੀਂ ਹਿੰਦੀ ਫਿਲਮੀ ਗੀਤਾਂ ਦੀ ਫਰਮਾਇਸ਼ ਕਰ ਸਕਦੇ ਹੋ, ਪੰਜਾਬੀ ਫਿਲਮੀ ਗੀਤਾਂ ਦੀ ਫਰਮਾਇਸ਼ ਕਰ ਸਕਦੇ ਹੋ। ਰਾਤ 9:02 'ਤੇ ਪ੍ਰੋਗਰਾਮ ਰਹੇਗਾ ਦਿਲ ਚਾਹਤਾ ਹੈ। ਰਾਤ 10 ਵਜੇ ਸੁਣੋਗੇ ਸ਼ਾਇਰੀ ਅਤੇ ਗਜ਼ਲਾਂ ਨਾਲ ਲਬਰੇਜ਼ ਪ੍ਰੋਗਰਾਮ ਸ਼ਾਮੀ ਗਜ਼ਲ, ਔਰ ਠੀਕ 10:30 ਵਜੇ ਸੁਣੋਗੇ ਸਾਡੀ ਅੱਜ ਦੀ ਸਭਾ ਦਾ ਆਖਰੀ ਪ੍ਰੋਗਰਾਮ ਇੱਕ ਪਿਆਰ ਕਾ ਨਗਮਾ ਹੈ। ਪ੍ਰਦੇਸ਼ਿਕ ਖਬਰਾਂ ਆਪਣੇ ਮਿੱਥੇ ਹੋਏ ਸਮੇਂ 'ਤੇ ਪ੍ਰਸਾਰਿਤ ਕੀਤੀਆਂ ਜਾਣਗੀਆਂ ਅਤੇ ਨਾਲ ਦੀ ਨਾਲ FM ਨਿਊਜ਼ ਹੈੱਡਲਾਈਨਸ ਵੀ ਆਪਣੇ ਮਿੱਥੇ ਹੋਏ ਸਮੇਂ 'ਤੇ ਪ੍ਰਸਾਰਿਤ ਕੀਤੀਆਂ ਜਾਣਗੀਆਂ। ਇਹ ਸਨ ਸਾਡੇ ਅੱਜ ਰਾਤ 11 ਵਜੇ ਤੱਕ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ।

ਐਫਐਮ ਬੈਂਡ 102.7 ਮੈਗਾਹਰਟਜ਼ ਤੇ ਅਸੀਂ ਆਕਾਸ਼ਵਾਣੀ ਜਲੰਧਰ ਦੇ ਰੇਨਬੋ ਚੈਨਲ ਤੋਂ ਬੋਲ ਰਹੇ ਹਾਂ। ਸਵੇਰ ਦੇ 6:05:30 ਹੋ ਰਹੇ ਨੇ। ਹੁਣੇ ਤੁਸੀਂ ਸਰਵਨ ਕਰੋਗੇ ਭਗਤੀ ਰਸ ਨਾਲ ਭਰਪੂਰ ਪ੍ਰੋਗਰਾਮ ਵੰਦਨਾ।

ਇਹ ਜਗ ਤੂੰਏ ਕਾ ਪਹਾੜ, ਤੈਂ ਸਾਚਾ ਮਾਨਿਆ ਕਹਿ ਵਿਚਾਰ। ਸੋ ਇਸ ਸਲੋਕ ਦੇ ਵਿੱਚ ਗੁਰੂ ਜੀ ਫਰਮਾਉਂਦੇ ਹਨ ਕਿ ਸੰਸਾਰ ਮਾਨੋ ਧੂੰਏ ਦਾ ਪਹਾੜ ਹੈ। ਜਿਵੇਂ ਧੂੰਏ ਦਾ ਪਹਾੜ ਬੱਦਲ ਜਾਂ ਫਿਰ ਕੁਛ ਹੋਰ ਸਾਨੂੰ ਦੂਰੋਂ ਦਿਖਾਈ ਦਿੰਦਾ ਹੈ, ਪਰ ਅਸਲ ਵਿੱਚ ਉਸ ਵਿੱਚ ਕੋਈ ਹੋਂਦ ਨਹੀਂ ਹੁੰਦੀ। ਇਸ ਧੂੰਏ ਦੇ ਪਹਾੜ ਦੇ ਵਿੱਚ ਹਲਕਾ ਜਿਹਾ ਜਦੋਂ ਬੁੱਲਾ ਆਉਂਦਾ ਹੈ, ਇਸ ਨੂੰ ਉਡਾ ਕੇ ਖਿਲਾਰ ਦਿੰਦਾ ਹੈ। ਇਸੇ ਤਰ੍ਹਾਂ ਇਹ ਸੰਸਾਰ ਅਤੇ ਇਸ ਦੇ ਮਾਇਕ ਪਦਾਰਥ ਨਾਸ਼ਵੰਤ ਹਨ ਅਤੇ ਬਹੁਤ ਜਲਦ ਖਤਮ ਹੋ ਜਾਣ ਵਾਲੇ ਹਨ। ਗੁਰੂ ਸਾਹਿਬ ਸਾਨੂੰ ਸੁਚੇਤ ਕਰਦੇ ਨੇ ਕਿ ਅਸੀਂ ਕਿਸੇ ਭਰਮ ਭੁਲੇਖੇ ਵਿੱਚ ਪੈ ਕੇ ਇਸ ਨਾਸ਼ਵੰਤ ਸੰਸਾਰ ਨੂੰ ਸਦਾ ਲਈ ਸੱਚਾ ਅਤੇ ਸਥਿਰ ਨਾ ਮੰਨੀਏ।

ਐਫਐਮ ਬੈਂਡ 102.7 ਮੈਗਾਹਰਟਜ਼ ਤੇ ਅਸੀਂ ਆਕਾਸ਼ਵਾਣੀ ਜਲੰਧਰ ਦੇ ਰੇਨਬੋ ਚੈਨਲ ਤੋਂ ਬੋਲ ਰਹੇ ਹਾਂ। ਸਵੇਰ ਦੇ 6:32 ਤੇ 25 ਸੈਕਿੰਡ ਹੋ ਰਹੇ ਨੇ। 103.6 ਮੈਗਾਹਰਟਜ਼ ਤੇ ਆਕਾਸ਼ਵਾਣੀ ਅੰਮ੍ਰਿਤਸਰ ਵਾਲੇ ਸਰੋਤੇ ਵੀ ਸਾਡੇ ਨਾਲ ਜੁੜ ਚੁੱਕੇ ਨੇ। ਅਸੀਂ ਉਹਨਾਂ ਦਾ ਨਿੱਘਾ ਸਵਾਗਤ ਕਰਦੇ ਹਾਂ ਜੋ ਕਿ ਸਾਡੇ ਨਾਲ ਸਵੇਰ ਦੇ 10 ਵਜੇ ਤੱਕ ਜੁੜੇ ਰਹਿਣਗੇ। ਐਫਐਮ ਬੈਂਡ 102.7 ਮੈਗਾਹਰਟਜ਼, ਐਫਐਮ ਬੈਂਡ 103.6 ਮੈਗਾਹਰਟਜ਼ ਤੇ ਅਸੀਂ ਆਕਾਸ਼ਵਾਣੀ ਜਲੰਧਰ ਦੇ ਰੇਨਬੋ ਚੈਨਲ ਤੋਂ ਬੋਲ ਰਹੇ ਹਾਂ। ਤੁਸੀਂ ਸੁਨਰਮਨ ਕਰ ਰਹੇ ਹੋ ਭਗਤੀ ਰਸ ਨਾਲ ਭਰਪੂਰ ਪ੍ਰੋਗਰਾਮ ਵੰਦਨਾ। ਰਾਮ ਕੇ ਪਰਮ ਭਗਤ, ਸ਼ਕਤੀ ਔਰ ਸੇਵਾ ਕੇ ਪ੍ਰਤੀਕ ਹਨੁਮਾਨ ਜੀ ਹਮੇ ਸਿਖਾਤੇ ਹੈ ਕਿ ਸੱਚੀ ਭਗਤੀ ਮੇਂ ਹੀ ਸਭਸੇ ਬੜੀ ਤਾਕਤ ਛਿਪੀ ਹੋਤੀ ਹੈ।

ਨਮਸਕਾਰ, ਸਵੇਰ ਦੇ 7 ਵੱਜ ਚੁੱਕੇ ਨੇ। ਐਫ ਐਮ ਰੇਨਬੋ ਤੇ ਵੇਲਾ ਹੋ ਗਿਆ ਹੈ ਐਫ ਐਮ ਨਿਊਜ਼ ਹੈਡਲਾਈਨਸ ਦਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਆਕਾਸ਼ਵਾਣੀ ਤੇ ਮਨ ਕੀ ਬਾਤ ਪ੍ਰੋਗਰਾਮ ਵਿਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਕਰਨਾਟਕਾ ਵਿਚ ਡੀ ਕੇ ਸ਼ਿਵ ਕੁਮਾਰ ਨੂੰ ਕਾਂਗਰਸ ਵਿਧਾਇਕ ਦਲ ਦਾ ਨਵਾਂ ਨੇਤਾ ਚੁਣਿਆ ਗਿਆ ਏ। ਉਹ 3 ਜੂਨ ਨੂੰ ਰਾਜ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਸਰਕਾਰ ਨੇ ਸੋਮਵਾਰ ਤੋਂ 31 ਅਕਤੂਬਰ ਤੱਕ ਕਪਾਹ ਦੀ ਦਰਾਮਦ ਤੇ ਕਸਟਮ ਡਿਊਟੀ ਤੋਂ

ਅਸਥਾਈ ਤੌਰ 'ਤੇ ਛੋਟ ਦੇ ਦਿੱਤੀ ਹੈ। ਪੰਜਾਬ ਮੰਤਰੀ ਮੰਡਲ ਨੇ ਸਰਕਾਰੀ ਵਿਭਾਗਾਂ ਵਿੱਚ ਠੇਕੇ 'ਤੇ ਕੰਮ ਕਰਨ ਵਾਲੇ 65,000 ਤੋਂ ਵੱਧ ਮੁਲਾਜ਼ਮਾਂ ਦੀ ਸੇਵਾ ਨੂੰ ਨਿਯਮਿਤ ਕਰਨ ਦਾ ਫੈਸਲਾ ਲਿਆ ਹੈ। ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਨੇ ਅੰਮ੍ਰਿਤਸਰ ਦਾ ਦੌਰਾ ਕੀਤਾ ਅਤੇ ਸੀਨੀਅਰ ਅਧਿਕਾਰੀਆਂ ਨਾਲ ਅਮਨ ਕਾਨੂੰਨ ਦੀ ਹਾਲਤ ਦਾ ਜਾਇਜ਼ਾ ਲਿਆ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਪਾਕਿਸਤਾਨੀ ISI ਦੇ ਇਸ਼ਾਰੇ 'ਤੇ ਕੰਮ ਕਰਨ ਵਾਲੇ 8 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਮੂਹ ਸਰਕਾਰੀ ਏਡਿਡ ਅਤੇ ਪ੍ਰਾਈਵੇਟ ਸਕੂਲਾਂ 'ਚ 1 ਜੂਨ ਤੋਂ 30 ਜੂਨ ਤੱਕ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਗਰਜ ਚਮਕ ਅਤੇ ਤੇਜ਼ ਹਵਾਵਾਂ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਪੇਸ਼ੀਨਗੋਈ ਕੀਤੀ ਹੈ। IPL ਕ੍ਰਿਕਟ ਦੇ ਫਾਈਨਲ 'ਚ ਅੱਜ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਰੋਇਲ ਚੈਲੇਂਜਰ ਬੈਂਗਲੁਰੂ ਦਾ ਮੁਕਾਬਲਾ ਗੁਜਰਾਤ ਟਾਈਟਨਸ ਨਾਲ ਹੋਵੇਗਾ।

ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਪਾਕਿਸਤਾਨੀ ISI ਦੇ ਇਸ਼ਾਰੇ ਤੇ ਕੰਮ ਕਰਨ ਵਾਲੇ 8 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਮੂਹ ਸਰਕਾਰੀ ਏਡਿਡ ਅਤੇ ਪ੍ਰਾਈਵੇਟ ਸਕੂਲਾਂ 'ਚ 1 ਜੂਨ ਤੋਂ 30 ਜੂਨ ਤੱਕ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਗਰਜ ਚਮਕ ਤੇ ਤੇਜ਼ ਹਵਾਵਾਂ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਪੇਸ਼ੀਨਗੋਈ ਕੀਤੀ ਹੈ। IPL ਕ੍ਰਿਕਟ ਦੇ ਫਾਈਨਲ 'ਚ ਅੱਜ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਰੋਇਲ ਚੈਲੇਂਜਰ ਬੈਂਗਲੁਰੂ ਦਾ ਮੁਕਾਬਲਾ ਗੁਜਰਾਤ ਟਾਈਟਨਜ਼ ਨਾਲ ਹੋਵੇਗਾ। ਅਤੇ ਭਾਰਤ ਦੇ ਸਾਤਵਿਕ ਸਾਈਰਾਜ, ਰੰਕੀ ਰੈਡੀ ਅਤੇ ਚਿਰਾਗ ਸ਼ੈੱਟੀ ਦੀ ਪੁਰਸ਼ ਡਬਲ ਜੋੜੀ ਸਿੰਗਾਪੁਰ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਫਾਈਨਲ ਵਿੱਚ ਪਹੁੰਚ ਗਈ ਹੈ। ਇਸ ਹਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਸ।

102.7 FM Rainbow 103.6 MHz ਨਾਲ ਦੀ ਨਾਲ ਨਿਊਜ਼ ਔਨ AIR ਐਪ ਤੇ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦਾ ਆਨੰਦ ਮਾਣ ਰਹੇ ਹਾਂ ਆਪਣੇ ਦੋਸਤ ਲਲਿਤ ਦੇ ਨਾਲ। ਔਰ ਸਟੂਡੀਓ ਘੜੀ ਤੇ ਸਮਾਂ 7:10 ਤੇ 55 ਸੈਕਿੰਡ ਹੋ ਰਹੇ ਨੇ। ਮੈਂ ਕਿਹਾ ਜੀ ਸੰਡੇ ਵਾਲੀ ਮਾਰਨਿੰਗ ਦਾ ਆਗਾਜ਼ ਹੋ ਚੁੱਕਾ ਹੈ। ਦੋਸਤ ਹੁਣ ਤੱਕ ਮੈਨੂੰ ਲੱਗਦਾ ਹੈ ਕਿ ਉੱਠ ਗਏ ਹੋਣਗੇ ਜਾਂ ਫਿਰ ਸੈਰ ਕਰ ਰਹੇ ਹੋਣਗੇ ਜਾਂ ਫਿਰ ਸੈਰ ਤੋਂ ਵਾਪਸ ਆ ਰਹੇ ਹੋਣਗੇ। ਸੋ ਜਿਹੜੇ ਦੋਸਤ ਅਜੇ ਤੱਕ ਆਰਾਮ ਕਰ ਰਹੇ ਨੇ ਉਹਨਾਂ ਨੂੰ ਬੇਨਤੀ ਹੈ ਜਨਾਬ ਕਿ ਅੱਜ ਦੀ ਖੂਬਸੂਰਤ ਸੱਜਰੀ ਸਵੇਰ ਸੋਹਣਾ ਜਿਹਾ ਮੌਸਮ ਤੁਹਾਡਾ ਇੰਤਜ਼ਾਰ ਕਰ ਰਿਹਾ ਹੈ। ਤੁਸੀਂ ਆਪਣੇ ਆਉਣ ਵਾਲੇ ਹਫ਼ਤੇ ਦੀਆਂ ਤਿਆਰੀਆਂ ਕਰ ਸਕਦੇ ਹੋ, ਆਪਣੀਆਂ ਪਲੈਨਿੰਗਸ ਜਿਹੜੀਆਂ ਅੱਜ ਕਰ ਸਕਦੇ ਹੋ। ਔਰ ਮੈਂ ਕਿਹਾ ਜੀ ਬੱਚਿਆਂ ਨੂੰ ਛੁੱਟੀਆਂ ਵੀ ਹੋ ਗਈਆਂ ਨੇ ਔਰ ਤੁਸੀਂ ਵੀ ਘੁੰਮਣ ਫਿਰਨ ਦੀ ਤਿਆਰੀ ਕਰ ਰਹੇ ਹੋਵੋਗੇ। ਔਰ ਕਿੱਥੇ ਕਿੱਥੇ ਘੁੰਮਣ ਜਾ ਰਹੇ ਹੋ, ਕਿੱਥੇ ਕਿੱਥੇ ਤੁਹਾਡੀ ਜਾਣ ਦੀ ਤਿਆਰੀ ਹੈ, ਤੁਸੀਂ ਉਹ ਵੀ ਸਾਨੂੰ ਦੱਸ ਸਕਦੇ ਹੋ। 98 55 10 10 27 ਸਾਡਾ ਨੰਬਰ ਹੈ। ਔਰ ਇਹ ਵੀ ਦੱਸ ਸਕਦੇ ਹੋ ਕਿ ਇਸ ਮੌਸਮ ਦੇ ਵਿੱਚ ਕਿਹੜੀਆਂ ਕਿਹੜੀਆਂ ਥਾਵਾਂ 'ਤੇ ਜਾਣਾ ਚਾਹੀਦਾ ਹੈ, ਕਿਹੜੀਆਂ ਕਿਹੜੀਆਂ ਉਹ ਇਤਿਹਾਸਿਕ ਜਗ੍ਹਾ ਹੈ ਸਾਨੂੰ ਵੇਖਣੀਆਂ ਚਾਹੀਦੀਆਂ ਨੇ। ਤੁਸੀਂ ਇਹਦੇ ਬਾਬਤ ਵੀ ਸਾਡੇ ਨਾਲ ਆਪਣੀ ਗੱਲਬਾਤ, ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ।

ਜੀ ਹਾਂ, ਅਸੀਂ ਇਹੋ ਦੁਆ ਕਰਦੇ ਹਾਂ ਵੀ ਤੁਹਾਡੀ ਕਾਮਯਾਬੀ ਤੁਹਾਨੂੰ ਜਲਦੀ ਜਲਦੀ ਹਾਸਲ ਹੋਵੇ ਔਰ ਤੁਸੀਂ ਸਫਲਤਾ ਦੇ ਸਿਖਰਾਂ ਤੇ ਪਹੁੰਚੋ। 102.7 FM ਰੇਨਬੋ, 103.6 ਮੈਗਾਹਰਟਜ਼ ਤੇ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦਾ ਆਨੰਦ ਮਾਣ ਰਹੇ ਹੋ ਆਪਣੇ ਦੋਸਤ ਲਲਿਤ ਦੇ ਨਾਲ। ਔਰ ਸਟੂਡੀਓ ਘੜੀ ਤੇ ਸਮਾਂ 7:17 ਔਰ 45 ਸੈਕਿੰਡ ਹੋ ਰਹੇ ਨੇ। ਸੋ ਅੱਜ ਹੈ 31 ਮਈ। ਸੋ ਹਰ ਦਿਨ ਆਪਣੇ ਆਪ ਦੇ ਵਿੱਚ ਇਤਿਹਾਸ ਸਿਰਜਦਾ ਹੈ, ਹਰ ਦਿਨ ਹਰ ਸੈਕਿੰਡ ਇਤਿਹਾਸ ਦੇ ਪੰਨਿਆਂ ਦੇ ਉੱਪਰ ਕੁਝ ਨਾ ਕੁਝ ਵਾਪਰਦਾ ਹੈ। ਸੋ ਇਤਿਹਾਸ ਦੇ ਪੰਨਿਆਂ ਦੇ ਉੱਪਰ ਅੱਜ ਦਾ ਦਿਨ ਯਾਨੀ ਕਿ 31 ਮਈ ਦਾ ਦਿਨ ਕਿਹੜੀ ਛਾਪ ਛੱਡ ਕੇ ਗਿਆ, ਕਿਹੜੀਆਂ ਉਹ ਘਟਨਾਵਾਂ ਸਨ ਜਿਨ੍ਹੇ ਅੱਜ ਦੇ ਦਿਨ ਨੂੰ ਬਣਾਇਆ ਬੇਹੱਦ ਖਾਸ। ਗੱਲ ਕਰਦੇ ਹਾਂ ਅੱਜ ਦਾ ਇਤਿਹਾਸ। ਸੋ 1774 ਦੇ ਵਿੱਚ ਅੱਜ ਹੀ ਦੇ ਦਿਨ ਭਾਰਤ ਦੇ ਵਿੱਚ ਪਹਿਲਾ ਡਾਕ ਸੇਵਾ ਕਾਰਿਆਲੇ ਖੋਲ੍ਹਿਆ ਗਿਆ। ਔਰ 1867 ਦੇ ਵਿੱਚ ਅੱਜ ਹੀ ਦੇ ਦਿਨ ਬੰਬਈ ਦੇ ਵਿੱਚ ਪ੍ਰਾਰਥਨਾ ਸਮਾਜ ਦੀ ਸਥਾਪਨਾ ਹੋਈ ਸੀ। ਔਰ 1964 ਦੇ ਵਿੱਚ ਮੁੰਬਈ ਦੇ ਵਿੱਚ ਇਲੈਕਟ੍ਰਿਕ ਟ੍ਰੋਮ ਅੰਤਿਮ ਵਾਰ ਜਿਹੜੀ ਆ ਚੱਲੀ ਸੀ। ਔਰ 1977 ਦੇ ਵਿੱਚ ਭਾਰਤੀ ਸੈਨਾ ਦੇ ਇੱਕ ਦਲ ਨੇ ਪਹਿਲੀ ਵਾਰ ਵਿਸ਼ਵ ਦੀ ਤੀਜੀ ਸਭ ਤੋਂ ਉੱਚੀ ਪਰਬਤ ਸ਼ਿਖਰ ਚੋਟੀ ਜਿਹੜੀ ਆ ਕੰਚਨਜੰਗਾ 'ਤੇ ਚੜ੍ਹਾਈ ਕੀਤੀ ਸੀ। ਔਰ 1994 ਦੇ ਵਿੱਚ ਦਕਸ਼ਿਨ ਅਫਰੀਕਾ ਗੁੱਟ ਨਿਰਪੇਕਸ਼ ਅੰਦੋਲਨ ਦਾ 109ਵਾਂ ਸਦੱਸ ਰਾਸ਼ਟਰ ਬਣਿਆ ਸੀ। ਔਰ 1996 ਦੇ ਵਿੱਚ ਬੈਂਜਾਮਿਨ ਨੇਤਾਨਯਾਹੂ ਇਜ਼ਰਾਈਲ ਦੇ ਨਵੇਂ ਪ੍ਰਧਾਨ ਮੰਤਰੀ ਚੁਣੇ ਗਏ ਸਨ। 2001 ਦੇ ਵਿੱਚ ਮਾਨਵਾ ਅਧਿਕਾਰ ਆਯੁਕਤ ਰੋਬਿਨਸਨ ਦਾ ਕਾਰਿਆਲੇ ਜਿਹੜਾ ਹੈ ਉਹ ਵਧਿਆ ਸੀ। ਔਰ ਪੂਰਵ ਸੋਵੀਅਤ ਦੇਸ਼ਾਂ ਦਾ ਰਾਸ਼ਟਰ ਕੁੱਲ ਸਿਖਰ ਸੰਮੇਲਨ ਮਿਸਕ ਯਾਨੀ ਕਿ ਬੇਲਾਰੂਸ ਦੇ ਵਿੱਚ ਸੰਪੰਨ ਹੋਇਆ ਸੀ। ਔਰ 2007 ਦੇ ਵਿੱਚ ਸੈਪ ਬਲੈਟਰ ਤੀਜੀ ਵਾਰ ਅੰਤਰਰਾਸ਼ਟਰੀ ਫੁੱਟਬਾਲ ਸੰਘ ਦੇ ਅਧਿਅਕਸ਼ ਬਣੇ ਸਨ। ਔਰ 2008 ਦੇ ਵਿੱਚ ਵਿਸ਼ਵ ਦੇ ਸਭ ਤੋਂ ਤੇਜ਼ ਦੌੜਾਕ ਉਸੈਨ ਬੋਲਟ ਨੇ 100 ਮੀਟਰ ਦੌੜ 9.72 ਸੈਕਿੰਡ ਦੇ ਵਿੱਚ ਪੂਰੀ ਕਰਕੇ ਵਿਸ਼ਵ ਰਿਕਾਰਡ ਆਪਣੇ ਨਾਮ ਕੀਤਾ ਸੀ। ਔਰ 2010 ਦੇ ਵਿੱਚ ਭਾਰਤ ਦੇ ਵਿੱਚ ਮਾਨਤਾ ਪ੍ਰਾਪਤ ਹਰ ਪ੍ਰਾਈਵੇਟ ਸਕੂਲ ਦੇ ਵਿੱਚ ਗਰੀਬ ਬੱਚਿਆਂ ਦੇ ਲਈ 25% ਸੀਟਾਂ ਆਰਕਸ਼ਿਤ ਰੱਖਣ ਦਾ ਕਾਨੂੰਨ ਜਿਹੜਾ ਉਹ ਬਣਿਆ ਸੀ। ਸੋ ਇਸੇ ਤਰ੍ਹਾਂ ਹੀ ਅੱਜ ਹੀ ਦੇ ਦਿਨ ਜਿਨ੍ਹਾਂ ਦਾ ਜਨਮ ਹੋਇਆ, 1577 ਦੇ ਵਿੱਚ ਨੂਰ ਜਹਾਂ ਮੁਗਲ ਸਮਰਾਟ ਜਹਾਂਗੀਰ ਦੀ ਪਤਨੀ ਜਿਨ੍ਹਾਂ ਦਾ ਮੂਲ ਨਾਮ ਮਹਿਰੂ ਨਿਸਾ ਸੀ ਉਹਨਾਂ ਦਾ ਜਨਮ ਅੱਜ ਹੀ ਦੇ ਦਿਨ ਹੋਇਆ। ਔਰ 1756 ਦੇ ਵਿੱਚ ਐਬੇ ਫਾਰੀਆ ਦੁਨੀਆ ਦਾ ਪਹਿਲਾ ਉਹ ਇਨਸਾਨ ਜਿਸਨੇ ਸੰਮੋਹਨ ਦੀ ਕਲਾ ਨੂੰ ਇੱਕ ਵਿਗਿਆਨਿਕ ਆਧਾਰ ਪ੍ਰਦਾਨ ਕੀਤਾ ਉਹਨਾਂ ਦਾ ਜਨਮ ਅੱਜ ਹੀ ਦੇ ਦਿਨ ਹੋਇਆ। ਸੋ ਇਸੇ ਤਰ੍ਹਾਂ ਹੀ 1725 ਦੇ ਵਿੱਚ ਅਹਿਲਿਆਬਾਈ ਹੋਲਕਰ ਭਾਰਤ ਦੀ ਮਹਾਨ ਵੀਰਾਂਗਨਾਵਾਂ ਦੇ ਵਿੱਚੋਂ ਇੱਕ ਅਹਿਲਿਆਬਾਈ ਹੋਲਕਰ ਦਾ ਜਨਮ ਅੱਜ ਹੀ ਦੇ ਦਿਨ ਹੋਇਆ। 1927 ਦੇ ਵਿੱਚ ਭਾਰਤੀ ਫਿਲਮਾਂ ਦੇ ਪ੍ਰਸਿੱਧ ਸੰਗੀਤ ਨਿਰਦੇਸ਼ਕ ਰਹੇ ਵਨਰਾਜ ਭਾਟੀਆ ਦਾ ਜਨਮ ਅੱਜ ਹੀ ਦੇ ਦਿਨ ਹੋਇਆ। ਔਰ ਹਿੰਦੀ ਫਿਲਮਾਂ ਦੇ ਸ਼ੀਰਸ਼ ਨਿਰਦੇਸ਼ਕ ਨਿਰਮਾਣਕਰਤਾਵਾਂ ਔਰ ਪਟਕਥਾਕਾਰਾਂ ਦੇ ਵਿੱਚੋਂ ਇੱਕ ਰਾਜ ਖੋਸਲਾ ਦਾ ਜਨਮ 1925 ਦੇ ਵਿੱਚ ਅੱਜ ਹੀ ਦੇ ਦਿਨ ਹੋਇਆ। ਔਰ ਪ੍ਰਸਿੱਧ ਪੱਤਰਕਾਰ ਔਰ ਇੱਕ ਸਮਾਚਾਰ ਸਮੂਹ ਦੇ ਸੰਸਥਾਪਕ ਰਹੇ ਲਾਲਾ ਜਗਤ ਨਾਰਾਇਣ ਦਾ ਜਨਮ ਅੱਜ ਹੀ ਦੇ ਦਿਨ ਹੋਇਆ। ਔਰ ਇਸ ਤੋਂ ਇਲਾਵਾ ਅੱਜ ਹੀ ਦੇ ਦਿਨ 2022 ਦੇ ਵਿੱਚ ਜੀ ਮਾਫ ਕਰਨਾ ਅੱਜ ਹੀ ਦੇ ਦਿਨ 1988 ਦੇ ਵਿੱਚ ਸੰਤ ਰਾਮ ਬੀ ਸਮਾਜ ਸੁਧਾਰਕ ਅਤੇ ਲੇਖਕ ਰਹੇ ਸਨ, ਇਹਨਾਂ ਦਾ ਨਿਧਨ ਅੱਜ ਹੀ ਦੇ ਦਿਨ ਹੋਇਆ। ਔਰ 1988 ਦੇ ਵਿੱਚ ਦੁਆਰਕਾ ਪ੍ਰਸਾਦ ਮਿਸ਼ਰਾ ਭਾਰਤ ਦੇ ਪ੍ਰਸਿੱਧ ਰਾਜਨੇਤਾ, ਸਵਤੰਤਰ ਸੈਨਾਨੀ, ਪੱਤਰਕਾਰ ਔਰ ਬਹੁਤ ਵੱਡੇ ਸਾਹਿਤਕਾਰ, ਇਹਨਾਂ ਦਾ ਨਿਧਨ ਅੱਜ ਹੀ ਦੇ ਦਿਨ ਹੋਇਆ। ਔਰ ਪ੍ਰਸਿੱਧ ਸੰਗੀਤਕਾਰ ਅਨਿਲ ਵਿਸ਼ਵਾਸ ਦਾ ਨਿਧਨ 2003 ਦੇ ਵਿੱਚ ਅੱਜ ਹੀ ਦੇ ਦਿਨ ਹੋਇਆ। ਔਰ ਅੰਗਰੇਜ਼ੀ ਔਰ ਮਲਿਆਲਮ ਦੇ ਪ੍ਰਸਿੱਧ ਲੇਖਿਕਾ ਕਮਲਾ ਦਾਸ ਦਾ ਨਿਧਨ 2009 ਦੇ ਵਿੱਚ ਅੱਜ ਹੀ ਦੇ ਦਿਨ ਹੋਇਆ। ਔਰ 1900

98 ਵਿੱਚ ਵਿਚਿੱਤਰ ਨਾਰਾਇਣ ਸ਼ਰਮਾ ਜਿਨ੍ਹਾਂ ਨੂੰ ਜਮਨਾ ਲਾਲ ਬਜਾਜ ਪੁਰਸਕਾਰ ਦੇ ਨਾਲ ਸਨਮਾਨਿਤ ਕੀਤਾ ਗਿਆ ਸੀ। ਇਹ ਮਹਾਨ ਸਵਤੰਤਰਤਾ ਸੈਨਾਨੀ ਅਤੇ ਰਾਜਨੀਤਿਕ ਗ੍ਰਹੇ ਸਨ। ਇਹਨਾਂ ਦਾ ਨਿਧਨ ਅੱਜ ਹੀ ਦਿਨ ਹੋਇਆ। ਔਰ ਇਸ ਤੋਂ ਇਲਾਵਾ ਅੱਜ ਅਸੀਂ ਮਨਾ ਰਹੇ ਹਾਂ ਵਿਸ਼ਵ ਧੂਮਰਪਾਨ ਨਿਸ਼ੇਧ ਦਿਵਸ। ਯਾਨੀ ਕਿ ਵਰਲਡ ਨੋ ਟੋਬਾਕੂ ਡੇ। ਸੋ ਤੰਬਾਕੂ ਦਾ ਯੂਜ਼ ਕਰਨ ਦੇ ਨਾਲ ਸਰੀਰ ਨੂੰ ਕਿਹੜੇ ਕਿਹੜੇ ਹਾਨੀਕਾਰਕ ਬਿਮਾਰੀਆਂ ਲੱਗਦੀਆਂ ਨੇ, ਕਿਸ ਤਰ੍ਹਾਂ ਇਸ ਤੋਂ ਛੁਟਕਾਰਾ ਪਾਇਆ ਜਾ ਸਕਦਾ, ਇਸ ਦੇ ਬਾਬਤ ਅੱਜ ਗੱਲਬਾਤਾਂ ਹੋਣਗੀਆਂ। ਨਾਲ ਦੀ ਨਾਲ ਤੁਹਾਡੀ ਅੱਜ ਦੀ ਐਕਸਪਰਟ ਦੇ ਨਾਲ ਵੀ ਗੱਲਬਾਤ ਕਰਵਾਵਾਂਗੇ ਕਿਵੇਂ ਅਸੀਂ ਆਪਣੀਆਂ ਇਹਨਾਂ ਆਦਤਾਂ ਤੋਂ ਛੁਟਕਾਰਾ ਪਾ ਸਕਦੇ ਹਾਂ ਔਰ ਇੱਕ ਸਿਹਤਯਾਬ ਜ਼ਿੰਦਗੀ ਜਿਉ ਸਕਦੇ ਹਾਂ। ਫਿਲਹਾਲ ਗੁਰਦਾਸ ਮਾਨ ਦੀ ਖੂਬਸੂਰਤ ਆਵਾਜ਼ ਵਿੱਚ ਗੀਤ ਇੰਜੋਏ ਕਰਦੇ ਹਾਂ ਔਰ ਇਸ ਗੀਤ ਤੋਂ ਬਾਅਦ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦੀਆਂ ਗੱਲਾਂਬਾਤਾਂ ਇਸੇ ਤਰ੍ਹਾਂ ਹੀ ਚੱਲਦੀਆਂ ਰਹਿਣਗੀਆਂ।

102.7 FM Rainbow 103.6 MHz ਨਾਲ ਦੀ ਨਾਲ ਨਿਊ ਜ਼ੋਨ AIR ਐਪ ਤੇ ਤੁਸੀਂ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦਾ ਆਨੰਦ ਮਾਣ ਰਹੇ ਹੋ ਆਪਣੇ ਦੋਸਤ ਲਲਿਤ ਦੇ ਨਾਲ। ਔਰ ਸਟੂਡੀਓ ਕਿਹੜੇ ਤੇ ਸਮਾਂ 7:27 ਹੋ ਰਹੇ ਨੇ। ਮੈਂ ਕਿਹਾ ਜੀ ਗੱਲ ਕਰੀਏ ਮੌਸਮ ਦੀ, ਤਾਂ ਮੌਸਮ ਦੇ ਮਿਜ਼ਾਜ ਜਿਹੜੇ ਨੇ ਔਰ ਇੱਕ ਵਾਰ ਫਿਰ ਤੋਂ ਬਦਲਣੇ ਸ਼ੁਰੂ ਹੋ ਗਏ ਨੇ। ਔਰ ਮੌਸਮ ਦੇ ਮਿਜ਼ਾਜ ਦੇ ਕਾਰਨ ਉੱਤਰ ਭਾਰਤ ਦੇ ਵਿੱਚ ਜਿਹੜੀ ਭਿਅੰਕਰ ਗਰਮੀ ਅਤੇ ਲੂ ਚੱਲ ਰਹੀ ਸੀ ਉਹਦੇ ਤੋਂ ਥੋੜ੍ਹੀ ਜਿਹੀ ਰਾਹਤ ਮਿਲੀ ਹੈ। ਮਈ ਦੇ ਆਖਰੀ ਦਿਨਾਂ ਦੇ ਵਿੱਚ ਗੱਲ ਕਰੀਏ ਤਾਂ ਮਈ ਦੇ ਆਖਿਰ ਦੇ ਵਿੱਚ ਜਿਹੜੇ ਆ ਪੰਜਾਬ ਦਾ ਮੌਸਮ ਜਿਹੜਾ ਪੂਰੀ ਤਰ੍ਹਾਂ ਬਦਲ ਗਿਆ। ਔਰ ਕੱਲ੍ਹ ਪੰਜਾਬ ਦੇ ਵਿੱਚ ਹਨੇਰੀ ਬਾਰਿਸ਼ ਗਰਜ ਚਮਕ ਦੇ ਨਾਲ ਜਿਹੜਾ ਆ ਬਹੁਤ ਸਾਰੀ ਜਗ੍ਹਾ 'ਤੇ ਵੀ ਬਾਰਿਸ਼ ਜਿਹੜੀ ਆ ਦੇਖੀ ਗਈ। ਔਰ ਇੱਕ ਹੀ ਦਿਨ ਦੇ ਵਿੱਚ ਕਹਿੰਦੇ ਨੇ ਕਿ ਪਾਰਾ ਜਿਹੜਾ 8.5 ਡਿਗਰੀ ਤੋਂ ਹੇਠ ਆ ਗਿਆ। ਔਰ ਉੱਥੇ ਹੀ ਬੀਕਾਨੇਰ ਹਨੂੰਮਾਨਗੜ੍ਹ ਦੇ ਇਲਾਕਿਆਂ ਦੀ ਗੱਲ ਕੀਤੀ ਜਾਵੇ ਤਾਂ ਉੱਧਰ ਦੇ ਇਲਾਕਿਆਂ ਦੀ ਗੱਲ ਕਰੀਏ ਤਾਂ ਉੱਥੇ ਹਨੇਰੀ ਧੂੜ ਝੱਖੜ ਜਿਹੜੇ ਨੇ ਉਹ ਚੱਲਦੇ ਰਹੇ। ਔਰ ਦੁਪਹਿਰ ਦੇ ਵਿੱਚ ਹੀ ਕਹਿੰਦੇ ਕਿ ਇੰਨਾ ਹਨੇਰਾ ਆ ਗਿਆ ਕਿ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਸੀ, ਤਾਂ ਐਂ ਲੱਗਦਾ ਸੀ ਕਿ ਦਿਨੇ ਹੀ ਰਾਤ ਹੋ ਗਈ ਹੋਵੇ। ਔਰ ਦਿੱਲੀ ਵਿੱਚ ਮੌਸਮ ਵਿਭਾਗ ਨੇ ਤੇਜ਼ ਹਨੇਰੀ, ਓਲਾਵ੍ਰਿਸ਼ਟੀ ਅਤੇ ਬਾਰਿਸ਼ ਦੀ ਆਸ਼ੰਕਾ ਜਤਾਈ ਹੈ ਔਰ ਰੈੱਡ ਅਤੇ ਔਰੇਂਜ ਅਲਰਟ ਜਾਰੀ ਕੀਤਾ ਹੈ। ਔਰ ਇੱਥੋਂ ਤੱਕ ਵੀ ਕਿਹਾ ਹੈ ਕਿ ਹਵਾ ਜਿਹੜੀ ਦੀ ਰਫ਼ਤਾਰ ਜਿਹੜੀ ਆ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਹਵਾਵਾਂ ਚੱਲ ਸਕਦੀਆਂ ਨੇ। ਔਰ ਉੱਥੇ ਹੀ ਚੰਡੀਗੜ੍ਹ ਦੇ ਵਿੱਚ ਪਾਰਾ ਸਮਾਨੇ ਤੋਂ 14 ਡਿਗਰੀ ਡਿੱਗ ਕੇ 25.3 ਡਿਗਰੀ ਜਿਹੜਾ ਰਿਕਾਰਡ ਕੀਤਾ ਗਿਆ। ਔਰ ਇਸ ਦੇ ਨਾਲ ਹੀ ਹਿਮਾਚਲ ਦੇ ਲਈ ਵੀ ਯੈਲੋ ਅਲਰਟ ਜਾਰੀ ਕੀਤਾ ਗਿਆ। ਔਰ ਪੰਜਾਬ ਹਰਿਆਣਾ ਦੇ ਵਿੱਚ ਜਿਹੜਾ ਆ ਉਹ ਪਾਰਾ ਇਸ ਬਰਸਾਤ ਦੇ ਕਾਰਨ ਥੋੜ੍ਹਾ ਜਿਹਾ ਥੱਲੇ ਆਇਆ। ਹਾਲਾਂਕਿ ਜਲੰਧਰ ਦੀ ਗੱਲ ਕਰੀਏ ਤਾਂ ਜਲੰਧਰ ਦੇ ਵਿੱਚ 9 ਵਜੇ ਤੋਂ ਲੈ ਕੇ 11:30 ਵਜੇ ਤੱਕ ਜਿਹੜੀ ਲਗਾਤਾਰ ਬਾਰਿਸ਼ ਹੋਈ, ਉਸ ਬਾਰਿਸ਼ ਨੇ ਜਿਹੜੀ ਹਵਾ ਦੇ ਵਿੱਚ ਠੰਡਕ ਪੈਦਾ ਕੀਤੀ ਅਤੇ ਇੱਦਾਂ ਲੱਗਿਆ ਕਿ ਫਰਵਰੀ ਦੇ ਮਹੀਨੇ ਦਾ ਅਹਿਸਾਸ ਹੋ ਰਿਹਾ ਹੋਵੇ। ਸੋ ਮੌਸਮ ਵਿਭਾਗ ਵੱਲੋਂ ਕਿਹਾ ਜਾ ਰਿਹਾ ਕਿ 2 ਜੂਨ ਤੱਕ ਜਿਹੜਾ ਹੈ ਲੂ ਤੋਂ ਥੋੜ੍ਹੀ ਜਿਹੀ ਰਾਹਤ ਮਿਲ ਸਕਦੀ ਹੈ ਔਰ 3 ਜੂਨ ਤੋਂ ਬਾਅਦ ਜਿਹੜਾ ਹੈ ਗਰਮੀ ਵੱਧ ਸਕਦੀ ਹੈ। ਸੋ ਗਰਮੀਆਂ ਨੂੰ ਮੱਦੇਨਜ਼ਰ ਰੱਖਦੇ ਹੋਏ ਸਰਕਾਰ ਵੱਲੋਂ ਜਿਹੜਾ ਆ ਸਕੂਲਾਂ ਦੇ ਵਿੱਚ ਛੁੱਟੀਆਂ ਕਰ ਦਿੱਤੀਆਂ ਗਈਆਂ ਔਰ ਬੱਚੇ ਜਿਹੜੇ ਨੇ ਇਸ ਵਕਤ ਘਰਾਂ ਵਿੱਚ ਬੈਠ ਕੇ ਜਾਂ ਫਿਰ ਘੁੰਮਣ ਫਿਰਨ ਪੇਰੈਂਟਸ ਦੇ ਨਾਲ ਜ਼ਰੂਰ ਜਾਣਗੇ। ਸੋ ਆਪਣੇ ਆਪ ਨੂੰ ਗਰਮੀ ਦੇ ਵਿੱਚ ਵੀ ਆਪਣਾ ਬਚਾਅ ਰੱਖਣਾ ਹੈ, ਬੱਚਿਆਂ ਦਾ ਬਚਾਅ ਰੱਖਣਾ ਹੈ ਔਰ ਬਜ਼ੁਰਗਾਂ ਦੀ ਸਿਹਤ ਦਾ ਖਿਆਲ ਰੱਖਣਾ ਹੈ। ਔਰ ਕਿੱਥੇ ਤੁਸੀਂ ਘੁੰਮਣ ਜਾ ਰਹੇ ਹੋ ਤੁਸੀਂ ਸਾਨੂੰ ਦੱਸ ਸਕਦੇ ਹੋ 98 55 10 10 27 ਔਰ ਕਿਹੜੀਆਂ ਜਗ੍ਹਾਵਾਂ 'ਤੇ ਤੁਸੀਂ ਜਾ ਰਹੇ ਹੋ ਦੱਸਣਾ ਹੈ ਔਰ ਕਿੱਥੇ ਜਾਣਾ ਚਾਹੀਦਾ। ਔਰ ਖਾਸ ਕਰਕੇ ਉਹ ਪੇਰੈਂਟਸ ਜਿਹੜੇ ਆਪਣੇ ਬੱਚਿਆਂ ਨੂੰ ਵਧੀਆ ਵਧੀਆ ਜਗ੍ਹਾਵਾਂ ਵਧੀਆ ਵਧੀਆ ਥਾਵਾਂ ਦਿਖਾਉਣਾ ਚਾਹੁੰਦੇ ਨੇ, ਤੁਹਾਨੂੰ ਲੱਗਦਾ ਹੈ ਕਿ ਬੱਚਿਆਂ ਨੂੰ ਇੱਕ ਨਾ ਇੱਕ ਵਾਰ ਉਸ ਜਗ੍ਹਾ 'ਤੇ ਜ਼ਰੂਰ ਜਾਣਾ ਚਾਹੀਦਾ ਜਿਹਦੇ ਨਾਲ ਬੱਚਿਆਂ ਦੀ ਜਾਣਕਾਰੀ ਦੇ ਵਿੱਚ ਵਾਧਾ ਹੋਵੇ ਔਰ ਇੱਕ ਚੰਗੀ ਯਾਦਗਾਰ ਬਣੇ। ਸੋ ਇਹਦੇ ਬਾਬਤ ਵੀ ਤੁਸੀਂ ਸਾਨੂੰ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ 98 55 10 10 27 ਸਾਡਾ ਨੰਬਰ ਹੈ। ਬਾਕੀ ਜਿੱਥੇ ਵੀ ਤੁਸੀਂ ਘੁੰਮਣ ਜਾ ਰਹੇ ਹੋ ਟ੍ਰੈਫਿਕ ਨਿਯਮਾਂ ਦਾ ਪਾਲਣਾ ਕਰਨੀ ਹੈ ਔਰ ਸਾਫ਼ ਸਫਾਈ ਦੀ ਪਾਲਣਾ ਵੀ ਜ਼ਰੂਰ ਕਰਨੀ ਹੈ ਔਰ ਜਿੱਥੇ ਵੀ ਜਾ ਰਹੇ ਹੋ ਉੱਥੇ ਤੁਸੀਂ ਕੋਸ਼ਿਸ਼ ਕਰਨੀ ਹੈ ਕਿ ਉੱਥੋਂ ਦੀ ਸਫਾਈ ਨੂੰ ਧਿਆਨ ਵਿੱਚ ਰੱਖਦੇ ਹੋਏ ਉੱਥੋਂ ਦੇ ਲੋਕਾਂ ਦੀ ਸਿਹਤ ਦਾ ਖਿਆਲ ਰੱਖਦੇ ਹੋਏ ਜਿਹੜਾ ਆ ਉਹ ਉੱਥੇ ਜਾ ਕੇ ਤੁਸੀਂ ਰਹਿਣਾ ਹੈ ਔਰ ਸਭ ਦੀ ਜ਼ਿੰਦਗੀ ਦਾ ਖਿਆਲ ਰੱਖਣਾ ਹੈ, ਸਭ ਦੇ ਨਾਲ ਮੁਹੱਬਤ ਪਿਆਰ ਸਾਂਝ ਬਣਾ ਕੇ ਰੱਖਣੀ ਹੈ।

0: सुनो, की तुसी पीएम सूर्य घर मुफ्त बिजली योजना बारे सुनिया है?
1: भारत सरकार का लक्ष्य सोलर पावर से बिजली बिल जीरो करने का भी है।
0: इस नाल तुहाडा घर सूर्य घर बन जांदा है, यानी तुहाडा बिजली दा बिल जीरो। होर पैदा हुई कोई भी वाधू बिजली ग्रिड नू बेच के पैसे भी कमा सकदे हो। ता तुसी बैठे क्यों हो? हुणे रजिस्टर करो pmsuryaghar.gov.in ते।
2: हर घर सूर्य घर।
3: सर तुसी पर्सनल लोन लेना?
4: फिर तो यार इनू तो ब्लॉक ही कर देना।
3: सर दुबई दी फ्री ट्रिप।
4: इनू भी ब्लॉक। ਕਿੰਨਿਆਂ ਨੂੰ ਬਲੌਕ ਕਰੀ ਜਾਵਾਂ ਯਾਰ?
5: ਸਿਰਫ ਫੋਨ ਤੇ ਬਲੌਕ ਕਰਨ ਨਾਲ ਸਪੈਮ ਖਤਮ ਨਹੀਂ ਹੁੰਦਾ, ਹਰ ਵਾਰ ਨਵਾਂ ਨੰਬਰ ਆ ਜਾਂਦਾ ਹੈ।
4: ਤਾਂ ਫਿਰ ਕੀ ਕਰਾਂ?
5: ਕਾਲ ਪਿਕ ਕਰ, ਫਿਰ ਟਰਾਈ DND ਐਪ ਤੇ ਰਿਪੋਰਟ ਕਰ, ਕੈਟੇਗਰੀ ਸਿਲੈਕਟ ਕਰੋ, ਬੈਂਕਿੰਗ ਟ੍ਰੈਵਲ ਇੰਸ਼ੋਰੈਂਸ ਤੇ ਸਬਮਿਟ ਕਰੋ। ਬਸ ਕੁਝ ਸੈਕਿੰਡਸ ਦਾ ਕੰਮ ਹੈ।
4: ਮਤਲਬ ਸਭ ਦਾ ਸਪੈਮ ਘਟ ਜਾਵੇਗਾ?
5: ਹਾਂ, ਰਿਪੋਰਟ ਮਿਲਦਿਆਂ ਹੀ ਐਕਸ਼ਨ ਹੁੰਦਾ ਹੈ।
6: ਸਿਰਫ ਬਲੌਕ ਨਹੀਂ, ਰਿਪੋਰਟ ਜ਼ਰੂਰ ਕਰੋ। ਟਰਾਈ DND ਐਪ ਡਾਊਨਲੋਡ ਕਰੋ ਪਲੇ ਸਟੋਰ ਜਾਂ ਐਪ ਸਟੋਰ ਤੋਂ ਤੇ ਰਿਪੋਰਟ ਕਰਨਾ ਸ਼ੁਰੂ ਕਰੋ।

102.7 FM Rainbow 103.6 MHz ਨਾਲ ਦੀ ਨਾਲ New Zone AIR ਐਪ ਤੇ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦਾ ਆਨੰਦ ਮਾਣ ਰਹੇ ਆਪਣੇ ਦੋਸਤ ਲਲਿਤ ਦੇ ਨਾਲ। ਮੈਂ ਕਿਹਾ ਜੀ, ਅਗਲੀ ਜਿਹੜੀ ਖਬਰ ਮੈਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਉਹ ਤੁਹਾਡੇ ਸਭ ਦੇ ਲਈ ਬਹੁਤ ਜ਼ਰੂਰੀ ਹੈ, ਕਿਉਂਕਿ ਅੱਜ ਕੱਲ੍ਹ ਸਿਰਫ ਤੇ ਸਿਰਫ ਉਸੇ ਚੀਜ਼ ਦਾ ਬੋਲਬਾਲਾ ਹੈ ਔਰ ਉਸ ਤੋਂ ਬਿਨਾਂ ਜ਼ਿੰਦਗੀ ਜਿਉਣੀ ਔਖੀ ਹੈ। ਸੋ ਗੱਲ ਕਰ ਰਹੇ ਹਾਂ ਪੈਸੇ ਦੀ, ਗੱਲ ਕਰ ਰਹੇ ਹਾਂ ਨੋਟਾਂ ਦੀ, ਕਿਉਂਕਿ ਜਿਹੜੇ ਹੁਣ ਇਸ ਵਕਤ ਤੁਹਾਡੇ ਹੱਥਾਂ ਦੇ ਵਿੱਚ ਨੋਟ ਨੇ ਉਹ ਬਹੁਤ ਜਲਦ ਜਿਹੜੇ ਨੇ ਉਹ ਬਦਲੇ ਜਾ ਰਹੇ ਨੇ। ਮੈਂ ਕਿਹਾ ਜੀ, ਘਬਰਾਉਣ ਵਾਲੀ ਕੋਈ ਗੱਲ ਨਹੀਂ। ਬਦਲਣ ਦਾ ਮਤਲਬ ਇਹ ਹੈ ਕਿ ਆਰ ਬੀ ਆਈ ਜਿਹੜਾ ਇੱਕ ਪਾਇਲਟ ਪ੍ਰੋਜੈਕਟ ਜਲਦ ਤਿਆਰ ਕਰਨ ਜਾ ਰਹੀ ਹੈ, ਜਿਹਦੇ ਤਹਿਤ ਹੁਣ ਅਜਿਹੇ ਨੋਟ ਬਣਨ ਜਾ ਰਹੇ ਨੇ ਜਿਹੜੇ ਕਿ ਪਲਾਸਟਿਕ ਦੀ ਕਰੰਸੀ ਤਿਆਰ ਹੋਣ ਜਾ ਰਹੀ ਹੈ, ਜਿਹੜੀ ਕਿ ਜ਼ਿਆਦਾ ਦੇਰ ਤੱਕ ਚੱਲੇਗੀ, ਜ਼ਿਆਦਾ ਦੇਰ ਤੱਕ ਸੁਰੱਖਿਅਤ ਰਹੇਗੀ। ਕਿਉਂਕਿ ਹਰ ਸਾਲ ਦੇਸ਼ ਦੇ ਵਿੱਚ ਦੇਖਿਆ ਜਾਵੇ ਤਾਂ ਜਿਹੜੇ ਨੋਟ ਬਹੁਤ ਵੱਡੀ ਮਾਤਰਾ ਦੇ ਵਿੱਚ ਖਰਾਬ ਹੋ ਰਹੇ ਨੇ ਔਰ ਆਰ ਬੀ ਆਈ ਨੂੰ 2024 ਤੋਂ ਲੈ ਕੇ 2025 ਦੇ ਵਿੱਚ 23.8 ਅਰਬ ਗੰਦੇ ਔਰ ਕਟੇ ਫਟੇ ਨੋਟ ਜਿਹੜੇ ਉਹ ਨਸ਼ਟ ਕਰਨੇ ਪਏ ਸੀ, ਖਤਮ ਕਰਨੇ ਪਏ ਸੀ, ਜਿਹੜੀ ਕਿ ਪਿਛਲੇ ਸਾਲ ਦੇ ਮੁਕਾਬਲੇ 12.3% ਜ਼ਿਆਦਾ ਹੈ। ਔਰ ਸਭ ਤੋਂ ਜ਼ਿਆਦਾ ਹੈਰਾਨੀ ਕਰਨ ਵਾਲੀ ਗੱਲ ਇਹ ਹੈ ਕਿ ਸਭ ਤੋਂ ਜ਼ਿਆਦਾ ਖਰਾਬ ਨੋਟ 500 ਰੁਪਏ ਦੇ ਹੋਏ ਨੇ। ਸੋ ਇਸੇ ਵਜ੍ਹਾ ਕਰਕੇ ਰਿਜ਼ਰਵ ਬੈਂਕ ਹੁਣ ਪਲਾਸਟਿਕ ਯਾਨੀ ਕਿ ਪੋਲੀਮਰ ਨੋਟਾਂ ਨੂੰ ਜਿਹੜਾ ਲਿਆਉਣ ਦੀ ਉਹ ਤਿਆਰੀ ਕਰ ਰਿਹਾ। ਔਰ ਜਲਦ ਹੀ ਇਸ ਪਾਇਲਟ ਪ੍ਰੋਜੈਕਟ ਦੀ ਘੋਸ਼ਣਾ ਹੋ ਸਕਦੀ ਹੈ। ਹਾਲਾਂਕਿ ਭਾਰਤ ਨੇ 2012 ਦੇ ਵਿੱਚ ਵੀ ਟ੍ਰਾਇਲ ਦੀ ਯੋਜਨਾ ਬਣਾਈ ਸੀ ਜਿਹੜੀ ਕਿ ਕਿਸੇ ਕਾਰਨ ਲਾਗੂ ਨਹੀਂ ਹੋ ਸਕੀ। ਅਤੇ ਹੁਣ ਆਰ ਬੀ ਆਈ ਦਾ ਮੰਨਣਾ ਹੈ ਕਿ ਪੋਲੀਮਰ ਨੋਟ ਕਾਗਜ਼ ਦੇ ਨੋਟਾਂ ਦੀ ਤੁਲਨਾ ਦੇ ਵਿੱਚ ਜ਼ਿਆਦਾ ਟਿਕਾਊ ਹੁੰਦੇ ਨੇ ਔਰ ਜ਼ਿਆਦਾ ਦੇਰ ਤੱਕ ਚੱਲਦੇ ਨੇ ਔਰ ਇਹਨਾਂ ਨੂੰ ਵਾਰ ਵਾਰ ਬਦਲਣ ਦੀ ਜ਼ਰੂਰਤ ਨਹੀਂ ਪੈਂਦੀ ਔਰ ਇਹਦੇ ਲਈ ਜਿਹੜਾ ਆ ਛਪਾਈ 'ਤੇ ਵੀ ਜਿਹੜਾ ਆ ਉਹ ਘੱਟ ਲਾਗਤ ਆਉਂਦੀ ਹੈ। ਸੋ ਇਹ ਸਭ ਦੇ ਲਈ ਰਾਹਤ ਦੀ ਖਬਰ ਹੋ ਸਕਦੀ ਹੈ ਜਿਨ੍ਹਾਂ ਦੇ ਕੋਲ ਜਿਹੜਾ ਨੋਟ ਬਹੁਤ ਜਲਦੀ ਖਰਾਬ ਹੋ ਜਾਂਦੇ ਸਨ ਜਾਂ ਫਿਰ ਕਟੇ ਫਟੇ ਹਾਲਤ ਦੇ ਵਿੱਚ ਮਿਲਦੇ ਸਨ, ਉਹਨਾਂ ਦੇ ਲਈ ਇੱਕ ਬਹੁਤ ਵੱਡੀ ਰਾਹਤ ਦੀ ਖਬਰ ਹੈ, ਸਭ ਦੇ ਲਈ ਰਾਹਤ ਦੀ ਖਬਰ ਹੈ। ਸੋ ਅਗਲਾ ਖੂਬਸੂਰਤ ਗੀਤ ਇੰਜੋਏ ਕਰਦੇ ਹਾਂ ਔਰ ਮਿਲਦੇ ਹਾਂ ਇਸ ਖੂਬਸੂਰਤ ਗੀਤ ਤੋਂ ਬਾਅਦ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦੀਆਂ ਅਗਲੀਆਂ ਗੱਲਾਂ ਬਾਤਾਂ ਦੇ ਨਾਲ।

ਵਾਕੀ ਵਾਕੀ ਜਦੋਂ ਕੋਈ ਸਾਡਾ ਹੋਣ ਲੱਗਦਾ ਹੈ, ਜਦੋਂ ਕੋਈ ਸਾਨੂੰ ਆਪਣਾ ਸਮਝਦਾ ਹੈ, ਤਾਂ ਉਸ ਵਕਤ ਜ਼ਿੰਦਗੀ ਜਿਉਣ ਦਾ ਸਵਾਦ ਹੁੰਦਾ ਹੈ। ਜਦੋਂ ਤੁਸੀਂ ਦੂਜਿਆਂ ਦੇ ਲਈ ਸਹਾਰਾ ਬਣਦੇ ਹੋ, ਦੂਜਿਆਂ ਦੀ ਮਦਦ ਕਰਦੇ ਹੋ, ਤਾਂ ਦੁਨੀਆ ਭਰ ਦੇ ਵਿੱਚ ਤੁਹਾਡੇ ਕੰਮਾਂ ਦੀ ਸ਼ਲਾਘਾ ਹੁੰਦੀ ਹੈ, ਤੁਹਾਡੇ ਕੰਮ ਨੂੰ ਸਲਾਮ ਕੀਤਾ ਜਾਂਦਾ ਹੈ। ਸੋ ਇਸੇ ਤਰ੍ਹਾਂ ਦਾ ਇੱਕ ਮਾਣ ਸਨਮਾਨ ਵਾਲਾ ਕੰਮ ਕੀਤਾ ਹੈ। ਰਾਜਸਥਾਨ ਦੇ ਇੱਕ ਸਭ ਤੋਂ ਵੱਡੇ ਫੀਮੇਲ ਸ਼ੈਲਟਰ ਹੋਮ ਨੇ, ਜੀ ਹਾਂ, ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਨੇ ਰਾਜਸਥਾਨ ਦੇ ਭਰਤਪੁਰ ਦੇ ਬਜੀਰਾ ਦੇ ਵਿੱਚ ਸਥਿਤ ਆਪਣਾ ਘਰ ਆਸ਼ਰਮ ਦੀ ਫੀਮੇਲ ਕੈਟਾਗਰੀ ਨੂੰ ਦੁਨੀਆ ਦੀ ਸਭ ਤੋਂ ਵੱਡੇ ਸ਼ੈਲਟਰ ਹੋਮ ਘੋਸ਼ਿਤ ਕੀਤਾ ਹੈ। ਹੁਣ ਤੱਕ ਅਮਰੀਕਾ ਦੇ ਮਿਆਮੀ ਸਥਿਤ ਲੋਟਸ ਫੀਮੇਲ ਸ਼ੈਲਟਰ ਹੋਮ ਦੁਨੀਆ ਦਾ ਸਭ ਤੋਂ ਵੱਡਾ ਮੰਨਿਆ ਜਾਂਦਾ ਸੀ। ਪਰ ਆਪਣਾ ਘਰ ਦੁਨੀਆ ਦਾ ਸਭ ਤੋਂ ਵੱਡਾ ਫੀਮੇਲ ਸ਼ੈਲਟਰ ਹੋਮ ਬਣ ਗਿਆ ਹੈ, ਜੋ ਕਿ ਗਿਨੀਜ਼ ਬੁੱਕ ਆਫ ਵਰਲਡ ਦੇ ਵਿੱਚ ਰਿਕਾਰਡ ਹੋ ਚੁੱਕਾ ਹੈ। ਔਰ ਸੰਸਥਾ ਦੇ ਮੈਂਬਰਾਂ ਦੇ ਮੁਤਾਬਕ 25 ਸਾਲਾਂ ਦੇ ਵਿੱਚ ਕਰੀਬ 14,700 ਮਹਿਲਾਵਾਂ ਨੂੰ ਇਹਦੇ ਵਿੱਚ ਰੱਖਿਆ ਗਿਆ। ਔਰ ਦੇਸ਼ ਦੇ ਵਿੱਚ ਸੰਸਥਾ ਦੇ 41 ਆਸ਼ਰਮ ਚੱਲ ਰਹੇ ਨੇ, ਔਰ ਇਹਨਾਂ ਦੇ ਵਿੱਚੋਂ ਕਰੀਬ 6500 ਮਹਿਲਾਵਾਂ ਨੇ, ਜਿਨ੍ਹਾਂ ਨੂੰ ਹਰ ਸੁੱਖ ਸੁਵਿਧਾਵਾਂ ਉੱਥੇ ਮਿਲਦੀਆਂ ਨੇ। ਉੱਥੇ ਉਹਨਾਂ ਨੂੰ ਸਾਫ਼ ਸੁਥਰਾ ਸੁਰੱਖਿਅਤ ਮਾਹੌਲ ਦਿੱਤਾ ਜਾਂਦਾ ਹੈ, ਜਿੱਥੇ ਉਹਨਾਂ ਦੀ ਪੂਰੀ ਪੂਰੀ ਦੇਖਭਾਲ ਕੀਤੀ ਜਾਂਦੀ ਹੈ। ਸੋ ਇਹੋ ਜਿਹੇ ਕੰਮ ਕਰਨ ਵਾਲੇ ਲੋਕਾਂ ਨੂੰ, ਇਹੋ ਜਿਹੇ ਕੰਮਾਂ ਦੇ ਵਿੱਚ ਭਾਗ ਲੈਣ ਵਾਲੇ ਲੋਕਾਂ ਨੂੰ ਦਿਲੋਂ ਸਲੂਟ ਹੈ, ਦਿਲੋਂ ਸਲਾਮ ਹੈ। ਕਿਉਂਕਿ ਜਦੋਂ ਤੁਸੀਂ ਦੁਨੀਆ ਦੇ ਲਈ ਕੁਝ ਕਰਦੇ ਹੋ, ਆਪਣੇ ਸਵਾਰਥ ਨੂੰ ਛੱਡ ਕੇ ਜਦੋਂ ਤੁਸੀਂ ਲੋਕਾਂ ਦੇ ਲਈ ਕੁਝ ਕਰਦੇ ਹੋ, ਤਾਂ ਵਾਕਈ ਜ਼ਿੰਦਗੀ ਜਿਉਣ ਦਾ ਸਵਾਦ ਆਉਂਦਾ ਹੈ, ਜ਼ਿੰਦਗੀ ਜਿਉਣ ਦਾ ਮਜ਼ਾ ਆਉਂਦਾ ਹੈ। ਜਦੋਂ ਤੁਸੀਂ ਦੂਸਰਿਆਂ ਦੇ ਲਈ ਕੁਝ ਕਰਦੇ ਹੋ, ਦੂਜਿਆਂ ਦੇ ਲਈ ਜਿਹੜਾ ਮਹਿਕਾ ਵੰਡਦੇ ਹੋ, ਦੂਜਿਆਂ ਦੇ ਲਈ ਤੁਸੀਂ ਆਪਣਾ ਸਭ ਕੁਝ ਕੁਰਬਾਨ ਕਰਦੇ ਹੋ, ਦੂਜਿਆਂ ਦੀ ਮੁਸਕਾਨ ਦੇ ਲਈ ਤੁਸੀਂ ਸਭ ਕੁਝ ਨਿਛਾਵਰ ਕਰਦੇ ਹੋ, ਤਾਂ ਵਾਕਈ ਤੁਸੀਂ ਅਸਲ ਦੇ ਵਿੱਚ ਜ਼ਿੰਦਗੀ ਦੇ ਸੱਚੇ ਆਸ਼ਕ ਹੋ।

102.7 FM Rainbow 103.6 MHz ਦੇ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦਾ ਆਨੰਦ ਮਾਣ ਰਹੇ ਹੋ ਆਪਣੇ ਦੋਸਤ ਲਲਿਤ ਦੇ ਨਾਲ ਔਰ ਸਟੂਡੀਓ ਘੜੀ 'ਤੇ ਸਮਾਂ 7:55:14 ਹੋ ਰਹੇ ਨੇ। ਮੈਂ ਕਿਹਾ ਜੀ ਇੱਕ ਹੋਰ ਬਜ਼ੁਰਗਾਂ ਦੇ ਲਈ ਇੱਕ ਬਿਹਤਰੀਨ ਖਬਰ ਸਾਹਮਣੇ ਆ ਰਹੀ ਹੈ, ਉਹਨਾਂ ਬਜ਼ੁਰਗਾਂ ਦੇ ਲਈ ਜਿਨ੍ਹਾਂ ਦੇ ਬੱਚੇ ਵਿਦੇਸ਼ਾਂ ਦੇ ਵਿੱਚ ਰਹਿ ਰਹੇ ਨੇ, ਘਰ ਦੇ ਵਿੱਚ ਮਾਤਾ ਪਿਤਾ ਇਕੱਲੇ ਰਹਿ ਰਹੇ ਨੇ, ਸੋ ਉਹਨਾਂ ਦੇ ਲਈ ਬੜੀ ਅਹਿਮ ਖਬਰ ਆ ਰਹੀ ਹੈ। ਜਿਵੇਂ ਇਹ ਖਬਰ ਕੇਰਲ ਦੀ ਹੈ, ਕਿਉਂਕਿ ਦੇਸ਼ ਦੇ ਵਿੱਚ ਸਭ ਤੋਂ ਤੇਜ਼ੀ ਦੇ ਨਾਲ ਬਜ਼ੁਰਗ ਹੁੰਦੀ ਆਬਾਦੀ ਵਾਲੇ ਰਾਜਾਂ ਦੇ ਵਿੱਚੋਂ ਸ਼ਾਮਿਲ ਕੇਰਲ ਨੇ ਇਸ ਸਭ ਤੋਂ ਵੱਡੀ ਚੁਣੌਤੀ ਨੂੰ ਨਿਪਟਣ ਦੇ ਲਈ ਜਾਪਾਨ ਦਾ ਇੱਕ ਮਾਡਲ ਅਪਣਾਉਣ ਦੀ ਤਿਆਰੀ ਕਰ ਲਈ ਹੈ। ਸੋ ਇਸ ਜਾਪਾਨੀ ਮਾਡਲ ਦੇ ਅਨੁਸਾਰ ਬਜ਼ੁਰਗਾਂ ਦੀ ਜਿਹੜਾ ਦੇਖਭਾਲ ਕੀਤੀ ਜਾਏਗੀ। ਔਰ ਕਿਹਾ ਜਾ ਰਿਹਾ ਹੈ ਕਿ ਇਸ ਦੇ ਨਾਲ ਬਜ਼ੁਰਗਾਂ ਦੀ ਸਿਹਤ, ਬਜ਼ੁਰਗਾਂ ਦੀ ਸੰਭਾਲ ਨੂੰ ਜਿਹੜਾ ਯਕੀਨੀ ਬਣਾਇਆ ਜਾਏਗਾ। ਔਰ ਭਾਰਤ ਦੇ ਵਿੱਚ ਬਜ਼ੁਰਗ ਰਿਪੋਰਟ 2021 ਦੇ ਅਨੁਸਾਰ ਕੇਰਲ ਦੇ ਵਿੱਚੋਂ 2011 ਦੇ ਵਿੱਚ 60 ਸਾਲ ਤੋਂ ਜ਼ਿਆਦਾ ਦੀ ਉਮਰ ਵਾਲੇ ਲੋਕਾਂ ਦੀ ਹਿੱਸੇਦਾਰੀ 12.5% ਸੀ, ਜੋ ਕਿ ਹੁਣ ਜਿਹੜੀ ਆ 16.5% ਤੋਂ 18.7% ਪਹੁੰਚ ਚੁੱਕੀ ਹੈ। ਔਰ 2031 ਤੱਕ ਬਜ਼ੁਰਗਾਂ ਦੀ ਸੰਖਿਆ ਕੁੱਲ ਆਬਾਦੀ ਦੀ 20.9% ਤੱਕ ਪਹੁੰਚਣ ਦੇ ਆਸਾਰ ਨੇ, ਜਦਕਿ ਭਾਰਤ ਦਾ ਇਹ 13.1% ਹੋਏਗੀ। ਸੋ ਇਹ ਚੀਜ਼ਾਂ ਕਿਉਂ ਹੋਈਆਂ ਜਦੋਂ ਫਿਰ ਬੱਚੇ ਜਿਹੜੇ ਨੇ ਉਹ ਵਿਦੇਸ਼ਾਂ ਦੇ ਵਿੱਚ ਜਾ ਕੇ ਪੜ੍ਹਨ ਚਲੇ ਗਏ ਜਾਂ ਫਿਰ ਵਿਦੇਸ਼ਾਂ ਦੇ ਵਿੱਚ ਸੈਟਲ ਹੋ ਗਏ, ਔਰ ਬਜ਼ੁਰਗਾਂ ਦੀ ਦੇਖਭਾਲ ਦੇ ਲਈ ਬਜ਼ੁਰਗ ਜਿਹੜੇ ਨੇ ਘਰਾਂ ਦੇ ਵਿੱਚ ਇਕੱਲੇ ਰਹਿ ਗਏ। ਸੋ ਇਕੱਲਾ ਰਹਿਣ ਕਰਕੇ ਬਜ਼ੁਰਗ ਜਿਹੜੇ ਨੇ ਬਹੁਤ ਸਾਰੀਆਂ ਮਾਨਸਿਕ ਪਰੇਸ਼ਾਨੀਆਂ ਦਾ

ਸਾਹਮਣਾ ਕਰਨ ਲੱਗ ਪਏ, ਬਹੁਤ ਸਾਰੀਆਂ ਸਮੱਸਿਆਵਾਂ ਉਹਨਾਂ ਨੂੰ ਘੇਰਨ ਲੱਗ ਪਈਆਂ। ਸੋ ਇਸ ਚੀਜ਼ ਨੂੰ ਦੇਖਦੇ ਹੋਏ ਜਿਹੜਾ ਇਹ ਜਾਪਾਨੀ ਮਾਡਲ ਜਿਹੜਾ ਹੈ ਤਿਆਰ ਕੀਤਾ ਗਿਆ। ਸੋ ਘਰ ਦੇ ਵਿੱਚ ਹੀ ਉਹਨਾਂ ਦੀ ਦੇਖਭਾਲ ਜਿਹੜੀ ਆ ਕੀਤੀ ਜਾਏਗੀ, ਸਾਰੀਆਂ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਘਰ ਦੇ ਵਿੱਚ ਮੁਹੱਈਆ ਕਰਵਾਈਆਂ ਜਾਣਗੀਆਂ, ਤਾਂ ਕਿ ਬਜ਼ੁਰਗਾਂ ਨੂੰ ਜਿਹੜਾ ਆ ਬਾਹਰ ਕਿਤੇ ਵੀ ਜਾਣਾ ਨਾ ਪਵੇ। ਔਰ ਲੋ ਫਲੋਰ ਬੱਸਾਂ ਬਜ਼ੁਰਗਾਂ ਲਈ ਚਲਾਈਆਂ ਜਾਣਗੀਆਂ ਔਰ ਬਜ਼ੁਰਗਾਂ ਦੇ ਲਈ ਸੁਰੱਖਿਅਤ ਪੈਦਲ ਮਾਰਗ ਜਿਹੜਾ ਆ ਉਹ ਤਿਆਰ ਕੀਤੇ ਜਾਣਗੇ। ਔਰ ਇਸ ਤੋਂ ਇਲਾਵਾ ਵੀਲਚੇਅਰ ਔਰ ਹੋਰ ਵੀ ਜਿਹੜੀਆਂ ਚੀਜ਼ਾਂ ਨੇ ਉਹ ਬਜ਼ੁਰਗਾਂ ਨੂੰ ਮੁਹੱਈਆ ਕਰਵਾਈਆਂ ਜਾਣਗੀਆਂ। ਸੋ ਬਾਕੀ ਇਹ ਬਹੁਤ ਵੱਡੀ ਅਹਿਮ ਦਿਲਚਸਪ ਗੱਲ ਹੈ, ਕਿਉਂਕਿ ਬਜ਼ੁਰਗ ਸਾਡੀ ਜ਼ਿੰਦਗੀ ਦਾ ਸਰਮਾਇਆ ਹੈ। ਜੇਕਰ ਅਸੀਂ ਉਹਨਾਂ ਨੂੰ ਸਾਂਭਾਂਗੇ ਨਹੀਂ, ਉਹਨਾਂ ਨੂੰ ਦੇਖਾਂਗੇ ਨਹੀਂ, ਤਾਂ ਫਿਰ ਸਾਡਾ ਇਨਸਾਨ ਹੋਣ ਦਾ, ਫਿਰ ਸਾਡਾ ਉਹਨਾਂ ਦੇ ਬੱਚੇ ਹੋਣ ਦਾ ਕੀ ਫਾਇਦਾ ਹੋਇਆ। ਜਿਸ ਮਾਂ ਬਾਪ ਨੇ ਤੁਹਾਨੂੰ ਵੱਡਾ ਕੀਤਾ ਹੈ, ਪਾਲਿਆ ਪੋਸਿਆ, ਤੁਹਾਡੇ 'ਤੇ ਇੰਨੀ ਮਿਹਨਤ ਲਗਾਈ ਹੈ, ਤਾਂ ਤੁਹਾਡਾ ਵੀ ਫਰਜ਼ ਬਣਦਾ ਹੈ ਕਿ ਤੁਸੀਂ ਵੀ ਉਹਨਾਂ ਦੀ ਦੇਖਭਾਲ ਕਰੋ। ਸੋ ਮਾਪਿਆਂ ਨੂੰ ਛੱਡ ਕੇ ਜਾਣਾ ਬੜਾ ਔਖਾ ਹੈ, ਪਰ ਜਾਣਾ ਪੈਂਦਾ ਹੈ, ਪਰ ਨਾਲ ਦੀ ਨਾਲ ਉਹਨਾਂ ਦੀ ਕੇਅਰ ਕਰਨੀ, ਉਹਨਾਂ ਦੀ ਸਾਂਭ ਸੰਭਾਲ ਕਰਨੀ ਵੀ, ਪੁੱਛ ਪੜਤੀਤ ਕਰਨੀ ਵੀ ਬਹੁਤ ਜ਼ਰੂਰੀ ਹੈ। ਸੋ ਦੋ ਚਾਰ ਉਹਨਾਂ ਨਾਲ ਪਿਆਰ ਮੁਹੱਬਤ ਦੀਆਂ ਗੱਲਾਂ ਕਰਨ ਦੇ ਲਈ ਵਕਤ ਜ਼ਰੂਰ ਕੱਢਿਆ ਕਰੋ, ਤਾਂ ਜੋ ਇਹ ਪਿਆਰ ਮੁਹੱਬਤ ਜਿਹੜੇ ਆ ਇਸੇ ਤਰ੍ਹਾਂ ਹੀ ਰਿਸ਼ਤਿਆਂ ਦੀ ਨਿੱਘ ਬਰਕਰਾਰ ਰਹੇ।

0: दोस्त ललित दे नाल। दोस्तों कहिंदे ने कि इंसान सब कुछ खरीद सकता है पर चंगी सेहत नहीं खरीद सकता। जे साह सही चल रहे होण, दिल तंदुरुस्त होवे अते चेहरे ते मिठी जिही मुस्कान होवे तां जिंदगी दा हर दिन साडे लई त्यौहार वांग लंघदा है। पर कुछ कु साड़ियां अजिहियां आदतां बन जांदियां ने जो हौली हौली साड़ी सेहत नूं अंदरों खोखला कर जांदियां ने, जो साड़े ते साड़े परिवार दे मैंबरां दे लई चिंता दा कारण बनदियां ने। उन्हां विचों इक है तंबाकू दा सेवन करना, एक अजिही आदत जो ना सिर्फ इसका इस्तेमाल करन वाले नूं बल्कि उस दे परिवार ते भी असर करदी है। अज है 31 मई, पूरी दुनिया अज विश्व तंबाकू विरोधी दिवस मना रही है। सो ए दिन सानू याद दवाउंदा है कि तंबाकू ना सिर्फ एक आदत है सगों ये बहुत गंभीर बीमारियां दी जड़ है। सो WHO दे अनुसार हर साल दुनिया भर दे विच 80,000 तों वध लोकां दी तंबाकू दे नाल मौत हो जाती है, जिहड़े लोग तंबाकू दा सेवन करते ने। सो तंबाकू विरोधी दिवस मनाउण दा की उद्देश है, तंबाकू दे इस्तेमाल दे नाल साडी सेहत ते की असर पैंदा है, किवें असीं इस तों छुटकारा पा सकदे हां अते किवें इक तंदुरुस्ती भरिया जीवन वतीत कर सकदे हां, इन्हां तमाम सवालां दा जवाब जाणदे हां साडे अज दे एक्सपर्ट डॉक्टर अरुण लखनपाल जी तों। सो आओ सब तों पहलां उन्हां दा स्वागत करदे हां। जी डॉक्टर साहब, सब तों पहलां तुहाडा प्रोग्राम गुड मॉर्निंग जलंधर दे विच बहुत बहुत स्वागत।
1: ਸਤਿ ਸ਼੍ਰੀ ਅਕਾਲ, ਨਮਸਤੇ ਜੀ ਲਲਿਤ ਜੀ, ਤੁਹਾਨੂੰ ਤੇ ਰੇਨਬੋ FM ਸੁਣਨ ਵਾਲੇ ਸਾਰੇ ਸਰੋਤਾਵਾਂ ਨੂੰ ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ
0: ਜੀ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਸਾਡੇ ਸਰੋਤਿਆਂ ਨੂੰ ਦੱਸੋ ਕਿ ਵਿਸ਼ਵ ਤੰਬਾਕੂ ਵਿਰੋਧੀ ਦਿਵਸ ਮਨਾਉਣ ਦਾ ਮੁੱਖ ਉਦੇਸ਼ ਕੀ ਹੈ?
1: ਲਲਿਤ ਜੀ, ਇਹ ਹਰ ਸਾਲ 31 ਮਈ ਨੂੰ ਇਹ ਦਿਵਸ ਪੂਰੇ ਦੁਨੀਆਂ 'ਚ ਮਨਾਇਆ ਜਾਂਦਾ ਹੈ, ਸਾਰੀ ਆਵਾਮ ਨੂੰ ਇਹ ਜਾਣਕਾਰੀ ਦੇਣ ਲਈ ਕਿ ਤੰਬਾਕੂ ਦੇ ਸੇਵਨ ਦੇ ਕੀ ਦੁਸ਼ਪ੍ਰਭਾਵ ਨੇ ਸਿਹਤ 'ਤੇ ਅਤੇ ਸਰਕਾਰ ਜਿਹੜੀ ਨੇ ਇਹ ਆਪਣੀ ਨੀਤੀਆਂ ਨੂੰ ਸੁਦ੍ਰਿੜ ਕਰਦੇ ਨੇ ਕਿ ਕਿੱਦਾਂ ਜਿੰਨੇ ਵੀ ਲੋਕ ਨੇ ਜਿਹੜਾ ਸੇਵਨ ਕਰਦੇ ਨੇ ਉਹ ਕਿੱਦਾਂ ਸਿਹਤਾਂ ਨੂੰ ਤੇ ਤੰਬਾਕੂ ਦੇ ਸੇਵਨ ਨੂੰ ਛੱਡਣ ਤੇ ਉਹਦੇ ਦੁਸ਼ਪ੍ਰਭਾਵ ਦੇ ਪ੍ਰਚਾਰ ਲਈ।
0: ਜੀ ਡਾਕਟਰ ਸਾਹਿਬ, ਤੰਬਾਕੂ ਦੇ ਸੇਵਨ ਦੇ ਨਾਲ ਸਰੀਰਕ ਤੇ ਮਾਨਸਿਕ ਸਿਹਤ ਤੇ ਕੀ ਮਾੜੂ ਪ੍ਰਭਾਵ ਪੈਂਦਾ ਹੈ?
1: ਇਹ ਜਿੰਨੇ ਵੀ ਨਸ਼ੇ ਨੇ, ਮੈਂ ਤਾਂ ਕਹਿੰਦਾ ਕਿ ਸਭ ਤੋਂ ਜਿਹੜਾ ਗੰਦੀ ਜਿਹੜੀ ਆਦਤ ਹੈ ਉਹ ਹੈ ਤੰਬਾਕੂ ਦਾ ਸੇਵਨ। ਸਰ ਤੋਂ ਲੈ ਕੇ ਪਾਉਂ ਤੱਕ ਸਰੀਰ ਦੇ ਹਰ ਅੰਗ ਨੂੰ ਨੁਕਸਾਨ ਪਹੁੰਚਾਉਂਦਾ ਹੈ ਤੰਬਾਕੂ। ਜੇ ਬਾਲ ਗਿਰਨਾ ਹੋਏ, ਸਰੀਰ ਦੀ ਖੂਨ ਦੀਆਂ ਨਾੜਾਂ 'ਚ ਜਿੰਨੀ ਸੋਜ ਹੈ, ਖੂਨ ਦੇ ਪ੍ਰਵਾਹ 'ਤੇ ਰੁਕਾਵਟ ਪੈਦਾ ਕਰਨਾ, ਜਿਹਦੇ ਕਰਕੇ ਅੱਗੇ ਚੱਲ ਕੇ ਸਟ੍ਰੋਕ ਹੁੰਦੀ ਹੈ, ਹਾਰਟ ਅਟੈਕ ਹੁੰਦੇ ਨੇ, ਛਾਤੀ ਦੇ ਰਾਹ 'ਚ ਸਾਹ ਦੇ ਰਾਹ 'ਚ ਜਿਹੜੀ ਸੋਜ ਆਉਂਦੀ ਹੈ ਜਿਹਦੇ ਕਰਕੇ COPD ਹੈ, ਜਾਂ ਅਸਥਮਾ ਜਿਹੜਾ ਵਰਸ ਹੁੰਦਾ ਹੈ, ਜਾਂ ਅੱਗੇ ਜਾ ਕੇ ਲੰਗ ਕੈਂਸਰ ਵੀ ਬਣਦਾ ਹੈ, ਤੇ ਸਰੀਰ ਦੇ ਕਿਸੇ ਵੀ ਅੰਗ ਦਾ ਕੈਂਸਰ ਜਿੱਦਾਂ ਕਿ ਪਿਸ਼ਾਬ ਦੀ ਥੈਲੀ, ਬਲੈਡਰ ਕੈਂਸਰ ਹੈ, ਉਹ ਸਾਰੇ ਦੁਸ਼ਪ੍ਰਭਾਵ ਇਹਦੇ ਕਰਕੇ ਹੀ ਹੁੰਦੇ ਨੇ। ਜਿਹੜੀ ਸਿਗਰਟ ਪੀ ਜਾਂਦੀ ਹੈ ਜਾਂ ਤੰਬਾਕੂ ਹੈ, ਉਹਦੇ 'ਚ ਕਈ ਸਾਰੇ ਕੈਮੀਕਲ ਜਿੱਦਾਂ ਟੋਲੂਇਨ, ਬੈਨਜ਼ੀਨ ਹੁੰਦੇ ਨੇ, ਜਿਹੜੇ ਕਿ ਸਾਹ ਦੇ ਰਸਤੇ ਜਾਂ ਖੂਨ ਤੋਂ ਮਿਲ ਕੇ ਸਰੀਰ 'ਚ ਕਿਸੇ ਵੀ ਅੰਗ 'ਤੇ ਜਾ ਕੇ ਉਹਨੂੰ ਨੁਕਸਾਨ ਪਹੁੰਚਾ ਸਕਦੇ ਨੇ ਤੇ ਕੈਂਸਰ ਦੇ ਸਕਦੇ ਨੇ।
0: ਜੀ ਸਰ, ਨੌਜਵਾਨਾਂ ਦੇ ਵਿੱਚ ਵੱਧ ਰਹੀ ਤੰਬਾਕੂ ਦੀ ਇਸ ਲੱਤ ਨੂੰ ਜਿਹੜਾ ਆ ਇਹਦੇ ਵਧਣ ਦੇ ਮੁੱਖ ਕਾਰਨ ਕੀ ਨੇ?
1: ਇਹ ਹੁੰਦਾ ਜੀ ਪੀਰ ਗਰੁੱਪ ਪ੍ਰੈਸ਼ਰ।
0: ਜੀ
1: ਇਹਦਾ ਜਿਹੜੇ ਐਡਵਰਟਾਈਜ਼ਿੰਗ ਹੈ ਉਹਦਾ ਵੀ ਇਫੈਕਟ ਹੈ। ਤੁਸੀਂ ਦੇਖਿਆ ਹੋਣਾ ਪੁਰਾਣੇ ਜ਼ਮਾਨੇ 'ਚ ਦੇਵਾਨੰਦ ਸਾਹਿਬ ਜਿੱਦਾਂ ਚਿੱਟੀ ਕਮੀਜ਼ ਤੇ ਕਾਲੀ ਪੈਂਟ ਪਾਣੀ ਹੈ ਤੇ ਸਾਰਿਆਂ ਨੂੰ ਉਹ ਪਹਿਣੀ ਸ਼ੁਰੂ ਕਰਤੀ। ਜਿੱਦਾਂ ਹੇਅਰ ਸਟਾਈਲ ਹੈ ਜਾਂ ਅੱਜ ਕੱਲ੍ਹ ਦੇ ਜ਼ਮਾਨੇ 'ਚ ਆਪਣਾ ਹੇਅਰ ਸਟਾਈਲ, ਦਾੜੀ ਰੱਖਣਾ ਜਾਂ ਲੁੱਕ ਜਿਹੜੀ ਕਾਪੀ ਕਰਨਾ ਹੈ, ਸੇਮ ਜਿਹੜਾ ਹੈ ਕੰਪਨੀਆਂ ਨੇ ਉਹ ਜਾਣਦੀਆਂ ਨੇ, ਇੰਨਾ ਪੈਸਾ ਖਰਚਦੀਆਂ ਨੇ ਉਹ ਐਡਵਰਟਾਈਜ਼ਿੰਗ ਤੇ। ਐਡਵਰਟਾਈਜ਼ਿੰਗ ਹੋ ਗਈ, ਇੱਕ ਇਮੇਜ ਜਿਹੜੀ ਹੋ ਗਈ ਉਹ ਬਣਾਉਣਾ, ਇਹਦੇ ਤੋਂ ਨੌਜਵਾਨ ਬਲਕਿ ਮੈਂ ਕਹਿੰਦਾ ਸਾਰੀ ਆਵਾਮ ਬਹੁਤ ਹੀ ਪ੍ਰਭਾਵਿਤ ਹੁੰਦੀ ਹੈ, ਨਾ ਸਿਰਫ ਚੀਜ਼ਾਂ ਖਰੀਦਣ 'ਚ ਬਲਕਿ ਜਿਹੜੀਆਂ ਆਪਣੀ ਹੈਬਿਟਸ ਤੇ ਆਦਤਾਂ ਨੇ ਉਹਨਾਂ ਨੂੰ ਵੀ ਪਿੱਕ ਕਰਦੇ ਨੇ, ਤੇ ਉਹਨਾਂ 'ਚ ਮਾੜੀ ਆਦਤਾਂ ਵੀ ਹੈਗੀਆਂ ਜਿੱਦਾਂ ਕਿ ਇਹ ਸਿਗਰਟ ਪੀਣਾ, ਜੇ ਆਪਣੇ ਮਿੱਤਰਾਂ ਨੂੰ ਦੇਖ ਕੇ ਆਪਣੇ ਗਰੁੱਪ ਦੇ ਪ੍ਰਭਾਵ 'ਚ ਆ ਕੇ ਜਾਂ ਐਡਵਰਟਾਈਜ਼ਿੰਗ ਜਾਂ ਸੋਸ਼ਲ ਮੀਡੀਆ ਦੇ ਪ੍ਰਭਾਵ 'ਚ ਆ ਕੇ ਇਹ ਇੱਕ ਸਟਾਈਲ ਜਿੱਦਾਂ ਹੁੰਦਾ ਉਹਨੂੰ ਅਪਣਾਉਂਦੇ ਨੇ, ਇੱਕ ਸਿਗਰਟ ਪੀਣ ਦਾ ਇਹ ਜਿੱਦਾਂ ਸਟਾਈਲ ਹੈ ਉਹਨਾਂ ਨੂੰ ਅਵਗਤ ਕਰਾਉਣਾ ਕਿ ਬਈ ਨਹੀਂ ਇਹ ਚੰਗੀ ਆਦਤ ਨਹੀਂ ਹੈ।

0: ਦੇ ਮਾੜੇ ਪ੍ਰਭਾਵ ਵੀ ਹੁੰਦੇ ਨੇ। ਇਹੀ ਉਦੇਸ਼ ਹੁੰਦਾ ਹੈ ਵਰਲਡ ਨੋ ਟੋਬੈਕੋ ਡੇ ਬਣਾਉਣ ਦਾ।
1: ਜੀ ਸਰ, ਜਿਹੜੇ ਲੋਕ ਧੂਮਰਪਾਨ ਕਰਦੇ ਨੇ ਉਹਨਾਂ ਦੇ ਨਾਲ ਜਿਹੜੇ ਦੋਸਤ ਮਿੱਤਰ ਜਾਂ ਵਿਅਕਤੀ ਰਹਿੰਦੇ ਨੇ, ਕੀ ਉਹਨਾਂ ਦੀ ਸਿਹਤ 'ਤੇ ਵੀ ਕੋਈ ਅਸਰ ਪੈਂਦਾ ਹੈ?
0: ਬਿਲਕੁਲ ਪੈਂਦਾ ਹੈ ਜੀ।
1: ਜੀ
0: ਇਹਨੂੰ ਕਹਿੰਦੇ ਨੇ ਸੈਕਿੰਡ ਹੈਂਡ ਸਮੋਕ, ਯਾਨੀ ਜਿਹੜੀ ਸਿਗਰਟ ਜਲਦੀ ਹੈ ਉਹਦੇ ਅਗਲੇ ਪਾਸਿਓਂ ਜਿਹੜਾ ਧੂੰਆਂ ਨਿਕਲਦਾ ਹੈ, ਜਾਂ ਜਿਹੜੇ ਸਿਗਰਟ ਪੀਂਦੇ ਨੇ ਉਹ ਸਿਗਰਟ ਪੀ ਕੇ ਜਿਹੜਾ ਧੂੰਆਂ ਬਾਹਰ ਛੱਡਦੇ ਨੇ ਉਹਦੇ 'ਚ ਵੀ 7000 ਕੈਮੀਕਲ ਹੁੰਦੇ
1: ਜੀ।
0: ਔਰ ਜਿੰਨਾ ਕਿ ਸਿਗਰਟ ਪੀਣ ਵਾਲਿਆਂ ਨੂੰ ਦੁਸ਼ਪ੍ਰਭਾਵ ਹੁੰਦਾ ਹੈ, ਉਹ ਉਨਾ ਹੀ ਜਾਂ ਉਸ ਤੋਂ ਜ਼ਿਆਦਾ ਜਿਹੜੇ ਉਹਨਾਂ ਦੇ ਨਾਲ ਦੇ ਨੇ, ਪਰਿਵਾਰ ਦੇ ਜਨ ਨੇ, ਘਰ 'ਚ ਜਿਹੜੀ ਲੇਡੀਜ਼ ਨੇ, ਆਪਣੀ ਬੱਚੀਆਂ ਨੇ ਜਿਹੜੀ ਪ੍ਰੈਗਨੈਂਟ ਨੇ, ਉਹਨਾਂ ਦੇ ਅਜਨਮੇ ਬੱਚੇ ਜਿਹੜੇ ਪੇਟ 'ਚ ਨੇ, ਉਹਦੇ ਤੱਕ ਵੀ ਜਿਹੜਾ ਇਹਦਾ ਦੁਸ਼ਪ੍ਰਭਾਵ ਪੈਂਦਾ ਹੈ, ਉਹੀ ਜਿਹੜਾ ਕਿ ਸਿਗਰਟ ਪੀਣ ਵਾਲੇ ਨੂੰ ਪੈਂਦਾ, ਕੈਂਸਰ ਦਾ ਰਿਸਕ ਇੰਕਲੂਡਿਡ।
1: ਜੀ ਸਰ, ਅੱਜ ਕੱਲ੍ਹ ਦੇ ਨੌਜਵਾਨ ਜਿਹੜੇ ਨੇ ਈ ਸਿਗਰਟ ਅਤੇ ਵੈਪਿੰਗ ਦੀ ਵਰਤੋਂ ਕਰਨ ਲੱਗ ਪਏ ਨੇ, ਇਹ ਕਿੰਨਾ ਕੁ ਜ਼ਿਆਦਾ ਖਤਰਨਾਕ ਹੈ?
0: ਇਹ ਵੀ ਬਹੁਤ ਖਤਰਨਾਕ ਹੈ। ਪਹਿਲਾਂ ਕਿ ਇਹ ਸਿਗਰਟ ਨਹੀਂ ਹੈ, ਬਸ ਸਟਾਈਲ ਹੈ, ਇਹ ਵੀ ਧਾਰਨਾ ਬਿਲਕੁਲ ਗਲਤ ਹੈ। ਦੂਜਾ
1: ਜੀ,
0: ਇਹ ਜਿਹੜਾ ਈ ਸਿਗਰਟ ਦਾ, ਮੇਰੇ ਕੋਲ ਮਰੀਜ਼ ਆਉਂਦੇ ਨੇ ਕਿ ਜਿਹਨੇ ਸਿਗਰਟ ਤਾਂ ਨਹੀਂ ਪੀਂਦੇ, ਇਹ ਸਿਰਫ ਵੇਪਿੰਗ ਕਰਦੇ ਨੇ, ਪਰ ਨਹੀਂ, ਇਹਦੀ ਵੀ ਲੱਤ ਪੈਂਦੀ ਹੈ। ਕਿਉਂ? ਕਿਉਂਕਿ ਈ ਸਿਗਰਟ ਦਾ ਜਿਹੜਾ ਲਿਕੁਇਡ ਹੈ ਉਹਦੇ 'ਚ ਵੀ ਤੰਬਾਕੂ ਮਿਲਿਆ ਹੁੰਦਾ ਹੈ, ਔਰ ਇਹਦੇ ਨਾਲ ਵੀ ਇਹਦੀ ਵੀ ਲੱਤ ਪੈ ਜਾਂਦੀ ਹੈ। ਔਰ ਦੂਜੀ ਗੱਲ ਇਹ ਹੈ ਕਿ ਇਹ ਵੇਪਿੰਗ ਦਾ ਜਿਹੜਾ ਲਿਕੁਇਡ ਹੈ, ਜਿਹੜਾ ਗਰਮ ਹੋ ਕੇ ਧੂੰਆਂ ਬਣਾਉਂਦਾ ਹੈ, ਉਹ ਇੱਕ ਪ੍ਰਕਾਰ ਦਾ ਤੇਲ ਹੁੰਦਾ ਹੈ ਜਿਹੜਾ ਕਿ ਇੰਡਸਟਰੀਅਲ ਕੈਮੀਕਲ ਹੈ। ਇਹ ਵੀ ਘੁਲ ਕੇ ਸਰੀਰ 'ਚ ਜਾਂਦਾ ਹੈ, ਲੰਗਸ 'ਚ ਜਾਂਦਾ ਹੈ, ਔਰ ਇੱਕ ਬਿਮਾਰੀ ਨੂੰ ਉਤਪੰਨ ਕਰਦਾ ਜਿਹਦਾ ਨਾਂ ਹੈ ਲਿਪੋਇਡ ਨਿਮੋਨੀਆ। ਇਹ ਸਾਡੇ ਫੇਫੜਿਆਂ ਨੂੰ ਪੱਥਰ ਵਰਗਾ ਕਰ ਦਿੰਦਾ ਹੈ, ਬਿਲਕੁਲ ਸਖਤ, ਤੇ ਐਕਸਰੇ 'ਚ ਫੇਫੜੇ ਬਿਲਕੁਲ ਸਫੇਦ ਚਿੱਟੇ ਪੈ ਜਾਂਦੇ ਨੇ। ਜੇ ਬਾਹਰ ਦੇ ਮੁਲਕ ਜਿਹੜੇ ਵੈਸਟਰਨ ਕੰਟਰੀਜ਼ ਨੇ, ਜਿੱਧਰ ਜਿੱਥੇ ਕਿ ਇਹ ਵੇਪਿੰਗ ਦੀ ਸ਼ੁਰੂਆਤ ਹੋਈ ਸੀਗੀ, ਹੁਣ ਵੇਪਿੰਗ ਨੂੰ ਬੈਨ ਕਰ ਦਿੱਤਾ ਗਿਆ ਹੈ ਜਦ ਇਹ ਸਾਈਡ ਇਫੈਕਟ ਸਾਹਮਣੇ ਆਉਣਾ ਸ਼ੁਰੂ ਹੋਇਆ, ਤੇ ਵੇਪਿੰਗ ਦੀ ਵੀ ਲੱਤ ਪੈਂਦੀ ਹੈ। ਤੇ ਵੇਪਿੰਗ ਦਾ ਧੂੰਆਂ ਭਾਵੇਂ ਤੰਬਾਕੂ ਦੇ ਪੱਤੇ ਦਾ ਨਾ ਹੋ, ਪਰ ਉਹਦੇ 'ਚ ਜਿਹੜਾ ਤੇਲ ਹੁੰਦਾ ਹੈ ਉਹਦਾ ਵੀ ਸਰੀਰ 'ਤੇ ਤਾਂ ਫੇਫੜਿਆਂ 'ਤੇ ਬਹੁਤ ਹੀ ਮਾੜਾ ਅਸਰ ਪੈਂਦਾ ਹੈ।
1: ਸਰ, ਜੇ ਕੋਈ ਵਿਅਕਤੀ ਤੰਬਾਕੂ ਦਾ ਇਸਤੇਮਾਲ ਕਰਨਾ ਛੱਡਣਾ ਚਾਹੁੰਦਾ ਹੈ, ਤੇ ਉਹ ਕਿਹੜੇ ਤਰੀਕੇ ਅਪਣਾਵੇ ਜਿਹਦੇ ਕਰਕੇ ਉਹ ਇਸ ਮਾੜੀ ਆਦਤ ਤੋਂ ਛੁਟਕਾਰਾ ਪਾ ਲਵੇ?
0: ਦੇਖੋ ਜੀ, ਇਹੀ ਉਦੇਸ਼ ਹੈ 31 ਮਈ ਨੂੰ ਵਰਲਡ ਨੋ ਟੋਬੈਕੋ ਡੇ ਮਨਾਉਣ ਦਾ, ਕਿ ਉਹਨਾਂ ਨੂੰ ਪਹਿਲਾਂ ਤਾਂ ਅਵਗਤ ਕਰਾਇਆ ਜਾਏ ਕਿ ਤੰਬਾਕੂ ਦੇ ਸੇਵਨ ਦੇ ਮਾੜੇ ਦੁਸ਼ਪ੍ਰਭਾਵ ਕਿਹੜੇ ਨੇ।
1: ਜੀ,
0: ਪਹਿਲੀ ਚੀਜ਼ ਹੈ ਕਿ ਉਹਨੂੰ ਬਾਰ ਬਾਰ ਯਾਦ ਕਰਾਓ, ਤੇ ਉਹਨਾਂ ਨੂੰ ਸਮਝ ਆਉਂਦਾ ਹੈ ਕਿ ਨਹੀਂ ਜੀ, ਇਹ ਆਦਤ ਬੜੀ ਮਾੜੀ ਹੈ। ਦੂਜਾ ਹੈ ਕਿ ਆਪਣੀ ਅੰਦਰ ਦੀ ਮਨੋਸ਼ਕਤੀ, ਆਪਣੀ ਵਿਲ ਪਾਵਰ, ਇਹ ਸਭ ਤੋਂ ਜ਼ਰੂਰੀ ਹੈ। ਜਦ ਤੱਕ ਕਿ ਮਰੀਜ਼ ਥਾਨ ਨਹੀਂ ਲੈਂਦਾ ਕਿ ਹੁਣ ਇਹ ਮਾੜੀ ਆਦਤ ਛੱਡਣੀ ਹੈ, ਇਹ ਛੱਡਣੀ ਥੋੜ੍ਹੀ ਜਿਹੀ ਔਖੀ ਹੁੰਦੀ ਹੈ। ਤੇ ਮਰੀਜ਼ਾਂ ਨੂੰ ਪਹਿਲਾਂ ਪਤਾ ਹੋਣਾ ਚਾਹੀਦਾ ਕਿ ਉਹਨਾਂ ਨੂੰ ਇਹ ਲੱਤ ਪੈ ਗਈ। ਉਹ ਕਹਿੰਦੇ ਨਹੀਂ ਜੀ, ਮੈਂ ਤਾਂ ਪੀਂਦਾ ਹੀ ਨਹੀਂ, ਮੈਂ ਜਦ ਚਾਹਵਾਂ ਛੱਡ ਸਕਦਾ। ਪਰ ਇੱਕ ਅਮਰੀਕੀ ਰਾਈਟਰ ਸੀਗਾ ਮਾਰਕ ਟਵੇਨ, ਉਹਨੇ ਕਿਹਾ ਸੀਗਾ ਕਿ ਟੂ ਕੁਇਟ ਸਮੋਕਿੰਗ ਇਜ਼ ਦਾ ਈਜ਼ੀਐਸਟ ਥਿੰਗ ਟੂ ਡੂ, ਆਈ ਹੈਵ ਡਨ ਇਟ ਮੈਨੀ ਟਾਈਮ। ਇਹਦਾ ਮਤਲਬ ਹੈ ਕਿ ਸਿਗਰਟ ਛੱਡਣਾ ਇੰਨਾ ਆਸਾਨ ਹੈ ਕਿ ਮੈਂ 1000 ਵਾਰ ਕਰ ਚੁੱਕਿਆ। ਤੇ ਮਾਹੌਲ 'ਚ ਕਹਿਣ ਦੀ ਗੱਲ ਇਹ ਹੈ ਕਿ ਇਹ ਵਾਕਈ ਹੀ ਸਿਗਰਟ ਛੱਡਣਾ ਬਹੁਤ ਹੀ ਔਖਾ ਕੰਮ ਹੈ, ਪਰ ਇਹਦੇ ਲਈ ਮਨੋ ਸ਼ਕਤੀ ਦੀ ਲੋੜ ਹੈ, ਅਵੇਅਰਨੈਸ ਦੀ ਲੋੜ ਹੈ ਕਿ ਇਹਦਾ ਦੁਸ਼ਪ੍ਰਭਾਵ ਸਰੀਰ 'ਤੇ ਪੈਂਦਾ ਹੈ। ਤੇ ਭਾਵੇਂ ਜਵਾਨੀ 'ਚ ਸਟਾਈਲ ਲਈ ਤੁਸੀਂ ਪੀ ਲਓ, ਪਰ ਤੁਹਾਡਾ ਬੁਢਾਪਾ ਬਹੁਤ ਹੀ ਖਰਾਬ ਹੋਣਾ ਹੈ। ਤੇ ਸਾਹ ਫੁੱਲਣਾ, ਆਕਸੀਜਨ ਬਾਰ ਬਾਰ ਛਾਤੀ ਦੀ ਇਨਫੈਕਸ਼ਨ ਹੋਣਾ, ਹਰ ਮੌਸਮ ਦੇ ਤਬਦੀਲੀ ਦੇ ਦੌਰਾਨ ਜਾ ਕੇ ਹੌਸਪੀਟਲ 'ਚ ਐਡਮਿਟ ਹੋਣਾ, ਡਾਕਟਰਾਂ ਦੇ ਚੱਕਰ ਲੈਣਾ, ਪੰਪ ਲੈਣਾ, ਇਨਹੇਲਰ ਲੈਣਾ, ਦਵਾਈਆਂ ਖਾਣਾ, ਇਹ ਰਿਅਲਾਈਜ਼ ਕਰਨਾ ਕਿ ਇਹਦੇ ਬੜੇ ਮਾੜੇ ਪ੍ਰਭਾਵ ਹੁੰਦੇ ਨੇ। ਦੂਜਾ ਹੈ ਕਿ ਇੱਕ ਡੇਟ ਫਿਕਸ ਕਰ ਲੈਣਾ। ਸਿਗਰਟ ਕਦੇ ਵੀ ਸ਼ਰਾਬ ਜਿੱਦਾਂ ਛੱਡੀ ਜਾਂਦੀ ਹੈ ਕਿ ਘਟਾ ਕੇ ਛੱਡਣੀ, ਉੱਦਾਂ ਨਹੀਂ ਛੱਡੀ ਜਾ ਸਕਦੀ। ਇਹਦੇ ਲਈ ਆਪਣੇ ਵਾਈਫ, ਆਪਣੇ ਬੱਚੇ ਦਾ ਜਨਮਦਿਨ, ਆਪਣਾ ਜਨਮਦਿਨ, ਕੋਈ ਵੀ ਇੱਕ ਡੇਟ ਮੁਕਰਰ ਕਰਕੇ ਫਿਰ ਕਹਿਣਾ ਕਿ ਬਈ ਇਸ ਤਰੀਕ ਤੋਂ ਮੈਂ ਸਿਗਰਟ ਛੱਡ ਦੇਣੀ ਹੈ।
1: ਜੀ,
0: ਸਰੀਰ ਮੰਗੇਗਾ, ਕਿਉਂਕਿ ਸਰੀਰ ਨੂੰ ਲੱਤ ਹੈ।
1: ਜੀ,
0: ਗੁੱਸਾ ਆਏਗਾ, ਵਜ਼ਨ ਵੱਧ ਸਕਦਾ, ਭੁੱਖ ਲੱਗੇਗੀ, ਤੜਪੋਗੇ, ਥੋੜਾ ਜਿਹਾ ਆਪਣਾ ਸਰੀਰ ਮੰਗੇਗਾ, ਤੇ ਲੱਤ ਜਿਹੜੀ ਹੁੰਦੀ ਹੈ ਉਹਦੇ ਕਰਕੇ ਵਿਡਰੋਲ ਸਿਮਟਮਸ ਆਉਣਗੇ। ਪਰ ਇਹ ਸਾਰਾ ਕੁਛ ਦਿਨ ਹੀ ਚੱਲਦਾ ਹੈ। ਤੇ ਕੁਛ ਤਰੀਕੇ ਹੋਰ ਹੁੰਦੇ ਨੇ ਕਿ ਇੱਕ ਸਿਗਰਟ ਜਾਂ ਤੰਬਾਕੂ ਆਪਣੀ ਜੇਬ 'ਚ ਆਪਣੇ ਘਰ ਨਹੀਂ ਰੱਖਣਾ, ਰਾਤ ਬੇਰਾਤ ਲੱਤ ਆਉਂਦੀ ਹੈ, ਉਹ

0: ਥੋੜਾ ਜਿਹਾ ਤਲਬ ਜਿਹੜੀ ਜਿਹਨੂੰ ਕਹਿੰਦੇ ਨੇ 5 ਜਾਂ 10 ਮਿੰਟ ਚਲੇਗੀ, ਫਿਰ ਉਹ ਲੰਘ ਜਾਏਗੀ
1: ਜੀ।
0: ਉਹ ਵੇਲਾ ਲੰਘ ਗਿਆ ਤਾਂ ਫਿਰ ਸਰੀਰ ਸ਼ਾਂਤ ਹੋ ਜਾਂਦਾ, ਦਿਮਾਗ ਸ਼ਾਂਤ ਹੋ ਜਾਂਦਾ
1: ਜੀ। ਮਤਲਬ ਆਪਣੇ ਆਪ ਨਾਲ, ਆਪਣੇ ਆਪ ਨਾਲ ਜੇ ਵਾਅਦਾ ਕਰ ਲਈਏ ਨਾ,
0: ਥੋੜਾ ਜਿਹਾ ਚਿੰਗਮ ਮਿੱਠੀ ਜਿਹੀ ਕਾਲੀ ਮਿਰਚ ਰੱਖ ਸਕਦੇ ਨੇ। ਡਾਕਟਰ ਜਿਹੜੇ ਨੇ ਉਹ ਕਈ ਵਾਰੀ ਨਿਕੋਟੀਨ ਰਿਪਲੇਸਮੈਂਟ ਥੈਰੇਪੀ ਦਿੰਦੇ ਨੇ ਕਿ ਤਲਬ ਦਾ ਪ੍ਰਭਾਵ ਥੋੜਾ ਜਿਹਾ ਘੱਟ ਜਾਏ, ਕਿਉਂਕਿ ਜਿਹੜਾ ਤੰਬਾਕੂ ਦਾ ਸੇਵਨ ਹੈ, ਸਿਗਰਟ ਪੀਣਾ ਹੈ, ਇਹ 2 ਤਰੀਕੇ ਦੀ ਲੱਤ ਹੈ। ਪਹਿਲਾ ਹੈ ਕਿ ਉਹਨੂੰ ਹੱਥ 'ਚ ਫੜਨਾ, ਜਲਾਉਣਾ, ਜਿਹੜੀ ਮੁਸ਼ਕ ਹੁੰਦੀ ਹੈ ਧੂੰਏ ਦੀ, ਉਹ ਜਿਹੜਾ ਹੈ ਮਰੀਜ਼ ਨੂੰ ਜਾਂ ਕਿਸੇ ਵੀ ਇਨਸਾਨ ਨੂੰ ਉਹਦੀ ਲੱਤ ਲੱਗਦੀ ਹੈ। ਔਰ ਦੂਜਾ ਹੈ ਨਿਕੋਟੀਨ ਦੀ। ਤਾਂ ਆਪਾਂ ਕਹਿੰਦੇ ਹਾਂ ਕਿ ਪਹਿਲਾਂ ਤੁਸੀਂ ਇਹ ਜਿਹੜੀ ਜੇਬ 'ਚ ਤੰਬਾਕੂ ਰੱਖਣਾ ਜਾਂ ਸਿਗਰਟ ਰੱਖਣਾ, ਉਹਨੂੰ ਜਲਾਉਣਾ, ਹੱਥ 'ਚ ਫੜਨਾ, ਉਸ ਹੈਬਿਟ ਨੂੰ ਛੱਡੋ। ਉਸ ਦਰਮਿਆਨ ਜੇ ਦਿਮਾਗ ਤੁਹਾਡਾ ਤੰਬਾਕੂ ਮੰਗਦਾ ਹੈ ਤੇ ਨਿਕੋਟੀਨ ਰਿਪਲੇਸਮੈਂਟ ਚੁਇੰਗਮ ਹੈ, ਲੋਜੈਂਜਿਸ ਹੈਗੀਆਂ, ਪੈਚਿਸ ਹੈਗੀਆਂ, ਉਹਨਾਂ ਦਾ ਪ੍ਰਯੋਗ ਕਰ ਸਕਦੇ ਹੋ। ਪਰ ਕਦੇ ਵੀ ਇਹ ਨਹੀਂ ਕਰਨਾ ਕਿ ਮੂੰਹ 'ਚ ਤੰਬਾਕੂ ਦੀ ਚੁਇੰਗਮ ਜਾਂ ਪੈਚ ਲਾ ਕੇ ਫਿਰ ਉੱਪਰ ਸਿਗਰਟ ਹੋਰ ਬਾਲ ਲਈ। ਇਹਦੇ 'ਚ ਜਿਹੜੀ ਮਨੋ ਸ਼ਕਤੀ ਹੈ, ਵਿਲ ਪਾਵਰ ਹੈ, ਉਹ ਬਹੁਤ ਜ਼ਰੂਰੀ ਹੈ ਕਿ ਜੇ ਸਟ੍ਰੈਸ ਹੋਏ, ਕਬਜ਼ ਹੋ ਜਾਏ। ਕਈਆਂ ਨੂੰ ਸਵੇਰੇ ਸਿਗਰਟ ਚਾਹੀਦੀ ਹੁੰਦੀ ਹੈ ਪੇਟ ਸਾਫ਼ ਕਰਨ ਲਈ, ਉਹ ਡਾਕਟਰ ਤੋਂ ਕੋਈ ਦਵਾਈ ਲਿਖਾ ਸਕਦੇ ਨੇ ਪੇਟ ਸਾਫ਼ ਕਰਨ ਦੀ। ਇਹ ਸਟ੍ਰੈਸ ਪੈਡ ਹੋ ਗਏ, ਇਹ ਜਿਹੜੀ ਟੈਨਿਸ ਦੀ ਬਾਲ ਹੋ ਗਈ ਉਹਨੂੰ, ਜਾਂ ਗ੍ਰਿਪਰ ਹੁੰਦਾ ਐਕਸਰਸਾਈਜ਼ ਵਾਲਾ, ਉਹਨੂੰ ਫੜ ਕੇ ਜ਼ੋਰ ਨਾਲ ਦਬਾਉਣਾ ਤਾਂ ਕਿ ਸਰੀਰ 'ਚ ਜਿਹੜੀ ਤਲਬ ਦੀ ਸਟ੍ਰੈਸ ਹੈ ਉਹ ਰਿਲੀਜ਼ ਹੋ। ਇਹ ਸਾਰੇ ਜਿਹੜੇ ਛੋਟੇ ਛੋਟੇ ਤਰੀਕੇ ਨੇ, ਇਹ ਤੁਸੀਂ ਆਪਣੇ ਡਾਕਟਰ ਨਾਲ ਮਿਲ ਕੇ ਪੁੱਛ ਸਕਦੇ ਹੋ, ਤਾਂ ਕਿ ਇਹ ਜਿਹੜਾ ਤਲਬ ਦਾ ਫੇਜ਼ ਹੈ ਜਿਹੜਾ ਕਿ 5-10 ਮਿੰਟ ਲਈ ਚੱਲਦਾ ਹੈ, ਪਲੱਸ ਇਹ ਜਿਹੜਾ ਸਰੀਰ ਦੀ ਡਿਪੈਂਡੈਂਸ ਹੈ ਇਹ ਤਕਰੀਬਨ 6 ਮਹੀਨੇ ਲੈਂਦੀ ਹੈ। ਇਸ ਤੋਂ ਬਾਅਦ ਇਹਨੂੰ ਲੰਘਣ ਲਈ ਤੁਸੀਂ ਥੋੜ੍ਹਾ ਜਿਹਾ ਦਵਾਈਆਂ ਦਾ ਜਾਂ ਡਾਕਟਰ ਦੀ ਸਲਾਹ ਦਾ ਜਾਂ ਪਰਿਵਾਰ ਦਾ ਸਹਿਯੋਗ ਲੈ ਕੇ ਇਸ ਮਾੜੀ ਹਾਲਤ ਨੂੰ ਛੱਡ ਸਕਦੇ ਹੋ
1: ਜੀ। ਸਰ, ਸਰਕਾਰ ਵੱਲੋਂ ਤੰਬਾਕੂ ਦੇ ਇਸਤੇਮਾਲ ਨੂੰ ਰੋਕਣ ਦੇ ਲਈ ਕੀ ਉਪਰਾਲੇ ਕੀਤੇ ਜਾ ਰਹੇ ਨੇ?
0: ਮੈਂ ਕਹਿੰਦਾ ਹਿੰਦੁਸਤਾਨ 'ਚ ਤਾਂ ਬਹੁਤ ਹੀ ਜ਼ਿਆਦਾ ਉਹਨਾਂ ਨੇ ਤਰੀਕੇ ਅਪਣਾਏ ਨੇ, ਜਿੱਦਾਂ ਕਿ ਐਡਵਰਟਾਈਜ਼ਿੰਗ ਬੈਨ ਹੈ। ਦੇਖਿਆ ਹੁੰਦਾ ਕਿ ਜਿਹੜੀ ਸ਼ਰਾਬ ਦੀਆਂ ਕੰਪਨੀਆਂ ਨੇ ਉਹ ਸੋਡਾ ਜਾਂ ਪਾਣੀ ਦੀ ਬੋਤਲਾਂ ਦਾ ਸਰੋਗੇਟ ਐਡ ਕਰਦੇ ਨੇ ਕਿ ਸ਼ਰਾਬ ਦੀ ਜਾਂ ਨਾਂ 'ਤੇ ਪਾਣੀ ਦੀ ਬੋਤਲ ਜਾਂ ਸੋਡਾ ਦੀ ਬੋਤਲ ਲਾਂਚ ਕਰਕੇ ਐਡਵਰਟਾਈਜ਼ ਕਰਦੇ ਨੇ। ਪਰ ਇਹ ਸਿਗਰਟ ਦੀ ਸੇਲ ਜਿਹੜੀ ਹੈ ਉਹਦੀ ਐਡਵਰਟਾਈਜ਼ਿੰਗ ਹੈ ਬਿਲਕੁਲ ਬੈਨ ਹੈ। ਸਿਗਰਟਾਂ ਜਾਂ ਤੰਬਾਕੂ ਦੇ ਪੈਕਟ ਦੇ ਤੇ ਉਹਨਾਂ ਨੇ ਫੋਟੋਆਂ ਲਾਈਆਂ ਹੁੰਦੀਆਂ ਨੇ ਕੈਂਸਰ ਦੇ ਮਰੀਜ਼ਾਂ ਦੇ ਮੂੰਹ ਦੀ, ਜਿਹੜਾ ਕਿ ਮਰੀਜ਼ ਇੱਕ ਵਾਰੀ ਦੇਖ ਕੇ ਜਿਹੜਾ ਸਿਗਰਟ ਪੀਣ ਵਾਲਾ ਜਾਂ ਤੰਬਾਕੂ ਵਾਲਾ ਜਾਂ ਬੱਚਾ ਜਿਹੜਾ ਇਹ ਪੀਣਾ ਸ਼ੁਰੂ ਕਰਨਾ ਚਾਹੁੰਦਾ ਹੈ ਦੇਖ ਕੇ ਮਾੜਾ ਜਿਹਾ ਡਰ ਜਾਏ। ਦੂਜਾ ਹੈ ਕਿ ਸਰਕਾਰ ਨੇ ਇਹਦੀ ਸੇਲ 'ਤੇ ਟੈਕਸ ਬਹੁਤ ਵਧਾ ਦਿੱਤਾ ਹੈ ਤਾਂ ਕਿ ਇਹ ਖਰੀਦਣਾ ਇੰਨਾ ਸੌਖਾ ਨਾ ਰਹੇ। ਤੀਜਾ ਜਿਹੜਾ ਹੈ ਕਿ ਇਹਦੇ ਦੁਸ਼ਪ੍ਰਭਾਵ, 31 ਮਈ ਨੂੰ ਨੋ ਟੋਬੈਕੋ ਡੇ ਮਨਾਉਣਾ ਤੇ ਪਬਲਿਕ ਸਪੇਸ ਜਿਹੜੀ ਹੁੰਦੀਆਂ ਨੇ ਉਹਦੇ 'ਤੇ ਤੰਬਾਕੂ ਦਾ ਸੇਵਨ ਜਿਹੜਾ ਹੈ ਉਹਦੇ 'ਤੇ ਬੈਨ ਲਾਉਣਾ, ਇਹ ਸਾਰੀ ਸਰਕਾਰੀ ਨੀਤੀਆਂ ਕਰਕੇ ਹੀ ਹੈ। ਪਰ ਅਨਫੋਰਚੁਨੇਟਲੀ ਅੱਜ ਵੀ ਚਲੋ ਪੰਜਾਬ ਤਾਂ ਫਿਰ ਵੀ ਥੋੜ੍ਹਾ ਠੀਕ ਹੈ, ਪਰ ਪੰਜਾਬ ਦੇ ਲਾਗੇ ਹਿਮਾਚਲ ਦਾ ਪ੍ਰਦੇਸ਼ ਹੋ ਗਿਆ, ਦਿੱਲੀ ਹੋ ਗਿਆ, ਉੱਧਰ ਯੂਪੀ ਹੋ ਗਿਆ, ਉੱਧਰ ਸਿਗਰਟਾਂ 'ਤੇ ਚਬਾਉਣ ਵਾਲਾ ਤੰਬਾਕੂ ਜ਼ਰਦਾ ਹੋ ਗਿਆ, ਖੈਨੀ ਹੋ ਗਈ, ਉਹਦਾ ਬਹੁਤ ਹੀ ਜ਼ਿਆਦਾ ਪ੍ਰਯੋਗ ਕੀਤਾ ਜਾਂਦਾ ਹੈ। ਇਹ ਬਹੁਤ ਹੀ ਮਾੜੀ ਹਾਲਤ ਹੈ
1: ਜੀ। ਸਰ, ਅਖੀਰ ਦੇ ਵਿੱਚ ਵਿਸ਼ਵ ਤੰਬਾਕੂ ਵਿਰੋਧੀ ਦਿਵਸ ਦੇ ਮੌਕੇ 'ਤੇ ਤੁਸੀਂ ਸਾਡੇ ਸਰੋਤਿਆਂ ਨੂੰ ਕੀ ਖਾਸ ਸੰਦੇਸ਼ ਦੇਣਾ ਚਾਹੋਗੇ?
0: ਮੈਂ ਬਸ ਇਹੀ ਕਹਿਣਾ ਚਾਹੁੰਦਾ ਹਾਂ ਔਰ ਹਰ ਸਾਲ ਕਹਾਂਗਾ ਕਿ ਇਹ ਸਿਗਰਟ ਹੈ, ਇਹਦੇ 'ਚ ਕੋਈ ਸਟਾਈਲ ਹੈ ਨਹੀਂ, ਇਹ ਇਹਦਾ ਦੁਸ਼ਪ੍ਰਭਾਵ ਜਿਹੜਾ ਹੈ ਭਾਵੇਂ ਤੁਹਾਨੂੰ ਤੁਰੰਤ ਨਾ ਪਤਾ ਚੱਲੇ ਪਰ ਇਹ ਬੁਢਾਪਾ ਬਹੁਤ ਔਖਾ ਕਰ ਦਿੰਦਾ ਹੈ। ਆਪਣੇ ਆਲੇ ਦੁਆਲੇ ਦੇਖੋ, ਆਪਣੇ ਗੁਆਂਢੀਆਂ 'ਚ, ਪਰਿਵਾਰ 'ਚ ਬਜ਼ੁਰਗਾਂ ਨੂੰ ਜਿਹੜੇ ਸਿਗਰਟ ਪੀਂਦੇ ਨੇ ਉਹਨਾਂ ਦੀ ਹਾਲਤ ਨੂੰ ਦੇਖੋ ਕਿ ਕਿਸ ਤਰ੍ਹਾਂ ਇਹ ਮੌਸਮ ਬਦਲਦਾ ਹੈ ਜਾਂ ਮਾੜੀ ਜਿਹੀ ਇਨਫੈਕਸ਼ਨ ਹੋ ਕੇ ਕਿੱਦਾਂ ਸਿੱਧਾ ਹੋਸਪਿਟਲ ਜਾਂ ICU ਪੁੱਜ ਜਾਂਦੇ ਨੇ, ਖਾਂਸੀ, ਸਾਹ ਫੁੱਲਣਾ, ਕੈਂਸਰ ਹੋਣਾ, ਇਹ ਸਾਰੇ ਇਹਦੇ ਦੁਸ਼ਪ੍ਰਭਾਵ ਨੇ
1: ਜੀ।
0: ਔਰ ਸਿਗਰਟ ਛੱਡਣ ਦੇ ਕਈ ਸਾਰੇ ਫਾਇਦੇ ਵੀ ਨੇ, ਪੈਸਾ ਬਚਣਾ, ਤੇ ਜਿਹੜੇ ਸਿਗਰਟ ਪੀਂਦੇ ਨੇ ਉਹਨਾਂ ਨੂੰ ਜਿੱਦਾਂ ਹੁਣ ਬਰਸਾਤਾਂ ਆਉਣੀਆਂ, ਮਿੱਟੀ ਦੀ ਖੁਸ਼ਬੂ ਹੈ ਉਹ ਨਹੀਂ ਪਤਾ ਚੱਲਦੀ, ਖਾਣੇ ਦਾ ਸਵਾਦ ਨਹੀਂ ਆਉਂਦਾ, ਸਿਗਰਟ ਛੱਡੋ ਤਾਂ 6 ਮਹੀਨੇ ਬਾਅਦ ਜ਼ਿੰਦਗੀ ਦਾ ਇਹ ਆਨੰਦ ਵੀ ਆ ਜਾਂਦਾ ਮਿਲ ਕੇ
1: ਜੀ। ਡਾਕਟਰ ਅਰੁਣ ਲਖਨਪਾਲ ਜੀ, ਸਾਡੇ ਨਾਲ ਜੁੜਨ ਦੇ ਲਈ ਔਰ ਸਰੋਤਿਆਂ ਦੇ ਨਾਲ ਵਿਸ਼ਵ ਤੰਬਾਕੂ ਵਿਰੋਧੀ ਦਿਵਸ 'ਤੇ ਆਪਣੇ ਕੀਮਤੀ ਵਿਚਾਰ ਸਾਂਝੇ ਕਰਨ ਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ।
0: ਧੰਨਵਾਦ ਜੀ।
1: ਜੀ ਸਰ।

ਜੀ ਦੋਸਤੋ, ਇਹ ਸਨ ਡਾਕਟਰ ਅਰੁਣ ਲਖਨਪਾਲ ਜੀ, ਜਿਨ੍ਹਾਂ ਨੇ ਸਾਨੂੰ ਤੰਬਾਕੂ ਦੇ ਇਸਤੇਮਾਲ ਨਾਲ ਹੋਣ ਵਾਲੀਆਂ ਬਿਮਾਰੀਆਂ ਤੋਂ ਜਾਣੂ ਕਰਾਇਆ। ਸੋ ਉਮੀਦ ਕਰਦੇ ਹਾਂ ਵੀ ਤੁਹਾਨੂੰ ਅੱਜ ਦੀ ਗੱਲਬਾਤ ਇਹ ਪਸੰਦ ਆਈ ਹੋਏਗੀ ਕਿ ਤੰਬਾਕੂ ਸਿਰਫ ਇੱਕ ਆਦਤ ਨਹੀਂ, ਸਗੋਂ ਇਹ ਸਰੀਰ ਨੂੰ ਹੌਲੀ ਹੌਲੀ ਖਤਮ ਕਰਨ ਵਾਲਾ ਇੱਕ ਜ਼ਹਿਰ ਹੈ। ਔਰ ਦੁਨੀਆ ਭਰ ਦੇ ਵਿੱਚ ਹਰ ਸਾਲ 80 ਲੱਖ ਤੋਂ ਜ਼ਿਆਦਾ ਮੌਤਾਂ ਤੰਬਾਕੂ ਦਾ ਸੇਵਨ ਦੇ ਕਾਰਨ, ਹੋਣ ਵਾਲੀਆਂ ਬਿਮਾਰੀਆਂ ਜਿਹੜੀਆਂ ਉਹਨਾਂ ਦੇ ਕਾਰਨ ਹੋ ਜਾਂਦੀਆਂ ਨੇ। ਔਰ ਹਰ ਰੋਜ਼ 3700 ਤੋਂ ਜ਼ਿਆਦਾ ਲੋਕ ਜਿਹੜੇ ਨੇ ਇਸ ਕਰਕੇ ਦਮ ਤੋੜ ਦਿੰਦੇ ਨੇ। ਯਾਨੀ ਕਿ ਹਰ ਮਿੰਟ ਦੀ ਗੱਲ ਕਰ ਲਈਏ ਤਾਂ ਹਰ ਮਿੰਟ ਦੇ ਵਿੱਚ 3 ਲੋਕਾਂ ਦੀ ਮੌਤ ਦਾ ਕਾਰਨ ਇਹ ਤੰਬਾਕੂ ਬਣ ਰਿਹਾ ਹੈ। ਔਰ ਕਿਹਾ ਜਾਂਦਾ ਹੈ ਕਿ ਤੰਬਾਕੂ ਦੇ ਵਿੱਚ ਲਗਭਗ 4000 ਹਾਨੀਕਾਰਕ ਰਸਾਇਣਿਕ ਤੱਤ ਮੌਜੂਦ ਨੇ, ਜਿਹਦੇ ਵਿੱਚ ਨਿਕੋਟੀਨ ਜਿਹੜਾ ਆ ਸਭ ਤੋਂ ਜ਼ਿਆਦਾ ਭਿਆਨਕ ਅਤੇ ਜਾਨਲੇਵਾ ਸਾਬਿਤ ਹੁੰਦਾ ਹੈ। ਸੋ ਸਾਨੂੰ ਯਾਦ ਰੱਖਣਾ ਪਏਗਾ ਕਿ ਸਿਗਰਟ ਦਾ ਧੂੰਆਂ ਤਾਂ ਕੁਝ ਕੁ ਪਲਾਂ ਵਿੱਚ ਖਤਮ ਹੋ ਜਾਂਦਾ ਹੈ, ਪਰ ਇਸਦਾ ਅਸਰ ਸਾਲਾਂ ਤੱਕ ਸਾਡੇ ਸਰੀਰ 'ਤੇ ਰਹਿੰਦਾ ਹੈ। ਸੋ ਕੋਈ ਵੀ ਤੰਬਾਕੂ ਦਾ ਇਸਤੇਮਾਲ ਕਰਦਾ ਹੈ, ਉਸ ਨੂੰ ਰੋਕੀਏ, ਉਸ ਨੂੰ ਸਮਝਾਈਏ ਕਿ ਸਰੀਰ ਤੋਂ ਵੱਡੀ ਕੋਈ ਦੌਲਤ ਨਹੀਂ। ਤੰਬਾਕੂ ਨੂੰ ਜਿਹੜਾ ਤੰਬਾਕੂ ਹੈ ਉਸਨੂੰ ਨਾ ਕਹੀਏ ਅਤੇ ਚੰਗੀ ਸਿਹਤ ਨੂੰ ਹਾਂ ਕਹੀਏ। ਆਪਣੇ ਆਪ ਨੂੰ ਅਤੇ ਆਪਣੇ ਚੋਣ ਵਾਲਿਆਂ ਨੂੰ ਹਮੇਸ਼ਾ ਖੁਸ਼ ਰੱਖੀਏ ਔਰ ਇਸ ਸੋਹਣੀ ਜ਼ਿੰਦਗੀ ਦਾ ਰੱਜ ਕੇ ਆਨੰਦ ਮਾਣੀਏ, ਕਿਉਂਕਿ ਹੱਕ ਹਲਾਲ ਦੀ ਕਮਾਈ ਦੇ ਵਿੱਚ ਜੋ ਬਰਕਤ ਹੈ, ਜੋ ਮਿਹਨਤ ਦੇ ਵਿੱਚ ਸਵਾਦ ਮਿਲਦਾ ਹੈ, ਜੋ ਮਿਹਨਤ ਦੇ ਵਿੱਚ ਖੁਸ਼ੀ ਮਿਲਦੀ ਹੈ, ਦੁਨੀਆਂ ਦੇ ਵਿੱਚ ਕਿਸੇ ਵੀ ਨਸ਼ੇ ਦੇ ਵਿੱਚ ਉਹ ਖੁਸ਼ੀ ਨਹੀਂ ਹੈ। ਸਭ ਤੋਂ ਵਧੀਆ ਮੁਹੱਬਤ ਦਾ, ਪਿਆਰ ਦਾ ਨਸ਼ਾ ਹੈ, ਇਹ ਹੋਣਾ ਚਾਹੀਦਾ ਹੈ। ਜਦੋਂ ਇਹ ਨਸ਼ਾ ਹੋਏਗਾ ਤਾਂ ਤੁਸੀਂ ਆਪਣੇ ਆਪ ਇੱਕ ਸੋਹਣੇ ਸੁਚੱਜੇ ਸਮਾਜ ਦੇ ਸੋਹਣੇ ਨਾਗਰਿਕ ਬਣ ਜਾਓਗੇ।

ਬਸ ਚੁੱਕੇ ਨੇ। ਸੋ ਤੁਹਾਡੀ ਤੰਦਰੁਸਤੀ ਦੀ ਹਮੇਸ਼ਾ ਅਸੀਂ ਦੁਆ, ਅਸੀਂ ਹਮੇਸ਼ਾ ਫਰਿਆਦ ਕਰਦੇ ਹਾਂ ਵੀ ਤੁਸੀਂ ਤੰਦਰੁਸਤ ਰਹੋ। ਪਰ ਇੱਕ ਹੋਰ ਚੀਜ਼ ਜਿਹੜੀ ਆ ਉਹ ਵੇਖਣ ਨੂੰ ਮਿਲ ਰਹੀ ਹੈ ਕਿ ਜਿਹੜੀ ਇੱਕ ਦੋ ਦਿਨ ਦੇ ਵਿੱਚ ਜਿਹੜੀ ਬਰਸਾਤ ਹੋਈ ਹੈ ਉਹਦੇ ਕਰਕੇ ਕਹਿ ਸਕਦੇ ਹਾਂ ਕਿ ਜਗ੍ਹਾ ਜਗ੍ਹਾ ਦੇ ਵਿੱਚ ਜਿਹੜਾ ਪਾਣੀ ਖੜਾ ਹੋ ਗਿਆ ਹੈ। ਔਰ ਖਾਸ ਕਰਕੇ ਜਲੰਧਰ ਦੀ ਗੱਲ ਕਰੀਏ ਤਾਂ ਜਲੰਧਰ ਦੇ ਵਿੱਚ ਡੇਂਗੂ ਔਰ ਚਿਕਨਗੁਨੀਆ ਦੀ ਬਿਮਾਰੀ ਦਾ ਜਿਹੜਾ ਖਤਰਾ ਲਗਾਤਾਰ ਵੱਧਦਾ ਜਾ ਰਿਹਾ। ਔਰ ਸ਼ਹਿਰ ਜਲੰਧਰ ਦੇ ਵਿੱਚ ਹੁਣ ਤੱਕ ਡੇਂਗੂ ਦੇ 9 ਪੋਜ਼ਿਟਿਵ ਕੇਸ ਮਿਲ ਚੁੱਕੇ ਨੇ। ਹਾਲਾਂਕਿ ਸਭ ਤੋਂ ਵੱਡੀ ਸੁੱਖ ਦੀ ਗੱਲ ਇਹ ਹੈ ਕਿ ਸਾਰੇ ਮਰੀਜ਼ ਜਿਹੜੇ ਨੇ ਉਹ ਠੀਕ ਹੋ ਰਹੇ ਨੇ। ਪਰ ਇਹਦੇ ਨਾਲ ਹੀ ਜਿਹੜਾ ਹੈਲਥ ਡਿਪਾਰਟਮੈਂਟ ਦੀਆਂ ਚਿੰਤਾਵਾਂ ਵੱਧ ਗਈਆਂ ਨੇ। ਸੋ ਇਸ ਕਰਕੇ ਤੁਹਾਨੂੰ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆਪਣੇ ਘਰਾਂ ਦੇ ਆਸੇ ਪਾਸੇ ਜਿਹੜਾ ਆ ਸਾਫ਼ ਸਫਾਈ ਜ਼ਰੂਰ ਰੱਖੋ। ਔਰ ਕਿਤੇ ਵੀ ਪਾਣੀ ਜਿਹੜਾ ਆ ਉਹ ਗੰਦਾ ਪਾਣੀ ਜੇ ਖੜਦਾ ਹੈ ਤਾਂ ਉਸ ਨੂੰ ਖੜਾ ਹੋਣ ਨਾ ਦਿੱਤਾ ਜਾਏ। ਔਰ ਇਸ ਦਰਮਿਆਨ ਸਵਾਸਥ ਵਿਭਾਗ ਦੀਆਂ ਟੀਮਾਂ ਘਰਾਂ ਘਰਾਂ ਦੇ ਵਿੱਚ ਜਾ ਕੇ ਜਾਂਚ ਵੀ ਕਰ ਰਹੀਆਂ ਨੇ। ਔਰ ਇਹਨਾਂ ਵਿੱਚੋਂ 43 ਘਰਾਂ ਦੇ ਵਿੱਚ ਜਿਹੜਾ ਆ ਟੀਮ ਨੇ ਜਿਹੜਾ ਆ ਸਰਵੇ ਕੀਤਾ ਸੀ ਔਰ ਗਏ ਸੀ, ਜਿਹਦੇ ਵਿੱਚੋਂ ਕੁਛ ਜਗ੍ਹਾ 'ਤੇ ਲਾਰਵਾ ਵੀ ਮਿਲਿਆ। ਹਾਲਾਂਕਿ ਨਗਰ ਨਿਗਮ ਦੁਆਰਾ ਹੁਣ ਤੱਕ ਜਿਹੜਾ ਆ ਕਿਸੇ ਦਾ ਜਿਹੜਾ ਆ ਚਲਾਨ ਨਹੀਂ ਕੱਟਿਆ ਗਿਆ ਔਰ ਨਾ ਹੀ ਕੋਈ ਨੋਟਿਸ ਦਿੱਤਾ ਗਿਆ। ਸੋ ਇਹ ਤੁਹਾਡੇ ਲਈ ਵੀ ਇੱਕ ਰਾਹਤ ਦੀ ਖਬਰ ਹੈ, ਤੁਸੀਂ ਇਸ ਗੱਲ ਨੂੰ ਸੁਚੇਤ ਹੋ ਕੇ, ਜਾਗਰੂਕ ਹੋ ਕੇ ਇਸ ਗੱਲ ਨੂੰ ਸਮਝਦੇ ਹੋਏ ਆਪਣਾ ਔਰ ਆਪਣੇ ਚੋਣ ਵਾਲਿਆਂ ਦੀ ਸਿਹਤ ਦਾ ਖਿਆਲ ਰੱਖਣਾ ਹੈ ਔਰ ਇਸ ਡੇਂਗੂ ਚਿਕਨਗੁਨੀਆ ਵਰਗੀਆਂ ਬਿਮਾਰੀਆਂ ਤੋਂ ਆਪਣੇ ਆਪ ਨੂੰ ਬਚਾ ਕੇ ਰੱਖਣਾ ਹੈ।

102.7 FM Rainbow 103.6 MHz ਨਾਲ ਦੀ ਨਾਲ ਨਿਊਜ਼ ਔਨ AIR ਐਪ ਤੇ ਪ੍ਰੋਗਰਾਮ ਦਾ ਆਨੰਦ ਮਾਣਨ ਵਾਲੇ ਦੋਸਤਾਂ ਨੂੰ ਇੱਕ ਵਾਰੀ ਫੇਰ ਤੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਔਰ ਸਟੂਡੀਓ ਘੜੀ ਤੇ ਸਮਾਂ 8:27 ਔਰ 15 ਸੈਕਿੰਡ ਹੋ ਰਹੇ ਨੇ। ਸੋ ਵੇਲਾ ਹੋ ਗਿਆ ਹੈ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਨੂੰ ਇੱਥੇ ਹੀ ਵਾਇੰਡ ਅਪ ਕਰਨ ਦਾ, ਪਰ ਤੁਸੀਂ ਕਿਤੇ ਨਹੀਂ ਜਾਣਾ। ਠੀਕ 8:30 ਹੋਣਗੀਆਂ ਪੰਜਾਬੀ ਦੇ ਵਿੱਚ ਖਬਰਾਂ, 8:40 ਦੇ ਵਿੱਚ ਹੋਏਗਾ ਮਿਊਜ਼ੀਕਲੀ ਬੈਕ ਟੂ ਬੈਕ ਦਾ ਖੂਬਸੂਰਤ ਸਫ਼ਰ ਅੱਡੀ ਟੱਪਾ, ਔਰ 9:00 ਆਗਾਜ਼ ਹੋਏਗਾ ਦਿਲ ਆਪਣਾ ਪੰਜਾਬੀ ਦਾ। ਅਤੇ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਦੇ ਵਿੱਚ ਤੁਸੀਂ ਦਿਲ ਖੋਲ੍ਹ ਕੇ ਦਿਲ ਦੀਆਂ ਗੱਲਾਂ ਕਰ ਸਕਦੇ ਹੋ। ਨੰਬਰ ਰਹੇਗਾ 9855-10-10-27। ਤੁਸੀਂ ਦੱਸ ਸਕਦੇ ਹੋ ਵੀ ਤੁਹਾਨੂੰ ਅੱਜ ਦਾ ਪ੍ਰੋਗਰਾਮ ਕਿਵੇਂ ਦਾ ਲੱਗਾ, ਕਿਹੜੀਆਂ ਗੱਲਾਂ ਬਾਤਾਂ ਤੁਹਾਨੂੰ ਅੱਜ ਦੇ ਪ੍ਰੋਗਰਾਮ ਦੀਆਂ ਪਸੰਦ ਆਈਆਂ, ਔਰ ਤੁਸੀਂ ਜੇ ਕੋਈ ਤੁਹਾਡੇ ਦੋਸਤ ਮਿੱਤਰ ਤਮਾਕੂ

ਇਸਤੇਮਾਲ ਕਰਦਾ ਹੈ ਤੁਸੀਂ ਉਹਨੂੰ ਕਿਸ ਤਰ੍ਹਾਂ ਜਾਗਰੂਕ ਕਰਦੇ ਹੋ, ਜਾਂ ਕੋਈ ਵੀ ਨਸ਼ਾ ਕਰਦਾ ਹੈ ਤੁਸੀਂ ਉਹਨੂੰ ਕਿਸ ਤਰ੍ਹਾਂ ਜਾਗਰੂਕ ਕਰਦੇ ਹੋ, ਇਹਦੇ ਬਾਬਤ ਵੀ ਸਾਨੂੰ ਦੱਸ ਸਕਦੇ ਹੋ। ਔਰ ਛੁੱਟੀਆਂ ਦੇ ਵਿੱਚ ਕਿੱਥੇ ਕਿੱਥੇ ਤੁਹਾਡੀ ਘੁੰਮਣ ਜਾਣ ਦੀ ਪਲੈਨਿੰਗ ਹੈ ਉਹ ਵੀ ਸਾਨੂੰ ਦੱਸ ਸਕਦੇ ਹੋ। ਔਰ ਗਰਮੀ ਦੇ ਵਿੱਚ ਤੁਸੀਂ ਬੇਜ਼ੁਬਾਨ ਜਾਨਵਰਾਂ ਦਾ ਖਾਸ ਖਿਆਲ ਰੱਖਣਾ, ਉਹਨਾਂ ਦੇ ਲਈ ਦਾਣਾ ਫੱਕਾ ਜਿਹੜਾ ਆ ਉਹ ਛੱਤ ਦੇ ਉੱਪਰ ਜ਼ਰੂਰ ਰੱਖਣਾ, ਕਿਉਂਕਿ ਇਹ ਬੇਜ਼ੁਬਾਨ ਜਾਨਵਰ ਸਾਡੇ ਉੱਪਰ ਆਸ਼ਰਿਤ ਨੇ, ਸਾਡੇ ਵੱਲ ਵੇਖਦੇ ਨੇ। ਸਾਡਾ ਹੀ ਫਰਜ਼ ਬਣਦਾ ਹੈ ਕਿ ਕੁਦਰਤ ਦੀ ਇਸ ਬਖਸ਼ੀ ਹੋਈ ਨਿਆਮਤ ਨੂੰ ਸਾਂਭਿਆ ਜਾਏ, ਸੰਭਾਲਿਆ ਜਾਏ। ਸੋ ਬਾਕੀ ਜੇਕਰ ਤੁਸੀਂ ਇਸ ਵਕਤ ਡਰਾਈਵ ਕਰ ਰਹੇ ਹੋ ਤਾਂ ਜਨਾਬ ਸੀਟ ਬੈਲਟ ਲਗਾ ਕੇ ਰੱਖਣਾ ਹੈ, ਦੁਪਹੀਆ ਵਾਹਨ 'ਤੇ ਜਾ ਰਹੇ ਹੋ ਹੈਲਮੈਟ ਵੇਅਰ ਕਰਕੇ ਨਿਕਲਣਾ ਹੈ, ਔਰ ਜੇਕਰ ਬਾਹਰ ਧੁੱਪ ਨਜ਼ਰ ਆ ਰਹੀ ਹੈ ਤਾਂ ਜਨਾਬ ਫੇਸ ਨੂੰ ਕਵਰ ਕਰਕੇ ਨਿਕਲਣਾ ਹੈ, ਔਰ ਆਪਣਾ ਔਰ ਆਪਣੇ ਚੋਣ ਵਾਲਿਆਂ ਦਾ ਖਿਆਲ ਰੱਖਣਾ ਹੈ। ਜਦ ਤੱਕ ਮਿਲਦੇ ਹਾਂ ਤੁਹਾਨੂੰ ਠੀਕ 8:40 'ਤੇ ਪ੍ਰੋਗਰਾਮ ਅੱਡੀ ਟੱਪਾ ਦੇ ਵਿੱਚ, ਤਦ ਤੱਕ ਐਫ ਐਮ ਰੇਨਬੋ ਦੀ ਗੱਡੀ ਜਿਹੜੀ ਹੈ ਥੋੜ੍ਹੀ ਜਿਹੀ ਵਾਪਸ ਮੋੜ ਕੇ ਲੈ ਕੇ ਆਉਣਾ ਹੈ।

0: नमस्कार, ये आकाशवाणी है। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੇਰੇ 11 ਵਜੇ ਆਕਾਸ਼ਵਾਣੀ 'ਤੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤੀ ਸਮੁੰਦਰੀ ਫੌਜ ਨੇ ਓਪਰੇਸ਼ਨ ਸਿੰਦੂਰ ਦੌਰਾਨ ਪੂਰੀ ਪਾਕਿਸਤਾਨੀ ਸਮੁੰਦਰੀ ਫੌਜ ਨੂੰ ਆਪਣੀਆਂ ਬੰਦਰਗਾਹਾਂ ਤੱਕ ਸੀਮਤ ਰਹਿਣ ਲਈ ਮਜਬੂਰ ਕੀਤਾ ਸੀ। ਕੇਂਦਰ ਸਰਕਾਰ ਨੇ ਕੱਲ੍ਹ ਤੋਂ ਸ਼ੁਰੂ ਹੋ ਰਹੇ ਪੰਦਰਵਾੜੇ ਲਈ ਪੈਟਰੋਲ, ਡੀਜ਼ਲ ਅਤੇ ਹਵਾਈ ਈਂਧਨ 'ਤੇ ਬਰਾਮਦੀ ਮਹਿਸੂਲ ਵਿੱਚ ਸੋਧ ਕੀਤੀ ਹੈ। ਮਿਆਂਮਾਰ ਦੇ ਰਾਸ਼ਟਰਪਤੀ ਓ ਮਿਨ ਆਉਨਲਾਈਨ ਭਾਰਤ ਦੇ 5 ਦਿਨਾਂ ਦੌਰੇ 'ਤੇ ਕੱਲ੍ਹ ਨਵੀਂ ਦਿੱਲੀ ਪਹੁੰਚੇ। ਇਸ ਤੋਂ ਪਹਿਲਾਂ ਉਹਨਾਂ ਗਯਾ ਦੇ ਮਹਾਬੋਧੀ ਮੰਦਰ ਵਿੱਚ ਪੂਜਾ ਕੀਤੀ। ਅਤੇ IPL ਕ੍ਰਿਕਟ ਦੇ ਫਾਈਨਲ ਵਿੱਚ ਅੱਜ ਮੌਜੂਦਾ ਚੈਂਪੀਅਨ ਰਾਇਲ ਚੈਲੇਂਜਰਸ ਬੰਗਲੁਰੂ ਦਾ ਮੁਕਾਬਲਾ ਗੁਜਰਾਤ ਟਾਈਟਨਸ ਨਾਲ ਹੋਏਗਾ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੇਰੇ 11 ਵਜੇ ਆਕਾਸ਼ਵਾਣੀ 'ਤੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਇਹ ਹਰ ਮਹੀਨੇ ਪ੍ਰਸਾਰਿਤ ਹੋਣ ਵਾਲੇ ਰੇਡੀਓ ਪ੍ਰੋਗਰਾਮ ਦਾ 134ਵਾਂ ਐਪੀਸੋਡ ਹੋਏਗਾ। ਮਨ ਕੀ ਬਾਤ ਪ੍ਰੋਗਰਾਮ ਆਕਾਸ਼ਵਾਣੀ ਅਤੇ ਦੂਰਦਰਸ਼ਨ ਦੇ ਸਮੁੱਚੇ ਨੈੱਟਵਰਕ, ਆਕਾਸ਼ਵਾਣੀ ਖਬਰਾਂ ਦੀ ਵੈਬਸਾਈਟ ਅਤੇ ਨਿਊਜ਼ ਔਨ AIR ਮੋਬਾਈਲ ਐਪ 'ਤੇ ਪ੍ਰਸਾਰਿਤ ਕੀਤਾ ਜਾਏਗਾ। ਇਸ ਨੂੰ AIR ਨਿਊਜ਼, DD ਨਿਊਜ਼, ਪ੍ਰਧਾਨ ਮੰਤਰੀ ਦੇ ਦਫ਼ਤਰ ਅਤੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਯੂਟਿਊਬ ਚੈਨਲਾਂ 'ਤੇ ਵੀ ਲਾਈਵ ਸਟ੍ਰੀਮ ਕੀਤਾ ਜਾਏਗਾ। ਆਕਾਸ਼ਵਾਣੀ ਹਿੰਦੀ ਪ੍ਰਸਾਰਣ ਤੋਂ ਤੁਰੰਤ ਬਾਅਦ ਪ੍ਰੋਗਰਾਮ ਨੂੰ ਖੇਤਰੀ ਭਾਸ਼ਾਵਾਂ ਵਿੱਚ ਵੀ ਪ੍ਰਸਾਰਿਤ ਕਰੇਗੀ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤੀ ਸਮੁੰਦਰੀ ਫੌਜ ਨੇ ਓਪਰੇਸ਼ਨ ਸਿੰਦੂਰ ਦੌਰਾਨ ਪੂਰੀ ਪਾਕਿਸਤਾਨੀ ਸਮੁੰਦਰੀ ਫੌਜ ਨੂੰ ਆਪਣੀਆਂ ਬੰਦਰਗਾਹਾਂ ਤੱਕ ਸੀਮਤ ਰਹਿਣ ਲਈ ਮਜਬੂਰ ਕੀਤਾ ਸੀ। ਲਖਨਊ ਵਿੱਚ ਨੌਸੈਨਾ ਸ਼ੌਰਯ ਵਾਟਿਕਾ ਦੇ ਉਦਘਾਟਨੀ ਸਮਾਰੋਹ ਵਿੱਚ ਬੋਲਦਿਆਂ ਰੱਖਿਆ ਮੰਤਰੀ ਨੇ ਕਿਹਾ ਕਿ ਓਪਰੇਸ਼ਨ ਸਿੰਦੂਰ ਦੌਰਾਨ ਪਾਕਿਸਤਾਨ 'ਤੇ ਦਬਾਅ ਪਾਉਣ ਵਿੱਚ ਸਮੁੰਦਰੀ ਫੌਜ ਨੇ ਮਹੱਤਵਪੂਰਨ ਭੂਮਿਕਾ ਨਿਭਾਈ। ਇਹ ਸ਼ੌਰਯ ਵਾਟਿਕਾ ਓਪਨ ਏਅਰ ਨੈਵਲ ਅਜਾਇਬ ਘਰ ਹੈ। ਪਹਿਲਗਾਮ ਦਹਿਸ਼ਤਗਰਦ ਹਮਲੇ ਦਾ ਬਦਲਾ ਲੈਣ ਲਈ ਪਿਛਲੇ ਸਾਲ 7 ਮਈ ਨੂੰ ਓਪਰੇਸ਼ਨ ਸਿੰਦੂਰ ਸ਼ੁਰੂ ਕੀਤਾ ਗਿਆ ਸੀ। ਇਸ ਓਪਰੇਸ਼ਨ ਦੌਰਾਨ ਭਾਰਤੀ ਫੌਜ ਨੇ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਕਈ ਦਹਿਸ਼ਤਗਰਦ ਟਿਕਾਣਿਆਂ 'ਤੇ ਸਟੀਕ ਹਮਲੇ ਕੀਤੇ ਸਨ।
1: हमारी सेनाओं ने सटीक हमले करके पाकिस्तान में स्थित आतंकी ढांचे को पूरी तरह से तबाह कर दिया। हमारी आर्मी और एयरफोर्स ने तो अपनी भूमिका निभाई ही, लेकिन जो भूमिका हमारी नेवी ने निभाई वो भी बहुत ही महत्वपूर्ण थी। हमारी नेवी पूरी ताकत के साथ अरब सागर में उस समय मौजूद, जिसने दुश्मन के मन में लगातार भय बनाए रखा, और इसी का नतीजा ये हुआ कि पाकिस्तान की पूरी नौसेना

0: ਆਈਪੀਐਲ ਕ੍ਰਿਕਟ ਦੇ ਫਾਈਨਲ ਵਿੱਚ ਅੱਜ ਮੌਜੂਦਾ ਚੈਂਪੀਅਨ ਰਾਇਲ ਚੈਲੇਂਜਰਸ ਬੈਂਗਲੁਰੂ ਦਾ ਮੁਕਾਬਲਾ ਗੁਜਰਾਤ ਟਾਈਟਨਸ ਨਾਲ ਹੋਏਗਾ। ਇਹ ਮੈਚ ਸ਼ਾਮੀ 7:30 ਤੋਂ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਖੇਡਿਆ ਜਾਏਗਾ। ਮੇਜ਼ਬਾਨ ਇੰਗਲੈਂਡ ਨੇ ਦੂਜੇ 2020 ਅੰਤਰਰਾਸ਼ਟਰੀ ਕ੍ਰਿਕਟ ਮੈਚ ਵਿੱਚ ਭਾਰਤੀ ਮਹਿਲਾ ਟੀਮ ਨੂੰ 26 ਦੌੜਾਂ ਨਾਲ ਹਰਾ ਦਿੱਤਾ ਹੈ। ਇੰਗਲੈਂਡ ਨੇ ਬੀਤੀ ਰਾਤ ਬ੍ਰਿਸਟਲ ਵਿੱਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਆਪਣੇ ਨਿਰਧਾਰਿਤ 20 ਓਵਰਾਂ ਵਿੱਚ 5 ਵਿਕਟਾਂ ਅਤੇ 168 ਦੌੜਾਂ ਬਣਾਈਆਂ। ਭਾਰਤੀ ਸਪਿੰਨਰ ਸ਼੍ਰੀ ਚਰਨੀ ਨੇ 3 ਵਿਕਟਾਂ ਲਈਆਂ। ਜਵਾਬ ਵਿੱਚ ਭਾਰਤੀ ਟੀਮ 9 ਵਿਕਟਾਂ ਅਤੇ ਸਿਰਫ 142 ਦੌੜਾਂ ਹੀ ਬਣਾ ਸਕੀ। ਲੜੀ ਦਾ ਤੀਜਾ ਅਤੇ ਆਖਰੀ ਮੈਚ ਮੰਗਲਵਾਰ ਨੂੰ ਟੌਂਟਨ ਵਿੱਚ ਖੇਡਿਆ ਜਾਏਗਾ। ਪਹਿਲਾ ਮੈਚ ਭਾਰਤ ਨੇ ਜਿੱਤਿਆ ਸੀ। ਸਿੰਗਾਪੁਰ ਓਪਨ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਮਰਦਾਂ ਦੇ ਡਬਲਸ ਫਾਈਨਲ 'ਚ ਅੱਜ ਸਾਤਵਿਕ ਸਾਈਰਾਜ ਰੰਕੀ ਰੈਡੀ ਅਤੇ ਚਿਰਾਗ ਸ਼ੈਟੀ ਦੀ ਭਾਰਤੀ ਜੋੜੀ ਦਾ ਮੁਕਾਬਲਾ ਇੰਡੋਨੇਸ਼ੀਆ ਦੇ ਮੁਹੰਮਦ ਸ਼ੋਹਿਬੁਲ ਫਿਕਰੀ ਅਤੇ ਫਜਰ ਅਲਫੀਆਨ ਦੀ ਜੋੜੀ ਨਾਲ ਹੋਏਗਾ। ਭਾਰਤੀ ਜੋੜੀ ਨੇ ਸੈਮੀਫਾਈਨਲ ਵਿੱਚ ਦੱਖਣੀ ਕੋਰੀਆ ਦੇ ਸਿਊ ਸਿੰਗਜੇ ਅਤੇ ਕਿਮ ਵੋਨ ਨੂੰ ਹਰਾਇਆ ਸੀ। ਗੁਜਰਾਤ ਦੇ ਵਲਸਾੜ ਜ਼ਿਲ੍ਹੇ ਦੇ 18 ਸਾਲਾ ਰਾਹੁਲ ਜਾਖੜ ਨੇ ਹਾਂਗਕਾਂਗ ਵਿੱਚ 22ਵੀਂ ਏਸ਼ੀਅਨ ਅੰਡਰ 20 ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਪੁਰਸ਼ਾਂ ਦੇ ਡੈਕਥਲੋਨ ਮੁਕਾਬਲੇ ਵਿੱਚ ਸੋਨੇ ਦਾ ਤਮਗਾ ਜਿੱਤਿਆ ਹੈ। ਅੰਤ ਵਿੱਚ ਚੋਣਵੀਆਂ ਖਬਰਾਂ ਤੇ ਇੱਕ ਨਜ਼ਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੇਰੇ 11 ਵਜੇ ਆਕਾਸ਼ਵਾਣੀ ਤੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤੀ ਸਮੁੰਦਰੀ ਫੌਜ ਨੇ ਓਪਰੇਸ਼ਨ ਸਿੰਦੂਰ ਦੌਰਾਨ ਪੂਰੀ ਪਾਕਿਸਤਾਨੀ ਸਮੁੰਦਰੀ ਫੌਜ ਨੂੰ ਆਪਣੀਆਂ ਬੰਦਰਗਾਹਾਂ ਤੱਕ ਸੀਮਤ ਰਹਿਣ ਲਈ ਮਜਬੂਰ ਕੀਤਾ ਸੀ। ਕੇਂਦਰ ਸਰਕਾਰ ਨੇ ਕੱਲ੍ਹ ਤੋਂ ਸ਼ੁਰੂ ਹੋ ਰਹੇ ਪੰਦਰਵਾੜੇ ਲਈ ਪੈਟਰੋਲ, ਡੀਜ਼ਲ ਅਤੇ ਹਵਾਈ ਈਂਧਨ ਤੇ ਬਰਾਮਦੀ ਮਹਿਸੂਲ ਵਿੱਚ ਸੋਧ ਕੀਤੀ ਹੈ। ਅਤੇ ਆਈਪੀਐਲ ਕ੍ਰਿਕਟ ਦੇ ਫਾਈਨਲ ਵਿੱਚ ਅੱਜ ਮੌਜੂਦਾ ਚੈਂਪੀਅਨ ਰਾਇਲ ਚੈਲੇਂਜਰਸ ਬੈਂਗਲੁਰੂ ਦਾ ਮੁਕਾਬਲਾ ਗੁਜਰਾਤ ਟਾਈਟਨਸ ਨਾਲ ਹੋਏਗਾ। ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।
1: ਇੱਕ ਵਿਸ਼ੇਸ਼ ਸੂਚਨਾ। ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।

FM band 102.7 MHz, FM band 103.6 MHz, ਵਾਲੇ ਦੋਸਤਾਂ ਨੂੰ ਇੱਕ ਵਾਰੀ ਫੇਰ ਤੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਕਿਹਾ ਜੀ ਹੁਣ ਆਪਣੇ ਰੇਡੀਓ ਸੈੱਟ ਦੀ ਆਵਾਜ਼ ਥੋੜੀ ਜਿਹੀ ਚੱਕ ਦਿਓ, ਕਿਉਂਕਿ ਜਨਾਬ ਪੈਣ ਲੱਗਾ ਏ ਰੋਲਾ ਰੱਪਾ, ਪ੍ਰੋਗਰਾਮ ਸ਼ੁਰੂ ਹੋਣ ਜਾ ਰਿਹਾ ਏ ਅੱਡੀ ਟੱਪਾ। ਸੋ ਬੈਕ ਟੂ ਬੈਕ 9 ਵਜੇ ਤੱਕ ਪੰਜਾਬੀ ਗੀਤਾਂ ਦਾ ਆਨੰਦ ਤੁਸੀਂ ਮਾਣੋਗੇ, ਔਰ ਠੀਕ 9 ਵਜੇ ਆਗਾਜ਼ ਹੋਏਗਾ ਤੁਹਾਡਾ ਔਰ ਮੇਰੇ ਸਭ ਦੇ ਫੇਵਰੇਟ ਵਾਲੇ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਦਾ, ਜਿੱਥੇ ਤੁਸੀਂ ਦਿਲ ਖੋਲ੍ਹ ਕੇ ਦਿਲ ਦੀਆਂ ਗੱਲਾਂ ਕਰ ਸਕਦੇ ਹੋ, ਅੱਜ ਦੇ ਪ੍ਰੋਗਰਾਮ ਦੇ ਬਾਰੇ ਦੱਸ ਸਕਦੇ ਹੋ, ਔਰ ਤੁਸੀਂ ਇਹ ਦੱਸ ਸਕਦੇ ਹੋ ਕਿ ਅੱਜ ਕਿੱਥੇ ਕਿੱਥੇ ਤੁਸੀਂ ਘੁੰਮਣ ਜਾਣ ਦੀ ਪਲੈਨਿੰਗ ਕਰ ਰਹੇ ਹੋ, ਕਿਉਂਕਿ ਛੁੱਟੀਆਂ ਬੱਚਿਆਂ ਨੂੰ ਹੋ ਚੁੱਕੀਆਂ ਹੋਈਆਂ ਨੇ ਔਰ ਤੁਹਾਡੀ ਵੀ ਕੋਈ

ਨਹੀਂ ਗਏ, ਕਿਹੜੀਆਂ ਥਾਵਾਂ ਤੇ ਤੁਸੀਂ ਜਾ ਰਹੇ ਹੋ ਔਰ ਕਿਹੜੀਆਂ ਥਾਵਾਂ ਤੇ ਜਾਣਾ ਚਾਹੀਦਾ ਹੈ ਇਹ ਵੀ ਦੱਸ ਸਕਦੇ ਹੋ। ਸੋ ਅੱਜ ਦਾ ਦਿਨ ਜਿਹੜਾ ਮਨਾਇਆ ਗਿਆ ਤੰਬਾਕੂ ਵਿਰੋਧੀ ਦਿਵਸ ਜਿਹੜਾ ਮਨਾਇਆ ਜਾ ਰਿਹਾ ਉਹਦੇ ਬਾਬਤ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਜੇ ਕੋਈ ਤੁਹਾਡੇ ਲਾਗੇ ਇਹੋ ਜਿਹਾ ਇਨਸਾਨ ਹੈ ਜਿਹੜਾ ਇਸਦਾ ਸੇਵਨ ਕਰਦਾ, ਇਸਦੀ ਵਰਤੋਂ ਕਰਦਾ, ਉਸ ਨੂੰ ਤੁਸੀਂ ਕਿਵੇਂ ਰੋਕ ਸਕਦੇ ਹੋ? ਜਾਂ ਕੋਈ ਇਹੋ ਜਿਹਾ ਵਿਅਕਤੀ ਤੁਹਾਡੀ ਨਜ਼ਰ ਵਿੱਚ ਹੈ ਜਿਹਨੂੰ ਤੁਸੀਂ ਦੱਸਿਆ ਹੋਵੇ ਤੇ ਉਹਨੇ ਇਸ ਚੀਜ਼ ਤੋਂ ਛੁਟਕਾਰਾ ਪਾ ਲਿਆ ਹੋਵੇ, ਉਹ ਵੀ ਦੱਸ ਸਕਦੇ ਹੋ। ਬਾਕੀ ਇੱਕ ਹੋਰ ਤੁਹਾਡੇ ਨਾਲ ਇੱਕ ਹੋਰ ਖੁਸ਼ਖਬਰੀ ਵਾਲੀ ਗੱਲ ਸਾਂਝੀ ਕਰਨ ਜਾ ਰਿਹਾ। ਸੋ ਜੇ ਤੁਸੀਂ ਚਾਹੁੰਦੇ ਹੋ ਕਿ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਦਾ ਸਮਾਂ ਥੋੜ੍ਹਾ ਜਿਹਾ ਵਧਾਇਆ ਜਾਏ ਤਾਂ ਉਸ ਦੇ ਲਈ ਤੁਸੀਂ ਇੱਕ ਛੋਟਾ ਜਿਹਾ ਕੰਮ ਕਰਨਾ ਹੈ, ਕਿਉਂਕਿ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਉਸ ਟੈਲੈਂਟ ਨੂੰ ਮੌਕਾ ਦਿੰਦੇ ਹਾਂ ਜਿਹੜੇ ਚੰਗਾ ਲਿਖਦੇ ਆ, ਚੰਗਾ ਗਾਉਂਦੇ ਆ, ਜਾਂ ਫਿਰ ਉਹਨਾਂ ਨੂੰ ਗਾਉਣ ਲਿਖਣ ਦਾ ਸ਼ੌਂਕ ਹੈ, ਉਹਨਾਂ ਦੇ ਕੋਈ ਕਵਿਤਾ ਪਈ ਹੈ ਜਾਂ ਸ਼ਾਇਰੀ ਪਈ ਹੈ, ਜਾਂ ਫਿਰ ਉਹਨਾਂ ਦੇ ਕੁਝ ਅੰਦਰ ਖਾਸ ਟੈਲੈਂਟ ਹੈ, ਜਾਂ ਫਿਰ ਉਹਨਾਂ ਦੇ ਕੋਲ ਪੰਜਾਬੀ ਸੱਭਿਆਚਾਰ ਦੀ ਬੁੱਕਲ ਦੇ ਵਿੱਚ ਸਾਂਭੀਆਂ ਹੋਈਆਂ ਅਜਿਹੀਆਂ ਚੀਜ਼ਾਂ ਨੇ ਜਾਂ ਫਿਰ ਅਜਿਹੀਆਂ ਯਾਦਾਂ ਨੇ ਜੋ ਇੱਥੇ ਸਾਂਝਾ ਕਰਨਾ ਚਾਹੁੰਦੇ ਨੇ, ਸੋ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਸਾਂਝਾ ਕਰ ਸਕਦੇ ਹੋ ਤਾਂ ਕਿ ਅਸੀਂ ਵੱਧ ਤੋਂ ਵੱਧ ਦੋਸਤਾਂ ਨੂੰ ਇਸ ਪੰਜਾਬੀ ਸੱਭਿਆਚਾਰ ਦੇ ਨਾਲ, ਇਸ ਪੰਜਾਬੀ ਮਹਾਨ ਵਿਰਸੇ ਦੇ ਨਾਲ ਜੋੜ ਸਕੀਏ, ਔਰ ਤੁਸੀਂ ਆਪਣੀਆਂ ਯਾਦਾਂ ਦੇ ਝੋਖ ਦੇ ਵਿੱਚੋਂ ਸਾਨੂੰ ਕੁਝ ਨਾ ਕੁਝ ਭੇਜ ਸਕਦੇ ਹੋ। ਅਤੇ ਕਿਉਂਕਿ ਬਹੁਤ ਸਾਰੇ ਦੋਸਤਾਂ ਨੂੰ ਮੈਸੇਜ ਕਰਦੇ ਨੇ ਕਿ ਪ੍ਰੋਗਰਾਮ ਦਾ ਜਿਹੜਾ ਸਮਾਂ ਵਧਾਇਆ ਜਾਏ, ਉਹ ਸਮਾਂ ਤੁਸੀਂ ਹੀ ਵਧਾ ਸਕਦੇ ਹੋ, ਇੰਨੇ ਕੁ ਤੁਹਾਡੇ ਮੈਸੇਜ ਆਉਣੇ ਚਾਹੀਦੇ, ਇੰਨੇ ਕੁ ਤੁਹਾਡੇ ਸੁਨੇਹੇ ਆਉਣੇ ਚਾਹੀਦੇ, ਇੰਨੇ ਕੁ ਤੁਹਾਡੇ ਉਸ ਟੈਲੈਂਟ ਦੇ ਮੈਸੇਜ ਆਉਣੇ ਚਾਹੀਦੇ ਨੇ ਕਿ ਅਸੀਂ ਆਪਣੇ ਆਪ ਹੀ ਤੁਹਾਡੇ ਲਈ ਜਿਹੜਾ ਆ ਪ੍ਰੋਗਰਾਮ ਹੋਰ ਵੀ ਬਿਹਤਰ ਔਰ ਪ੍ਰੋਗਰਾਮ ਨੂੰ ਹੋਰ ਵੀ ਥੋੜ੍ਹਾ ਲੰਮੇਰਾ ਕਰੀਏ। ਸੋ ਵੱਧ ਤੋਂ ਵੱਧ ਆਪਣੇ ਦੋਸਤਾਂ ਮਿੱਤਰਾਂ ਤੱਕ ਤੁਸੀਂ ਦੱਸ ਸਕਦੇ ਹੋ ਇਸ ਪ੍ਰੋਗਰਾਮ ਦੇ ਬਾਬਤ, ਉਹਨਾਂ ਦੇ ਵਿੱਚ ਖਾਸ ਟੈਲੈਂਟ ਹੈ ਅਤੇ ਸਾਡੇ ਨਾਲ ਜੁੜ ਸਕਦੇ ਨੇ। ਫਿਲਹਾਲ 9 ਵਜੇ ਤੱਕ ਬੈਕ ਟੂ ਬੈਕ ਪੰਜਾਬੀ ਗੀਤਾਂ ਦਾ ਆਨੰਦ ਮਾਣਦੇ ਹਾਂ। ਸੋ ਮਿਲਦੇ ਹਾਂ ਪੰਜਾਬੀ ਗੀਤਾਂ ਦੇ ਇਸ ਖੂਬਸੂਰਤ ਸਫ਼ਰ ਤੋਂ ਬਾਅਦ ਦਿਲ ਆਪਣਾ ਪੰਜਾਬੀ ਦੇ ਵਿੱਚ। ਫਿਲਹਾਲ ਅੱਡੀ ਟੱਪਾ ਦੇ ਵਿੱਚ ਨੱਚਣ ਟੱਪਣ ਦਾ ਆਨੰਦ ਮਾਣਦੇ ਹਾਂ।

ਨਮਸਕਾਰ, ਸਵੇਰ ਦੇ 9 ਵੱਜ ਚੁੱਕੇ ਨੇ। ਵੇਲਾ ਹੋ ਗਿਆ FM ਨਿਊਜ਼ ਹੈਡਲਾਈਨਸ ਦਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੇਰੇ 11 ਵਜੇ ਆਕਾਸ਼ਵਾਣੀ ਤੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤੀ ਸਮੁੰਦਰੀ ਫੌਜ ਨੇ ਆਪਰੇਸ਼ਨ ਸਿੰਦੂਰ ਦੌਰਾਨ ਪੂਰੀ ਪਾਕਿਸਤਾਨੀ ਸਮੁੰਦਰੀ ਫੌਜ ਨੂੰ ਆਪਣੀਆਂ ਬੰਦਰਗਾਹਾਂ ਤੱਕ ਸੀਮਿਤ ਰਹਿਣ ਲਈ ਮਜਬੂਰ ਕੀਤਾ ਸੀ। ਕੇਂਦਰ ਸਰਕਾਰ ਨੇ ਕੱਲ੍ਹ ਤੋਂ ਸ਼ੁਰੂ ਹੋ ਰਹੇ ਪੰਦਰਵਾੜੇ ਲਈ ਪੈਟਰੋਲ, ਡੀਜ਼ਲ ਅਤੇ ਹਵਾਈ ਈਂਧਨ ਤੇ ਬਰਾਮਦੀ ਮਹਿਸੂਲ ਵਿੱਚ ਸੋਧ ਕੀਤੀ ਹੈ। ਮਿਆਂਮਾਰ ਦੇ ਰਾਸ਼ਟਰਪਤੀ ਓ ਮਿਨ ਆਉਂ ਲਾਈਨ ਭਾਰਤ ਦੇ 5 ਦਿਨਾਂ ਦੌਰੇ ਤੇ ਕੱਲ੍ਹ ਨਵੀਂ ਦਿੱਲੀ ਪਹੁੰਚੇ। ਇਸ ਤੋਂ ਪਹਿਲਾਂ ਉਨ੍ਹਾਂ ਗਯਾ ਦੇ ਮਹਾਬੋਧੀ ਮੰਦਰ ਵਿੱਚ ਪੂਜਾ ਕੀਤੀ। ਤੰਬਾਕੂ ਦੇ ਖਤਰਿਆਂ ਵਿਰੁੱਧ ਜਾਗਰੂਕਤਾ ਪੈਦਾ ਕਰਨ ਲਈ ਅੱਜ ਵਿਸ਼ਵ ਤੰਬਾਕੂ ਰਹਿਤ ਦਿਵਸ ਮਨਾਇਆ ਜਾ ਰਿਹਾ ਹੈ। ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਨੇ ਅੰਮ੍ਰਿਤਸਰ ਦਾ ਦੌਰਾ ਕੀਤਾ ਅਤੇ ਸੀਨੀਅਰ ਅਧਿਕਾਰੀਆਂ ਨਾਲ ਅਮਨ ਕਾਨੂੰਨ ਦੀ ਹਾਲਤ ਦਾ ਜਾਇਜ਼ਾ ਲਿਆ। ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਮੂਹ ਸਰਕਾਰੀ, ਏਡਿਡ ਅਤੇ ਪ੍ਰਾਈਵੇਟ ਸਕੂਲਾਂ 'ਚ 1 ਜੂਨ ਤੋਂ 30 ਜੂਨ ਤੱਕ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ। IPL ਕ੍ਰਿਕਟ ਦੇ ਫਾਈਨਲ ਵਿੱਚ ਅੱਜ ਮੌਜੂਦਾ ਚੈਂਪੀਅਨ ਰੋਇਲ ਚੈਲੇਂਜਰ ਬੈਂਗਲੁਰੂ ਦਾ ਮੁਕਾਬਲਾ ਗੁਜਰਾਤ ਟਾਈਟਨਸ ਨਾਲ ਹੋਵੇਗਾ। ਅਤੇ ਭਾਰਤ ਦੇ 18 ਸਾਲਾ ਰਾਹੁਲ ਜਾਖੜ ਨੇ ਹਾਂਗਕਾਂਗ ਵਿੱਚ 22ਵੀਂ ਏਸ਼ੀਅਨ ਅੰਡਰ 20 ਐਥਲੈਟਿਕ ਚੈਂਪੀਅਨਸ਼ਿਪ ਵਿੱਚ ਮਰਦਾਂ ਦੇ ਡੈਕਥੈਨੋਲ ਮੁਕਾਬਲੇ ਵਿੱਚ ਸੋਨੇ ਦਾ ਤਮਗਾ ਜਿੱਤਿਆ ਹੈ। ਸੋ ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਜ਼।

ਖੁਦ ਚੋਂ ਮੈਨੂੰ ਪਾ ਸਕਦਾ ਹੈ ਤੂੰ, ਖੁਦ ਚੋਂ ਮੈਨੂੰ ਪਾ ਸਕਦਾ ਹੈ ਤੂੰ, ਐਸਾ ਪਿਆਰ ਨਿਭਾ ਸਕਦਾ ਹੈ ਤੂੰ। ਬਿਨ ਮਿਲਿਆ ਬਿਨ ਦੀਦ ਕਰੇ ਹੀ, ਬਿਨ ਮਿਲਿਆ ਬਿਨ ਦੀਦ ਕਰੇ ਹੀ, ਮੇਰੇ ਤੀਕਰ ਆ ਸਕਦਾ ਹੈ ਤੂੰ। ਅੱਖਾਂ ਮੀਚ ਕੇ ਸੁਣਦੀ ਜਾਵਾਂ, ਅੱਖਾਂ ਮੀਚ ਕੇ ਸੁਣਦੀ ਜਾਵਾਂ, ਇੰਨਾ ਸੋਹਣਾ ਗਾ ਸਕਦਾ ਹੈ ਤੂੰ। ਜਾ ਕੇ ਆਉਣਾ ਕਹਿ ਜਾ।

0: ਖੁਦ ਚੋਂ ਮੈਨੂੰ ਪਾ ਸਕਦਾ ਹੈ ਤੂੰ, ਖੁਦ ਚੋਂ ਮੈਨੂੰ ਪਾ ਸਕਦਾ ਹੈ ਤੂੰ, ਐਸਾ ਪਿਆਰ ਨਿਭਾ ਸਕਦਾ ਹੈ ਤੂੰ। ਬਿਨ ਮਿਲਿਆ ਬਿਨ ਦੀਦ ਕਰੇ ਹੀ, ਬਿਨ ਮਿਲਿਆ ਬਿਨ ਦੀਦ ਕਰੇ ਹੀ, ਮੇਰੇ ਤੀਕਰ ਆ ਸਕਦਾ ਹੈ ਤੂੰ। ਅੱਖਾਂ ਮੀਚ ਕੇ ਸੁਣਦੀ ਜਾਵਾਂ, ਅੱਖਾਂ ਮੀਚ ਕੇ ਸੁਣਦੀ ਜਾਵਾਂ, ਇੰਨਾ ਸੋਹਣਾ ਗਾ ਸਕਦਾ ਹੈ ਤੂੰ। ਜਾ ਕੇ ਆਉਣਾ ਕਹਿ ਜਾਣਾ ਏ, ਜਾ ਕੇ ਆਉਣਾ ਕਹਿ ਜਾਣਾ ਏ, ਆ ਕੇ ਵੀ ਤਾਂ ਜਾ ਸਕਦਾ ਏ ਤੂੰ। ਵਰਨਾ ਜਾਂ ਨਹੀਂ ਵਰਨਾ ਮਰਜ਼ੀ ਏ, ਵਰਨਾ ਏ ਜਾਂ ਨਹੀਂ ਵਰਨਾ ਮਰਜ਼ੀ ਏ, ਬੱਦਲ ਬਣ ਕੇ ਛਾ ਸਕਦਾ ਏ ਤੂੰ। ਖੁਦ ਚੋਂ ਮੈਨੂੰ ਪਾ ਸਕਦਾ ਏ ਤੂੰ, ਐਸਾ ਪਿਆਰ ਨਿਭਾ ਸਕਦਾ ਏ ਤੂੰ। ਨਮਸਕਾਰ, ਆਦਾਬ, ਸਤਿ ਸ਼੍ਰੀ ਅਕਾਲ। ਪਿਆਰ ਮੁਹੱਬਤ ਦੀਆਂ ਸਾਂਝਾ ਪਾਉਂਦਾ ਪੰਜਾਬੀ ਵਿਰਸੇ ਨਾਲ ਅਬਰੇਜ਼ ਪੰਜਾਬੀ ਗੀਤਾਂ, ਪੰਜਾਬੀ ਸੱਭਿਆਚਾਰ ਦੀ ਬੁੱਕਲ ਦੇ ਵਿੱਚੋਂ ਜਿਹੜੀਆਂ ਯਾਦਾਂ ਨੇ, ਉਹਨਾਂ ਯਾਦਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਵਾਲਾ ਪ੍ਰੋਗਰਾਮ ਦਿਲ ਆਪਣਾ ਪੰਜਾਬੀ, ਜਿੱਥੇ ਦਿਲ ਖੋਲ੍ਹ ਕੇ ਤੁਸੀਂ ਕਰਦੇ ਹੋ ਦਿਲ ਦੀਆਂ ਗੱਲਾਂ। ਜਿਹਾਂ ਸਟੂਡੀਓ ਘੜੀ 'ਤੇ ਸਮਾਂ 9:04 ਅਤੇ 47 ਸੈਕਿੰਡ ਹੋ ਚੁੱਕੇ ਨੇ ਅਤੇ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਦਾ ਆਗਾਜ਼ ਹੋ ਚੁੱਕਾ ਹੈ। ਪ੍ਰੋਗਰਾਮ ਦਿਲ ਆਪਣਾ ਪੰਜਾਬੀ ਦੇ ਵਿੱਚ ਜਨਾਬ ਤੁਸੀਂ ਸ਼ਿਰਕਤ ਕਰ ਸਕਦੇ ਹੋ, ਚੰਗਾ ਲਿਖਦੇ ਹੋ, ਚੰਗਾ ਗਾਉਂਦੇ ਹੋ, ਜਾਂ ਫਿਰ ਕਿਸੇ ਦਾ ਲਿਖਿਆ ਗੀਤ, ਕਵਿਤਾ, ਨਜ਼ਮ, ਪੋਇਟਰੀ ਤੁਹਾਨੂੰ ਬੇਹੱਦ ਪਸੰਦ ਹੈ, ਤੁਸੀਂ ਉਸ ਦੀਆਂ ਕੁਝ ਕੁ ਸਤਰਾਂ ਬੋਲ ਕੇ, ਗਾ ਕੇ, ਲਿਖ ਕੇ ਸਾਨੂੰ ਭੇਜ ਸਕਦੇ ਹੋ, ਜਾਂ ਫਿਰ ਤੁਹਾਡੇ ਕੋਲ ਕੋਈ ਸੱਭਿਆਚਾਰ ਦੇ ਨਾਲ ਸੰਬੰਧਿਤ, ਪੰਜਾਬੀ ਇਤਿਹਾਸ ਦੇ ਨਾਲ, ਪੰਜਾਬੀ ਵਿਰਸੇ ਦੇ ਨਾਲ ਸੰਬੰਧਿਤ ਕੁਝ ਅਜਿਹੇ ਤੱਥ ਨੇ, ਕੁਝ ਅਜਿਹੇ ਡਾਟੇ ਨੇ, ਜਾਂ ਫਿਰ ਕੁਝ ਅਜਿਹਾ ਇਤਿਹਾਸ ਹੈ ਜਿਹੜਾ ਤੁਹਾਨੂੰ ਲੱਗਦਾ ਹੈ ਕਿ ਬਾਕੀਆਂ ਤੱਕ ਜ਼ਰੂਰ ਪਹੁੰਚਣਾ ਚਾਹੀਦਾ, ਤਾਂ ਤੁਸੀਂ ਉਹਦੇ ਬਾਬਤ ਸਾਨੂੰ ਦੱਸ ਸਕਦੇ ਹੋ। ਕਿਉਂਕਿ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਇੱਕ ਅਜਿਹਾ ਪਲੇਟਫਾਰਮ ਹੈ ਜਿਹਦੇ ਵਿੱਚ ਤੁਸੀਂ ਦਿਲ ਖੋਲ੍ਹ ਕੇ ਦਿਲ ਦੀਆਂ ਗੱਲਾਂ ਕਰ ਸਕਦੇ ਹੋ, ਔਰ ਖਾਸ ਕਰਕੇ ਉਸ ਟੈਲੈਂਟ ਨੂੰ ਇੱਥੇ ਲਿਆ ਸਕਦੇ ਹੋ ਜਿਹੜਾ ਟੈਲੈਂਟ ਤੁਹਾਨੂੰ ਲੱਗਦਾ ਹੈ ਤੁਹਾਡੇ ਗਲੀ ਮੁਹੱਲੇ ਦੇ ਵਿੱਚ ਕੋਈ ਚੰਗਾ ਲਿਖਦਾ ਹੈ, ਚੰਗਾ ਗਾਉਂਦਾ ਹੈ, ਜਾਂ ਫਿਰ ਕਿਸੇ ਨੂੰ ਬਹੁਤ ਚੰਗੀ ਸੁਚੱਜੀ ਜਾਣਕਾਰੀ ਹੈ ਜਿਹਦੇ ਨਾਲ ਸਮਾਜ ਦਾ ਭਲਾ ਹੋ ਸਕਦਾ, ਤੁਸੀਂ ਉਹਨਾਂ ਨੂੰ ਸਾਡੇ ਨਾਲ ਜੋੜ ਸਕਦੇ ਹੋ। ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਸਾਡੀ FM ਰੇਨਬੋ ਦੀ ਟੀਮ, ਸਾਡੀ ਇਹੋ ਕੋਸ਼ਿਸ਼ ਹੁੰਦੀ ਹੈ ਕਿ ਵੱਧ ਤੋਂ ਵੱਧ ਦੋਸਤਾਂ ਨੂੰ ਇਸ ਪ੍ਰੋਗਰਾਮ ਦੇ ਵਿੱਚ ਜੋੜਿਆ ਜਾਵੇ ਔਰ ਇਸ ਪਰਿਵਾਰ ਦੇ ਵਿੱਚ ਹੋਰ ਵੀ ਵਾਧਾ ਕੀਤਾ ਜਾਏ। ਸੋ ਜੇ ਤੁਸੀਂ ਚਾਹੁੰਦੇ ਹੋ ਕਿ ਪ੍ਰੋਗਰਾਮ ਦਾ ਸਮਾਂ ਅਸੀਂ ਵਧਾਈਏ, ਕਿਉਂਕਿ ਬਹੁਤ ਸਾਰੇ ਦੋਸਤ ਸਾਨੂੰ ਮੈਸੇਜ ਕਰਦੇ ਨੇ ਕਿ ਦਿਲ ਆਪਣਾ ਪੰਜਾਬੀ ਦੇ ਵਿੱਚ ਜਿਹੜਾ ਆ ਸਮਾਂ ਬਹੁਤ ਘੱਟ ਮਿਲਦਾ ਹੈ, ਮੈਸੇਜ ਕਾਫੀ ਜਿਹੜੇ ਆ ਉਹ ਲਿਮਿਟਡ ਦੋਸਤ ਹੀ ਕਰਦੇ ਨੇ। ਸੋ ਅੱਜ ਤੁਹਾਨੂੰ ਬੇਨਤੀ ਕਰ ਰਹੇ ਕਿ ਜਨਾਬ ਤੁਸੀਂ ਵੀ ਆਪਣੇ ਦੋਸਤਾਂ ਮਿੱਤਰਾਂ ਤੱਕ ਇਹ ਮੈਸੇਜ ਪਹੁੰਚਾਓ ਕਿ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰ ਸਕਦੇ ਹੋ, ਚੰਗਾ ਲਿਖਦੇ ਹੋ, ਜਾਂ ਫਿਰ ਤੁਹਾਨੂੰ ਸੱਭਿਆਚਾਰ ਦੇ ਬਾਰੇ ਥੋੜ੍ਹੀ ਜਿਹੀ ਖਾਸ ਜਾਣਕਾਰੀ ਹੈ, ਤੁਸੀਂ ਉਹ ਸਾਡੇ ਨਾਲ ਸਾਂਝਾ ਕਰ ਸਕਦੇ ਹੋ, ਜਾਂ ਫਿਰ ਤੁਸੀਂ ਹਸਾਉਣ ਦਾ ਵੱਲ ਜਾਣਦੇ ਹੋ, ਗੁਦਗੁਦਾਉਣ ਦਾ ਵੱਲ ਜਾਣਦੇ ਹੋ, ਤੁਹਾਡੇ ਕੋਲ ਕੋਈ ਪੁਰਾਣੀ ਬੁਝਾਰਤਾਂ ਦੀ ਖਜ਼ਾਨਾ ਪਿਆ ਹੋਇਆ, ਤੁਸੀਂ ਉਸ ਖਜ਼ਾਨੇ ਨੂੰ ਸਾਡੇ ਨਾਲ ਸਾਂਝਾ ਕਰ ਸਕਦੇ ਹੋ। ਸੋ ਤੁਹਾਡੇ ਇਹਨਾਂ ਪਿਆਰ ਭਰੇ ਮੈਸੇਜਸ ਦੇ ਰਾਹੀਂ ਹੀ ਪ੍ਰੋਗਰਾਮ ਦੇ ਵਿੱਚ ਜਿਹੜਾ ਆ ਉਹ ਵਾਧਾ ਕੀਤਾ ਜਾ ਸਕਦਾ ਹੈ, ਦਿਲ ਆਪਣਾ ਪੰਜਾਬੀ ਦਾ ਸਮਾਂ ਜਿਹੜਾ ਆ ਉਹ ਥੋੜ੍ਹਾ ਜਿਹਾ ਵਧਾਇਆ ਜਾ ਸਕਦਾ। ਪਰ ਜੇਕਰ ਤੁਸੀਂ ਵੱਧ ਤੋਂ ਵੱਧ ਸ਼ਿਰਕਤ ਕਰਦੇ ਹੋ, ਵੱਧ ਤੋਂ ਵੱਧ ਆਪਣੇ ਦੋਸਤਾਂ ਮਿੱਤਰਾਂ ਤੱਕ ਇਸ ਪ੍ਰੋਗਰਾਮ ਦੇ ਬਾਬਤ ਜਾਣਕਾਰੀ ਪਹੁੰਚਾਉਂਦੇ ਹੋ। ਸੋ ਆਜੋ ਪੰਜਾਬੀ ਲਾਉਂਦੇ ਹਾਂ ਰੌਣਕਾਂ, ਕਿਉਂਕਿ ਦਿਲ ਆਪਣਾ ਪੰਜਾਬੀ। ਸੋ ਪੰਜਾਬੀ ਦੇ ਵਿੱਚ ਗੱਲਾਂ ਬਾਤਾਂ, ਪੰਜਾਬੀ ਦੇ ਵਿੱਚ ਗੀਤ। ਸੋ ਇੱਕ ਬੁਝਾਰਤ ਮੈਂ ਤੁਹਾਡੇ ਲਈ ਲੈ ਕੇ ਆਇਆ, ਇਸ ਬੁਝਾਰਤ ਦਾ ਵੀ ਤੁਸੀਂ ਜਵਾਬ ਦੇਣਾ ਹੈ ਕਿ ਇੱਕ ਨਾਰ ਕਰਤਾਰੋ ਉਹ ਰਾਹੇ ਰਾਹੇ ਜਾਵੇ, ਸਿੱਧਿਆਂ ਨਾਲ ਸਿੱਧੀ ਚੱਲੇ, ਪੁੱਠਿਆਂ ਨੂੰ ਸਮਝਾਵੇ। ਸੋ ਇਸ ਬੁਝਾਰਤ ਦਾ ਜਵਾਬ ਦੇ ਸਕਦੇ ਹੋ ਕਿ ਇੱਕ ਨਾਰ ਕਰਤਾਰੋ ਉਹ ਰਾਹੇ ਰਾਹੇ ਜਾਵੇ, ਸਿੱਧਿਆਂ ਨਾਲ ਸਿੱਧੀ ਚੱਲੇ, ਪੁੱਠਿਆਂ ਨੂੰ ਸਮਝਾਵੇ। ਸੋ ਇਸ ਬੁਝਾਰਤ ਦਾ ਜਵਾਬ ਦੇ ਸਕਦੇ ਹੋ, ਜਾਂ ਫਿਰ ਤੁਹਾਡੇ ਕੋਲ ਕੋਈ ਬੁਝਾਰਤ ਹੈ ਤੁਸੀਂ ਉਹ ਵੀ ਸਾਂਝੀ ਕਰ ਸਕਦੇ ਹੋ। ਸੋ ਫਿਲਹਾਲ 9855-10-10-27 'ਤੇ ਸਾਡੇ ਤੱਕ ਦੋਸਤਾਂ ਵੱਲੋਂ ਭੇਜੇ ਹੋਏ ਮੈਸੇਜਸ ਪਹੁੰਚਣੇ ਸ਼ੁਰੂ ਹੋ ਚੁੱਕੇ ਨੇ। ਆਗਾਜ਼ ਕਰਦੇ ਹਾਂ ਦੋਸਤਾਂ ਵੱਲੋਂ ਭੇਜੇ ਹੋਏ ਇਹਨਾਂ ਮੈਸੇਜਸ ਦਾ, ਔਰ ਇਹਨਾਂ ਤਮਾਮ ਦੋਸਤਾਂ ਦਾ ਸਵਾਗਤ ਕਰਦੇ ਹਾਂ ਜਿਨ੍ਹਾਂ ਨੇ ਪ੍ਰੋਗਰਾਮ ਦੇ ਵਿੱਚ ਮੈਸੇਜ ਕੀਤਾ। ਆਓ ਸੁਣਦੇ ਹਾਂ ਪਹਿਲੀ ਆਵਾਜ਼ ਕਿਹੜੇ ਦੋਸਤ ਦੀ ਹੈ।
1: ਸਾਡੇ ਬਹੁਤ ਹੀ ਸਤਿਕਾਰਯੋਗ ਪਹਿਲੇ ਸੋਹਣੇ ਸਾਹਿਬ

0: ਸਾਨੂੰ ਅਤੇ ਸਾਰੇ ਦੋਸਤਾਂ ਨੂੰ ਜਸਵੀਰ ਸਿੰਘ ਦੂੜਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ
1: ਜੀ, ਤੁਹਾਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਸੋ ਦਿਲ ਆਪਣਾ ਪੰਜਾਬੀ ਦਾ ਸਮਝੋ ਕਿ ਪੰਜਾਬੀਆਂ ਦੇ ਦਿਲ ਦੀ ਧੜਕਣ ਹੀ ਬਣ ਕੇ ਰਹਿ ਗਈ ਆ
1: ਜੀ।
0: 9 ਵੱਜਦੇ ਦੇਖਦੇ ਹਾਂ, ਸੋ ਬਹੁਤ ਅੱਛਾ ਪ੍ਰੋਗਰਾਮ ਜਾ ਰਿਹਾ ਜੀ। ਸੋ 6 ਵਜੇ ਤੋਂ ਹੀ ਪ੍ਰੋਗਰਾਮ ਸੁਣ ਰਿਹਾ। ਗੁੱਡ ਮੋਰਨਿੰਗ ਜੀ, ਅੱਛੀ ਅੱਛੀ ਜਾਣਕਾਰੀ ਮਿਲੀ ਹੈ। ਸੋ ਸਾਡੇ ਦੋਸਤ ਅੱਛੀਆਂ ਅੱਛੀਆਂ ਜਾਣਕਾਰੀਆਂ ਦੇ ਰਹੇ ਆ, ਬੜਾ ਅੱਛਾ ਲੱਗਦਾ ਆ। ਸੋ ਸੋਹਣੇ ਸਾਹਿਬ, ਇੱਕ ਚੀਜ਼ ਮੈਂ ਦੱਸ ਰਿਹਾ ਕਿ in 2009 ਆਈ ਗੋਟ ਅਟੈਕ ਟੂ ਮਾਈ ਹੈਲਥ। ਸੋ ਇਨ ਦੈਟ ਸਿਚੁਏਸ਼ਨ ਆਈ ਲੋਸਟ ਬੋਥ ਮਾਈ ਆਈਜ਼। ਸੋ ਇਸ ਪਰਿਵਾਰ ਨਾਲ ਜੁੜੇ ਹਾਂ, ਬਹੁਤ ਅੱਛਾ ਲੱਗਦਾ ਹੈ। ਸਾਰੇ ਦੋਸਤ ਅੱਛੇ ਅੱਛੇ ਮੈਸੇਜ ਕਰ ਰਹੇ ਹਾਂ। ਸੋ ਮੌਸਮ ਬਹੁਤ ਵਧੀਆ ਹੋ ਗਿਆ ਹੁਣ, ਮੀਂਹ ਪੈਣ ਦੇ ਨਾਲ ਗਰਮੀ ਤੋਂ ਰਾਹਤ ਮਿਲੀ ਹੈ। ਸੋ ਰਹੀ ਗੱਲ ਪੰਛੀਆਂ ਦੀ, ਮੈਂ ਕਈ ਸਾਲਾਂ ਤੋਂ ਹੀ ਰੈਗੂਲਰ ਰੂਟੀਨ ਬਣਾਈ ਹੈ, ਉਹਨਾਂ ਨੂੰ ਦਾਣਾ ਪਾਣੀ ਜ਼ਰੂਰ ਪਾਈਦਾ ਹੈ। ਸੋ ਸਾਫ਼ ਸਫਾਈ ਬਾਰੇ ਵੀ ਤੁਸੀਂ ਨਾਲ ਗੱਲ ਕੀਤੀ ਆ। ਪਿੰਡਾਂ ਦੇ ਵਿੱਚ ਐਸੇ ਕਈ ਵਾਰ ਕਈ ਜਗ੍ਹਾ ਹੈਗੀਆਂ 5 ਮਰਲੇ 10 ਮਰਲੇ ਜਾਂ ਜ਼ਿਆਦਾ, ਜਿਹਦੇ ਕੋਲ ਬਾਉਂਡਰੀ ਨਹੀਂ ਹੈ, 3-3 ਫੁੱਟ ਭੰਗ ਉੱਠੀ ਹੋਈ ਹੈ। ਉਹ ਲੋਕ ਜ਼ਿਆਦਾ ਸ਼ਹਿਰ 'ਚ ਵੱਸ ਗਿਆ ਜਾਂ ਪ੍ਰਦੇਸ਼ ਸੈਟਲ ਹੋਇਆ, ਬਾਹਰੋਂ ਕੀ ਕਹਿੰਦੇ ਆ ਕਿ ਸਾਡਾ ਉੱਥੇ ਪਲਾਟ ਹੈ
1: ਜੀ।
0: ਉਹ ਭਰੇ ਲੋਕੋ ਇੱਕ ਵਾਰੀ ਪਲਾਟ ਵੱਲ ਝਾਤੀ ਮਾਰ ਕੇ ਤਾਂ ਦੇਖੋ ਕਿਹੜਾ ਜੀਆ ਜਾਂਦਾ ਜਿਹੜਾ ਉੱਥੇ ਨਹੀਂ ਪਲਦਾ। ਸੋ ਇਹਨਾਂ ਚੀਜ਼ਾਂ ਦਾ ਖਿਆਲ ਰੱਖਣਾ ਚਾਹੀਦਾ ਹੈ। ਸੋ ਸਾਡੇ ਮਮਿਕਰੀ ਮੈਨ ਮਿੰਟੂ ਭਾਅ ਜੀ ਤਾਂ ਸ਼ਾਇਦ ਬਹੁਤ ਹੀ ਬਿਜ਼ੀ ਰਹਿੰਦੇ ਆ, ਪਤਾ ਨਹੀਂ ਗੁੱਸੇ ਹੋ ਗਿਆ ਸਾਡੇ ਨਾਲ।
1: ਨਹੀਂ ਨਹੀਂ, ਅੱਜ ਅਸੀਂ ਉਹਨਾਂ ਨੂੰ ਬੇਨਤੀ ਕਰ ਦਿੰਦੇ ਹਾਂ।
0: ਸੋ ਸਾਡੀ ਛੋਟੀ ਭੈਣ ਕਿਰਨ ਰੁਲਾ ਜੀ
1: ਜੀ,
0: ਉਹ ਤਾਂ ਅਕਸਰ ਆਉਂਦੇ ਆ, ਧੰਨਵਾਦ ਉਹਨਾਂ ਦਾ, ਬਹੁਤ ਹੀ ਜਾਣਕਾਰੀ ਦਿੰਦੇ ਆ। ਔਰ ਬਹੁਤ ਹੀ ਅੱਛਾ ਲੱਗਦਾ ਹੈ ਸਾਡੇ ਨੂੰ, ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਹਨਾਂ ਨੂੰ ਜੀ
1: ਜੀ।
0: ਸੋ ਸਭ ਦੀ ਸੁੱਖ ਤੰਦਰੁਸਤੀ ਮੰਗਦਾ ਹੋਇਆ ਮੈਂ ਜਸਵੀਰ ਸਿੰਘ ਦੂੜਾ, ਸਾਰੇ ਖੁਸ਼ ਰਹੋ, ਧੰਨਵਾਦ
1: ਜੀ। ਜਸਵੀਰ ਸਿੰਘ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਪ੍ਰੋਗਰਾਮ ਦੇ ਵਿੱਚ ਮੈਸੇਜ ਕਰਨ ਦੇ ਲਈ, ਬਹੁਤ ਬਹੁਤ ਸ਼ੁਕਰੀਆ। ਸੋ ਬਾਕੀ ਤੁਸੀਂ ਮੈਸੇਜ ਦੇ ਕੇ ਗਏ ਹੋ ਕਿ ਜਿਹੜੇ ਮਿੰਟੂ ਚੰਦੇਲ ਜੀ ਆ ਉਹ ਪ੍ਰੋਗਰਾਮ ਦੇ ਵਿੱਚ ਹਾਜ਼ਰੀ ਜ਼ਰੂਰ ਲਗਾਉਣਗੇ। ਸੋ ਉਹਨਾਂ ਨੂੰ ਬੇਨਤੀ ਹੈ ਜਨਾਬ ਕਿ ਉਹ ਆਪ ਵੀ ਹਾਜ਼ਰੀ ਲਗਾਉਣ ਅਤੇ ਆਪਣੇ ਦੋਸਤਾਂ ਮਿੱਤਰਾਂ ਤੱਕ ਵੀ ਇਹ ਪੈਗਾਮ ਪਹੁੰਚਾਉਣ ਕਿ FM ਰੇਨਬੋ 'ਤੇ ਚੱਲ ਰਿਹਾ ਪ੍ਰੋਗਰਾਮ ਦਿਲ ਆਪਣਾ ਪੰਜਾਬੀ, ਔਰ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਆਪਣਾ ਟੈਲੈਂਟ ਦਿਖਾ ਸਕਦੇ ਹੋ। ਲਓ ਜੀ, ਮੈਂ ਵੀ ਬੇਨਤੀ ਕਰ ਦਿੱਤੀ ਹੈ ਜੀ, ਔਰ ਤੁਹਾਨੂੰ ਸਭ ਨੂੰ ਬੇਨਤੀ ਹੈ ਕਿ ਤੁਸੀਂ ਵੀ ਇਸ ਪ੍ਰੋਗਰਾਮ 'ਚ ਸ਼ਿਰਕਤ ਕਰ ਸਕਦੇ ਹੋ ਆਪਣੀ ਆਵਾਜ਼ ਦੇ ਨਾਲ, ਆਪਣੇ ਕਿਸੇ ਖਾਸ ਗੱਲਬਾਤ ਦੇ ਨਾਲ। ਔਰ ਤੁਸੀਂ ਇਸ ਵਕਤ ਕਿੱਥੇ ਘੁੰਮਣ ਜਾਣ ਦੀ ਪਲੈਨਿੰਗ ਕਰ ਰਹੇ ਹੋ, ਜਾਂ ਫਿਰ ਜਾ ਰਹੇ ਹੋ, ਜਾਂ ਫਿਰ ਜਾਣਾ ਹੈ, ਕਿਹੜੀ ਜਗ੍ਹਾਵਾਂ 'ਤੇ ਤੁਸੀਂ ਜਾ ਰਹੇ ਹੋ, ਔਰ ਤੁਸੀਂ ਦੱਸ ਸਕਦੇ ਹੋ ਕਿ ਜਿਹੜੇ ਬਹੁਤ ਸਾਰੇ ਬੱਚੇ ਇਸ ਵਕਤ ਮਾਪਿਆਂ ਨੂੰ ਕਹਿ ਰਹੇ ਹੋਣਗੇ ਵੀ ਸਾਨੂੰ ਪਲੀਜ਼ ਕਿਤੇ ਨਾ ਕਿਤੇ ਘੁੰਮਾ ਕੇ ਜ਼ਰੂਰ ਲੈ ਕੇ ਆਓ, ਤੁਸੀਂ ਦੱਸ ਸਕਦੇ ਹੋ ਕਿ ਬੱਚਿਆਂ ਨੂੰ ਕਿਹੜੀ ਜਗ੍ਹਾ 'ਤੇ ਲੈ ਕੇ ਜਾਣਾ ਚਾਹੀਦਾ, ਜਿਨ੍ਹਾਂ ਜਗ੍ਹਾਵਾਂ ਦੇ ਉੱਪਰ ਜਾ ਕੇ ਉਹਨਾਂ ਦੇ ਵਿੱਚ ਜਿਹੜਾ ਆ ਉਸ ਜਗ੍ਹਾ ਦੇ ਬਾਰੇ ਜਾਣਕਾਰੀ ਵੀ ਵਧੇ। ਸੋ ਔਰ ਉਹਨਾਂ ਦੀ ਓਵਰਆਲ ਡਿਵੈਲਪਮੈਂਟ ਹੋ ਸਕੇ, ਇਹੋ ਜਿਹੀ ਜਾਣਕਾਰੀ ਸਾਡੇ ਨਾਲ ਤੁਸੀਂ ਸਾਂਝੀ ਕਰ ਸਕਦੇ ਹੋ। ਫਿਲਹਾਲ ਇੱਕ ਹੋਰ ਵੌਇਸ ਸੁਣਦੇ ਹਾਂ।
2: ਧੜਕਦੇ ਦਿਲਾਂ ਨੂੰ ਤੇ ਸੁਣਦੇ ਕੰਨਾਂ ਨੂੰ
1: ਜੀ,
2: ਕੁਰਲਾ ਕਿੰਗਰਾ ਵਿਕਟੋਰੀਆ ਗਾਰਡਨ ਜਲੰਧਰ ਤੋਂ, ਨਿਵਾਣਾ ਜਾਂ ਸਰੋਤਾ ਉਹਦੇ ਚੰਦਰ, ਇਤਵਾਰ ਦੀ ਰਾਮ ਰਾਮ ਆਖਦਾ ਏ, ਸਾਰਿਆਂ ਦੀ ਸੁੱਖ ਸਾਂਝ ਮੰਗਦਾ ਏ। ਅੱਜ ਰੇਡੀਓ ਰੇਨਬੋ FM ਦੇ ਮੋਰਚੇ ਤੇ RJ ਲਲਿਤ ਸੋਨੀ ਜੀ ਡਟੇ ਹੋਏ ਨੇ, ਜਿਹੜੇ ਸਾਡੇ ਹਰਮਨ ਪਿਆਰੇ RJ ਹਨ। ਬੰਦੇ ਮਾਤਰਮ ਬੋਲ ਕੇ ਫਿਰ ਵਿਵਿਧ ਪ੍ਰੋਗਰਾਮਾਂ ਦਾ ਤਫਸੀਲ ਨਾਲ ਸਮਾਂ ਦੱਸਿਆ ਤੇ ਇੱਕ ਓਂਕਾਰ ਸਤਨਾਮ ਦੀ ਆਵਾਜ਼ ਕੰਨਾਂ 'ਚ ਪਾ ਕੇ ਗਣੇਸ਼ ਜੀ ਦੀ ਅਰਾਧਨਾ ਕੀਤੀ ਤੇ ਮਾਂ ਦੀ ਭੇਟ ਸੁਣਾ ਕੇ ਇਸ ਧਰਤੀ ਦਾ ਸਾਕਸ਼ਾਤ ਭਗਵਾਨ ਦੀ ਯਾਦ ਕਰਾਈ। ਗੁੱਡ ਮਾਰਨਿੰਗ ਲੰਦਰ ਵਿੱਚ ਖੂਬਸੂਰਤ ਸ਼ੇਰ ਨਾਲ ਸ਼ੁਰੂਆਤ ਕੀਤੀ ਤੇ ਦੋਵੇਂ ਹੱਥ ਜੋੜ ਕੇ ਨਮਸਤੇ ਕੀਤੀ ਤੇ ਰੂਹ ਨੂੰ ਸਕੂਨ ਦੇਣ ਦਾ ਵਾਅਦਾ ਕੀਤਾ ਤੇ ਪੂਰਾ ਵੀ ਕੀਤਾ। ਅੱਜ ਦੇ ਦਿਨ ਦੀਆਂ ਬੜੀਆਂ ਕੀਮਤੀ ਤੇ ਕੰਮ ਆਉਣ ਵਾਲੀਆਂ ਜਾਣਕਾਰੀਆਂ ਦੇ ਕੇ ਸਾਡੇ ਨਾਲ ਨਾਲ ਉੱਚੇ ਇਮਤਿਹਾਨ ਦੇਣ ਵਾਲੇ ਬੱਚਿਆਂ ਤੇ ਉਪਰਾਲਾ ਕੀਤਾ। ਅਰੁਣ ਜੀ ਨਾਲ ਗੱਲਬਾਤ ਬੜੀ ਲਾਹੇਵੰਦ ਰਹੀ, ਜਿਨ੍ਹਾਂ ਨੇ ਦੱਸਿਆ ਕਿ ਤੰਬਾਕੂ ਦਾ ਲਗਾਤਾਰ ਸੇਵਨ ਸਾਨੂੰ ਕੈਂਸਰ ਤੱਕ ਲੈ ਜਾਂਦਾ ਹੈ, ਇਸ ਬਾਰੇ ਵੀ ਸਾਰਿਆਂ ਨੂੰ ਆਗਾਹ ਕੀਤਾ ਗਿਆ। ਕੇਰਲਾ ਵਿੱਚ ਜਿਹੜੇ ਬਜ਼ੁਰਗਾਂ ਕੋਲ ਉਹਨਾਂ ਦੇ ਬੱਚੇ ਨਹੀਂ ਹੈਗੇ ਜਾਂ ਵਿਦੇਸ਼ਾਂ ਵਿੱਚ ਚਲੇ ਗਏ ਨੇ, ਉਹਨਾਂ ਦੀ ਸਾਂਭ ਸੰਭਾਲ ਜਪਾਨੀ ਤਰ੍ਹਾਂ ਤੇ ਕੀਤੀ ਜਾ ਰਹੀ ਹੈ। ਉਹਨਾਂ ਬੱਚਿਆਂ ਵਾਸਤੇ ਵੀ 2 ਲਾਈਨਾਂ ਕਵਾਂਗਾ। ਬਜ਼ੁਰਗ ਹੁੰਦੇ ਨੇ ਘਰਾਂ ਦੀਆਂ ਰੌਣਕਾਂ, ਨਾ ਰੌਣਕਾਂ ਘਟਾਇਓ ਸੋਹਣਿਓ, ਇਹ ਹੁੰਦੇ ਨੇ ਮਾਲੀ ਬੂਟੇ ਲਾਉਣ ਵਾਲੇ, ਧੁੱਪੇ ਨਾ ਬਿਠਾਇਓ ਸੋਹਣਿਓ, ਧੁੱਪੇ ਨਾ ਬਿਠਾਇਓ ਸੋਹਣਿਓ। ਅੱਜ ਬੱਚਿਆਂ ਵਾਸਤੇ ਸੰਦੇਸ਼ ਲੈ ਕੇ ਹਾਜ਼ਰ ਹੋਇਆ ਹਾਂ। ਸਵੇਰੇ ਸਵੇਰੇ ਤੁਸੀਂ ਉੱਠ ਜਾਣਾ, ਧਰਤੀ ਮਾਂ ਨੂੰ ਮੱਥਾ ਟੇਕਣਾ, ਪਿਆਰੇ ਬੱਚਿਓ ਇਸ ਦੁਨੀਆਂ ਵਿੱਚ ਮਿਲ ਜੁਲ ਕੇ ਪਹਿਚਾਣ ਬਣਾਉਣਾ, ਮਾਂ ਪਿਓ ਦੀ ਸੇਵਾ ਕਰਨਾ, ਮੁਸ਼ਕਲਾਂ ਤੋਂ ਕਦੀ ਨਾ ਡਰਨਾ, ਪੜ੍ਹ ਲਿਖ ਕੇ ਜੀਵਨ ਵਿੱਚ ਆਪਣੇ

0: ਚਾਰ ਚੰਦਰਮਾ ਹੋਰ ਲਗਾਉਣਾ, ਸੱਚਾਈ ਦੇ ਰਸਤੇ ਚੱਲਣਾ, ਭੇਦ ਭਾਵ ਤੇ ਵਿਤਕਰੇ ਦੀ ਗੱਲ ਨਾ ਕਰਨਾ, ਆਪਣੀ ਮੰਜ਼ਿਲ ਤੇ ਪਹੁੰਚ ਕੇ ਤੁਸੀਂ ਮਿਹਨਤ ਨਾਲ ਆਪਣਾ ਤੇ ਦੇਸ਼ ਦਾ ਨਾਂ ਬਣਾਉਣਾ, ਤੇ ਛੁੱਟੀਆਂ ਵਿੱਚ ਨਾਨੀ ਦੇ ਘਰ ਜਾਣ ਦਾ ਆਨੰਦ ਹੀ ਵੱਖਰਾ ਹੁੰਦਾ ਏ। ਕਿਸ ਤਰ੍ਹਾਂ ਦਾ ਵੀ ਹੋਵੇ, ਨਾਨੀ ਦਾ ਘਰ ਬਹੁਤ ਪਿਆਰਾ ਲੱਗਦਾ ਏ। ਨਾਨੀ ਦਾ ਘਰ, ਨਾਨੀ ਦੇ ਘਰ ਦੇ ਗੱਲ ਹੀ ਵੱਖਰੀ ਏ, ਉਸਦਾ ਆਪਣਾ ਹੀ ਖਿਚਾਵ ਏ। ਨਾਨੀ ਦੇ ਘਰ ਛੁੱਟੀਆਂ ਵਿੱਚ ਜਾਂਦੇ ਹਾਂ, ਘੁੰਮਣੇ ਹਾਂ, ਖੇਡਦੇ ਹਾਂ ਤੇ ਹੁੜਦੰਗ ਮਚਾਉਂਦੇ ਹਾਂ। ਨਾਨੀ ਬੜਾ ਹੀ ਪਿਆਰ ਕਰਦੀ ਏ ਤੇ ਸਾਰੀਆਂ ਸਾਡੀਆਂ ਡਿਮਾਂਡਾਂ ਪੂਰੀਆਂ ਕਰਦੀ ਏ। ਨਾਨੀ ਦੇ ਘਰ ਇੱਕ ਤੋਤਾ ਵੀ ਹੈਗਾ ਏ, ਜੋ ਚੂਰੀ ਖਾਂਦਾ ਏ, ਜੋ ਅਸੀਂ ਬੋਲੀਏ ਨਕਲਾਂ ਸਾਡੀਆਂ ਲਾਂਦਾ ਏ। ਮਾਸੀ, ਮਾਮਾ, ਮਾਮੀ ਤੇ ਉਹਨਾਂ ਦੇ ਬੱਚੇ ਬੜਾ ਹੀ ਪਿਆਰ ਕਰਦੇ ਨੇ ਦਿਲੋਂ ਹੋ ਕੇ ਸੱਚੇ। ਆਖਿਰ ਵਿੱਚ ਇਹੋ ਹੀ ਕਵਾਂਗਾ ਬੱਚਿਓ, ਇੱਕ ਗੱਲ ਪੱਕੀ ਪੱਲੇ ਬੰਨ ਲਿਆ ਜੇ, ਕੋਈ ਕਾਮ ਐਸਾ ਨਾ ਕਰਨਾ ਦਿਨ ਕੇ ਉਜੇਰੇ ਮੇ, ਤੁਮੇ ਨੀਂਦ ਹੀ ਨਾ ਆਏ ਰਾਤ ਕੇ ਅੰਧੇਰੇ ਮੇ, ਔਰ ਕੋਈ ਐਸਾ ਕਾਮ ਨਾ ਕਰਨਾ ਰਾਤ ਕੇ ਅੰਧੇਰੇ ਮੇ, ਜੋ ਤੁਹਾਡਾ ਚੈਨ ਹੀ ਛੀਨ ਲੇ ਦਿਨ ਕੇ ਉਜੇਰੇ ਮੇ। ਚਰਿੱਤਰਵਾਨ ਬੰਨਾ ਜੇ, ਰੱਬ ਰਾਖਾ, ਰੱਬ ਰਾਖਾ, ਰੱਬ ਰਾਖਾ
1: ਜੀ। ਉਦੇ ਚੰਦਰ ਜੀ, ਬਹੁਤ ਬਹੁਤ ਸ਼ੁਕਰੀਆ ਤੁਸੀਂ ਪਿਆਰੀ ਜੀ ਆਵਾਜ਼ ਦੇ ਨਾਲ, ਚੰਗੀਆਂ ਜਾਣਕਾਰੀ ਦੇ ਨਾਲ ਨਾਲ ਪ੍ਰੋਗਰਾਮਾਂ ਦਾ ਸਾਰ ਦੱਸ ਕੇ ਨਾਲ ਦੀ ਨਾਲ ਬੱਚਿਆਂ ਨੂੰ ਕਵਿਤਾ ਦੇ ਰਾਹੀਂ ਇੱਕ ਬਹੁਤ ਵੱਡਾ ਮੈਸੇਜ ਵੀ ਦੇ ਦਿੱਤਾ ਹੈ। ਬਹੁਤ ਬਹੁਤ ਸ਼ੁਕਰੀਆ ਕਿ ਕਿਵੇਂ ਬੱਚੇ ਨਾਨਕਿਆਂ ਦੇ ਘਰ ਜਾਂਦੇ ਨੇ ਔਰ ਕਿਵੇਂ ਨਾਨਕਿਆਂ ਦੇ ਘਰ ਜਾਣ ਦਾ ਚਾਹ ਹੁੰਦਾ ਹੈ, ਔਰ ਨਾਲ ਦੀ ਨਾਲ ਤੁਸੀਂ ਇਹ ਵੀ ਦੱਸਤਾ ਕਿ ਬੱਚਿਆਂ ਨੂੰ ਜ਼ਿੰਦਗੀ ਦੇ ਵਿੱਚ ਕੀ ਕਰਨਾ ਚਾਹੀਦਾ ਜਿਹਦੇ ਨਾਲ ਉਹਨਾਂ ਦੇ ਮਾਪਿਆਂ ਦਾ, ਉਹਨਾਂ ਦੇ ਪੇਰੈਂਟਸ, ਉਹਨਾਂ ਦੇ ਟੀਚਰਸ ਔਰ ਉਹਨਾਂ ਦੇ ਦੇਸ਼ ਦਾ ਨਾਮ ਰੋਸ਼ਨ ਹੋਵੇ। ਸੋ ਬਹੁਤ ਬਹੁਤ ਸ਼ੁਕਰੀਆ ਜੀ ਇਸ ਪਿਆਰੇ ਜਿਹੇ ਮੈਸੇਜ ਦੇ ਲਈ। ਸੋ ਇੱਕ ਮੈਸੇਜ ਸਾਡੇ ਤੱਕ ਪਹੁੰਚਿਆ ਹੈ, ਰਾਮ ਸਰੂਪ ਅਰੋੜਾ ਚੌਂਕ ਚੇਲੀਆਂ ਸੁਲਤਾਨਪੁਰ ਲੋਧੀ ਤੋਂ ਸਾਨੂੰ ਮੈਸੇਜ ਕਰ ਰਹੇ ਨੇ ਔਰ ਕਹਿ ਰਹੇ ਨੇ ਕਿ ਜਨਮ ਦੇ ਸਮੇਂ ਸਾਡਾ ਨਾਮ ਨਹੀਂ ਹੁੰਦਾ ਪਰ ਸਾਡੇ ਸਾਹ ਚੱਲਦੇ ਨੇ, ਪਰ ਜਦੋਂ ਸਾਡੀ ਮੌਤ ਹੋ ਜਾਂਦੀ ਹੈ ਉਦੋਂ ਸਾਡਾ ਨਾਮ ਹੋ ਜਾਂਦਾ ਹੈ ਪਰ ਸਾਡੇ ਸਾਹ ਨਹੀਂ ਚੱਲ ਰਹੇ ਹੁੰਦੇ। ਕਹਿੰਦੇ ਇਸ ਨਾਮ ਅਤੇ ਸਾਹਾਂ ਦੇ ਵਿਚਕਾਰ ਦੀ ਜਿਹੜੀ ਯਾਤਰਾ ਹੈ ਉਹੀ ਅਸਲ ਜੀਵਨ ਹੈ, ਉਹੀ ਅਸਲ ਜ਼ਿੰਦਗੀ ਹੈ। ਸੋ ਇਸ ਯਾਤਰਾ ਨੂੰ, ਇਸ ਜ਼ਿੰਦਗੀ ਨੂੰ ਚੰਗਾ ਬਣਾਉਣਾ, ਸਿਹਤਯਾਬ ਬਣਾਉਣਾ ਤੁਹਾਡੇ ਆਪਣੇ ਹੱਥ ਵੱਸ ਹੈ। ਸੋ ਹੁਣ ਮੈਂ ਤੁਹਾਡੇ ਨਾਲ ਇੱਕ ਡਾਇਲੋਗ ਸਾਂਝਾ ਕਰਨ ਜਾ ਰਿਹਾ ਹਾਂ ਔਰ ਤੁਸੀਂ ਮੈਨੂੰ ਦੱਸਣਾ ਹੈ ਕਿ ਇਹ ਡਾਇਲੋਗ ਕਿਹੜੀ ਫਿਲਮ ਦੇ ਵਿੱਚੋਂ ਲਿਆ ਗਿਆ ਔਰ ਕਿਹੜੇ ਕਲਾਕਾਰਾਂ ਦੀ ਆਵਾਜ਼ ਇਸ ਡਾਇਲੋਗ ਦੇ ਰਾਹੀਂ ਤੁਹਾਡੇ ਤੱਕ ਪਹੁੰਚੀ ਹੈ, ਦੱਸਣਾ ਹੈ ਮੈਨੂੰ 9855-10-10-27 ਤੇ। ਫਿਲਹਾਲ ਸੁਣਦੇ ਹਾਂ ਇਹ ਖੂਬਸੂਰਤ ਆਵਾਜ਼। ਜੀ ਦੋਸਤੋ, ਤੁਸੀਂ ਦੱਸਣਾ ਹੈ ਕਿ ਇਹ ਆਵਾਜ਼ ਕਿਹਨਾਂ ਮਹਾਨ ਕਲਾਕਾਰਾਂ ਦੀ ਹੈ ਔਰ ਕਿਹੜੀ ਫਿਲਮ ਦੇ ਵਿੱਚੋਂ ਇਹ ਡਾਇਲੋਗ ਲਏ ਗਏ ਨੇ ਤੁਸੀਂ ਸਾਨੂੰ ਦੱਸ ਸਕਦੇ ਹੋ। 9855-10-10-27 ਸਾਡਾ ਨੰਬਰ ਹੈ ਔਰ ਜਿਵੇਂ ਤੁਹਾਡੇ ਮੈਸੇਜ ਸਾਡੇ ਤੱਕ ਪਹੁੰਚਣਗੇ ਉਵੇਂ ਹੀ ਅਸੀਂ ਤੁਹਾਡੇ ਉਹਨਾਂ ਮੈਸੇਜਸ ਨੂੰ ਲਾਈਵ ਦੋਸਤਾਂ ਦੇ ਤੱਕ ਪਹੁੰਚਾਵਾਂਗੇ। ਸੋ ਇੱਕ ਹੋਰ ਮੈਸੇਜ ਸਾਡੇ ਤੱਕ ਪਹੁੰਚਿਆ ਹੈ, ਜੇ ਚੇਤਾਵਨੀ ਅਸਰ ਨਹੀਂ ਕਰਦੀ ਤਾਂ ਅਸਰ ਬੇਨਤੀ ਵੀ ਨਹੀਂ ਕਰੇਗੀ, ਕਿੱਕੀ ਤਿਮਾਣ ਸੰਗਰੂਰ ਤੋਂ। ਸੋ ਬਾਕੀ ਚੇਤਾਵਨੀ ਅਗਰ ਜੇ ਅਸਰ ਨਹੀਂ ਕਰਦੀ ਹੈ ਤਾਂ ਬੇਨਤੀ ਵੀ ਕਹਿੰਦੇ ਜ਼ਰੂਰ ਅਸਰ ਨਹੀਂ ਕਰ ਸਕਦੀ। ਸੋ ਚੇਤਾਵਨੀ ਜਿਹੜੀ ਹੈ ਉਹ ਸਾਨੂੰ ਕੁਦਰਤ ਦੇ ਰਹੀ ਹੈ ਕਿਉਂਕਿ ਸਮੇਂ ਰਹਿੰਦੇ ਹੋਏ ਅਗਰ ਜੇਕਰ ਅਸੀਂ ਕੁਦਰਤ ਦੇ ਨਾਲ ਖਿਲਵਾੜ ਕਰਾਂਗੇ ਤਾਂ ਉਸ ਦੇ ਸਿੱਟੇ ਮਾੜੇ ਹੋ ਸਕਦੇ ਨੇ। ਸੋ ਇਸ ਕਰਕੇ ਕੁਦਰਤ ਦੀ ਚੇਤਾਵਨੀ ਨੂੰ ਜਿਹੜਾ ਹੈ ਉਹ ਸਮਝ ਜਾਣਾ ਚਾਹੀਦਾ ਅਤੇ ਸਮੇਂ ਦੀ ਨਜ਼ਾਕਤ ਨੂੰ ਸਮਝਦੇ ਹੋਏ ਆਪਣੇ ਆਸ ਪਾਸ ਦਾ, ਆਪਣੇ ਆਲੇ ਦੁਆਲੇ ਦਾ, ਆਪਣੇ ਪਿੰਡ ਦਾ, ਆਪਣੇ ਸ਼ਹਿਰ ਦਾ, ਆਪਣੀ ਸਿਟੀ ਦਾ, ਆਪਣੀ ਸਟੇਟ ਦਾ ਜਿਹੜਾ ਹੈ ਉਹ ਪੂਰਾ ਖਿਆਲ ਰੱਖਣਾ ਚਾਹੀਦਾ ਹੈ। ਸੋ ਇੱਕ ਹੋਰ ਮੈਸੇਜ ਪਹੁੰਚਿਆ ਹੈ, ਲਿਖ ਰਹੇ ਨੇ, ਹੈਲੋ ਸਰ, ਸਤਿ ਸ਼੍ਰੀ ਅਕਾਲ ਜੀ। ਜੀ ਤੁਹਾਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਕਹਿੰਦੇ ਨੇ ਫੁੱਲਾਂ ਭਰੀ ਚੰਗੇਰ ਲੈ ਕੇ ਗੱਲਾਂ ਬਾਤਾਂ ਢੇਰ, ਹੋ ਗਈ ਹੈ ਸੱਜਰੀ ਸਵੇਰ, ਨਾ ਲਾਵੋ ਜ਼ਿਆਦੀ ਦੇਰ, ਕਰ ਲਓ ਰੇਡੀਓ ਔਨ, ਦਿਲ ਆਪਣਾ ਪੰਜਾਬੀ ਲੱਗਾ ਔਨ, ਸੁਣਦਾ ਹੈ ਕੌਣ ਕੌਣ, ਕਰਕੇ ਮੈਸੇਜ ਦੱਸੋ ਜੀ, ਖੁਸ਼ੀਆਂ ਨਾਲ ਵੱਧਦਾ ਖੂਨ, ਹਮੇਸ਼ਾ ਖੁੱਲ੍ਹ ਕੇ ਦੱਸੋ ਜੀ। ਵਾਹ ਕਿਆ ਬਾਤ ਹੈ, ਖੂਬਸੂਰਤ ਕਵਿਤਾ ਲਿਖਿਆ ਐਫ ਐਮ ਰੇਨਬੋ ਜਿੰਦਾਬਾਦ ਸਤਨਾਮ ਸਿੰਘ ਗਿੱਲ ਪਿੰਡ ਜੋੜ ਸਿੰਘ ਵਾਲਾ ਤਰਨ ਤਾਰਨ ਤੋਂ, ਬਹੁਤ ਬਹੁਤ ਸ਼ੁਕਰੀਆ ਜੀ। ਸੋ ਤੁਸੀਂ ਵੀ ਅਜਿਹੀ ਹੀ ਆਪਣੀ ਕਵਿਤਾ, ਆਪਣੀ ਬੁਝਾਰਤ, ਆਪਣੀ ਪਿਆਰੀ ਜਿਹੀ ਆਵਾਜ਼ ਸਾਡੇ ਤੱਕ ਪਹੁੰਚਾ ਸਕਦੇ ਹੋ ਔਰ ਮੈਂ ਤੁਹਾਡੇ ਤੱਕ

ਪਹੁੰਚਾਉਣ ਲੱਗਾ ਹੈ। ਗੁਰਦਾਸ ਮਾਨ ਦੀ ਖੂਬਸੂਰਤ ਆਵਾਜ਼ ਵਿੱਚ ਗਾਇਆ ਇਹ ਖੂਬਸੂਰਤ ਗੀਤ, ਔਰ ਮਿਲਦੇ ਹਾਂ ਇਸ ਗੀਤ ਤੋਂ ਬਾਅਦ ਤੁਹਾਡੀਆਂ ਪਿਆਰੀਆਂ ਜਿਹੀਆਂ ਮਿੱਠੀਆਂ ਦੀਆਂ ਆਵਾਜ਼ਾਂ ਦੇ ਨਾਲ, ਤੁਹਾਡੇ ਖਾਸ ਟੈਲੈਂਟ ਦੇ ਨਾਲ, ਤੁਹਾਡੀ ਖਾਸ ਕਵਿਤਾ ਦੇ ਨਾਲ, ਔਰ ਮੈਸੇਜ ਤੁਸੀਂ ਫਟਾਫਟ ਕਰ ਸਕਦੇ ਹੋ 9855 10 10 27 'ਤੇ।

ਮੈਂ ਕਿਹਾ ਜੀ ਸੱਜਣਾ ਦੀ ਪੈਡ ਜਿਹੜੀ ਆ ਉਹ ਮਿਲ ਗਈ ਹੈ, ਕਿਉਂਕਿ ਪ੍ਰੋਗਰਾਮ ਦੇ ਵਿੱਚ ਦੋਸਤ ਮੈਸੇਜ ਭੇਜ ਰਹੇ ਨੇ। 9855-10-10-27 ਨੰਬਰ ਹੈ, ਤੁਸੀਂ ਵੀ ਮੈਸੇਜ ਕਰਕੇ ਆਪਣੀ ਹਾਜ਼ਰੀ ਲਗਾ ਸਕਦੇ ਹੋ। ਪ੍ਰੋਗਰਾਮ ਚੱਲ ਰਿਹਾ ਦਿਲ ਆਪਣਾ ਪੰਜਾਬੀ, ਜਿੱਥੇ ਜਿੱਥੇ ਤੱਕ ਮੇਰੀ ਆਵਾਜ਼ ਜਾ ਰਹੀ ਹੈ ਉਹਨਾਂ ਤਮਾਮ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਹਾਨੂੰ ਦੱਸ ਦਈਏ ਵੀ ਪ੍ਰੋਗਰਾਮ ਚੱਲ ਰਿਹਾ ਦਿਲ ਆਪਣਾ ਪੰਜਾਬੀ, ਜਿੱਥੇ ਤੁਸੀਂ ਦਿਲ ਖੋਲ੍ਹ ਕੇ ਦਿਲ ਦੀਆਂ ਗੱਲਾਂ ਕਰ ਸਕਦੇ ਹੋ, ਚੰਗਾ ਲਿਖਦੇ ਹੋ, ਚੰਗਾ ਗਾਉਂਦੇ ਹੋ, ਜਾਂ ਫਿਰ ਕਿਸੇ ਦਾ ਲਿਖਿਆ ਗੀਤ ਕਵਿਤਾ ਤੁਹਾਨੂੰ ਪਸੰਦ ਹੈ, ਜਾਂ ਤੁਹਾਡੇ ਅੰਦਰ ਕੋਈ ਖਾਸ ਟੈਲੈਂਟ ਹੈ, ਤੁਸੀਂ ਉਸ ਟੈਲੈਂਟ ਨੂੰ ਸਾਡੇ ਨਾਲ ਸਾਂਝਾ ਕਰ ਸਕਦੇ ਹੋ। ਔਰ ਜੇਕਰ ਤੁਹਾਡੇ ਕੋਲ ਕੋਈ ਬੁਝਾਰਤ ਹੈ, ਕੋਈ ਚੁਟਕਲਾ ਹੈ, ਤੁਸੀਂ ਚਾਹੁੰਦੇ ਹੋ ਵੀ ਤੁਹਾਡੇ ਉਸ ਚੁਟਕਲੇ 'ਤੇ ਸਾਡੇ ਬਾਕੀ ਸਾਰੇ ਦੋਸਤ ਹੱਸਣ, ਗੁਦਗੁਦਾਉਣ, ਤਾਂ ਤੁਸੀਂ ਉਹਨੂੰ ਸਾਡੇ ਨਾਲ ਸਾਂਝਾ ਕਰ ਸਕਦੇ ਹੋ। ਔਰ ਇੱਕ ਹੋਰ ਬੇਨਤੀ ਹੈ ਕਿ ਪ੍ਰੋਗਰਾਮ ਦੇ ਵਿੱਚ ਆਪਣੇ ਦੋਸਤਾਂ ਮਿੱਤਰਾਂ ਨੂੰ ਜ਼ਰੂਰ ਪ੍ਰੋਗਰਾਮ ਦੇ ਬਾਰੇ ਦੱਸੋ, ਔਰ ਉਹਨਾਂ ਨੂੰ ਵੀ ਇਸ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਲਈ ਕਹੋ, ਤਾਂ ਜੋ ਅਸੀਂ ਆਪਣੇ ਇਸ FM ਰੇਨਬੋ ਦੇ ਪਰਿਵਾਰ ਨੂੰ ਹੋਰ ਵੀ ਜ਼ਿਆਦਾ ਵਧਾਈਏ, ਹੋਰ ਵੀ ਦਿਲਾਂ ਤੱਕ ਅਸੀਂ ਆਪਣੀ ਪਹਿਚਾਣ ਬਣਾ ਸਕੀਏ। ਸੋ ਬਾਕੀ ਮੈਂ ਇੱਕ ਬੁਝਾਰਤ ਪਾਈ ਸੀ ਤੁਹਾਨੂੰ, ਇੱਕ ਨਾਰ ਕਰਤਾਰੋ ਉਹ ਰਾਹੇ ਰਾਹੇ ਜਾਵੇ, ਸਿੱਧਿਆਂ ਨਾਲ ਸਿੱਧੀ ਚੱਲੇ, ਪੁੱਠਿਆਂ ਨੂੰ ਸਮਝਾਵੇ। ਸੋ ਇਸ ਬੁਝਾਰਤ ਦਾ ਜਵਾਬ ਵੀ ਦੇ ਸਕਦੇ ਹੋ। ਇੱਕ ਮੈਂ ਡਾਇਲੋਗ ਤੁਹਾਨੂੰ ਸੁਣਾਇਆ ਸੀ, ਤੁਸੀਂ ਉਸ ਡਾਇਲੋਗ ਨੂੰ ਦੱਸ ਸਕਦੇ ਹੋ ਕਿ ਉਹ ਕਿਹੜੀ ਫਿਲਮ ਦਾ ਡਾਇਲੋਗ ਹੈ ਔਰ ਕਿਹਨਾਂ ਕਲਾਕਾਰਾਂ ਦੀ ਉਹ ਆਵਾਜ਼।

0: ਬਾਕੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲਬਾਤ ਕੀਤੀ ਸੀ ਵੀ ਜਿਹੜੇ ਲੋਕ ਤੰਬਾਕੂ ਦਾ ਸੇਵਨ ਕਰਦੇ ਨੇ ਉਹਨਾਂ ਨੂੰ ਕਿਹਨਾਂ ਹਾਨੀਕਾਰਕ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸੋ ਇੱਕ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਜਿਹੜੇ ਲੋਕ ਇਸ ਦਾ ਇਸਤੇਮਾਲ ਕਰਦੇ ਨੇ ਉਹਨਾਂ ਦੀ ਔਸਤਨ ਉਮਰ ਜਿਹੜੀ ਹੈ 10 ਸਾਲ ਘੱਟ ਜਾਂਦੀ ਹੈ। ਸੋ ਬਹੁਤ ਸਾਰੀਆਂ ਹਾਨੀਕਾਰਕ ਬਿਮਾਰੀਆਂ ਇਸ ਦੇ ਕਾਰਨ ਹੋ ਜਾਂਦੀਆਂ ਨੇ। ਤੁਸੀਂ ਆਪਣੇ ਆਪ ਨੂੰ ਜਿਹੜਾ ਹੈ ਇਸ ਬਿਮਾਰੀ ਤੋਂ ਬਚਾ ਕੇ ਰੱਖਣਾ ਹੈ। ਸੋ ਜਿਵੇਂ ਡਾਕਟਰ ਸਾਹਿਬ ਨੇ ਅੱਜ ਦੱਸਿਆ ਕਿ ਤੁਹਾਡੇ ਅੰਦਰ ਵਿਲ ਪਾਵਰ ਹੋਣੀ ਚਾਹੀਦੀ ਹੈ, ਆਪਣੇ ਆਪ ਨਾਲ ਵਾਅਦਾ ਕਰਨਾ ਚਾਹੀਦਾ ਤੁਹਾਨੂੰ ਕਿ ਕਦੋਂ ਕਿਸ ਵਕਤ ਚੀਜ਼ ਨੂੰ ਛੱਡਣਾ ਹੈ। ਸੋ ਅੰਦਰੋਂ ਤੁਸੀਂ ਮਜ਼ਬੂਤ ਇਰਾਦਾ ਕਰ ਲਓਗੇ ਤਾਂ ਦੁਨੀਆਂ ਦੇ ਵਿੱਚ ਕੋਈ ਵੀ ਕੰਮ ਔਖਾ ਨਹੀਂ ਹੈ, ਤੁਸੀਂ ਕਰ ਸਕਦੇ ਹੋ। ਸੋ ਅੱਜ ਦੇ ਦਿਨ ਜਾਗਰੂਕ ਰਹਿਣ ਦੀ ਲੋੜ ਹੈ ਔਰ ਜਾਗਰੂਕ ਕਰਨ ਦੀ ਲੋੜ ਹੈ ਔਰ ਵੱਧ ਤੋਂ ਵੱਧ ਜਿਹੜਾ ਆ ਦੋਸਤਾਂ ਮਿੱਤਰਾਂ ਤੱਕ ਇਸ ਗੱਲਬਾਤ ਨੂੰ ਪਹੁੰਚਾਉਣ ਦੀ ਜ਼ਰੂਰਤ ਹੈ ਕਿ ਨਸ਼ਿਆਂ ਤੋਂ ਪਰਹੇਜ਼ ਕੀਤਾ ਜਾਏ ਔਰ ਸੋਹਣੀ ਸੁਚੱਜੀ ਸਿਹਤਯਾਬ ਜ਼ਿੰਦਗੀ ਜਿਉਣ ਦੇ ਲਈ ਕੋਸ਼ਿਸ਼ ਕੀਤੀ ਜਾਏ, ਕਿਉਂਕਿ ਜ਼ਿੰਦਗੀ ਬਹੁਤ ਖੂਬਸੂਰਤ ਹੈ, ਬਹੁਤ ਕੀਮਤੀ ਹੈ। ਸਾਡੀ ਜਾਨ, ਸਾਡਾ ਸਰੀਰ, ਇਸ ਨੂੰ ਸਾਂਭਣਾ ਸਾਡਾ ਫਰਜ਼ ਬਣਦਾ ਹੈ। ਸੋ ਫਿਲਹਾਲ ਮੇਰਾ ਫਰਜ਼ ਬਣਦਾ ਹੈ ਕਿ ਜਿਹੜੇ ਤੁਸੀਂ ਮੈਸੇਜ ਭੇਜੇ ਨੇ ਉਹਨਾਂ ਨੂੰ ਇੱਕ ਇੱਕ ਕਰਕੇ ਪਲੇ ਤੁਹਾਡੇ ਤੱਕ ਪਹੁੰਚਾਵਾਂ। ਆਓ ਸੁਣਦੇ ਹਾਂ ਅਗਲੀ ਆਵਾਜ਼ ਕਿਹੜੇ ਦੋਸਤ ਦੀ ਹੈ।
1: ਆਵਾਜ਼ ਦੀ ਤਮਾਮ ਦੁਨੀਆ ਦੇ ਦੋਸਤਾਂ ਨੂੰ ਨਮਸਕਾਰ, ਸਤਿ ਸ਼੍ਰੀ ਅਕਾਲ ਐਂਡ ਵੈਰੀ ਵੈਰੀ ਗੁੱਡ ਮੋਰਨਿੰਗ ਸਰ
0: ਜੀ। ਸਤਿ ਸ਼੍ਰੀ ਅਕਾਲ ਜੀ
1: ਆਪ ਜੀ ਨੂੰ ਤੇ ਪ੍ਰੋਗਰਾਮ ਸੁਣ ਰਹੇ ਦਿਲ ਆਪਣਾ ਪੰਜਾਬੀ ਤਮਾਮ ਸਰੋਤਿਆਂ ਨੂੰ ਵੀ ਨਮਸਕਾਰ, ਸਤਿ ਸ਼੍ਰੀ ਅਕਾਲ ਐਂਡ ਵੈਰੀ ਵੈਰੀ ਗੁੱਡ ਮੋਰਨਿੰਗ ਜੀ। ਮੈਂ ਤੁਹਾਡਾ ਸਭ ਦਾ ਦੋਸਤ ਰਮਨ ਵਰਮਾ, ਪਿੰਡ ਬੁਰਜ ਹਨੂੰਮਾਨਗੜ੍ਹ, ਨੇੜੇ ਮੰਡੀ ਅਰਨੀ ਵਾਲਾ, ਜ਼ਿਲ੍ਹਾ ਫਾਜ਼ਿਲਕਾ ਤੋਂ। ਮੇਰੇ ਨਾਲ ਨੇ ਮੇਰੇ ਬ੍ਰਦਰ ਅਮਨ ਵਰਮਾ, ਦਿਵਿਆਂਸ਼ ਵਰਮਾ ਤੇ ਸਮੂਹ ਵਰਮਾ
0: ਜੀ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
1: ਰਿਸਪੈਕਟਡ ਸਰ, ਤੁਹਾਡੀ ਮੱਖਿਓ ਮਿੱਠੀ ਆਵਾਜ਼, ਪ੍ਰੋਗਰਾਮ ਸੁਣ ਕੇ ਬਹੁਤ ਆਨੰਦ ਆ ਰਿਹਾ, ਸਮੂਹ ਵਰਮਾ ਪਰਿਵਾਰ ਬਹੁਤ ਖੁਸ਼ ਹੋ ਰਿਹਾ। ਪਰਮਾਤਮਾ ਤੁਹਾਨੂੰ ਸਦਾ ਚੜ੍ਹਦੀ ਕਲਾ 'ਚ ਰੱਖੇ ਔਰ ਤੁਸੀਂ ਸਰੋਤਿਆਂ ਲਈ ਇੰਨੇ ਵਧੀਆ ਖੂਬਸੂਰਤ ਪ੍ਰੋਗਰਾਮ, ਐਂਟਰਟੇਨਮੈਂਟ, ਮਨੋਰੰਜਨ ਅਤੇ ਸਿੱਖਿਆ ਦਾ ਹੀ ਪ੍ਰੋਗਰਾਮ ਲੈ ਕੇ ਆਉਂਦੇ ਰਹੋ। ਆਕਾਸ਼ਵਾਣੀ FM ਰੇਨਬੋ ਦਿਨ ਦੁੱਗਣੀ ਅਤੇ ਰਾਤ ਚੌਗਣੀਆਂ ਤਰੱਕੀਆਂ ਕਰਦਾ ਰਹੇ ਔਰ ਸਰੋਤਿਆਂ ਲਈ ਇੰਨੇ ਖੂਬਸੂਰਤ ਪ੍ਰੋਗਰਾਮ ਲੈ ਕੇ ਆਉਂਦਾ ਰਹੇ। ਦਿਲ ਦੀ ਗਹਿਰਾਈਆਂ ਤੋਂ ਤੁਹਾਡਾ ਰਿਸਪੈਕਟ ਸਰ, ਬਹੁਤ ਬਹੁਤ ਧੰਨਵਾਦ ਅਤੇ ਬਹੁਤ ਖੂਬਸੂਰਤ ਪ੍ਰੋਗਰਾਮ ਤੁਹਾਡੀ ਪੇਸ਼ਕਾਰੀ ਹੈ ਅਤੇ ਤੁਹਾਡੀ ਪੇਸ਼ਕਾਰੀ ਦਾ ਆਨੰਦ ਮਾਣ ਰਹੇ ਹਾਂ ਜੀ। ਸਮੂਹ ਵਰਮਾ ਪਰਿਵਾਰ ਇਕੱਠੇ ਬੈਠ ਕੇ, ਥੈਂਕ ਯੂ, ਦਿਲੋਂ ਧੰਨਵਾਦ
0: ਜੀ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਵਰਮਾ ਜੀ। ਤੁਸੀਂ ਪ੍ਰੋਗਰਾਮ ਦੀ ਤੇ ਤਾਰੀਫ ਕਰ ਦਿੱਤੀ, ਤੁਸੀਂ ਮੇਰੀ ਆਵਾਜ਼ ਦੀ ਤਾਰੀਫ ਕਰ ਦਿੱਤੀ ਅਤੇ ਜਨਾਬ ਅਸੀਂ ਚਾਹੁੰਦੇ ਹਾਂ ਵੀ ਅਸੀਂ ਵੀ ਤੁਹਾਡੀ ਤਾਰੀਫ ਕਰੀਏ ਤਾਂ ਤੁਸੀਂ ਉਸ ਦੇ ਲਈ ਜਿਹੜਾ ਆ ਪ੍ਰੋਗਰਾਮ ਦੇ ਵਿੱਚ, ਪ੍ਰੋਗਰਾਮ ਦੀ ਤਾਰੀਫ ਤੋਂ ਇਲਾਵਾ ਤੁਸੀਂ ਕੋਈ ਖਾਸ ਟੈਲੈਂਟ ਰੱਖਦੇ ਹੋ, ਕੋਈ ਕਵਿਤਾ ਤੁਹਾਨੂੰ ਚੰਗੀ ਲੱਗਦੀ ਹੈ, ਕੋਈ ਚੁਟਕਲਾ ਚੰਗਾ ਲੱਗਦਾ, ਕੋਈ ਬੁਜ਼ਾਰਤ ਤੁਹਾਡੇ ਕੋਲ ਹੈ ਜਾਂ ਫਿਰ ਤੁਹਾਡੇ ਲਾਗੇ ਛਾਗੇ ਕੋਈ ਇਹੋ ਜਿਹੀ ਜਗ੍ਹਾ ਹੈ ਜਿਹੜੀ ਇਤਿਹਾਸਕ ਹੈ, ਜਿਹੜਾ ਕੋਈ ਇਤਿਹਾਸਕ ਮਹੱਤਵ ਹੈ, ਤੁਸੀਂ ਉਹਦੀ ਜਾਣਕਾਰੀ ਵੀ ਸਾਡੇ ਨਾਲ ਸਾਂਝੀ ਕਰੋਗੇ ਤਾਂ ਬਹੁਤ ਵਧੀਆ ਲੱਗੇਗਾ। ਬਾਕੀ ਤੁਹਾਡੇ ਪਿੱਛੋਂ ਜਿਹੜੀ ਕੋਇਲ ਦੀ ਮਿੱਠੀ ਮਿੱਠੀ ਆਵਾਜ਼ ਆ ਰਹੀ ਸੀ ਉਹ ਵਾਕਈ ਬਾਕਮਾਲ ਸੀ। ਸੋ ਇਸ ਪਿਆਰੀ ਜੀ ਕੁਦਰਤ ਦੀ ਆਵਾਜ਼ ਵੀ ਸਾਨੂੰ ਤੁਸੀਂ ਸੁਣਾਈ, ਇਹਦੇ ਲਈ ਵੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਅਤੇ ਅਗਲੀ ਵਾਰ ਜਦੋਂ ਤੁਸੀਂ ਮੈਸੇਜ ਕਰੋ ਤਾਂ ਬਹੁਤ ਚੰਗਾ ਲੱਗੇਗਾ ਜਦੋਂ ਤੁਸੀਂ ਕਿਸੇ ਖਾਸ ਕਵੀ ਦੀਆਂ ਸਤਰਾਂ ਜਾਂ ਆਪਣੀ ਆਵਾਜ਼ ਦੇ ਵਿੱਚ ਕੁਛ ਗੁਣਗੁਣਾ ਕੇ ਭੇਜੋਗੇ ਤਾਂ ਬਹੁਤ ਚੰਗਾ ਲੱਗੇਗਾ। ਬਹੁਤ ਬਹੁਤ ਸ਼ੁਕਰੀਆ। ਬਾਕੀ ਸੋ ਇੱਕ ਹੋਰ ਮੈਸੇਜ ਪਹੁੰਚਿਆ, ਉਹ ਸੁਣਦੇ ਹਾਂ।
2: ਲਲਿਤ ਸੋਨੀ ਜੀ, ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ
0: ਜੀ। ਤੁਹਾਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ।
2: ਪੰਜਾਬੀ ਯਾਨੀ ਕਿ ਰੇਡੀਓ ਸ਼ਾਨ ਪੰਜਾਬੀਆਂ ਦੇ ਵਿੱਚ ਸੁਖਦੇਵ ਸਿੰਘ ਲਖਨਪਾਲ, ਬਸਤੀ ਸ਼ੇਖ ਜਨਕ ਨਗਰ ਜਲੰਧਰ ਵੱਲੋਂ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਬਹੁਤ ਵਧੀਆ ਤੁਸੀਂ ਪ੍ਰੋਗਰਾਮ ਕਰ ਰਹੇ ਹੋ ਅਤੇ ਤੁਹਾਡਾ ਅੰਦਾਜ਼ ਬਹੁਤ ਪਿਆਰਾ। ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ, ਇਸੇ ਤਰ੍ਹਾਂ ਸੋਹਣੇ ਸੋਹਣੇ ਪ੍ਰੋਗਰਾਮ ਲੈ ਕੇ ਆਉਂਦੇ ਰਹੋ। ਧੰਨਵਾਦ ਜੀ ਅਤੇ ਕੁਝ ਲਾਈਨਾਂ ਲੈ ਕੇ ਹਾਜ਼ਰ ਹਾਂ। ਲਲਿਤ ਸੋਨੀ ਜੀ, ਕਬੂਲ ਕਰਿਓ
0: ਇਰਸ਼ਾਦ।
2: ਗਰਮੀ ਦੀਆਂ ਛੁੱਟੀਆਂ ਦਾ ਚਾਅ ਧੀਆਂ ਨਾਲੋਂ ਜ਼ਿਆਦਾ ਮਾਵਾਂ ਨੂੰ ਹੁੰਦਾ, ਕਿਉਂਕਿ ਧੀਆਂ ਦੇ ਆਉਣ ਨਾਲ ਇਕੱਲਾ ਘਰ ਨਹੀਂ ਸਗੋਂ ਮਾਂ ਦਾ ਦਿਲ ਵੀ ਰੌਣਕ ਨਾਲ ਭਰ ਜਾਂਦਾ ਹੈ। ਮਿੱਟੀ ਸੇ ਵੀ ਯਾਰੀ ਰੱਖ, ਦਿਲ ਸੇ ਦਿਲਦਾਰੀ ਰੱਖ, ਚੋਟ ਨਾ ਪਹੁੰਚੇ ਬਾਤੋਂ ਸੇ ਉਤਨੀ ਸਮਝਦਾਰੀ ਰੱਖ, ਪਹਿਚਾਨ ਹੋ ਤੇਰੀ।

गुलाम ले चलो बंद बंद मेरा ते मेरे यार दा पलंग बनाने दे ले।

0: मोदी हर परिवार को घर में बिजली बनाकर वही बिजली बेचकर कमाई का एक और साधन देना चाहता है।
1: भारत के प्रधानमंत्री ने भारत विच जिस सौर क्रांति का आगाज किया सी उसका असर हुण दिखाई देन लगा है। भारत विच एक एक करके 30 लाख तो वध परिवारां दी छत ते सोलर पैनल लग चुके हैं। तुसी वी इस ऊर्जा क्रांति का हिस्सा बनो। पीएम सूर्य घर मुफ्त बिजली योजना जुड़न लई रजिस्टर करो pmsuryaghar.gov.in। सूर्य घर
2: सर तुसी पर्सनल लोन लेना
3: फिर तो यार इनू तो ब्लॉक ही कर देना
2: सर। दुबई दी फ्री ट्रिप
3: इनू भी ब्लॉक ਕਿੰਨਿਆਂ ਨੂੰ ਬਲੌਕ ਕਰੀ ਜਾਵਾਂ ਯਾਰ।
4: ਸਿਰਫ ਫੋਨ ਤੇ ਬਲੌਕ ਕਰਨ ਨਾਲ ਸਪੈਮ ਖਤਮ ਨਹੀਂ ਹੁੰਦਾ, ਹਰ ਵਾਰ ਨਵਾਂ ਨੰਬਰ ਆ ਜਾਂਦਾ ਹੈ।
3: ਤਾਂ ਫਿਰ ਕੀ ਕਰਾਂ?
4: ਕਾਲ ਪਿਕ ਕਰ, ਫਿਰ ਟ੍ਰਾਈ D&D ਐਪ ਤੇ ਰਿਪੋਰਟ ਕਰ, ਕੈਟੇਗਰੀ ਸਿਲੈਕਟ ਕਰੋ, ਬੈਂਕਿੰਗ ਟ੍ਰੈਵਲ ਇੰਸ਼ੋਰੈਂਸ ਤੇ ਸਬਮਿਟ ਕਰੋ। ਬਸ ਕੁਝ ਸੈਕਿੰਡਸ ਦਾ ਕੰਮ ਹੈ।
3: ਮਤਲਬ ਸਭ ਦਾ ਸਪੈਮ ਘਟ ਜਾਵੇਗਾ?
4: ਹਾਂ, ਰਿਪੋਰਟ ਮਿਲਦਿਆਂ ਹੀ ਐਕਸ਼ਨ ਹੁੰਦਾ ਹੈ।
5: ਸਿਰਫ ਬਲੌਕ ਨਹੀਂ, ਰਿਪੋਰਟ ਜ਼ਰੂਰ ਕਰੋ। ਟ੍ਰਾਈ D&D ਐਪ ਡਾਊਨਲੋਡ ਕਰੋ ਪਲੇ ਸਟੋਰ ਜਾਂ ਐਪ ਸਟੋਰ ਤੋਂ ਤੇ ਰਿਪੋਰਟ ਕਰਨਾ ਸ਼ੁਰੂ ਕਰੋ।
6: ਜੀ ਹਾਂ, ਤੁਸੀਂ ਇੱਕ ਹੋਰ ਕੰਮ ਕਰ ਸਕਦੇ ਹੋ। ਪਲੇ ਸਟੋਰ ਤੇ ਜਾ ਕੇ ਨਿਊਜ਼ ਔਨ AIR ਐਪ ਨੂੰ ਡਾਊਨਲੋਡ ਕਰਕੇ ਉੱਥੇ ਤੁਸੀਂ FM ਰੇਨਬੋ ਜਲੰਧਰ

0: ਨੂੰ ਸਰਚ ਕਰ ਸਕਦੇ ਹੋ ਤੇ ਉੱਥੇ ਤੁਹਾਨੂੰ FM ਰੇਨਬੋ ਦੇ ਪ੍ਰੋਗਰਾਮ ਸੁਣਨ ਨੂੰ ਮਿਲਣਗੇ। 102.7 FM ਰੇਨਬੋ, 103.6 ਮੈਗਾਹਰਟਜ਼ ਤੇ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਦਾ ਆਨੰਦ ਮਾਣ ਰਹੇ ਹੋ ਆਪਣੇ ਦੋਸਤ ਲਲਿਤ ਦੇ ਨਾਲ। ਸਟੂਡੀਓ ਘੜੀ ਤੇ ਸਮਾਂ 9:38 ਤੇ 32 ਸੈਕਿੰਡ ਹੋ ਰਹੇ ਨੇ ਤੇ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੇ ਦੋਸਤ ਸਾਨੂੰ ਆਪਣੀਆਂ ਪਿਆਰੀਆਂ ਪਿਆਰੀਆਂ ਆਵਾਜ਼ਾਂ ਸੁਣਾ ਰਹੇ ਨੇ। ਸੋ ਇੱਕ ਹੋਰ ਪਿਆਰੀ ਜੀ ਮਿੱਠੀ ਜੀ ਆਵਾਜ਼ ਸਾਡੇ ਤੱਕ ਪਹੁੰਚ ਚੁੱਕੀ ਹੈ, ਉਹ ਵੀ ਮੈਂ ਤੁਹਾਡੇ ਤੱਕ ਸਾਂਝੀ ਕਰਾਂਗਾ। ਪਰ ਉਸ ਤੋਂ ਪਹਿਲਾਂ ਦੋਸਤਾਂ ਨੂੰ ਬੇਨਤੀ ਹੈ ਕਿ ਜਨਾਬ ਤੁਸੀਂ ਪ੍ਰੋਗਰਾਮ ਦੇ ਵਿੱਚ ਵੱਧ ਤੋਂ ਵੱਧ ਸ਼ਿਰਕਤ ਕਰਿਆ ਕਰੋ ਔਰ ਦੋਸਤਾਂ ਨੂੰ ਵੀ ਇਸ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਦੇ ਲਈ ਕਿਹਾ ਕਰੋ ਤਾਂ ਜੋ ਅਸੀਂ ਇਸ ਪ੍ਰੋਗਰਾਮ ਦਾ ਸਮਾਂ ਥੋੜ੍ਹਾ ਜਿਹਾ ਵਧਾ ਸਕੀਏ। ਔਰ ਸਿਰਫ ਅਤੇ ਸਿਰਫ ਇਹ ਤੁਹਾਡੇ ਕਰਕੇ ਹੀ ਹੋ ਸਕਦਾ ਹੈ, ਤੁਹਾਡੇ ਇਸ ਪਿਆਰ ਮੁਹੱਬਤ ਕਰਕੇ ਹੀ ਹੋ ਸਕਦਾ। ਸੋ 9855-10-10-27 ਨੰਬਰ ਹੈ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਦੇ ਵਿੱਚ, ਤੁਸੀਂ ਦਿਲ ਖੋਲ੍ਹ ਕੇ ਦਿਲ ਦੀਆਂ ਗੱਲਾਂ ਕਰ ਸਕਦੇ ਹੋ। ਫਿਲਹਾਲ ਇੱਕ ਹੋਰ ਵੋਇਸ ਸੁਣਦੇ ਹਾਂ।
1: ਦਿਲ ਆਪਣਾ ਪੰਜਾਬੀ ਪੇਸ਼ ਕਰਤਾ ਸੋਨੀ ਸਾਹਿਬ, ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ
0: ਜੀ। ਤੁਹਾਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ।
1: ਪ੍ਰੋਗਰਾਮ ਬਹੁਤ ਵਧੀਆ ਲੱਗਦਾ ਤੇ ਆਪਦੀ ਪੇਸ਼ਕਾਰੀ ਵਧੀਆ, ਬਹੁਤ ਵਧੀਆ ਲਾਜਵਾਬ ਹੈ। ਜਿਵੇਂ ਤੁਸੀਂ ਕਿਹਾ ਵੀ ਦੋਸਤਾਂ ਦੇ ਤਾਂ ਗੱਲ ਪਹੁੰਚਾਇਆ ਕਰੋ, ਦੋਸਤਾਂ ਨੂੰ ਦੱਸਿਆ ਕਰੋ ਪ੍ਰੋਗਰਾਮ। ਅਸੀਂ ਜੀ ਪ੍ਰੋਗਰਾਮ 'ਚ ਦੋਸਤਾਂ ਦੇ ਨਾਂ ਲੈਂਦੇ ਹਾਂ ਅਤੇ ਕਈ ਵਾਰ ਜੇ ਕਹਿ ਦਿੰਦੇ ਦੋਸਤਾਂ ਦੇ ਨਾਂ ਲਿਆ ਕਰੋ, ਉਹ ਦੋਸਤਾਂ ਦੇ ਉਹਨਾਂ ਦੇ ਨਾਂ ਲੈਂਦੇ ਜਿਹਨਾਂ ਕੋਲ ਜੀ ਕਿਸੇ ਵਜ੍ਹਾ ਕਾਰਨ ਕਰ ਲਓ ਕਮਜ਼ੋਰੀ ਕਰਕੇ ਗਰੀਬੀ ਕਰਕੇ ਸਮਾਰਟਫੋਨ ਦੀ ਸੁਵਿਧਾ ਹੈ ਨਹੀਂ, ਅਤੇ ਅਸੀਂ ਉਹਨਾਂ ਦੇ ਨਾਂ ਪਾ ਦਿੰਦੇ ਅਤੇ ਉਹ ਬੜੇ ਖੁਸ਼ ਹੁੰਦੇ ਜੀ। ਅਤੇ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਵੀ ਨਾਂ ਦੋਸਤਾਂ ਦੇ ਪਾਇਆ ਕਰੋ, ਤੁਸੀਂ ਜਿਵੇਂ ਕਿਹਾ ਦੋਸਤਾਂ 'ਤੇ ਗੱਲ ਪਹੁੰਚਾਓ ਅਤੇ ਬਹੁਤ ਵਧੀਆ ਗੱਲ ਕੀਤੀ ਹੈ
0: ਜੀ। ਮੈਂ ਤੁਹਾਨੂੰ ਦੱਸਦਾ ਵੀ ਤੁਸੀਂ ਜਿਹੜੇ ਤੁਹਾਡੇ ਦੋਸਤ ਨੇ ਜਿਹਨਾਂ ਕੋਲ ਮੋਬਾਈਲ ਨਹੀਂ ਆ, ਤੁਸੀਂ ਕਿਸੇ ਨਾ ਕਿਸੇ ਦਿਨ ਜਾ ਕੇ ਉਹਨਾਂ ਦੇ ਦਿਲ ਦੇ ਜਿਹੜੇ ਜਜ਼ਬਾਤ ਹੈ, ਉਹਨਾਂ ਦਿਲ ਦੀਆਂ ਉਹਨਾਂ ਦੀ ਜਿਹੜੀਆਂ ਗੱਲਾਂ ਹੈ ਉਹ ਰਿਕਾਰਡ ਕਰਕੇ ਤੁਸੀਂ ਸਾਡੇ ਤੱਕ ਪਹੁੰਚਾ ਸਕਦੇ ਹੋ। ਅਤੇ ਅਸੀਂ ਵੀ ਚਾਹੁੰਦੇ ਹਾਂ ਵੀ ਅਸੀਂ ਵੀ ਉਸ ਪਿਆਰੀ ਜੀ ਆਵਾਜ਼ ਨੂੰ ਸੁਣੀਏ ਜਿਹੜੀ ਤੁਹਾਡੇ ਤੱਕ, ਤੁਹਾਡੇ ਜ਼ਰੀਏ ਅਸੀਂ ਜਿਹਨਾਂ ਦਾ ਨਾਮ ਸੁਣਦੇ ਹਾਂ ਉਹ ਤੁਹਾਡੇ ਜ਼ਰੀਏ ਅਸੀਂ ਵੀ ਉਹਨਾਂ ਦੀ ਆਵਾਜ਼ ਸੁਣ ਸਕੀਏ। ਤੁਸੀਂ ਉਹਨਾਂ ਕੋਲ ਜਾ ਕੇ ਉਹਨਾਂ ਦੀ ਆਵਾਜ਼ ਰਿਕਾਰਡ ਕਰ ਸਕਦੇ ਹੋ, ਉਹਨਾਂ ਨੂੰ ਪੁੱਛ ਸਕਦੇ ਹੋ ਵੀ ਪ੍ਰੋਗਰਾਮ ਦੇ ਨਾਲ ਕਦੋਂ ਤੋਂ ਜੁੜੇ ਹੋਏ ਹੋ, FM ਰੇਨਬੋ ਦੇ ਨਾਲ ਕਦੋਂ ਤੋਂ ਰਾਬਤਾ ਤੁਹਾਡਾ ਜੁੜਿਆ ਹੋਇਆ ਹੈ ਔਰ ਕਿਵੇਂ ਦੇ ਤੁਹਾਨੂੰ ਪ੍ਰੋਗਰਾਮ ਲੱਗਦੇ ਨੇ। ਤੁਸੀਂ ਉਹਨਾਂ ਦੀ ਦਿਲ ਦੀਆਂ ਗੱਲਾਂ ਰਿਕਾਰਡ ਕਰਕੇ ਕਿਸੇ ਨਾ ਕਿਸੇ ਦਿਨ ਸਾਡੇ ਨਾਲ ਸਾਂਝਾ ਕਰ ਸਕਦੇ ਹੋ।
1: ਅਤੇ ਇੱਕ ਜੀ ਤੁਸੀਂ 9 ਵਜੇ ਪ੍ਰੋਗਰਾਮ ਚੱਲਦਾ ਜਿਹੜਾ ਜੀ
0: ਜੀ
1: ਫਰਮੈਸ਼ੀ ਪ੍ਰੋਗਰਾਮ
0: ਦਿਲ ਚਾਹਤਾ ਹੈ,
1: ਉਹਦੇ ਸਾਡੇ ਮੈਸੇਜ ਜਮੇ ਨਹੀਂ ਪੜੇ ਜਾਂਦੇ, ਹਫ਼ਤਾ 10 ਦਿਨ ਹੋ ਗਿਆ
0: ਜੀ,
1: ਇਹਦੇ ਬਾਰੇ ਕੁਛ ਕਰੋ। ਅਤੇ ਜਿਹੜੇ ਤੁਸੀਂ ਤੰਬਾਕੂ ਬਾਰੇ ਦੱਸੇ, ਤੰਬਾਕੂ ਤਾਂ ਇੱਕ ਬਹੁਤ ਹੀ ਮਾੜੀ ਚੀਜ਼ ਹੈ, ਤੰਬਾਕੂ ਨਾਲ ਕੈਂਸਰ ਵੀ ਹੋ ਜਾਂਦਾ, ਮੂੰਹ ਦਾ ਕੈਂਸਰ ਅਤੇ ਬਹੁਤ ਹੀ ਭਿਆਨਕ ਬਿਮਾਰੀਆਂ ਲੱਗਦੀਆਂ ਜੀ, ਅਤੇ ਫੇਫੜੇ ਇਹਦੇ ਨਾਲ ਜਾਮ ਹੋ ਜਾਂਦੇ ਧੂੰਏ ਨਾਲ, ਅਤੇ ਬਹੁਤ ਹੀ ਮਾੜੀ ਚੀਜ਼ ਹੈ ਇਹ। ਮੈਂ ਵੇਖਿਆ ਕਿ ਖੰਘਦੇ ਲੈਟਰ ਬਾਥਰੂਮ ਵਿੱਚੇ ਨਿਕਲ ਜਾਂਦਾ, ਅਤੇ ਇਹਨਾਂ ਵੀਰਾਂ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਵੀ ਤੰਬਾਕੂ ਤੋਂ ਦੂਰ ਰਹੋ, ਆਪਦੀ ਸਿਹਤ ਦੀ ਸੰਭਾਲ ਰੱਖੋ। ਇਹ ਜ਼ਿੰਦਗੀ ਵਾਰ ਵਾਰ ਨਹੀਂ ਮਿਲਦੀ, ਵਾਰ ਵਾਰ ਨਹੀਂ ਮੌਕਾ ਮਿਲਦਾ ਦੁਨੀਆਂ 'ਤੇ ਆਉਣ ਦਾ। ਇੰਜੋਏ ਕਰੋ, ਵਧੀਆ ਚੰਗੀਆਂ ਚੀਜ਼ਾਂ ਖਾਓ। ਸੋਨੀ ਸਾਹਿਬ ਮੈਸੇਜ ਚੰਗਾ ਲੱਗਿਆ ਤਾਂ ਸ਼ਾਮਿਲ ਕਰ ਦੇਣਾ। ਇੱਕ ਵਾਰ ਫਿਰ ਤੋਂ ਤੁਹਾਨੂੰ ਅਤੇ ਸਾਰੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ, ਗੁੱਡ ਮੋਰਨਿੰਗ ਜੀ। ਮੈਂ ਭੋਲਾ ਸਿੰਘ ਸਿੱਧੂ, ਪਿੰਡ ਵੜਿੰਕੜਾ, ਡੇੜੇ ਮੰਡੀ ਡੱਬਲ ਜੀ। ਨਾਲ ਆ ਜੀ ਮੇਰੇ ਦੋਸਤ ਅਰਵਿੰਦ ਕੁਮਾਰ ਅਤੇ ਮਾਸਟਰ ਮੋਹਣ ਲਾਲ ਸ਼ੌਂਕੀ ਜਲੰਧਰ ਤੋਂ
0: ਜੀ। ਬਾਕੀ ਦੋਸਤਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਔਰ ਕਿਸੇ ਨਾ ਕਿਸੇ ਦਿਨ ਤੁਸੀਂ ਉਹਨਾਂ ਦੋਸਤਾਂ ਦੀ ਆਵਾਜ਼ ਵੀ ਸਾਡੇ ਤੱਕ ਜ਼ਰੂਰ ਪਹੁੰਚਾਓ, ਬਹੁਤ ਚੰਗਾ ਲੱਗੇਗਾ। ਬਾਕੀ ਤੁਹਾਡਾ ਇੱਕ ਥੋੜ੍ਹੀ ਜਿਹੀ ਤੁਸੀਂ ਸ਼ਿਕਾਇਤ ਕੀਤੀ ਵੀ ਤੁਹਾਡੇ ਮੈਸੇਜ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨਹੀਂ ਹੋ ਰਹੇ, ਸੋ ਇਸ ਗੱਲ ਨੂੰ ਅਸੀਂ ਗੌਰ ਕਰਾਂਗੇ ਇਸ ਗੱਲ 'ਤੇ ਔਰ ਕੋਸ਼ਿਸ਼ ਕਰਾਂਗੇ ਵੀ ਤੁਹਾਡੇ ਮੈਸੇਜ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕੀਤੇ ਜਾਣ। ਕਿਸੇ ਟੈਕਨੀਕਲ ਖਰਾਬੀ ਕਰਕੇ, ਤਕਨੀਕੀ ਖਰਾਬੀ ਕਰਕੇ ਹੋ ਸਕਦਾ ਹੈ ਵੀ ਤੁਹਾਡੇ ਮੈਸੇਜ ਸਾਡੇ ਤੱਕ ਨਾ ਪਹੁੰਚਦੇ ਹੋਣ, ਸੋ ਫਿਰ ਵੀ ਤੁਹਾਡੀ ਇਸ ਸ਼ਿਕਾਇਤ ਨੂੰ ਸਿਰਮੱਥੇ ਔਰ ਤੁਹਾਡੀ ਇਸ ਸ਼ਿਕਾਇਤ ਨੂੰ ਜਿੰਨੀ ਜਲਦੀ ਹੋ ਸਕੇ ਅਸੀਂ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ। ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ, ਇਸੇ ਤਰ੍ਹਾਂ ਹੀ ਆਪਣਾ ਪਿਆਰ ਮੁਹੱਬਤ ਬਣਾਈ ਰੱਖੋ। ਅਗਲੀ ਆਵਾਜ਼ ਸੁਣਦੇ ਹਾਂ।
2: ਸਤਿ ਸ਼੍ਰੀ ਅਕਾਲ ਜੀ ਭਾਜੀ, ਤੁਹਾਨੂੰ ਸਾਰਿਆਂ ਨੂੰ ਸਾਡੇ ਵੱਲੋਂ ਮੁਖਤਿਆਰ ਸਿੰਘ ਗੋਗਾ ਬੋਲਦਾ, ਪਿੰਡ ਬਸਰਾਮਪੁਰ
0: ਜੀ।
2: ਮੀਂਹ ਪੈ ਗਿਆ, ਬਹੁਤ ਵਧੀਆ ਹੋ ਗਿਆ ਜੀ, ਖਾਸ ਕਰਕੇ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਛੁੱਟੀਆਂ ਵੀ ਹੋ ਗਈਆਂ। ਸਾਡੇ ਆ 2 ਕੁ ਬੱਚੇ ਆ ਜੀ, ਅੱਜ ਸਵੇਰ ਦੇ ਮੈਂ ਹੁਣ ਗਿਆ ਸੀ ਕਿਤੇ ਆਣ ਕੇ ਦੇਖਿਆ, ਅੱਜ ਸਵੇਰ ਦੇ ਤਾਸ਼ ਖੇਡੀ ਜਾਂਦੇ ਆ ਜੀ। ਇਹ ਸਾਨੂੰ ਦੱਸੋ ਤੁਸੀਂ ਕਿ ਇਹ ਚੰਗਾ ਕਰ ਰਹੇ ਆ ਜਾਂ ਮਾੜਾ ਕਰ ਰਹੇ ਜੀ? ਮੈਂ ਤੇ ਨਾ ਡਾਕਟਰਾਂ ਬਾਰੇ ਡੱਕੇ ਨੇ ਰਹਿੰਦੇ, ਇਹਨਾਂ ਨਾਲ ਮੈਨੂੰ ਵੀ ਲਾ ਲਿਆ ਜੀ, ਖੇਡਣ ਡੇ ਜੀ ਦਿਓਰ ਭਾਬੀ ਇਹੋ। ਸਤਿ ਸ਼੍ਰੀ ਅਕਾਲ ਜੀ ਭਾਜੀ,
0: ਜਿਨ੍ਹਾਂ ਨੇ ਹੁਣ ਤੁਹਾਨੂੰ ਵੀ ਲਾ ਲਿਆ ਇਸ ਗੇਮ ਦੇ ਉੱਪਰ, ਇਸ ਖੇਡ ਦੇ ਵਿੱਚ, ਫਿਰ ਉੱਥੇ ਅਸੀਂ ਕੀ ਕਹਿ ਸਕਦੇ ਹਾਂ। ਸੋ ਬਾਕੀ ਬਸ ਇੰਨਾ ਹੀ ਕਹਿਣਾ ਚਾਹੁੰਦੇ ਹਾਂ ਵੀ ਛੁੱਟੀਆਂ ਹੁਣ ਹੋ ਚੁੱਕੀਆਂ ਹੋਈਆਂ, ਵੀ ਕੋਸ਼ਿਸ਼ ਕਰਿਓ ਬੱਚਿਆਂ ਨੂੰ ਜਿਹੜਾ ਆ ਪੰਜਾਬੀ ਸੱਭਿਆਚਾਰ ਨਾਲ, ਪੰਜਾਬੀ ਵਿਰਸੇ ਦੇ ਨਾਲ ਜੋੜਿਆ ਜਾਏ। ਉਹਨਾਂ ਨੂੰ ਬਹੁਤ ਸਾਰੀਆਂ ਬਿਹਤਰੀਨ ਪੰਜਾਬੀ ਦੀਆਂ ਕਿਤਾਬਾਂ ਜਿਹੜੀਆਂ ਤੁਸੀਂ ਜ਼ਰੂਰ ਉਹਨਾਂ ਨੂੰ ਲੈ ਕੇ ਦਿਓ, ਜਿਹਦੇ ਵਿੱਚ ਕਿੱਸੇ ਕਹਾਣੀਆਂ ਹੋਣਗੀਆਂ, ਮੋਟੀਵੇਸ਼ਨਲ ਹੋਣਗੀਆਂ, ਜਿਨ੍ਹਾਂ ਨੂੰ ਪੜ੍ਹ ਕੇ ਬੱਚਿਆਂ ਦੇ ਅੰਦਰ ਇੱਕ ਪ੍ਰੇਰਣਾ ਆਏਗੀ, ਉਹਨਾਂ ਦੇ ਅੰਦਰ ਇੱਕ ਮੋਟੀਵੇਸ਼ਨ ਦੀ ਭਾਵਨਾ ਪੈਦਾ ਹੋਏਗੀ ਔਰ ਜ਼ਿੰਦਗੀ ਦੇ ਵਿੱਚ ਕੁਝ ਕਰ ਗੁਜ਼ਰਨਗੇ, ਕਿਉਂਕਿ ਜਦੋਂ ਤੁਸੀਂ ਉਹਨਾਂ ਨੂੰ ਕਿਤਾਬਾਂ ਲਿਆ ਕੇ ਦੇਵੋਗੇ ਤੁਸੀਂ ਖੁਦ

0: ਪੜੋਂਗੇ ਆਪਣੇ ਆਪ ਤੁਹਾਡੇ ਵੱਲ ਦੇਖ ਕੇ ਉਹ ਜ਼ਰੂਰ ਗੌਰ ਕਰਨਗੇ। ਜਦੋਂ ਜਦੋਂ ਉਹਨਾਂ ਦਾ ਫਿਰ ਇੰਟਰਸਟ ਬਣਦਾ ਗਿਆ ਆਪਣੇ ਆਪ ਫਿਰ ਕਿਤਾਬਾਂ ਦੇ ਪੰਨੇ ਫਰੋਲਦੇ ਜਾਣਗੇ, ਗਿਆਨ ਦੇ ਵਿੱਚ ਵਾਧਾ ਕਰਦੇ ਜਾਣਗੇ ਔਰ ਜ਼ਿੰਦਗੀ ਦੇ ਵਿੱਚ ਸਿਖਰਾਂ ਦੇ ਉੱਪਰ ਪਹੁੰਚਦੇ ਜਾਣਗੇ। ਬਹੁਤ ਬਹੁਤ ਸ਼ੁਕਰੀਆ ਬਾਕੀ। ਸੋ ਇੱਕ ਹੋਰ ਮੈਸੇਜ ਸਾਡੇ ਤੱਕ ਪਹੁੰਚਿਆ, ਕੀ ਭਰਜਾਈਆਂ ਜੋ ਮਰਜ਼ੀ ਕਹਿਣ ਪਰ ਨਣਦਾਂ ਆਥਣ ਵੇਲੇ ਅਖੀਰਲੀ ਮੋਟੀ ਰੋਟੀ ਜ਼ਰੂਰ ਪਕਾਉਂਦੀਆਂ ਤਾਂ ਕਿ ਮੇਰੇ ਪੇਕੇ ਵਧਣ ਫੁੱਲਣ, ਉਹਨਾਂ ਦੇ ਘਰ ਬਰਕਤ ਪਵੇ, ਪੇਕਿਆਂ ਦੇ ਭੰਡਾਰ ਭਰੇ ਰਹਿਣ, ਕਿਉਂ ਜੋ ਧੀਆਂ ਨੂੰ ਪੇਕਿਆਂ ਤੋਂ ਸਦਾ ਆਸ ਰਹਿੰਦੀ ਹੈ। ਸੋ ਵਾਕਈ ਸੋ ਇੱਕ ਧੀ ਦੀ ਜਿਹੜੀ ਹੈ ਪ੍ਰੇਮ ਆ, ਜਿਹੜਾ ਪਿਆਰ ਹੈ ਆਪਣੇ ਪੇਕੇ ਪਰਿਵਾਰ ਦੇ ਨਾਲ, ਸੋ ਉਸ ਨੂੰ ਉਸ ਦੀ ਮਹਾਨਤਾ ਨੂੰ ਬਿਆਨ ਕਰਦੀਆਂ ਹੋਈਆਂ ਖੂਬਸੂਰਤ ਸਤਰਾਂ ਸਾਨੂੰ ਭੇਜੀਆਂ ਸਨ ਮੰਗੀ ਰਾਮ ਬੰਗੜ ਕੋਟ ਸਦੀਕ ਜਲੰਧਰ ਤੋਂ। ਬਹੁਤ ਬਹੁਤ ਸ਼ੁਕਰੀਆ ਜੀ। ਸੋ ਇੱਕ ਹੋਰ ਮੈਸੇਜ ਸਾਡੇ ਤੱਕ ਪਹੁੰਚਿਆ ਵੀ ਲਿਖ ਰਹੇ ਨੇ ਵੀ ਸਾਡੇ ਮਾਂ ਬਾਪ ਨੇ ਸਾਨੂੰ ਉਹਨਾਂ ਹਾਲਾਤਾਂ ਵਿੱਚ ਵੱਡੇ ਕੀਤਾ ਹੈ ਜਦੋਂ ਸਾਡੇ ਘਰ ਦੀ ਛੱਤ 'ਚੋਂ ਪਾਣੀ ਚੋਂਦਾ ਸੀ ਅਤੇ ਰੋਟੀ ਬਣਾਉਣ ਲਈ ਚੁੱਲ੍ਹੇ ਵਿੱਚ ਅੱਗ ਨਹੀਂ ਸੀ ਹੁੰਦੀ, ਇਸ ਲਈ ਮਾਂ ਬਾਪ ਦੀ ਕਦਰ ਕਰਿਆ ਕਰੋ। ਸੋ ਬਾਕੀ ਸੋ ਜਿਨ੍ਹਾਂ ਨੇ ਬੜੀ ਮੁਸ਼ਕਲ ਦੇ ਨਾਲ ਤੁਹਾਨੂੰ ਪੜ੍ਹਾਇਆ ਲਿਖਾਇਆ, ਤੁਹਾਨੂੰ ਜ਼ਿੰਦਗੀ ਦੇ ਰਾਹਾਂ 'ਤੇ ਤੁਰਨਾ ਸਿਖਾਇਆ, ਹੁਣ ਵਕਤ ਆ ਗਿਆ ਕਿ ਉਹਨਾਂ ਦੀ ਉਂਗਲ ਫੜ ਕੇ ਤੁਸੀਂ ਉਹਨਾਂ ਦੀ ਜ਼ਿੰਦਗੀ ਦਾ ਸਹਾਰਾ ਬਣੋ। ਸੋ ਇੱਕ ਹੋਰ ਵੋਇਸ ਮੈਸੇਜ ਪਹੁੰਚਿਆ, ਆਓ ਸੁਣਦੇ ਹਾਂ ਦੋਸਤ ਕੀ ਕਹਿ ਰਹੇ ਨੇ।
1: ਮਾਣਯੋਗ ਦੋਸਤ
0: ਜੀ
1: ਤੇ ਸਾਰੇ ਹੀ ਸੁਣਨ ਵਾਲੇ ਜਿਹੜੇ ਇਸ ਟਾਈਮ ਦਿਲ ਆਪਣਾ ਪੰਜਾਬੀ ਨਾਲ ਪ੍ਰੋਗਰਾਮ FM ਰੈਂਬੋ ਦੇ ਜ਼ਰੀਏ ਜੁੜੇ ਹੋਏ ਨੇ ਤੇ ਇਸ ਬਹੁਤ ਹੀ ਖੂਬਸੂਰਤ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਨੇ
0: ਜੀ,
1: ਸਾਰਿਆਂ ਨੂੰ ਪਿਆਰ ਸਤਿਕਾਰ ਨਾਲ ਸਤਿ ਸ੍ਰੀ ਅਕਾਲ। ਸਾਰੇ ਹੀ ਆਪਣੇ ਬਹੁਤ ਵਧੀਆ ਵਿਚਾਰ ਰੱਖ ਰਹੇ ਨੇ ਤੇ ਸਾਰਿਆਂ ਦੇ ਵਿਚਾਰ ਬਹੁਤ ਵਡਮੁੱਲੇ ਹੁੰਦੇ ਨੇ, ਜਿਵੇਂ ਦੋਸਤ ਕਵਿਤਾ ਸੁਣਾਉਂਦੇ ਨੇ, ਕੋਈ ਚੁਟਕਲਾ ਸੁਣਾਉਂਦਾ, ਕੋਈ ਕਿਸ ਤਰ੍ਹਾਂ, ਇਸ ਤਰ੍ਹਾਂ ਸਾਰੇ ਹੀ ਵਧੀਆ ਵਿਚਾਰ ਰੱਖਦੇ ਨੇ। ਸਾਰਿਆਂ ਦਾ ਦਿਲੋਂ ਧੰਨਵਾਦ ਤੇ ਤੁਹਾਡਾ ਪ੍ਰੋਗਰਾਮ ਪੇਸ਼ ਕਰਨ ਦਾ ਅੰਦਾਜ਼ ਬੇਹੱਦ ਲਾਜਵਾਬ, ਤੁਹਾਡੀ ਮੱਖਿਓ ਮਿੱਠੀ ਸੋਹਣੀ ਆਵਾਜ਼, ਇੱਕ ਇੱਕ ਲਫ਼ਜ਼ ਜਿਵੇਂ ਬਹੁਤ ਸਾਫ਼ ਸਾਫ਼ ਸਮਝ ਆਉਂਦੀ ਹੈ, ਤੁਹਾਡਾ ਵੀ ਦਿਲੋਂ ਧੰਨਵਾਦ ਜੀ। ਤੇ ਮੈਂ ਇੱਕ ਛੋਟੀ ਜਿਹੀ ਸ਼ਿਕਾਇਤ ਕਰ ਲਵਾਂ ਤੇ ਵੇਖ ਲਵੋ
0: ਜੀ ਜੀ ਆਉਣ ਦਿਓ।
1: ਮੇਰੇ 4-5 ਦਿਨ ਤੋਂ ਨਾ ਲਗਾਤਾਰ ਮੈਸੇਜ ਪੜ੍ਹੇ ਨਹੀਂ ਜਾ ਰਹੇ, ਪਤਾ ਨਹੀਂ ਕੀ ਚੱਕਰ ਹੈ, ਜਾਂ ਪੇਸ਼ ਨਹੀਂ ਕੀਤੇ ਜਾ ਰਹੇ
0: ਜੀ।
1: ਮੈਂ ਤੇ ਬਲਕਿ ਇਹੀ ਬੇਨਤੀ ਕਰਨਾ ਕਿ ਲਹਿੰਦੇ ਪੰਜਾਬ ਦੇ ਵੀ ਸਰੋਤੇ ਇਸ ਪ੍ਰੋਗਰਾਮ 'ਚ ਸ਼ਾਮਲ ਹੋਣ, ਮੇਰੇ ਹਰ ਵਾਰੀ ਬੇਨਤੀ ਹੁੰਦੀ ਹੈ, ਪਰ 3-4 ਦਿਨ ਤੋਂ ਲਗਾਤਾਰ ਮੇਰੇ ਹੀ ਪ੍ਰੋਗਰਾਮ ਜਿਹੜੇ ਮੈਸੇਜ ਨੇ ਉਹ ਨਹੀਂ ਸੁਣਾਏ ਜਾ ਰਹੇ। ਚਲੋ ਕੋਈ ਨਹੀਂ, ਅਤੇ ਅੱਜ ਤੁਸੀਂ ਜਿਹੜੇ ਕੈਂਸਰ ਦੇ ਬਾਰੇ ਗੱਲਾਂ ਬਾਤਾਂ ਨਸ਼ੇ ਵਿਰੋਧੀ ਦੱਸ ਰਹੇ ਹੋ, ਤੁਹਾਡੇ ਵਿਚਾਰ ਬਹੁਤ ਵਡਮੁੱਲੇ ਨੇ। ਅਤੇ ਗੁਰਦਾਸ ਮਾਨ ਜੀ ਦਾ ਗੀਤ ਸੀ ਸੱਜਣਾ ਉਹ ਸੱਜਣਾ, ਬਹੁਤ ਦਿਲ ਨੂੰ ਟੁੰਬਣ ਵਾਲੀ ਆਵਾਜ਼, ਬਹੁਤ ਹੀ ਪਿਆਰਾ ਗੀਤ, ਧੰਨਵਾਦ। ਅਤੇ ਮੈਂ ਇੱਕ ਛੋਟੀ ਜਿਹੀ ਗੱਲ ਕਹਿਣ ਲੱਗਾ ਵਾਂ
0: ਜੀ ਜੀ,
1: ਚੱਲਦੇ ਰਹਿਣ ਨਾਲ ਹੀ ਸਫਲਤਾ ਮਿਲਦੀ ਹੈ, ਚੱਲਦੇ ਰਹਿਣ ਨਾਲ ਹੀ ਸਫਲਤਾ ਮਿਲਦੀ ਹੈ, ਖਲੋਤਾ ਜਾਂ ਰੁਕਿਆ ਹੋਇਆ ਪਾਣੀ ਵੀ ਖਰਾਬ ਹੋ ਜਾਂਦਾ ਹੈ
0: ਜੀ।
1: ਤੇ ਦੋਸਤੋ ਇਹ ਜ਼ਿੰਦਗੀ ਇੱਕ ਪੈਨਸਲ ਦੀ ਤਰ੍ਹਾਂ ਹੈ ਜੋ ਲਗਾਤਾਰ ਘਟ ਰਹੀ ਹੈ
0: ਜੀ,
1: ਚੰਗਾ ਜਿਹਾ ਕੰਮ ਇਹੋ ਜਿਹਾ ਕਰ ਜਾਵੋ ਇਸ ਕਲ ਪੈਨਸਿਲ ਨਾਲ, ਜ਼ਿੰਦਗੀ ਭਰੀ ਪੈਨਸਿਲ ਨਾਲ, ਜ਼ਿੰਦਗੀ ਵਾਲੀ ਪੈਨਸਿਲ ਨਾਲ ਇਹੋ ਜਿਹਾ ਕੰਮ ਲਿਖ ਜਾਵੋ,
0: ਇਤਿਹਾਸ
1: ਅਮਿੱਟ ਛਾਪ ਛੱਡ ਜਾਵੇ ਜੋ ਸਦਾ ਯਾਦ ਰਵੇ, ਧੰਨਵਾਦ। ਮੈਂ ਪਿੰਡ ਤੇ ਡਾਕਖਾਨਾ ਨਿਮਨਾਬਾਦ ਨੇੜੇ ਸਫੀਦੋ ਮੰਡੀ ਜ਼ਿਲ੍ਹਾ ਜੀਂਦ ਹਰਿਆਣਾ ਤੋਂ ਜਸਵੀਰ ਸਿੰਘ ਅਰੋੜਾ ਵਿਦ ਅਰੋੜਾ ਫੈਮਿਲੀ। ਓਕੇ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
0: ਜੀ। ਬਹੁਤ ਬਹੁਤ ਸ਼ੁਕਰੀਆ ਜੀ ਜਸਵੀਰ ਜੀ, ਤੁਹਾਡੀ ਬੇਨਤੀ ਵੀ ਅਸੀਂ ਸੁਣ ਲਈ ਹੈ ਔਰ ਤੁਹਾਡੇ ਜਿਹੜੇ ਮੈਸੇਜ ਤੁਸੀਂ ਕਹਿ ਰਹੇ ਵੀ ਨਹੀਂ ਪੜ੍ਹੇ ਜਾ ਰਹੇ ਉਹ ਵੀ ਆਪਾਂ ਤੁਹਾਡੀ ਜਿਹੜੀ ਹੈ ਸ਼ਿਕਾਇਤ ਨੋਟ ਕਰ ਲਈ ਹੈ। ਸੋ ਔਰ ਜਿਹੜੀ ਤੁਸੀਂ ਜਾਂਦੇ ਜਾਂਦੇ ਜਿਹੜੀ ਤੁਸੀਂ ਮੈਸੇਜ ਕਰਕੇ ਗਏ ਹੋ ਕਿ ਜ਼ਿੰਦਗੀ ਜਿਹੜੀ ਹੈ ਪੈਨਸਲ ਦੇ ਵਾਂਗ ਘਟ ਰਹੀ ਹੈ ਔਰ ਇਸ ਪੈਨਸਲ ਦੇ ਨਾਲ ਜਾਂਦੇ ਜਾਂਦੇ ਹੋਏ ਕਿ ਇਹੋ ਜਿਹਾ ਕੁਝ ਕਰ ਜਾਓ ਕਿ ਇਹੋ ਜਿਹਾ ਇਤਿਹਾਸ ਲਿਖ ਜਾਈਏ ਕਿ ਦੁਨੀਆ ਸਾਡੇ ਜਾਣ ਤੋਂ ਬਾਅਦ ਸਾਡੇ ਕੰਮਾਂ ਕਰਕੇ ਸਾਨੂੰ ਜਾਣਦੀ ਰਹੇ। ਸੋ ਇਹੋ ਜਿਹੇ ਕੰਮ ਕਰਨ ਦੇ ਲਈ ਸਾਨੂੰ ਜ਼ਿੰਦਗੀ ਦੇ ਚੰਗੇ ਰਾਹਾਂ ਦੇ ਉੱਪਰ ਚੱਲਣਾ ਪਏਗਾ, ਚੰਗੇ ਲੋਕਾਂ ਦੀ ਸੰਗਤ ਕਰਨੀ ਪਏਗੀ ਔਰ ਚੰਗੀਆਂ ਲੋਕਾਂ ਦੇ ਨਾਲ ਰਹਿਣਾ ਪਏਗਾ, ਚੰਗੀਆਂ ਕਿਤਾਬਾਂ, ਚੰਗੇ ਦੋਸਤ ਜ਼ਿੰਦਗੀ 'ਚ ਹੋਣਗੇ ਤਾਂ ਜ਼ਿੰਦਗੀ ਆਪਣੇ ਆਪ ਹੀ ਵਧੀਆ ਹੋ ਜਾਏਗੀ। ਬਹੁਤ ਬਹੁਤ ਸ਼ੁਕਰੀਆ ਬਾਕੀ। ਸੋ ਇੱਕ ਹੋਰ ਵੋਇਸ ਮੈਸੇਜ ਪਹੁੰਚਿਆ, ਉਹ ਸੁਣਦੇ ਹਾਂ ਦੋਸਤ ਕੀ ਕਹਿ ਰਹੇ ਨੇ।
2: ਦਿਲ ਆਪਣਾ ਪੰਜਾਬੀ FM ਰੇਨਬੋ, ਮੈਂ ਗੁਰਾਇਆਂ ਤੋਂ ਰਵਿੰਦਰ ਕੁਮਾਰ ਕੈਂਬੋ, ਸਭ ਨੂੰ ਸਤਿ ਸ਼੍ਰੀ ਅਕਾਲ, ਨਮਸਕਾਰ ਅਤੇ ਆਦਾਬ ਜੀ। ਅੱਜ ਵਿਸ਼ਵ ਤੰਬਾਕੂ ਡੇਜ਼ ਅਤੇ ਮੈਂ ਇਹ ਕਹਿਣਾ ਚਾਹੁੰਦਾ ਕਿ ਦਿਨ ਤਾਂ ਮਨਾਏ ਜਾਂਦੇ ਆ ਪਰ

0: ਇਹਨਾਂ ਦਾ ਕੋਈ ਅਸਰ ਦਿਖਾਈ ਨਹੀਂ ਦੇ ਰਿਹਾ,
1: ਜੀ
0: ਕਿਉਂਕਿ ਨਸ਼ਾ ਦਿਨੋ ਦਿਨ ਵੱਧਦਾ ਜਾ ਰਿਹਾ। ਤੰਬਾਕੂ ਵੀ ਇੱਕ ਧੀਮਾ ਜ਼ਹਿਰ ਹੈ, ਜੇ ਉਹ ਆਹਿਸਤਾ ਆਹਿਸਤਾ ਇਨਸਾਨ ਦੇ ਸਰੀਰ ਵਿੱਚ ਫੈਲਦਾ ਹੈ ਅਤੇ ਪੂਰੇ ਸਰੀਰ ਨੂੰ ਖਤਮ ਕਰ ਦਿੰਦਾ, ਲੇਕਿਨ ਲੋਕ ਫਿਰ ਵੀ ਖੁਸ਼ੀ ਦੇ ਨਾਲ ਬੜੇ ਸੂਟੇ ਖਿੱਚਦੇ ਆ ਕਿ ਸਾਨੂੰ ਕੀ ਹੋਣ ਲੱਗਾ। ਲੇਕਿਨ ਜਦੋਂ ਇਹਦੀ ਵਾਰੀ ਆਉਂਦੀ ਹੈ ਤਾਂ ਫਿਰ ਉਹ ਇੱਕ ਦਿਨ ਵਿੱਚ ਹੀ ਸਾਰੇ ਸੂਟੇ ਬਾਹਰ ਕੱਢ ਦਿੰਦਾ। ਅਤੇ ਇਸ ਕਰਕੇ ਇਹ ਜਿਹੜੀਆਂ ਬੁਰੀਆਂ ਆਦਤਾਂ, ਇਹਨਾਂ ਤੋਂ ਬਚਣਾ ਚਾਹੀਦਾ ਆ। ਸਿਗਰਟ ਬੀੜੀ ਬਹੁਤ ਹੀ ਖਤਰਨਾਕ ਜ਼ਹਿਰ ਹੈ ਜਿਹੜਾ ਇਨਸਾਨ ਰੋਜ਼ ਪੀਂਦਾ ਹੈ, ਅਤੇ ਇਹ ਵੀ ਸੋਚਦਾ ਕਿ ਸ਼ਾਇਦ ਮੈਨੂੰ ਕੁਛ ਨਹੀਂ ਹੋਊਗਾ, ਲੇਕਿਨ ਇਹ ਬਹੁਤ ਹੀ ਖਤਰਨਾਕ ਜ਼ਹਿਰ ਹੈ। ਇਹ ਆਹਿਸਤਾ ਆਹਿਸਤਾ ਸਰੀਰ 'ਚ ਫੈਲਦਾ, ਇਸ ਕਰਕੇ ਇਸ ਤੋਂ ਤੋਬਾ ਕਰਨੀ ਚਾਹੀਦੀ ਆ। ਅਤੇ ਨਸ਼ੇ ਸਾਡਾ ਘਰ ਬਰਬਾਦ ਨਹੀਂ ਕਰਦੇ, ਸਾਡੇ ਪਰਿਵਾਰ ਦਾ, ਸਾਡੇ ਸਮਾਜ ਦਾ ਅਤੇ ਪੂਰੇ ਵਿਸ਼ਵ ਦਾ ਨੁਕਸਾਨ ਕਰਦੇ ਆ। ਇਸ ਕਰਕੇ ਨਸ਼ਿਆਂ ਤੋਂ ਜਿੰਨਾ ਹੋ ਸਕੇ ਆਪ ਵੀ ਬਚੋ ਅਤੇ ਆਪਣੇ ਬੱਚਿਆਂ ਨੂੰ ਵੀ ਬਚਾਓ, ਕਿਉਂਕਿ ਜਿੰਨਾ ਚਿਰ ਮਾਂ ਬਾਪ ਆਪ ਖੁਦ ਨਹੀਂ ਹਟਦੇ ਤਾਂ ਉਹ ਬੱਚਿਆਂ ਨੂੰ ਕੀ ਕਹਿ ਸਕਣਗੇ। ਇਸ ਕਰਕੇ ਪਹਿਲਾਂ ਆਪ ਛੱਡੋ ਅਤੇ ਅੱਗੇ ਬੱਚਿਆਂ ਨੂੰ ਕਹੋ ਕਿ ਇਹ ਬੁਰੀ ਚੀਜ਼ ਹੈ। ਹੋਰ ਬਹੁਤ ਚੀਜ਼ਾਂ ਇਨਸਾਨ ਨੂੰ ਜ਼ਿੰਦਗੀ ਵਿੱਚ ਖਾਣ ਨੂੰ ਮਿਲਦੀਆਂ, ਉਹ ਖਾਓ ਪੀਓ ਅਤੇ ਇਮਾਨਦਾਰੀ ਦੇ ਨਾਲ, ਮਿਹਨਤ ਦੇ ਨਾਲ ਆਪਣਾ ਕੰਮ ਕਰੋ, ਅਤੇ ਇਹੀ ਸਭ ਤੋਂ ਵੱਡਾ ਨਸ਼ਾ ਹੈ।
1: ਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਜੀ। ਬਾਕੀ ਤੁਸੀਂ ਗੱਲਾਂ ਤਾਂ ਬਹੁਤ ਸੋਹਣੀਆਂ ਕੀਤੀਆਂ, ਪਰ ਤੁਸੀਂ ਕਿਹਾ ਵੀ ਇਸ ਦਿਨ ਨੂੰ ਇੱਕ ਦਿਨ ਤੱਕ ਸੀਮਿਤ ਨਹੀਂ ਰੱਖਣਾ ਚਾਹੀਦਾ, ਵੀ ਤੁਸੀਂ ਕਹਿੰਦੇ ਵੀ ਦਿਨ ਜਿਹੜਾ ਆ ਸੈਲੀਬ੍ਰੇਟ ਕਰਦੇ ਹਾਂ ਪਰ ਇੱਕ ਦਿਨ ਸੈਲੀਬ੍ਰੇਟ ਕਰਨਾ ਕੁਛ ਨਹੀਂ ਹੋਣਾ। ਪਰ ਮੈਨੂੰ ਇਹ ਲੱਗਦਾ ਹੈ ਕਿ ਜਦੋਂ ਅਸੀਂ ਆਪਣੇ ਲੈਵਲ 'ਤੇ ਕੁਛ ਕਰਦੇ ਹਾਂ, ਅਗਰ ਅਸੀਂ ਆਪਣੇ ਪਿੰਡ ਆਪਣੇ ਸ਼ਹਿਰ ਦੇ ਇੱਕ ਦੋ ਲੋਕਾਂ ਤੱਕ ਵੀ ਸਹੀ ਜਾਣਕਾਰੀ ਪਹੁੰਚਾਉਂਦੇ ਹਾਂ, ਅੱਗੇ ਉਹ ਸਹੀ ਜਾਣਕਾਰੀ ਬਾਕੀ ਹੋਰਨਾਂ ਲੋਕਾਂ ਤੱਕ ਪਹੁੰਚਾਉਣਗੇ, ਤਾਂ ਮੈਨੂੰ ਲੱਗਦਾ ਹੈ ਕਿ ਹੌਲੀ ਹੌਲੀ ਹੌਲੀ ਹੌਲੀ ਜਿਹੜੀ ਸਮਾਜ ਦੀਆਂ ਕੁਰੀਤੀਆਂ ਹੈ, ਇਹ ਨਸ਼ੇ ਨੇ, ਇਹ ਸਮਾਜ ਦੇ ਵਿੱਚੋਂ ਖਤਮ ਹੋ ਸਕਦੇ ਨੇ। ਉਹਦੇ ਲਈ ਸਾਨੂੰ ਹੀ ਕੋਸ਼ਿਸ਼ ਕਰਨੀ ਪਏਗੀ। ਸੋ ਆਪਣੇ ਗਲੀ ਮੁਹੱਲੇ ਪਿੰਡ ਸ਼ਹਿਰ ਤੋਂ ਸ਼ੁਰੂਆਤ ਕਰਨੀ ਪਏਗੀ, ਤਾਂ ਹੀ ਜਿਹੜਾ ਆ ਇੱਕ ਸੋਹਣਾ ਸਮਾਜ ਬਣ ਸਕਦਾ ਹੈ, ਕਿਉਂਕਿ ਸਾਡੇ ਵੱਲੋਂ ਪੁੱਟਿਆ ਹੋਇਆ ਇੱਕ ਇੱਕ ਕਦਮ ਜਿਹੜਾ ਆ ਨਸ਼ਿਆਂ ਦੀ ਇਸ ਲਾਨਤ ਨੂੰ ਜਿਹੜਾ ਦੂਰ ਕਰ ਸਕਦਾ ਹੈ। ਸੋ ਬਾਕੀ ਬਹੁਤ ਬਹੁਤ ਸ਼ੁਕਰੀਆ, ਤੁਹਾਡੇ ਬਹੁਤ ਹੀ ਖੂਬਸੂਰਤ ਵਿਚਾਰ ਪ੍ਰੋਗਰਾਮ ਦੇ ਵਿੱਚ ਤੁਸੀਂ ਸਾਂਝੇ ਕੀਤੇ, ਬਹੁਤ ਬਹੁਤ ਸ਼ੁਕਰੀਆ। ਸੋ ਇੱਕ ਹੋਰ ਮੈਸੇਜ ਪਹੁੰਚਿਆ ਹੋਇਆ ਸਾਡੇ ਤੱਕ, ਔਰ ਇਹਨਾਂ ਨੇ ਬਹੁਤ ਖੂਬਸੂਰਤ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਹੈ। ਲਿਖ ਰਹੇ ਨੇ, ਸਰ ਜੀ ਨਮਸਕਾਰ, ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ। ਹਰਿਆਣਾ ਵਿੱਚ ਇੱਕ ਹਾਈਡਰੋਜਨ ਟ੍ਰੇਨ ਦੀ ਸ਼ੁਰੂਆਤ ਹੋ ਗਈ ਹੈ, ਜੋ ਕਿ ਇਹ ਪਹਿਲੀ ਟ੍ਰੇਨ ਹੈ। ਇਹ ਜੀਂਦ ਅਤੇ ਸੋਨੀਪਤ ਦੇ ਵਿਚਕਾਰ ਦੌੜੇਗੀ। ਇਹ ਬਿਜਲੀ ਤੋਂ ਬਿਨਾਂ ਚੱਲੇਗੀ, ਬਿਜਲੀ ਦੀਆਂ ਤਾਰਾਂ ਦੀ ਕੋਈ ਲੋੜ ਨਹੀਂ, ਬਿਨਾਂ ਪ੍ਰਦੂਸ਼ਣ ਤੋਂ ਚੱਲੇਗੀ, ਜੋ ਡੀਜ਼ਲ ਟ੍ਰੇਨਾਂ ਦੇ ਮੁਕਾਬਲੇ ਜ਼ਿਆਦਾ ਤੇਜ਼ ਦੌੜੇਗੀ। ਅੱਜ ਵਿਸ਼ਵ ਤੰਬਾਕੂ ਨਿਸ਼ੇਧ ਦਿਵਸ ਹੈ। ਤੰਬਾਕੂ ਬਹੁਤ ਹਾਨੀਕਾਰਕ ਚੀਜ਼ ਹੈ, ਇਸ ਦਾ ਸੇਵਨ ਨਹੀਂ ਕਰਨਾ ਚਾਹੀਦਾ, ਕਿਉਂਕਿ ਇਹ ਸਿਹਤ, ਸਮਾਜ, ਆਰਥਿਕ ਅਤੇ ਵਾਤਾਵਰਨ ਦੇ ਖਤਰੇ ਵੱਲ ਸਾਨੂੰ ਲੈ ਕੇ ਜਾਂਦਾ ਹੈ। ਸੋ ਨੌਜਵਾਨ ਪੀੜ੍ਹੀ ਲਈ ਇਹ ਬਹੁਤ ਖਤਰਨਾਕ ਹੈ। ਸੋ ਮੈਂ ਕਹਿੰਦੇ ਕਿ ਸਭ ਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਤੰਬਾਕੂ ਨੂੰ ਤਿਆਗੋ ਔਰ ਇਸ ਨੂੰ ਜੜੋ ਖਤਮ ਕਰੋ ਜੀ। ਬਹੁਤ ਬਹੁਤ ਸ਼ੁਕਰੀਆ, ਇਹ ਮੈਸੇਜ ਸਾਨੂੰ ਭੇਜਿਆ ਸੀ ਮਿਰਜ਼ਾਪੁਰ ਕੁਰਕਸ਼ੇਤਰ ਹਰਿਆਣਾ ਤੋਂ ਯਸ਼ਪਾਲ ਧੀਮਾਨ, ਸ਼੍ਰੀਮਤੀ ਕ੍ਰਿਸ਼ਨਾ ਧੀਮਾਨ ਔਰ ਇਹਨਾਂ ਦੀ ਪੂਰੀ ਧੀਮਾਨ ਫੈਮਿਲੀ। ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਸਾਰੇ ਤੁਹਾਡੇ ਮੈਸੇਜ ਪ੍ਰੋਗਰਾਮ ਦੇ ਵਿੱਚ ਮਿਲ ਰਹੇ ਨੇ। ਸੋ ਇੱਕ ਹੋਰ ਵੋਇਸ ਮੈਸੇਜ ਪਹੁੰਚਿਆ, ਆਓ ਸੁਣਦੇ ਹਾਂ।
2: ਸੋਨੀ ਸਾਹਿਬ, ਇੱਕ ਵਾਰ ਫਿਰ ਤੋਂ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ
1: ਜੀ।
2: ਮੈਂ ਭੁੱਲਾ ਸਿੰਘ ਸਿੱਧੂ ਪਿੰਡ ਗਰਿੰਖੜਾ ਨੇੜੇ ਮੰਡੀ ਕਾਬੜ ਤੋਂ, ਤੇ ਜਿਹੜੀ ਤੁਸੀਂ ਬੁਝਾਰਤ ਪਾਈ ਹੈ ਜੀ ਕਰਤਾਰ ਵਾਲੀ, ਮੇਰੇ ਹਿਸਾਬ ਨਾਲ ਤਾਂ ਇਹਦਾ ਅੰਸਰ ਜੀ ਪਰਛਾਵਾਂ ਲੱਗਦਾ, ਛਾਂ ਬੰਦੇ ਛਾਂ ਨਾਲ ਨਾਲ।
1: ਨਹੀਂ ਜੀ ਨਹੀਂ ਨਹੀਂ,
2: ਉੱਠੇ ਚਲੋ ਪੁੱਠੇ,
1: ਤੁਹਾਡਾ ਜਵਾਬ ਗਲਤ ਹੈ।
2: ਚਲਦੀ ਹੈ ਮੇਰੇ ਹਿਸਾਬ ਨਾਲ ਤਾਂ ਛਾਂ ਹੈ ਬੰਦੇ ਦੀ, ਪਰਛਾਵਾਂ ਸਹੀ ਹੋਵੇ ਜਾਂ ਗਲਤ ਹੋਵੇ ਤਾਂ ਦੱਸਣਾ ਜ਼ਰੂਰ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ
1: ਜੀ। ਬਹੁਤ ਬਹੁਤ ਸ਼ੁਕਰੀਆ, ਫਿਰ ਵੀ ਤੁਸੀਂ ਆਪਣਾ ਜਵਾਬ ਦਿੱਤਾ, ਬਹੁਤ ਬਹੁਤ ਸ਼ੁਕਰੀਆ। ਸੋ ਇੱਕ ਹੋਰ ਮੈਸੇਜ ਪਹੁੰਚਿਆ, ਸਤਨਾਮ ਸਿੰਘ ਗਿੱਲ ਮੈਸੇਜ ਲਿਖ ਰਹੇ ਨੇ ਕਿ ਜਿਹੜੀ ਤੁਸੀਂ ਆਵਾਜ਼ ਸਾਨੂੰ ਡਾਇਲੋਗ ਸੁਣਾਈ ਸੀ, ਓਹੋ ਇਹਨਾਂ ਨੇ ਜਵਾਬ ਦੇ ਦਿੱਤਾ ਹੈ। ਸੋ ਮੈਂ ਇਹ ਜਵਾਬ ਆਖਰ ਦੇ ਵਿੱਚ ਦੱਸਾਂਗਾ। ਸੋ ਇੱਕ ਹੋਰ ਮੈਸੇਜ ਸਾਡੇ ਤੱਕ ਪਹੁੰਚਿਆ ਹੈ, ਸੰਸਾਰ ਚੰਦ, ਜੰਮੂ ਕਸ਼ਮੀਰ, ਜ਼ਿਲ੍ਹਾ ਜੰਮੂ, ਤਹਿਸੀਲ ਖੜਾ ਬੱਲੀ, ਸਾਡਾ ਪਿੰਡ ਲਾਲੇ ਚਬਾਰਾ। ਬਹੁਤ ਬਹੁਤ ਸ਼ੁਕਰੀਆ। ਔਰ ਲਿਖਿਆ ਹੈ ਵੀ ਸਾ ਦੀ ਕੋਲ ਰਹਿ ਕੇ ਕੋਈ ਤੁਹਾਡੇ ਨਾਲ ਚਲਾਕੀ ਕਰ ਲਏ ਤਾਂ ਉਸ ਤੋਂ ਵੱਡਾ ਕੋਈ ਤੁਹਾਡਾ ਦੁਸ਼ਮਣ ਨਹੀਂ ਹੋ ਸਕਦਾ। ਜੋ ਤੁਹਾਡੀ ਤੁਹਾਡੇ ਮੂੰਹ 'ਤੇ ਬੁਰਾਈ ਕਰ ਦੇਵੇ ਉਹ ਤੋਂ ਵੱਡਾ ਤੁਹਾਡਾ ਕੋਈ ਸੱਚਾ ਮਿੱਤਰ ਨਹੀਂ ਹੋ ਸਕਦਾ। ਕਹਿੰਦੇ ਨੇ ਕਿ ਜਿਹੜਾ ਤੁਹਾਨੂੰ ਸਾਫ਼ ਸਾਫ਼ ਬੋਲ ਦਿੰਦਾ ਹੈ ਉਹ ਤੁਹਾਨੂੰ ਕੜਵਾ ਜ਼ਰੂਰ ਲੱਗਦਾ, ਕੌੜਾ ਜ਼ਰੂਰ ਲੱਗਦਾ, ਪਰ ਉਹ ਵਿਸ਼ਵਾਸਘਾਤੀ ਕਦੇ ਨਹੀਂ ਹੋ ਸਕਦਾ। ਜਿਹੜਾ ਤੁਹਾਨੂੰ ਆਪਣਾ ਹੋਏਗਾ ਤੁਹਾਡਾ, ਉਹ ਤੁਹਾਨੂੰ ਸਮੇਂ-ਸਮੇਂ 'ਤੇ ਸਮਝਾਵੇਗਾ, ਸਮੇਂ-ਸਮੇਂ 'ਤੇ ਤੁਹਾਨੂੰ ਰੋਕੇਗਾ, ਤੁਹਾਨੂੰ ਟੋਕੇਗਾ ਕਿ ਇਹ ਕੰਮ ਨਾ ਕਰੋ। ਉਹੀ ਤੁਹਾਡਾ ਆਪਣਾ ਹੈ, ਬਾਕੀ ਸਭ ਤੁਹਾਡੇ ਲਈ।

0: ਮਤਲਬ ਦੇ ਰਿਸ਼ਤੇ ਨੇ। ਸੋ ਇੱਕ ਹੋਰ ਮੈਸੇਜ ਪਹੁੰਚਿਆ ਹੈ ਕਿ ਕਹਿੰਦੇ ਨੇ ਕਿ ਪਿਆਰ ਜਿਹੜਾ ਹੈ, ਮੁਹੱਬਤ ਜਿਹੜੀ ਹੈ, ਸ਼ਬਦਾਂ ਦੇ ਨਾਲ ਜਿਤਾਈ ਨਹੀਂ ਜਾ ਸਕਦੀ। ਇਹ ਤਾਂ ਉਹ ਹੈ ਜਿਹੜੀ ਕਿ ਬਿਨਾਂ ਬੋਲੇ ਭਾਵਨਾਵਾਂ ਸਮਝ ਲੈਂਦੀ ਹੈ। ਸੱਚਾ ਰਿਸ਼ਤਾ ਉਹੀ ਹੁੰਦਾ ਹੈ ਜਿਹੜੇ ਲੋਕ ਤੁਹਾਡੇ ਨਾਲ ਦਿਲ ਤੋਂ ਜੁੜੇ ਰਹਿੰਦੇ ਨੇ, ਲੋਕ ਤੁਹਾਨੂੰ ਜ਼ਿਆਦਾ ਸਮਝਦੇ ਨੇ, ਉਹੀ ਤੁਹਾਡੇ ਆਪਣੇ ਨੇ। ਇਹ ਮੈਸੇਜ ਭੇਜਿਆ ਸੀ ਸਾਨੂੰ ਬਿੰਦੂ ਬਸਤੀ ਸ਼ੇਖ ਜਲੰਧਰ ਤੋਂ। ਸੋ ਇੱਕ ਹੋਰ ਵੋਇਸ ਮੈਸੇਜ ਪਹੁੰਚਿਆ, ਆਓ ਸੁਣਦੇ ਹਾਂ।
1: ਨਮਸਕਾਰ ਜੀ, ਅੱਜ ਲਲਿਤ ਸੋਨੀ ਜੀ ਔਰ ਸੁਣਨ ਵਾਲੇ ਸਾਰੇ ਸਰੋਤਾਂ ਨੂੰ ਮੇਰੇ ਵੱਲੋਂ ਨਮਸਕਾਰ। ਮੈਂ ਯਸ਼ਪਾਲ ਸ਼ਰਮਾ, ਜੰਮੂ ਕਸ਼ਮੀਰ ਡਿਸਟ੍ਰਿਕਟ ਜੰਮੂ ਤਹਿਸੀਲ ਖੜਾਵਲੀ ਪਿੰਡ ਸਾਡਾ ਜੀ ਸਿਉਣੀ
0: ਜੀ।
1: ਅੱਜ ਦਾ ਤੁਸੀਂ ਬਹੁਤ ਵਧੀਆ ਟਾਪਿਕ ਚੁਣਿਆ ਹੈ, ਨਸ਼ਾ। ਬਿਲਕੁਲ ਜੀ, ਇਹੀ ਗੱਲ ਸਾਰਿਆਂ ਨੂੰ ਕਹਿਣਾ ਚਾਹਾਂਗਾ, ਖਾਸ ਕਰਕੇ ਜਿਹੜੇ ਬੱਚੇ, ਕਿ ਨਸ਼ੇ ਤੋਂ ਹਮੇਸ਼ਾ ਅਸੀਂ ਬਚ ਕੇ ਰਹਿਣਾ ਚਾਹੀਦਾ। ਔਰ ਅਸੀਂ ਇਹੋ ਸਿੱਖ ਲੈਣੀ ਚਾਹੀਦੀ ਕਿ ਜਿਹੜੇ ਘਰ ਵਿੱਚ ਸਾਡੇ ਵੱਡੇ ਨਸ਼ਾ ਕਰਦੇ ਸੀ ਜਾਂ ਜਿਹੜੇ ਹਾਲੇ ਵੀ ਕਰ ਰਹੇ ਨੇ, ਕਿਸੇ ਦੇ ਆਪਣੀ ਜ਼ਿੰਦਗੀ ਪੂਰੀ ਕਰਕੇ ਇਸ ਦੁਨੀਆਂ ਨੂੰ ਛੱਡ ਕੇ ਚਲੇ ਗਏ ਨੇ, ਔਰ ਉਹਨਾਂ ਕੋਲੋਂ ਸਿੱਖ ਲੈਣੀ ਚਾਹੀਦੀ ਕਿ ਨਸ਼ੇ ਨਾਲ ਕਿੰਨੀ ਮਾੜੀ ਹਾਲਤ ਹੁੰਦੀ ਹੈ। ਕਈ ਲੋਕਾਂ ਨੂੰ ਤਾਂ ਨਸ਼ਾ ਇਵੇਂ ਲੱਗ ਚੁੱਕਿਆ ਹੈ ਕਿ ਉਹਨਾਂ ਨੂੰ ਹੋਰ ਭਾਵੇਂ ਕੁਛ ਮਿਲੇ ਨਾ ਮਿਲੇ, ਰੋਟੀ ਮਿਲੇ ਨਾ ਮਿਲੇ, ਲੇਕਿਨ ਨਸ਼ੇ ਪਿੱਛੇ ਇਵੇਂ ਭਾਗ ਦੌੜ ਕੇ ਦੂਰ ਦੂਰ ਜਾ ਕੇ ਵੀ ਨਸ਼ੇ ਦਾ ਜਿਹੜੇ ਸੇਵਨ ਕਰਦੇ ਨੇ। ਸਾਨੂੰ ਨਸ਼ੇ ਕੋਲੋਂ ਹਮੇਸ਼ਾ ਬਚ ਕੇ ਰਹਿਣਾ ਹੀ ਚਾਹੀਦਾ ਜੀ। ਸਮੇਂ ਨੇ ਸਿਖਾਇਆ ਕੋਈ ਵੀ ਹਮੇਸ਼ਾ ਇੱਕ ਜੈਸਾ ਨਹੀਂ ਰਹਿਤਾ, ਜ਼ਿੰਦਗੀ ਨੇ ਸਿਖਾਇਆ ਆਪਣੋ ਕਾ ਚਿਹਰਾ ਵੀ ਵਕਤ ਪਰ ਬਦਲ ਜਾਂਦਾ ਹੈ। ਦਿਲ ਆਪਣਾ ਪੰਜਾਬੀ ਪ੍ਰੋਗਰਾਮ ਬਹੁਤ ਅੱਛਾ ਕਾਰਜਕ੍ਰਮ
0: ਜੀ, ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ
1: ਜੀ ਸਰਕਾਰ
0: ਜੀ, ਬਹੁਤ ਬਹੁਤ ਸ਼ੁਕਰੀਆ ਇਸ ਪਿਆਰੇ ਜੀ ਮੈਸੇਜ ਦੇ ਲਈ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਕ ਹੋਰ ਮੈਸੇਜ ਸਾਡੇ ਤੱਕ ਪਹੁੰਚਿਆ ਹੈ, ਲਿਖ ਰਹੇ ਨੇ, ਗੁੱਡ ਮਾਰਨਿੰਗ ਲਲਿਤ ਸੋਨੀ ਸਰ ਜੀ ਫਰੋਮ ਇੰਦਰਵੀਰ ਅਰੋੜਾ ਸੁਲਤਾਨਪੁਰ ਲੋਧੀ ਤੋਂ ਸਾਨੂੰ ਮੈਸੇਜ ਲਿਖ ਰਹੇ ਨੇ, ਔਰ ਇਹਨਾਂ ਨੇ ਲਿਖਿਆ ਹੈ ਕਿ ਹੰਕਾਰ ਅਤੇ ਸੰਸਕਾਰ ਵਿੱਚ ਬਹੁਤ ਫਰਕ ਹੁੰਦਾ ਹੈ। ਹੰਕਾਰ ਦੂਸਰਿਆਂ ਨੂੰ ਝੁਕਾ ਕੇ ਖੁਸ਼ ਹੁੰਦਾ ਹੈ ਅਤੇ ਸੰਸਕਾਰ ਖੁਦ ਝੁੱਕ ਕੇ ਖੁਸ਼ ਹੁੰਦਾ ਹੈ। ਸੋ ਬਹੁਤ ਬਹੁਤ ਸ਼ੁਕਰੀਆ। ਲਿਖਿਆ ਕਿ ਕੀੜੀਆਂ ਦਾ ਲਿਆਂਦਾ ਅੰਨ, ਮਧੂਮੱਖੀਆਂ ਦਾ ਜੋੜਿਆ ਸ਼ਹਿਦ ਅਤੇ ਲਾਲਚੀ ਇਨਸਾਨ ਦਾ ਇਕੱਠਾ ਕੀਤਾ ਧਨ ਹਮੇਸ਼ਾ ਦੂਜਿਆਂ ਦੇ ਕੰਮ ਹੀ ਆਉਂਦਾ ਹੈ। ਬਹੁਤ ਬਹੁਤ ਸ਼ੁਕਰੀਆ, ਜ਼ਿੰਦਗੀ ਦੀਆਂ ਸੱਚਾਈਆਂ ਨੂੰ ਬਿਆਨ ਕਰਦੇ ਹੋਏ ਮੈਸੇਜ ਤੁਹਾਡੇ ਤੇ ਪਹੁੰਚ ਰਹੇ ਨੇ, ਬਹੁਤ ਬਹੁਤ ਸ਼ੁਕਰੀਆ। ਸੋ ਇੱਕ ਹੋਰ ਮੈਸੇਜ ਸਾਡੇ ਤੱਕ ਪਹੁੰਚਿਆ ਹੈ। ਸੋ ਬੁਜ਼ਾਰਤ ਦਾ ਜਵਾਬ ਸਾਨੂੰ ਦਿੱਤਾ ਹੈ ਇਕਬਾਲ ਸਿੰਘ ਚੌਹਾਨ ਦਾ, ਸ਼ਾਇਦ ਮੈਸੇਜ ਆਇਆ ਸੀ ਸਾਡੇ ਤੱਕ। ਸੋ ਇੱਕ ਹੋਰ ਵੋਇਸ ਮੈਸੇਜ ਜਾਂਦੇ ਜਾਂਦੇ ਇਹ ਸ਼ਾਇਦ ਪ੍ਰੋਗਰਾਮ ਦੇ ਵਿੱਚ ਆਖਰੀ ਮੈਸੇਜ ਹੋਏਗਾ, ਆਓ ਸੁਣਦੇ ਹਾਂ।
2: ਸਤਿ ਸ਼੍ਰੀ ਅਕਾਲ ਸਰ, ਮੈਂ ਜਗਸੀਰ ਸਿੰਘ ਗਿੱਲ, ਮੇਰੀ ਵਾਈਫ ਸ਼ਰਨਜੀਤ ਕੌਰ ਗਿੱਲ, ਜਗਤਪੁਰ ਜੱਟਾ ਸਰਾਂ ਤੋਂ। ਐਫ ਐਮ ਦੀ ਟੀਮ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ ਸਰ, ਤੁਸੀਂ ਆਉਂਦੇ ਹਾਂ, ਬਹੁਤ ਚੰਗਾ ਲੱਗਦਾ, ਬਹੁਤ ਖੁਸ਼ੀ ਹੁੰਦੀ ਆ ਉਸ ਦਿਨ। ਸਰ, ਅੱਜ ਦਿਲ ਆਪਣੇ ਪੰਜਾਬੀ ਦੇ ਵਿੱਚ ਸ਼ੈਰੋ ਸ਼ਾਇਰੀ 'ਚ ਜੋ ਤੁਸੀਂ ਐਂਟਰੀ ਮਾਰੀ, ਬਹੁਤ ਚੰਗੀ ਲੱਗੀ ਉਹਨੂੰ, ਦਿਲ ਨੂੰ ਛੂਗੀ, ਬਹੁਤ ਵਧੀਆ ਐਂਟਰੀ ਮਾਰੀ ਤੁਸੀਂ, ਬਹੁਤ ਚੰਗਾ ਲੱਗਾ। ਅਤੇ ਬਾਕੀ ਇੱਕ ਧਾਰਮਿਕ ਸੌਂਗ ਆ, ਛੋਟਾ ਜਿਹਾ ਉਹ ਗਾਉਣ ਲੱਗਾ
0: ਜੀ।
2: ਸਾਨੂੰ ਤਾਂ

0: ਆਰਿਆ ਹੇਠ ਵੀ ਜ਼ਿੰਦਗੀ ਮਾਰਦੇ ਹਾਂ। ਸੀਸ ਗੰਜ ਗੜੀ ਚਮਕੌਰ ਵਾਲੀ ਸਾਨੂੰ ਅੱਜ ਵੀ ਜੁਝਣਾ ਦੱਸਦੇ ਨੇ। ਜਾ ਕੇ ਪੁੱਛ ਲੋ ਕੰਧ ਸਰਹੰਦ ਜੀ ਨੂੰ, ਬਾਲ ਚੀਨੇ ਹੋਏ ਕਿੱਦਾਂ ਹੱਸਦੇ ਨੇ। ਜਾ ਕੇ ਪੁੱਛ ਲੋ ਕੰਧ ਸਰਹੰਦ ਜੀ ਨੂੰ, ਬਾਲ ਚੀਨੇ ਹੋਏ ਕਿੱਦਾਂ ਹੱਸਦੇ ਨੇ। ਵੀਰ ਮੈਨੂੰ ਨੇ ਵੱਡੀਆਂ ਲੱਖ ਪਾਈਆਂ, ਅਸੀਂ ਫੇਰ ਵੀ ਖਿੜੇ ਗੁਲਜ਼ਾਰ ਵਾਂਗੂ। ਵੱਡੇ ਸਿਰਾਂ ਦੇ ਜਦੋਂ ਸੀ ਮੁੱਲ ਪੈਂਦੇ, ਹੋਏ ਹੌਸਲੇ ਸਾਡੇ ਅੰਗਿਆਰ ਵਾਂਗੂ।
1: ਜੀ ਬਹੁਤ ਬਹੁਤ ਸ਼ੁਕਰੀਆ, ਤੁਸੀਂ ਬਹੁਤ ਹੀ ਪਿਆਰੀ ਆਵਾਜ਼ ਦੇ ਵਿੱਚ ਇਹ ਧਾਰਮਿਕ ਗੀਤ ਸੁਣਾਇਆ, ਬਹੁਤ ਬਹੁਤ ਸ਼ੁਕਰੀਆ। ਸੋ ਪ੍ਰੋਗਰਾਮ ਦੇ ਵਿੱਚੋਂ ਜਿਹੜਾ ਆ ਸਮਾਂ ਹੋ ਗਿਆ ਹੈ ਕਿ ਤੁਹਾਡੇ ਤੋਂ ਇਜਾਜ਼ਤ ਲੈਣ ਦਾ, ਪਰ ਜਾਂਦੇ ਜਾਂਦੇ ਮੈਂ ਤੁਹਾਨੂੰ ਦੱਸਾਂਗਾ ਕਿ ਇੱਕ ਬੁਜ਼ਾਰਤ ਜਿਹੜੀ ਮੈਂ ਪਾਈ ਸੀ ਵੀ ਇੱਕ ਨਾਰ ਕਰਤਾਰੋ, ਉਹ ਰਾਹੇ ਰਾਹੇ ਜਾਵੇ, ਸਿੱਧਿਆਂ ਨਾਲ ਸਿੱਧੀ ਚੱਲੇ, ਪੁੱਠਿਆਂ ਨੂੰ ਸਮਝਾਵੇ। ਸੋ ਇਹਦਾ ਜਵਾਬ ਸੀ ਕੰਘੀ, ਔਰ ਜਿਹੜੀ ਫਿਲਮ ਦੇ ਮੈਂ ਡਾਇਲੋਗ ਸੁਣਾਏ ਸਨ ਜਿਨ੍ਹਾਂ ਦੋਸਤਾਂ ਨੇ ਜਵਾਬ ਦਿੱਤਾ ਹੈ, ਫਿਲਮ ਦਾ ਨਾਮ ਸੀ ਤੇਰੀ ਮੇਰੀ ਇੱਕ ਜਿੰਦੜੀ, ਡਾਇਲੋਗ ਸੀ ਧਰਮਿੰਦਰ ਜੀ ਦੇ ਔਰ ਮਿਹਰ ਮਿੱਤਲ ਸਾਹਿਬ ਦੇ। ਸੋ ਇਹ ਸੀ ਅੱਜ ਦਾ ਪ੍ਰੋਗਰਾਮ ਦਿਲ ਆਪਣਾ ਪੰਜਾਬੀ, ਔਰ ਦਿਲ ਆਪਣਾ ਪੰਜਾਬੀ ਦੇ ਵਿੱਚ ਜਿਨ੍ਹਾਂ ਵੀ ਦੋਸਤਾਂ ਨੇ ਮੈਸੇਜ ਕੀਤੇ ਉਹਨਾਂ ਤਮਾਮ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ। ਫਿਰ ਕਿਸੇ ਵਕਤ, ਫਿਰ ਕਿਸੇ ਵੇਲੇ ਤੁਹਾਡੇ ਨਾਲ ਫਿਰ ਤੋਂ ਹੋਏਗੀ ਮੁਲਾਕਾਤ। ਤਦ ਤੱਕ ਦੇ ਲਈ ਤੁਸੀਂ ਰੱਖਣਾ ਹੈ ਆਪਣਾ ਟੇਕ।

ਕਰਦਾ ਚਿੱਤ ਕਰਦਾ ਜਦੋਂ ਤਪਨੀ ਏ ਉਹ ਜਦੋਂ ਹੱਸਣੀ ਏ ਉਹ ਜਦੋਂ ਖੂਰ ਖੂਰ ਗੁੱਸੇ ਨਾਲ ਤੱਕਣੀ ਏ ਹੋਰ ਵੀ ਮੇਰਾ ਨੀ ਹੋਰ ਵੀ ਮੇਰਾ ਚਿੱਤ ਕਰਦਾ ਮੈਂ ਤੈਨੂੰ ਛੇੜਾਂ ਇਸ ਵਾਸਤੇ ਛੇੜਨ ਨੂੰ ਮੇਰਾ ਚਿੱਤ ਕਰਦਾ।

ਫੜਾ ਦੇ ਮੈਨੂੰ, ਇੱਕ ਵਾਰ ਤੇ ਫੜਾ ਦੇ ਮੈਨੂੰ। ਫੜਨ ਦੀ ਗੱਲ ਕੀਤੀ ਇਸ ਵਾਸਤੇ, ਫੜਨ ਨੂੰ ਮੇਰਾ ਚਿੱਤ ਕਰਦਾ, ਮੈਂ ਤੈਨੂੰ ਛੇੜਾਂ ਇਸ ਵਾਸਤੇ, ਛੇੜਨ ਨੂੰ ਮੇਰਾ ਚਿੱਤ ਕਰਦਾ।

FM ਬੈਂਡ 102.7 ਮੈਗਾਹਰਟਜ਼ ਤੇ ਅਸੀਂ ਆਕਾਸ਼ਵਾਣੀ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਵੇਲਾ ਹੋ ਚੁੱਕਾ ਹੈ ਜੀ FM ਨਿਊਜ਼ ਹੈਡਲਾਈਨਸ ਦਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੇਰੇ 11 ਵਜੇ ਆਕਾਸ਼ਵਾਣੀ ਦੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਭਾਰਤੀ ਸਮੁੰਦਰੀ ਫੌਜ ਨੇ ਆਪਰੇਸ਼ਨ ਸਿੰਦੂਰ ਦੌਰਾਨ ਪਾਕਿਸਤਾਨ ਸਮੁੰਦਰੀ ਫੌਜ ਨੂੰ ਆਪਣੀਆਂ ਬੰਦਰਗਾਹਾਂ ਤੱਕ ਸੀਮਿਤ ਰਹਿਣ ਲਈ ਮਜਬੂਰ ਕੀਤਾ ਸੀ। ਕੇਂਦਰ ਸਰਕਾਰ ਨੇ ਕੱਲ੍ਹ ਤੋਂ ਸ਼ੁਰੂ ਹੋ ਰਹੇ ਪੰਦਰਵਾੜੇ ਲਈ ਪੈਟਰੋਲ, ਡੀਜ਼ਲ ਅਤੇ ਹਵਾਈ ਇੰਧਨ ਦੇ ਬਰਾਮਦੀ ਮਹਿਸੂਲ ਵਿੱਚ ਸੋਧ ਕੀਤੇ ਹੈ। ਮਿਆਂਮਾਰ ਦੇ ਰਾਸ਼ਟਰਪਤੀ ਓਮਿਨ ਆਓ ਲਾਈਨ ਭਾਰਤ ਦੇ 5 ਦਿਨਾਂ ਦੌਰੇ 'ਤੇ ਕੱਲ੍ਹ ਤੋਂ ਨਵੀਂ ਦਿੱਲੀ ਪਹੁੰਚੇ। ਇਸ ਤੋਂ ਪਹਿਲਾਂ ਉਹਨਾਂ ਗਿਆ ਦੇ ਮਹਾਬੋਧੀ ਮੰਦਰ ਵਿੱਚ ਪੂਜਾ ਕੀਤੀ। ਤੰਬਾਕੂ ਦੇ ਖਤਰਿਆਂ ਵਿਰੁੱਧ ਜਾਗਰੂਕਤਾ ਪੈਦਾ ਕਰਨ ਲਈ ਅੱਜ ਵਿਸ਼ਵ ਤੰਬਾਕੂ ਰਹਿਤ ਦਿਵਸ ਮਨਾਇਆ ਜਾ ਰਿਹਾ ਹੈ। ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਨੇ ਅੰਮ੍ਰਿਤਸਰ ਦਾ ਦੌਰਾ ਕੀਤਾ ਅਤੇ ਸੀਨੀਅਰ ਅਧਿਕਾਰੀਆਂ ਨਾਲ ਅਮਨ ਕਾਨੂੰਨ ਦੇ ਹਾਲਾਤ ਦਾ ਜਾਇਜ਼ਾ ਲਿਆ। ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਮੂਹ ਸਰਕਾਰੀ ਏਡਿਡ ਅਤੇ ਪ੍ਰਾਈਵੇਟ ਸਕੂਲਾਂ 'ਚ 1 ਜੂਨ ਤੋਂ 30 ਜੂਨ ਤੱਕ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ। IPL ਕ੍ਰਿਕਟ ਦੇ ਫਾਈਨਲ ਵਿੱਚ ਅੱਜ ਮੌਜੂਦਾ ਚੈਂਪੀਅਨ ਰਾਇਲ ਚੈਲੇਂਜਰਸ ਬੈਂਗਲੁਰੂ ਦਾ ਮੁਕਾਬਲਾ ਗੁਜਰਾਤ ਟਾਈਟਨਸ ਦੇ ਨਾਲ ਹੋਏਗਾ। ਭਾਰਤ ਦੇ 18 ਸਾਲਾ ਰਾਹੁਲ ਜਾਖੜ ਨੇ ਹਾਂਗਕਾਂਗ ਵਿੱਚ 12ਵੀਂ ਏਸ਼ੀਅਨ ਅੰਡਰ 20 ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਮਰਦਾਂ ਦੇ ਡੀਕੈਥਲੋਨ ਮੁਕਾਬਲੇ ਵਿੱਚ ਸੋਨੇ ਦਾ ਤਮਗਾ ਜਿੱਤਿਆ ਹੈ। ਐਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਸ।

हाँ जी, की हाल चाल ने जनाब? उम्मीद है कि तुसी सारे ही ठीक ठाक होगे। वीकेंड वाली वाइब, संडे दा दिन ते अज महीने दा आखिरी दिन ते तुहाडे नाल गल्लां करन दा मौका मिल जाए जी, मैं क्या इस तो वधिया, इस तो खूबसूरत गल होर की हो सकती है। ट्यून इन कीता हाँ जी तुसीं 102.7 FM रेनबो, ते मैं हाँ जी तुहाडी अपनी साक्षी लै के आ गई हाँ प्रोग्राम जिहदा तुहानू सारिआं नूं ही रहिंदा है बेसब्री दे नाल इंतजार। प्रोग्राम दा नाम गीत बहार। ਜਿੱਥੇ ਹਰ ਰੋਜ਼ 10 to 11 ਖੂਬਸੂਰਤ ਗੀਤਾਂ ਦੀ ਤੁਹਾਡੇ ਲਈ ਬਹਾਰ ਜਿਹੜੀ ਹੈ ਤਿਆਰ ਹੁੰਦੀ ਹੈ, ਨਵੇਂ ਨਵੇਂ ਗੀਤ, ਪੁਰਾਣੇ ਗੀਤ, ਹਰ ਤਰ੍ਹਾਂ ਦੇ ਗੀਤ ਇਸ ਖਾਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੁੰਦੇ ਨੇ। ਅਤੇ ਅੱਜ ਦੀ ਜਿਹੜੀ ਪਲੇਲਿਸਟ ਹੈ ਉਹ ਵੀ ਬਹੁਤ ਹੀ ਆਪਣੇ ਆਪ ਦੇ ਵਿੱਚ ਵਧੀਆ ਜਿਹੀ ਹੈ, ਐਨਰਜੈਟਿਕ ਹੈ, ਵਰਸਟਾਈਲ ਹੈ। ਬਹੁਤ ਸਾਰੇ ਸਿੰਗਰਸ ਜਿਹੜੇ ਨੇ ਉਹਨਾਂ ਦੀ ਆਵਾਜ਼ਾਂ ਅੱਜ ਇਸ ਖਾਸ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਸੁਣਨ ਨੂੰ ਮਿਲਣਗੀਆਂ। ਗੀਤਾਂ ਦੇ ਨਾਲ ਨਾਲ ਗੱਲਾਂ ਦਾ ਸਵਾਦ ਜਿਹੜਾ ਹੈ ਨਾ ਉਹ ਵੀ ਪੂਰਾ ਪੂਰਾ ਆਏਗਾ, ਯਾਨੀ ਕਿ ਗੀਤਾਂ ਦੇ ਨਾਲ ਨਾਲ ਗੱਲਾਂ ਵੀ ਬਹੁਤ ਸਾਰੇ ਟੋਪਿਕਸ 'ਤੇ ਅੱਜ ਤੁਹਾਡੇ ਨਾਲ ਹੋਣਗੀਆਂ। ਸੋ ਬਣੇ ਰਹਿਣਾ ਇੱਦਾਂ ਹੀ 102.7 FM ਰੇਨਬੋ 'ਤੇ ਮੇਰੇ ਯਾਨੀ ਕਿ ਸਾਕਸ਼ੀ ਦੇ ਨਾਲ। ਫਿਰ ਮੈਂ ਕਿਹਾ ਜੀ ਅੱਜ ਸੰਡੇ ਵਾਲੇ ਦਿਨ ਤੁਹਾਡੇ ਨਾਲ ਸਪੈਸ਼ਲੀ ਗੱਲਾਂ ਕਰਨ ਆਈ ਹਾਂ, ਤਾਂ ਫਿਰ ਗਾਣੇ ਦੀ ਸ਼ੁਰੂਆਤ ਵੀ ਇੱਕ ਖੂਬਸੂਰਤ ਜਿਹੇ ਗੀਤ ਦੇ ਨਾਲ ਹੀ ਹੋਣੀ ਚਾਹੀਦੀ ਹੈ। ਨੀਤੀ ਮੋਹਨ ਅਤੇ ਅਰਮਾਨ ਮਲਿਕ ਦੀ ਆਵਾਜ਼ ਦੇ ਵਿੱਚ ਪਿਆਰਾ ਜਿਹਾ ਮਿਊਜ਼ੀਕਲ ਟਰੈਕ ਆ ਰਿਹਾ ਜੀ ਤੁਹਾਡੇ ਰੇਡੀਓ ਸੈੱਟ 'ਤੇ।

ਜੀ ਟਿਊਨ ਇਨ ਕੀਤਾ ਹਾਂ ਤੁਸੀਂ 102.7 FM ਰੇਨਬੋ ਪ੍ਰੋਗਰਾਮ ਦਾ ਨਾਮ ਗੀਤ ਬਹਾਰ ਅਤੇ ਮੈਂ ਹਾਜੀ ਤੁਹਾਡੀ ਆਪਣੀ ਸਾਕਸ਼ੀ ਤੁਹਾਡੇ ਨਾਲ ਬਈ ਗੱਲਾਂ ਚੱਲ ਰਹੀਆਂ ਨੇ ਤੁਹਾਡੇ ਨਾਲ ਦਿਲੋਂ ਐਂਡ ਲਾਈਵ ਅਤੇ ਅੱਜ ਸਾਡੇ ਮੋਰਨਿੰਗ ਸ਼ੋਅ ਦੇ ਵਿੱਚ ਵਰਲਡ ਟਬਾਕੋ ਡੇ ਦੇ ਬਾਰੇ ਤਾਂ ਤੁਸੀਂ ਸਾਰਾ ਕੁਛ ਜਿਹੜਾ ਹੈਗਾ ਖਾਸ ਖਾਸ ਇਨਫੋਰਮੇਸ਼ਨ ਅਤੇ ਕਿਹੜੀ ਕਿਹੜੀ ਪ੍ਰੀਕੋਸ਼ਨਸ ਹੈਗੀਆਂ ਨੇ ਜਿਹੜੀਆਂ ਸਾਨੂੰ ਧਿਆਨ ਦੇ ਵਿੱਚ ਰੱਖਣੀਆਂ ਚਾਹੀਦੀਆਂ ਉਹਦੇ ਬਾਰੇ ਜਾਣ ਹੀ ਲਿਆ ਅਤੇ ਅੱਜ ਹੋਰ ਖਾਸ ਖਾਸ ਦਿਨ ਦੀ ਗੱਲ ਕਰੀਏ ਤਾਂ ਅੱਜ ਵਰਲਡ ਸਮਾਈਲ ਡੇ ਵੀ ਹੈ। ਵੈਸੇ ਬਾਲੀਵੁੱਡ ਦੀ ਇੱਕ ਮੂਵੀ ਸੀ ਇੱਕ ਚੁਟਕੀ ਸਿੰਦੂਰ ਕੀ ਕੀਮਤ ਤੁਮ ਕਿਆ ਜਾਣੋ, ਰਾਮੇਸ਼ ਬਾਬੂ ਕਿ ਰਾਕੇਸ਼ ਬਾਬੂ ਜਿਹੜੇ ਵੀ ਬਾਬੂ ਸੀਗੇ, ਬਟ ਵੈਸੇ ਇੱਕ ਛੋਟੀ ਜਿਹੀ ਸਮਾਈਲ ਦੀ ਕੀਮਤ ਵੀ ਆਪਣੇ ਆਪ ਦੇ ਵਿੱਚ ਮੈਂ ਕਹਿੰਦੀ ਹਾਂ ਬਹੁਤ ਹੀ ਜ਼ਿਆਦਾ ਹੁੰਦੀ ਹੈ। ਇੱਕ ਸਮਾਈਲ ਹੀ ਹੈ ਜੋ ਮਤਲਬ ਤੁਹਾਡੇ ਆਸ ਪਾਸ ਦੇ ਲੋਕਾਂ ਦਾ ਵੀ ਦਿਨ ਜਿਹੜਾ ਹੈ ਬਣਾ ਦਿੰਦੀ ਹੈ, ਕਿਉਂਕਿ ਆਪਾਂ ਇੱਕ ਜਦੋਂ ਸਮਾਈਲ ਕਿਸੇ ਨੂੰ ਪਾਸ ਕਰਦੇ ਹਾਂ ਨਾ, ਇੱਕ ਵੱਖਰੀ ਹੀ ਵਾਈਬ ਜਿਹੜੀ ਉਹ ਕ੍ਰੀਏਟ ਹੋ ਜਾਂਦੀ ਹੈ। ਲੈਟ ਸਪੋਜ਼ ਕਿ ਤੁਸੀਂ ਬੱਸ ਦੇ ਵਿੱਚ ਸਫ਼ਰ ਕਰ ਰਹੇ ਹੋ, ਕੋਈ ਆਪਣੀ ਹੀ ਟੈਨਸ਼ਨ ਦੇ ਵਿੱਚ ਖੋਏ ਹੋਏ ਹੋ ਅਤੇ ਆਲੇ ਦੁਆਲੇ ਦੀ ਸੀਟ 'ਤੇ ਕੋਈ ਛੋਟਾ ਜਿਹਾ ਬੱਚਾ ਤੁਹਾਡੇ ਵੱਲ ਦੇਖ ਕੇ ਹਲਕੀ ਜਿਹੀ ਸਮਾਈਲ ਪਾਸ ਕਰ ਦਿੰਦਾ, ਮਤਲਬ ਇੰਸਟੈਂਟ ਹੀ ਜਿੰਨੀ ਵੀ ਦਿਮਾਗ ਦੇ ਵਿੱਚ ਪਰੇਸ਼ਾਨੀਆਂ ਚੱਲ ਰਹੀਆਂ ਨੇ, ਜਿੰਨੀਆਂ ਵੀ ਸਟ੍ਰੈਸ ਹੈਗਾ, ਉਹ ਸਾਰਾ ਦਾ ਸਾਰਾ ਉਸ ਬੱਚੇ ਦੀ ਸਮਾਈਲ ਨੂੰ ਦੇਖ ਕੇ ਆਪਣੇ ਆਪ ਮੈਲਟ ਹੋ ਜਾਂਦਾ। ਮੈਂ ਕਿਹਾ ਜੀ ਇੰਨੀ ਜਲਦੀ ਤਾਂ ਧੁੱਪੇ ਬਰਫ਼ ਨਹੀਂ ਮੈਲਟ ਹੋ ਰਹੀ ਅੱਜ ਕੱਲ੍ਹ, ਜਿੰਨਾ ਸਟ੍ਰੈਸ ਜਿਹੜਾ ਹੈਗਾ ਇੱਕ ਛੋਟੀ ਜਿਹੀ ਸਮਾਈਲ ਦੇ ਨਾਲ ਦੂਰ ਹੋ ਜਾਂਦਾ। ਸੋ ਇਹ ਜਿਹੜੀ ਚੀਜ਼ ਹੈਗੀ ਹੈ ਸਮਾਈਲ, ਕੋਈ ਖਰਚਾ ਨਹੀਂ ਹੈ, ਮੈਂ ਕਿਹਾ ਜੀ ਫ੍ਰੀ ਦੇ ਵਿੱਚ ਹੈਗੀ ਹੈ ਸਾਡੇ ਕੋਲ, ਤਾਂ ਫਿਰ ਇਹਦਾ ਭਰਪੂਰ ਇਸਤੇਮਾਲ ਕਿਉਂ ਨਾ ਅਸੀਂ ਕਰੀਏ। ਸਾਰੇ ਤੁਸੀਂ ਇੱਦਾਂ ਹੀ ਹੱਸਦੇ ਰਹੋ, ਖੁਸ਼ ਰਹੋ, ਸਮਾਈਲ ਕਰਦੇ ਰਹੋ ਅਤੇ ਆਪਣੀ ਵਧੀਆ ਜੀ ਜ਼ਿੰਦਗੀ ਜਿਹੜੀ ਹੈ ਇਹਨੂੰ ਇੱਦਾਂ ਹੀ ਜਿਉਂਦੇ ਰਹੋ ਅਤੇ ਨਾਲ ਹੀ ਨਾਲ ਹਾਂਜੀ FM ਰੇਨਬੋ ਸੁਣਦੇ ਰਹੋ ਵਧੀਆ ਵਧੀਆ ਗਾਣਿਆਂ ਦੇ ਲਈ। ਅਤੇ ਅਗਲਾ ਗਾਣਾ ਵੀ ਆਤਿਫ ਅਸਲਮ ਦੀ ਆਵਾਜ਼ ਦੇ ਵਿੱਚ ਆ ਰਿਹਾ ਜੀ ਤੁਹਾਡੇ ਰੇਡੀਓ ਸੈੱਟ 'ਤੇ।

ਵਾਂਸ ਅਗੇਨ ਵੈਲਕਮ ਬੈਕ ਹੈ ਜੀ ਪ੍ਰੋਗਰਾਮ ਗੀਤ ਪਹਾੜ ਦੇ ਵਿੱਚ। ਟਿਊਨ ਇਨ ਕੀਤਾ ਹੋਇਆ ਤੁਸੀਂ 102.7 FM ਰੇਨਬੋ ਅਤੇ ਮੈਂ ਹਾਜੀ ਤੁਹਾਡੀ ਆਪਣੀ ਸਾਕਸ਼ੀ ਤੁਹਾਡੇ ਨਾਲ, ਜਿੱਥੇ ਅੱਜ ਖਾਸ ਦਿਨਾਂ ਦੀ ਅਸੀਂ ਗੱਲ ਕਰ ਰਹੇ ਹਾਂ, ਵਰਲਡ ਟਬਾਕੋ ਡੇ ਸੈਲੀਬ੍ਰੇਟ ਕਰ ਰਹੇ ਹਾਂ ਅਤੇ ਉਹਦੇ ਨਾਲ ਹੀ ਨਾਲ ਅੱਜ ਵਰਲਡ ਸਮਾਈਲ ਡੇ ਵੀ ਹੈ ਅਤੇ ਬਹੁਤ ਸਾਰੀ ਕੰਟਰੀਜ਼ ਦੇ ਵਿੱਚ ਅੱਜ ਵਰਲਡ ਪੈਰਟ ਡੇ ਵੀ ਮਨਾਇਆ ਜਾਂਦਾ ਹੈ। ਵੈਸੇ ਸਾਰੇ ਦੇ ਸਾਰੇ ਬਰਡਸ ਜਿਹੜੇ ਨੇ ਬਹੁਤ ਹੀ ਪਿਆਰੇ ਲੱਗਦੇ ਨੇ, ਬਹੁਤ ਹੀ ਜ਼ਿਆਦਾ ਸੋਹਣੇ ਲੱਗਦੇ ਨੇ, ਇਹਨਾਂ ਨੂੰ ਦੇਖ ਕੇ ਵੀ ਇੱਕ ਪੋਜ਼ਿਟਿਵਿਟੀ ਮਨ ਦੇ ਵਿੱਚ ਆਪਣੇ ਆਪ ਹੀ ਆ ਜਾਂਦੀ ਹੈ। ਬਟ ਜਿਹੜਾ ਪੈਰਟ ਹੈ ਨਾ, ਆਪਣੇ ਵਾਈਬ੍ਰੈਂਟ ਜੇ ਗ੍ਰੀਨ ਕਲਰ ਦੇ ਲਈ ਅਤੇ ਲਾਲ ਲਾਲ ਚੁੰਝ ਦੇ ਲਈ, ਮਤਲਬ ਸਾਰਿਆਂ ਦਾ ਇੱਕ ਚਹੇਤਾ ਬਰਡ ਹੁੰਦਾ ਹੈ। ਔਰ ਬਹੁਤ ਸਾਰੇ ਪੈਰਟਸ ਤਾਂ ਇੱਦਾਂ ਵੀ ਨੇ, ਉਹਨਾਂ ਨੂੰ ਟ੍ਰੇਨ ਕਰ ਦਿੱਤਾ ਜਾਂਦਾ ਅਤੇ ਕੁਛ ਕੁਛ ਵਰਡਸ ਜਿਹੜੇ ਨੇ ਸਾਡੇ ਇਨਸਾਨਾਂ ਦੇ ਵਾਂਗੂ ਗੱਲਾਂ ਵੀ ਕਰਦੇ ਨੇ ਸਾਡੇ ਨਾਲ। ਬਟ ਜਿਹੜੇ ਪੰਛੀ ਹੁੰਦੇ ਨੇ ਇਹ ਖੁੱਲ੍ਹੇ ਆਸਮਾਨ ਦੇ ਵਿੱਚ ਹੀ ਉੱਡਦੇ ਹੋਏ ਸੋਹਣੇ ਲੱਗਦੇ ਨੇ, ਤਾਂ ਇਸ ਗਰਮੀ ਦੇ ਮੌਸਮ ਦੇ ਵਿੱਚ ਸਾਡਾ ਵੀ ਫਰਜ਼ ਬਣਦਾ ਇਹਨਾਂ ਦੇ ਪ੍ਰਤੀ ਕਿ ਅਸੀਂ ਇਹਨਾਂ ਦੇ ਖਾਣ ਪੀਣ ਦੇ ਲਈ ਪਾਣੀ ਦਾ, ਖਾਣ ਵਾਲੀ ਛੋਟੀ ਛੋਟੀ ਚੀਜ਼ਾਂ ਦਾ, ਸਤਨਾਜ਼ੇ ਦਾ, ਬਾਜਰੇ ਦਾ ਇੰਤਜ਼ਾਮ ਜਿਹੜਾ ਹੈ ਉਹ ਕਰਕੇ ਰੱਖੀਏ, ਕਿਉਂਕਿ ਅਸੀਂ ਤਾਂ ਆਪਣੀ ਨੀਡਸ ਜਿਹੜੀਆਂ ਨੇ ਆਪਣੇ ਤਰੀਕੇ ਦੇ ਨਾਲ ਪੂਰੀਆਂ ਕਰ ਸਕਦੇ ਹਾਂ। ਬਟ ਜਿਹੜੇ ਬਰਡਸ ਨੇ ਇਹ ਸਾਡੇ 'ਤੇ ਡਿਪੈਂਡੈਂਟ ਹੁੰਦੇ ਨੇ। ਪਿੰਡਾਂ ਥਾਵਾਂ ਦੀ ਗੱਲ ਕਰੀਏ ਤਾਂ ਉੱਥੇ ਇਹ ਚੀਜ਼ਾਂ ਜਿਹੜੀਆਂ ਨੇ ਆਸਾਨੀ ਨਾਲ ਇਹਨਾਂ ਨੂੰ ਖਾਣ ਪੀਣ ਨੂੰ ਮਿਲ ਜਾਂਦਾ, ਬਟ ਸ਼ਹਿਰਾਂ ਦੇ ਵਿੱਚ ਕਈ ਵਾਰ ਵਿਚਾਰੇ ਬਹੁਤ ਪਰੇਸ਼ਾਨ ਹੋ ਜਾਂਦੇ ਨੇ, ਤਾਂ ਸਾਡਾ ਛੋਟਾ ਜਿਹਾ ਐਫਰਟਸ ਇਹਨਾਂ ਦੀ ਜ਼ਿੰਦਗੀ ਨੂੰ ਆਸਾਨ ਬਣਾ ਸਕਦਾ। ਸੋ ਗੀਤ ਬਹਾਰ ਦੇ ਵਿੱਚ ਗੱਲਾਂ ਜਿਹੜੀਆਂ ਨੇ ਤੁਹਾਡੇ ਨਾਲ ਇੱਦਾਂ ਹੀ ਚੱਲਦੀਆਂ ਰਹਿਣਗੀਆਂ। ਟਿਊਨ ਇਨ ਕਰਕੇ ਰੱਖਣਾ ਤੁਸੀਂ 102.7 FM ਰੇਨਬੋ ਦਿਲ ਸੇ ਦਿਲ ਤੱਕ, ਅਤੇ ਅਗਲਾ ਗੀਤ ਸੁਨਿਧੀ ਚੌਹਾਨ ਦੀ ਆਵਾਜ਼ ਦੇ ਵਿੱਚ ਆ ਰਿਹਾ ਜੀ ਤੁਹਾਡੇ ਰੇਡੀਓ ਸੈੱਟ 'ਤੇ।

ਦਿਸ਼ਾ ਸਕੀਮ ਦੇ ਟੈਲੀਲੋਅ ਨਿਆਂ ਬੰਧੂ ਕਾਨੂੰਨੀ ਸਾਖਰਤਾ ਅਤੇ ਜਾਗਰੂਕਤਾ ਪ੍ਰੋਗਰਾਮ ਨਾਲ ਜੁੜੋ। ਕਾਨੂੰਨੀ ਮਦਦ ਟੈਲੀਲੋਅ ਦੇ ਟੋਲ ਫ੍ਰੀ ਨੰਬਰ 1-44-54 ਤੇ ਵੈਬਸਾਈਟ www.telelaw.in ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ। ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਐਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।

0: ਅਵਤਾਰ ਸਿੰਘ ਬਿਲਿੰਗ ਦੇ ਨਾਵਲ ਹੋਇਆ ਦੇਸ਼ ਪਰਾਇਆ ਤੇ ਆਧਾਰਿਤ ਇਹ ਰੇਡੀਓ ਲੜੀਵਾਰ ਨਾਟਕ ਤੁਸੀਂ ਸੁਣੋਗੇ ਹਰ ਸੋਮਵਾਰ ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ
1: ਸੋਚਾਂ ਵਿੱਚ ਮੈਂ ਹੁਣ ਬੋਲਾਂ ਕੀ ਖੋਇਆ ਕੀ ਪਾਇਆ।
0: ਲੜੀਵਾਰ ਨਾਟਕ ਹੋਇਆ।

ਵਾਂਸ ਅਗੇਨ ਵੈਲਕਮ ਬੈਕ ਹੈ ਜੀ ਟਿਊਨ ਇਨ ਕੀਤਾ ਹੋਇਆ ਤੁਸੀਂ 102.7 FM ਰੇਨਬੋ ਪ੍ਰੋਗਰਾਮ ਚੱਲ ਰਿਹਾ ਜੀ ਗੀਤ ਬਹਾਰ ਅਤੇ ਮੈਂ ਹਾਂ ਜੀ ਤੁਹਾਡੀ ਆਪਣੀ ਸਾਕਸ਼ੀ ਤੁਹਾਡੇ ਨਾਲ ਵੈਲ ਵੀਕਐਂਡ ਵਾਲੀ ਵਾਈਬ ਹੈ ਅਤੇ ਅੱਜ ਦੀ ਵਾਈਬ ਹੋਰ ਵੀ ਜ਼ਿਆਦਾ ਵੱਖਰੀ ਹੈ ਕਿਉਂਕਿ ਮੰਥ ਐਂਡ ਹੈਗਾ ਅਤੇ ਨਾਲ ਹੀ ਨਾਲ ਸੰਡੇ ਵਾਲਾ ਦਿਨ ਵੀ ਹੈ ਅਤੇ ਕੱਲ੍ਹ ਦੇ ਮੌਸਮ ਤੋਂ ਬਾਅਦ ਅੱਜ ਵੀ ਮੌਸਮ ਜਿਹੜਾ ਹੈ ਨਾ ਮਤਲਬ ਠੀਕ ਹੈ, ਬਹੁਤ ਜ਼ਿਆਦਾ ਗਰਮੀ ਨਹੀਂ ਹੈ, ਮਤਲਬ ਘੁੰਮਣ ਫਿਰਨ ਵਾਲਾ ਮਤਲਬ ਆਪਾਂ ਕਹਿ ਸਕਦੇ ਹਾਂ ਕਿ ਮੌਸਮ ਹੈ। ਸੋ 6 ਦਿਨ ਦੀ ਮੁਸ਼ਕਤ ਤੋਂ ਬਾਅਦ, ਇੰਨੀ ਸਾਰੀ ਮਿਹਨਤ ਕਰਨ ਤੋਂ ਬਾਅਦ, ਭੱਜ ਨੱਸ ਕਰਨ ਤੋਂ ਬਾਅਦ ਫਾਈਨਲੀ ਇੱਕ ਇਹ ਸੰਡੇ ਦੀ ਬ੍ਰੇਕ ਸਾਨੂੰ ਮਿਲਦੀ ਹੈ। ਸੋ ਫੈਮਲੀ ਦੇ ਨਾਲ ਟਾਈਮ ਜ਼ਰੂਰ ਸਪੈਂਡ ਕਰੋ, ਘੁੰਮਣ ਫਿਰਨ ਜਾਓ, ਖਾਓ ਪੀਓ, ਮਤਲਬ ਜੋ ਚੀਜ਼ਾਂ ਪੂਰੇ ਹਫ਼ਤੇ ਦੇ ਵਿੱਚ ਅਸੀਂ ਮਿਸ ਕਰਦੇ ਹਾਂ ਨਾ, ਇਹ ਸੰਡੇ ਸਪੈਸ਼ਲ ਉਸੇ ਦੇ ਲਈ ਹੁੰਦਾ ਹੈ ਕਿ ਅਸੀਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਸ ਸੰਡੇ ਨੂੰ ਇੰਜੋਏ ਕਰ ਸਕੀਏ। ਬਾਕੀ ਗੱਲਾਂ ਦੇ ਨਾਲ ਨਾਲ ਤੁਹਾਡੀ ਇੰਜੋਇਮੈਂਟ ਦੇ ਲਈ ਵਧੀਆ ਵਧੀਆ ਜਿਹੜੇ ਗਾਣੇ ਨੇ ਉਹ ਤਾਂ ਚੱਲ ਹੀ ਰਹੇ ਨੇ, ਅਤੇ ਫਿਰ ਅਗਲਾ ਗਾਣਾ ਵੀ ਬਹੁਤ ਹੀ ਵਾਈਬ੍ਰੈਂਟ ਜਿਹਾ ਆ ਰਿਹਾ ਤੁਹਾਡੇ ਰੇਡੀਓ ਸੈੱਟ 'ਤੇ। ਇੱਦਾਂ ਹੀ ਬਣੇ ਰਹੋ ਅਤੇ ਟਿਊਨਿੰਗ ਕਰਕੇ ਰੱਖੋ ਜੀ 102.7 FM ਰੇਨਬੋ, ਦਿਲ ਸੇ ਦਿਲ ਤੱਕ।

जी ਟਿਊਨ ਇਨ ਕੀਤਾ ਹੈ ਤੁਸੀਂ 102.7 FM ਰੇਨਬੋ ਪ੍ਰੋਗਰਾਮ ਚੱਲ ਰਿਹਾ ਜੀ ਗੀਤ ਬਹਾਰ ਤੇ ਮੈਂ ਹਾਂ ਜੀ ਤੁਹਾਡੀ ਆਪਣੀ ਸਾਕਸ਼ੀ ਤੁਹਾਡੇ ਨਾਲ। ਵੈਲ ਕਈ ਲੋਕ ਨਾ ਮਤਲਬ ਇੰਨਾ ਗੁੱਸਾ ਕਰਦੇ ਇੰਨਾ ਗੁੱਸਾ ਕਰਦੇ ਆ ਨਾ ਤੇ ਮੈਨੂੰ ਤਾਂ ਇਹ ਲੱਗਦਾ ਜਿਵੇਂ ਚਾਹ ਹੈਗੇ ਉਹ ਚਾਹ ਵਾਂਗੂ ਉਬਲਦੇ ਹੀ ਰਹਿੰਦੇ ਆ। ਮਤਲਬ ਕਿਉਂ ਇੰਨਾ ਗੁੱਸਾ ਕਿਉਂ ਕਰਨਾ ਲਾਈਫ ਦੇ ਵਿੱਚ, ਇੰਨੀ ਖੂਬਸੂਰਤ ਜੀ ਲਾਈਫ ਹੈ, ਇਹਨੂੰ ਮਤਲਬ ਹੱਸ ਕੇ ਖੇਡ ਕੇ ਬਿਤਾਓ, ਗੁੱਸਾ ਕਰਕੇ ਕੀ ਮਿਲ ਜਾਏਗਾ ਤੁਹਾਨੂੰ। ਫਿਰ ਅੱਜ ਤਾਂ ਵਰਲਡ ਸਮਾਈਲ ਡੇ ਹੈ ਤੇ ਇਸ ਖਾਸ ਦਿਨ ਦੇ ਵਿੱਚ ਮਤਲਬ ਹੱਸਦੇ ਮੁਸਕੁਰਾਉਂਦੇ ਰਹੋ। ਜਦੋਂ ਅਸੀਂ ਖੁਸ਼ ਰਹਿੰਦੇ ਹਾਂ ਨਾ ਮਤਲਬ ਸਾਡੇ ਆਸ ਪਾਸ ਵਾਲੇ ਵੀ ਸਾਰੇ ਖੁਸ਼ ਰਹਿੰਦੇ ਹੈ ਤੇ ਬਹੁਤ ਹੀ ਵਧੀਆ ਲੱਗਦਾ। ਸੋ ਇੱਕ ਸਮਾਈਲ ਦੀ ਬਹੁਤ ਆਪਣੇ ਆਪ ਦੇ ਵਿੱਚ ਤਾਕਤ ਹੁੰਦੀ ਹੈ, ਕੁਦਰਤ ਨੇ ਸਾਨੂੰ ਇਹ ਸਮਾਈਲ ਦਿੱਤੀ ਹੈ ਹੱਸਣ ਵਾਸਤੇ। ਮਤਲਬ ਇੱਥੇ ਕੋਈ ਟੈਕਸ ਨਹੀਂ ਲੱਗ ਰਿਹਾ, ਕੋਈ ਖਰਚਾ ਨਹੀਂ ਹੋ ਰਿਹਾ ਅਤੇ ਫਿਰ ਜੀ ਅੱਜ ਤਾਂ ਵੀਕਐਂਡ ਵੀ ਹੈ, ਸੋ ਖੁਸ਼ ਰਹੋ ਅਤੇ ਨਾਲ ਹੀ ਨਾਲ ਵਧੀਆ ਜਿਹੇ ਜਿਹੜੇ ਗਾਣੇ ਆ ਨਾ ਉਹ ਸੁਣਦੇ ਰਹੋ। ਅਤੇ ਕਈ ਵਾਰ ਨਾ ਗੁੱਸਾ ਅਸੀਂ ਕਿਉਂ ਕਰਦੇ ਹਾਂ, ਕਿਤੇ ਨਾ ਕਿਤੇ ਅਸੀਂ ਸਟ੍ਰੈਸ ਦਿਮਾਗ ਦੇ ਵਿੱਚ ਬਹੁਤ ਜ਼ਿਆਦਾ ਪਾਲ ਲੈਂਦੇ ਹਾਂ। ਸੋ ਬੇਫਿਕਰੇ ਹੋਣਾ ਲਾਈਫ ਦੇ ਵਿੱਚ ਕਦੀ ਕਦੀ ਥੋੜ੍ਹਾ ਥੋੜ੍ਹਾ ਮਤਲਬ ਜ਼ਰੂਰੀ ਹੁੰਦਾ। ਸੋ ਕਦੀ ਕਦੀ ਫਿਕਰਾਂ ਛੱਡਣੀਆਂ ਪੈਂਦੀਆਂ ਜਨਾਬ। ਸੋ ਪਰ ਤੁਹਾਡਾ ਅਤੇ ਸਾਡਾ ਸਾਥ ਜਿਹੜਾ ਉਹ ਅਸੀਂ ਬਿਲਕੁਲ ਨਹੀਂ ਛੱਡਾਂਗੇ। ਇੱਦਾਂ ਹੀ ਬਣੇ ਰਹੋ 102.7 FM ਰੇਨਬੋ 'ਤੇ, ਪ੍ਰੋਗਰਾਮ ਗੀਤ ਬਹਾਰ ਇੱਦਾਂ ਹੀ ਸੁਣਦੇ ਰਹੋ ਜੀ।

0: ਭਾਈ ਬੇਫਿਕਰੇ ਸੌਂਗ ਤੁਸੀਂ ਇੰਜੋਏ ਕਰ ਰਹੇ ਸੀ 102.7 FM ਰੇਨਬੋ ਕੀਤਾ ਹੋਇਆ ਤੁਸੀਂ ਟਿਊਨ ਇਨ ਪ੍ਰੋਗਰਾਮ ਚੱਲ ਰਿਹਾ ਜੀ ਗੀਤ ਬਹਾਰ ਤੇ ਮੈਂ ਹਾਜੀ ਤੁਹਾਡੀ ਆਪਣੀ ਸਾਕਸ਼ੀ ਤੁਹਾਡੇ ਨਾਲ ਬੇਫਿਕਰੀ ਦੀ ਗੱਲਾਂ ਕਰ ਰਹੇ ਸੀ ਕਿ ਲਾਈਫ ਦੇ ਵਿੱਚ ਕਦੀ ਕਦੀ ਸਾਨੂੰ ਬੇਫਿਕਰੇ ਵੀ ਹੋਣਾ ਚਾਹੀਦਾ ਹੈ। ਵੈਸੇ ਬੇਫਿਕਰੇ ਤੋਂ ਇੱਕ ਹੋਰ ਚੀਜ਼ ਯਾਦ ਆਈ, ਇੱਕ ਚੀਜ਼ ਜੋ ਸਾਨੂੰ ਬਿਲਕੁਲ ਨਹੀਂ ਕਰਨੀ ਚਾਹੀਦੀ ਬਟ ਕਿਤੇ ਨਾ ਕਿਤੇ ਡਾਇਰੈਕਟਲੀ ਇਨਡਾਇਰੈਕਟਲੀ ਅਸੀਂ ਸਾਰੇ ਉਸ ਟ੍ਰੈਪ ਦੇ ਵਿੱਚ ਫਸ ਜਾਂਦੇ ਹਾਂ। ਉਹ ਟ੍ਰੈਪ ਹੈ ਜੀ ਸੇਲ। ਜਦੋਂ ਆਪਾਂ ਸੁਣਦੇ ਹਾਂ ਨਾ, ਹਾਂਜੀ ਕਿਤੇ ਸੇਲ ਲੱਗੀ ਹੋਈ ਹੈ, ਬਸ ਫਿਰ ਮਨ ਕਰਦਾ ਹੈ ਉੱਡ ਕੇ ਭੱਜ ਕੇ ਫਟਾਫਟ ਅਸੀਂ ਉਸ ਜਗ੍ਹਾ 'ਤੇ ਪਹੁੰਚ ਜਾਈਏ। ਮਤਲਬ ਸੇਲ ਦੇ ਨਾਮ 'ਤੇ ਸਾਨੂੰ ਕੰਨਾਂ ਦੇ ਵਿੱਚ ਇੱਦਾਂ ਸੁਣਦਾ ਹੈ ਕਿ ਸਾਰਾ ਕੁਝ ਫ੍ਰੀ ਮਿਲ ਰਿਹਾ ਜਿਵੇਂ। ਮਤਲਬ ਕੁਛ ਕੁਛ ਸੇਲਸ ਜਿਹੜੀਆਂ ਨੇ ਜੈਨੂਅਨ ਨੇ, ਉਹਨਾਂ ਦੇ ਵਿੱਚ ਇੱਕ ਅੱਛੇ ਔਫਰਸ ਵੀ ਮਿਲਦੇ ਨੇ, ਬਟ ਮੋਸਟਲੀ ਜਿੰਨੀ ਵੀ ਸੇਲਸ ਹੁੰਦੀਆਂ ਨਾ ਕਿਤੇ ਇਹ ਸਾਰੀ ਆਪਣੇ ਆਪ ਦੇ ਵਿੱਚ ਮਾਰਕੀਟਿੰਗ ਹੀ ਹੁੰਦੀ ਹੈ ਪ੍ਰੋਡਕਟ ਨੂੰ ਜ਼ਿਆਦਾ ਤੋਂ ਜ਼ਿਆਦਾ ਸੇਲ ਕਰਨ ਦੇ ਲਈ। ਬਟ ਵਨ ਔਨ ਵਨ ਜਦੋਂ ਸੁਣਦੇ ਹਾਂ ਜਾਂ ਬਾਏ ਵਨ ਗੈਟ ਟੂ ਫ੍ਰੀ ਅਸੀਂ ਸੁਣਦੇ ਹਾਂ, ਸਾਨੂੰ ਤਾਂ ਇੱਦਾਂ ਹੀ ਲੱਗਦਾ ਕਿ ਹਾਂ ਬਈ ਅਸਲ 'ਚ ਮਤਲਬ ਇਸ ਟਾਈਮ ਇੱਦਾਂ ਹੀ ਹੋ ਰਿਹਾ ਕਿ ਆਪਾਂ ਇੱਕ ਦੇ ਪੈਸੇ ਦੇ ਰਹੇ ਹਾਂ ਅਤੇ ਸਾਨੂੰ ਦੋ ਚੀਜ਼ਾਂ ਫ੍ਰੀ ਦੇ ਵਿੱਚ ਮਿਲ ਰਹੀਆਂ ਨੇ। ਬਟ ਇੱਦਾਂ ਦਾ ਕੁਛ ਨਹੀਂ ਹੁੰਦਾ, ਬਸ ਇਹ ਸਾਡੇ ਨਵੇਂ ਦਿਮਾਗ ਦੀ ਸਾਈਕੋਲੋਜੀ ਦੇ ਨਾਲ ਖੇਲਦੇ ਨੇ। ਸਾਨੂੰ ਵੀ ਸਮਾਰਟ ਬਾਇਰ ਬਣਨਾ ਚਾਹੀਦਾ, ਮਤਲਬ ਸੋਚ ਸਮਝ ਕੇ ਆਪਣੀ ਜਿਹੜੀ ਹੈ ਮਿਹਨਤ ਵਾਲੀ ਕਮਾਈ ਹੈ ਨਾ ਇਹਨੂੰ ਖਰਚ ਕਰਨਾ ਚਾਹੀਦਾ। ਸੋ ਕੁਛ ਇੱਦਾਂ ਦਾ ਹੀ ਅਗਲਾ ਗੀਤ ਵੀ ਆ ਰਿਹਾ ਹੈ, ਏਕ ਲੋ ਏਕ ਮੁਫਤ, ਬੱਪੀ ਲਹਿਰੀ ਦੀ ਆਵਾਜ਼ ਦੇ ਵਿੱਚ ਗੁਰੂ ਮੂਵੀ ਦਾ ਇਹ ਗੀਤ ਹੈ ਜੀ। ਤੁਸੀਂ ਇੱਦਾਂ ਹੀ ਇੰਜੋਏ ਕਰੋ ਅਤੇ ਬਣੇ ਰਹੋ 102.7 FM ਰੇਨਬੋ, ਦਿਲ ਸੇ ਦਿਲ ਤੱਕ।
1: ਜੋੜੀਏ ਯੇ, ਅਰੇ ਏਕ ਲੋ ਏਕ ਮੁਫਤ, ਅਰੇ ਏਕ ਲੋ ਹਾਲੋ ਰੇ ਹਾਲੋ, ਏਕ ਲੋ ਏਕ ਮੁਫਤ।

ਗੱਲਾਂ ਚੱਲ ਰਹੀਆਂ ਨੇ ਤੁਹਾਡੇ ਨਾਲ ਦਿਲੋਂ ਐਂਡ ਲਾਈਵ ਟਿਊਨਿੰਗ ਕੇ ਤਹਿਤ ਅਸੀਂ 102.7 FM ਰੇਨਬੋ ਪ੍ਰੋਗਰਾਮ ਚੱਲ ਰਿਹਾ ਜੀ ਗੀਤ ਬਹਾਰ, ਅਤੇ ਮੈਂ ਹਾਂ ਜੀ ਤੁਹਾਡੀ ਆਪਣੀ ਸਾਕਸ਼ੀ ਤੁਹਾਡੇ ਨਾਲ। ਵੈਸੇ ਕੁਛ ਕੁਛ ਸੌਂਗਸ ਹੁੰਦੇ ਆ ਨਾ, ਜਦੋਂ ਪਲੇ ਹੋ ਰਹੇ ਹੁੰਦੇ ਆ ਤਾਂ ਮਤਲਬ ਸਾਡੀ ਬੋਡੀ ਜਿਹੜੀ ਹੈ ਉਸ ਮਿਊਜ਼ਿਕ ਦੇ ਨਾਲ ਮੈਚ ਕਰ ਹੀ ਜਾਂਦੀ ਆਟੋਮੈਟਿਕਲੀ। ਇੱਦਾਂ ਹੀ ਜਿਹੜਾ ਹੁਣੇ ਅਸੀਂ ਏਕ ਲੋ ਏਕ ਮੁਫਤ ਗਾਣਾ ਸੁਣ ਰਹੇ ਸੀ ਬੱਪੀ ਲਹਿਰੀ ਦੀ ਆਵਾਜ਼ ਦੇ ਵਿੱਚ, ਇਹ ਗਾਣਾ ਸੁਣਦੇ ਹੋਏ ਨਾ ਬੋਡੀ ਆਪਣੇ ਆਪ ਹੀ ਸਲੋ ਮੂਵ ਇੱਦਾਂ ਹੌਲੀ ਹੌਲੀ ਕਰਨਾ ਸ਼ੁਰੂ ਹੋ ਜਾਂਦੀ ਹੈ।

ਮਿਊਜ਼ਿਕ ਦੇ ਵਿੱਚ ਹੀ ਇੱਦਾਂ ਦੀ ਮਤਲਬ ਆਪਣੇ ਆਪ ਦੇ ਵਿੱਚ ਹੀ ਵਾਈਬ ਹੈਗੀ ਹੈ, ਅਤੇ ਸਾਡੇ ਨਾਲ ਜਿਹੜਾ ਹੈ ਬਹੁਤ ਜਲਦੀ ਅਸੀਂ ਵੀ ਅਤੇ ਮਿਊਜ਼ਿਕ ਸਾਡੇ ਨਾਲ ਕਨੈਕਟ ਜਿਹੜਾ ਹੈ ਬਹੁਤ ਜਲਦੀ ਕਰਦਾ ਹੈ। ਵੈਸੇ ਕਹਿੰਦੇ ਹੈ ਕਿ ਮਤਲਬ ਅਸੀਂ ਬਟਰਫਲਾਈਜ਼ ਜਦੋਂ ਦੇਖਦੇ ਹਾਂ ਨਾ ਸਾਨੂੰ ਬਹੁਤ ਵਧੀਆ ਲੱਗਦੀਆਂ, ਅਤੇ ਕਈ ਵਾਰ ਮਨ 'ਚ ਵੀ ਆਉਂਦਾ ਕਿ ਕਾਸ਼ ਅਸੀਂ ਇਹਨਾਂ ਨੂੰ ਪਕੜ ਪਾਈਏ, ਅਤੇ ਉਹਨਾਂ ਦੇ ਪਿੱਛੇ ਪਿੱਛੇ ਅਸੀਂ ਭੱਜਦੇ ਵੀ ਹਾਂ। ਪਰ ਜਿਹੜੀ ਤਿੱਤਲੀਆਂ ਹੁੰਦੀਆਂ ਨੇ ਉਹ ਸਾਡੇ ਹੱਥਾਂ ਦੇ ਵਿੱਚ ਕਿੱਥੇ ਆਉਂਦੀਆਂ, ਮਤਲਬ ਉਹ ਤਾਂ ਫੁੱਲਾਂ ਦੇ ਆਸ ਪਾਸ ਮੰਡਰਾਉਂਦੀਆਂ ਨੇ। ਬਟ ਉੱਥੇ ਹੀ ਅਸੀਂ ਜੇ ਮਧੂਮੱਖੀ ਦੇਖ ਲਈਏ ਤਾਂ ਉਹਨੂੰ ਦੇਖ ਕੇ ਤਾਂ ਬਸ ਦਿਲ ਕਰਦਾ ਕਿ ਹੁਣ ਫਟਾਫਟ ਇੱਥੋਂ ਭੱਜ ਜਾਈਏ। ਪਰ ਕਹਿੰਦੇ ਹੈ ਕਿ ਯੂ ਡੋਂਟ ਹੈਵ ਟੂ ਬੀ ਐਵਰੀਵਨਸ ਬਟਰਫਲਾਈ, ਬੀ ਅ ਬੀ, ਮਾਇੰਡ ਯੋਰ ਬਿਜ਼ਨਸ, ਮੇਕ ਯੋਰ ਹਨੀ ਐਂਡ ਸਟਿੰਗ ਪੀਪਲ ਵੈਨ ਨੈਸੈਸਰੀ। ਵੈਸੇ ਮੈਂ ਤੁਹਾਨੂੰ ਕਿਸੇ ਨੂੰ ਇੱਦਾਂ ਫਾਲਤੂ 'ਚ ਲੜਨ ਨੂੰ ਜਾਂ ਕਿਸੇ ਨੂੰ ਕੱਟਣ ਨੂੰ ਨਹੀਂ ਕਹਿ ਰਹੀ, ਬਟ ਹਾਂ ਜਿੱਥੇ ਜ਼ਰੂਰਤ ਹੈ, ਕਈ ਵਾਰ ਅਸੀਂ ਆਪਣਾ ਕੰਮ ਕਰ ਰਹੇ ਹੁੰਦੇ ਹਾਂ, ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੁੰਦੇ ਹਾਂ, ਪਰ ਆਸ ਪਾਸ ਵਾਲੇ ਲੋਕ ਜੇ ਸਾਨੂੰ ਫਾਲਤੂ 'ਚ ਤੰਗ ਕਰਦੇ ਆ ਨਾ, ਫਿਰ ਕਿਤੇ ਨਾ ਕਿਤੇ ਉਹਨਾਂ ਲੋਕਾਂ ਦੇ ਲਈ ਸਾਨੂੰ ਬੀ ਵੀ ਬਣਨਾ ਪੈਂਦਾ ਹੈ ਬਟਰਫਲਾਈ ਤੋਂ। ਮਤਲਬ ਸਾਰੇ ਆਪਣੇ ਆਪਣੇ ਸਪੇਸ ਦੇ ਵਿੱਚ ਆਪਣੀ ਆਪਣੀ ਜਗ੍ਹਾ 'ਤੇ ਖੁਸ਼ ਰਹੋ, ਕਿਉਂ ਕਿਸੇ ਨੂੰ ਤਾਨੇ ਮਾਰਨੇ, ਕਿਉਂ ਕਿਸੇ ਨੂੰ ਤੰਗ ਕਰਨਾ। ਮਤਲਬ ਕਹਿੰਦੇ ਆ ਨਾ ਕਿ ਹਾਂ ਅਗਰ ਆਪਾਂ ਕਿਸੇ ਗਲਤ ਚੀਜ਼ 'ਤੇ ਨਾ ਬੋਲੀਏ ਨਾ, ਤਾਂ ਅਸੀਂ ਵੀ ਉਸ ਗਲਤ ਚੀਜ਼ ਦੇ ਵਿੱਚ ਸ਼ਾਮਿਲ ਹੋ ਜਾਂਦੇ ਹਾਂ। ਮਤਲਬ ਜਿੱਥੇ ਸਹੀ ਹੈ ਉੱਥੇ ਚੁੱਪ ਰਹਿਣਾ ਵੀ ਚਾਹੀਦਾ, ਪਰ ਅਗਰ ਕਿਤੇ ਬੋਲਣ ਦੀ ਜ਼ਰੂਰਤ ਹੈ, ਕੁਛ ਗਲਤ ਹੋ ਰਿਹਾ, ਤਾਂ ਉੱਥੇ ਚੁੱਪ ਰਹਿ ਕੇ ਵੀ ਗੁਜ਼ਾਰਾ ਨਹੀਂ ਹੁੰਦਾ। ਜਿਵੇਂ ਗੱਲਾਂ ਅਤੇ ਗੀਤ ਪ੍ਰੋਗਰਾਮ ਦੇ ਵਿੱਚ ਗੱਲਾਂ ਦੇ ਨਾਲ ਨਾਲ ਗੀਤਾਂ ਤੋਂ ਬਿਨਾਂ ਗੁਜ਼ਾਰਾ ਕਿੱਥੇ ਹੁੰਦਾ ਨਾ, ਹੈ ਨਾ, ਕਿ ਗੱਲਾਂ ਵੀ ਚੱਲ ਰਹੀਆਂ ਨੇ ਅਤੇ ਨਾਲ ਨਾਲ ਛੋਟੇ ਛੋਟੇ ਜਿਹੇ ਮਿਊਜ਼ੀਕਲ ਬ੍ਰੇਕ ਜਿਹੜੀ ਹੈ ਉਹ ਵੀ ਤੁਹਾਡੇ ਲਈ ਤਿਆਰ ਜਿਹੜੀ ਹੁੰਦੀ ਹੈ, ਅਤੇ ਅਗਲਾ ਗਾਣਾ ਵੀ ਬਹੁਤ ਹੀ ਵਧੀਆ ਹੈਗਾ ਹੈ, ਅਤੇ ਤੁਸੀਂ ਸੁਣੋ ਅਤੇ ਇੱਦਾਂ ਹੀ ਬਣੇ ਰਹੋ 102.7 FM ਰੇਨਬੋ 'ਤੇ ਮੇਰੇ ਯਾਨੀ ਕਿ ਸਾਕਸ਼ੀ ਦੇ ਨਾਲ।

ਬਿਲਕੁਲ ਜੀ, ਵੈਸੇ ਜ਼ਿੰਦਗੀ ਦੇ ਵਿੱਚ ਵੀ ਕੁਛ ਲੋਕ ਇੱਦਾਂ ਦੇ ਜ਼ਰੂਰ ਹੁੰਦੇ ਨੇ ਜਿਨ੍ਹਾਂ ਦੀ ਇੱਕ ਝਲਕ ਵੀ ਮਿਲ ਜਾਏ ਨਾ, ਦਿਲ ਨੂੰ ਬਹੁਤ ਜ਼ਿਆਦਾ ਸਕੂਨ ਮਿਲਦਾ ਹੈ। ਟਿਊਨਿੰਗ ਕਿੱਦਾਂ ਹੋਇਆ 102.7 FM ਰੇਨਬੋ ਪ੍ਰੋਗਰਾਮ ਚੱਲ ਰਿਹਾ ਗੀਤ ਬਹਾਰ, ਅਤੇ ਮੈਂ ਹਾਂ ਜੀ ਤੁਹਾਡੀ ਆਪਣੀ ਸਾਕਸ਼ੀ ਤੁਹਾਡੇ ਨਾਲ। ਫਿਰ ਵੀਕਐਂਡ ਦਾ ਦਿਨ ਤਾਂ ਹੈ ਹੀ, ਮਤਲਬ ਬ੍ਰੇਕ ਦਾ, ਕਿ ਕੁਛ ਇੱਦਾਂ ਦੇ ਲੋਕ ਜਿਨ੍ਹਾਂ ਨੂੰ ਅਸੀਂ ਬਹੁਤ ਜ਼ਿਆਦਾ ਚਾਹੁੰਦੇ ਹਾਂ ਪਰ ਇਸ ਬਿਜ਼ੀ ਜ਼ਿੰਦਗੀ ਦੇ ਚੱਲਦੇ ਹੋਏ ਆਪਣੇ ਕੰਮਾਂ ਕਾਰਾਂ ਦੇ ਕਰਕੇ ਉਹਨਾਂ ਨੂੰ ਨਹੀਂ ਮਿਲ ਪਾਉਂਦੇ, ਤਾਂ ਵੀਕਐਂਡ ਇੱਕ ਇੱਦਾਂ ਦਾ ਟਾਈਮ ਹੁੰਦਾ ਕਿ ਅਸੀਂ ਉਹਨਾਂ ਦੀ ਝਲਕ ਦੇਖ ਕੇ ਆ ਸਕਦੇ ਹਾਂ, ਉਹਨਾਂ ਨੂੰ ਮਿਲ ਸਕਦੇ ਹਾਂ, ਉਹਨਾਂ ਨੂੰ ਛੂਹ ਸਕਦੇ ਹਾਂ, ਉਹਨਾਂ ਨਾਲ ਗੱਲਾਂ ਬਾਤਾਂ ਕਰਕੇ ਆ ਸਕਦੇ ਹਾਂ, ਅਤੇ ਆਪਣੇ ਇਸ ਵੀਕਐਂਡ ਨੂੰ ਮੈਂ ਕਿਹਾ ਜੀ ਸਫਲ ਕਰ ਸਕਦੇ ਹਾਂ। ਸੋ ਬਣਾਓ ਫਿਰ ਪ੍ਰੋਗਰਾਮ, ਮਤਲਬ ਸੋਚੋ ਨਾ, ਸੋਚ ਸੋਚ ਕੇ ਕੁਛ ਨਹੀਂ ਹੁੰਦਾ, ਐਫਰਟਸ ਜਿਹੜੇ ਨੇ ਉਹ ਕਰਨੇ ਪੈਂਦੇ ਨੇ, ਜਾਓ ਉਹਨਾਂ ਨੂੰ ਮਿਲ ਕੇ ਆਓ, ਅਤੇ ਇੱਦਾਂ ਹੀ ਮੈਂ ਕਿਹਾ ਜੀ 102.7 FM ਰੇਨਬੋ ਵਧੀਆ ਵਧੀਆ ਗਾਣਿਆਂ ਦੇ ਲਈ ਸੁਣਦੇ ਜਾਓ।

ਜੀ ਪ੍ਰੋਗਰਾਮ ਗੀਤ ਬਹਾਰ ਦੇ ਵਿੱਚ ਅੱਜ ਤੁਹਾਡੇ ਨਾਲ ਗੱਲਾਂ ਕਰਕੇ ਬਹੁਤ ਹੀ ਵਧੀਆ ਲੱਗਾ ਅਤੇ ਬਹੁਤ ਹੀ ਵਧੀਆ ਵਧੀਆ ਗਾਣੇ ਜਿਹੜੇ ਸੀ ਅਲੱਗ ਅਲੱਗ ਤਰ੍ਹਾਂ ਦੇ ਅਲੱਗ ਅਲੱਗ ਮਿਊਜ਼ਿਕ ਦੇ ਅਲੱਗ ਅਲੱਗ ਸਟਾਈਲ ਦੇ ਅਲੱਗ ਅਲੱਗ ਸਿੰਗਰਸ ਦੇ ਅਸੀਂ ਇੰਜੋਏ ਕੀਤੇ ਅਤੇ ਆਈ ਹੋਪ ਤੁਹਾਨੂੰ ਵੀ ਪ੍ਰੋਗਰਾਮ ਗੀਤ ਬਹਾਰ ਜਿਹੜਾ ਹੈ ਪਸੰਦ ਆਇਆ ਹੋਏਗਾ। ਅੱਜ ਪ੍ਰੋਗਰਾਮ ਨੂੰ ਇੱਥੇ ਹੀ ਵਾਇੰਡ ਅਪ ਕਰਦੇ ਹਾਂ ਅਤੇ ਹੁਣ ਤੁਸੀਂ 102.7 FM ਰੇਨਬੋ ਇੱਦਾਂ ਹੀ ਟਿਊਨ ਇਨ ਕਰਕੇ ਰੱਖੋ ਅਤੇ ਸਾਡੇ ਅਗਲੇ ਐਲਾਨ ਦਾ ਇੰਤਜ਼ਾਰ ਕਰੋ।

0: ਇਹ ਕਮਾਲ ਕਰ ਵਿਖਾਇਆ ਉਹ ਨੇ ਗੁਰਿੰਦਰ ਵੀਰ ਸਿੰਘ ਅਤੇ ਅਨਿਮੇਸ਼ ਕੁਜੂਰ। ਮੈਂ ਸੋਚਿਆ ਇਸ ਵਾਰ ਮਨ ਕੀ ਬਾਤ ਵਿੱਚ ਇਹਨਾਂ ਦੋਵਾਂ ਖਿਡਾਰੀਆਂ ਨਾਲ ਗੱਲ ਕੀਤੀ ਜਾਵੇ। ਅਨਿਮੇਸ਼ ਜੀ ਨਮਸਕਾਰ, ਗੁਰਿੰਦਰ ਵੀਰ ਤੁਹਾਨੂੰ ਵੀ ਨਮਸਕਾਰ, ਸਤਿ ਸ੍ਰੀ ਅਕਾਲ।
1: ਨਮਸਕਾਰ ਸਰ, ਨਮਸਕਾਰ।
0: ਅੱਛਾ ਭਾਈ, ਤੁਸੀਂ ਤਾਂ ਬਹੁਤ ਵੱਡੀ ਪ੍ਰਾਪਤੀ ਹਾਸਿਲ ਕੀਤੀ ਹੈ, ਤੁਹਾਡੀ ਜੋੜੀ ਨੇ ਵੀ ਬੜਾ ਕਮਾਲ ਕੀਤਾ। ਅਸੀਂ ਸੰਗੀਤ ਵਿੱਚ ਤਾਂ ਜੁਗਲਬੰਦੀ ਵੇਖੀ ਸੀ, ਲੇਕਿਨ ਚੁਣੌਤੀ ਵਿੱਚ ਵੀ ਹੁਣ ਜੁਗਲਬੰਦੀ ਹੁੰਦੀ ਹੈ, ਅਤੇ ਇੱਕ ਵਾਰ ਇੱਕ ਚੁਣੌਤੀ ਦੇਵੇ, ਫਿਰ ਦੂਸਰਾ ਉਸ ਚੁਣੌਤੀ ਨੂੰ ਸਵੀਕਾਰ ਕਰ ਲਵੇ, ਅਤੇ ਫਿਰ ਤੀਸਰੀ ਵਾਰੀ ਕਰ ਲਵੇ। ਬੜਾ ਇੰਟਰਸਟਿੰਗ ਵਿਸ਼ਾ ਹੈ ਤੁਹਾਡਾ। ਮੈਂ ਚਾਹੁੰਦਾ ਕਿ ਮਨ ਕੀ ਬਾਤ ਦੇ ਸਰੋਤਿਆਂ ਨੂੰ ਪਤਾ ਲੱਗੇ ਤੁਹਾਡੇ ਬਾਰੇ, ਉਹਨਾਂ ਨੂੰ ਜਾਣਕਾਰੀ ਹੋਵੇ, ਤੁਸੀਂ ਜੋ ਬਹਾਦਰੀ ਕੀਤੀ ਹੈ ਉਸ ਦਾ ਪਤਾ ਲੱਗੇ।
2: ਨਮਸਤੇ ਸਰ, ਮੇਰਾ ਨਾਮ ਅਨਿਮੇਸ਼ ਕੁਜੂਰ, ਮੈਂ 200 ਮੀਟਰ ਅਤੇ 400 ਮੀਟਰ ਦਾ ਨੈਸ਼ਨਲ ਰਿਕਾਰਡ ਹੋਲਡਰ ਹਾਂ ਅਤੇ ਮੈਂ ਛੱਤੀਸਗੜ੍ਹ ਦਾ ਰਹਿਣ ਵਾਲਾ ਹਾਂ। ਹੁਣ ਮੈਂ ਉੜੀਸਾ ਤੋਂ ਖੇਡਦਾ ਹਾਂ। ਮੈਂ ਪਿਛਲੇ ਸਾਲ ਏਸ਼ੀਆਈ ਮੈਡਲ ਅਤੇ ਵਰਲਡ ਯੂਨੀਵਰਸਿਟੀ ਗੇਮਸ ਮੈਡਲ ਲੈ ਕੇ ਆਇਆ ਅਤੇ ਮੈਂ ਐਥਲੈਟਿਕਸ 2021 ਤੋਂ ਸ਼ੁਰੂ ਕੀਤਾ। ਜਦੋਂ ਮੈਂ ਸਕੂਲ ਤੋਂ ਪਾਸ ਆਊਟ ਹੋਇਆ, ਮੈਂ ਸੈਨਿਕ ਸਕੂਲ ਅੰਬਿਕਾਪੁਰ ਤੋਂ ਪਾਸ ਆਊਟ ਹਾਂ ਅਤੇ ਮੈਂ ਪਹਿਲਾਂ ਫੁੱਟਬਾਲ ਖੇਡਿਆ ਕਰਦਾ ਸੀ। ਮੇਰੇ ਪੇਰੈਂਟਸ ਕੋਵਿਡ ਦੇ ਸਮੇਂ ਮੈਨੂੰ ਥੋੜ੍ਹੀ ਬਹੁਤ ਛੋੜ ਦਿੰਦੇ ਸਨ ਕਿ ਤੂੰ ਜਾਂ ਬਾਹਰ ਦੌੜ ਲੈ ਜਾਂ ਖੇਡ ਲੈ, ਅਤੇ ਜਦੋਂ ਕੋਵਿਡ ਖਤਮ ਹੋਣ ਲੱਗਾ ਤਾਂ ਮੇਰੇ ਫੁੱਟਬਾਲ ਦੇ ਜੋ ਫਰੈਂਡ ਸਨ ਉਹਨਾਂ ਨੇ ਮੈਨੂੰ ਕਿਹਾ ਕਿ ਸਟੇਟ ਮੀਟ ਹੋਣ ਵਾਲਾ ਹੈ, ਤੂੰ ਜਾ ਅਤੇ ਤੂੰ ਜਾ ਕੇ ਪਾਰਟੀਸਪੇਟ ਕਰ। ਅਤੇ ਮੈਂ ਪਾਰਟੀਸਪੇਟ ਕੀਤਾ ਅਤੇ ਮੈਨੂੰ ਪਤਾ ਨਹੀਂ ਸੀ ਕਿ ਉੱਥੇ ਨੈਸ਼ਨਲ ਲੈਵਲ ਦਾ ਸਿਲੈਕਸ਼ਨ ਹੈ। ਮੈਂ ਉੱਥੇ ਨੈਸ਼ਨਲ 'ਚ ਸਿਲੈਕਟ ਹੋਇਆ ਅਤੇ ਅੱਜ ਮੈਂ ਇੰਡੀਆ ਨੂੰ ਰੀਪ੍ਰਜੈਂਟ ਕਰ ਰਿਹਾ ਇੰਟਰਨੈਸ਼ਨਲੀ।
0: ਅਤੇ ਗੁਰਿੰਦਰ ਵੀਰ ਜੀ ਕੀ ਨੇ?
1: ਨਮਸਤੇ ਸਰ, ਮੇਰਾ ਨਾਮ ਗੁਰਿੰਦਰ ਵੀਰ ਹੈ ਅਤੇ ਮੈਂ ਇੰਡੀਅਨ ਨੇਵੀ ਵਿੱਚ ਪੈਟੀ ਅਫਸਰ ਹਾਂ ਅਤੇ ਮੈਂ ਇੰਡੀਆ ਦਾ ਸਭ ਤੋਂ ਤੇਜ਼ ਸਪ੍ਰਿੰਟਰ ਹਾਂ। ਹੁਣੇ ਮੈਂ 100 ਮੀਟਰ ਵਿੱਚ 10.09 ਦਾ ਨੈਸ਼ਨਲ ਰਿਕਾਰਡ ਬਣਾਇਆ ਹੈ ਅਤੇ ਮੈਂ ਪਹਿਲਾ ਇੰਡੀਅਨ ਹਾਂ ਜੋ 10.1 ਦੇ ਬੈਰੀਅਰ ਤੋਂ ਹੇਠਾਂ ਦੌੜਿਆ ਹਾਂ ਅਤੇ ਮੈਂ ਕੋਸ਼ਿਸ਼ ਕਰ ਰਿਹਾ ਹਾਂ ਕਿ ਮੈਂ ਟਰੈਕ ਅਤੇ ਵਰਦੀ ਵਿੱਚ ਵੀ ਆਪਣੀ ਦੇਸ਼ ਦੀ ਸੇਵਾ ਕਰਾਂ। ਮੇਰੇ ਪਿਤਾ ਅਤੇ ਦਾਦਾ ਦੋਵੇਂ ਖੇਡਾਂ ਵਿੱਚ ਭਾਗ ਲੈਂਦੇ ਸਨ ਅਤੇ ਸਾਡੇ ਇੰਡੀਆ ਦਾ ਕਲਚਰ ਹੈ, ਜਦੋਂ ਵੀ ਕੋਈ ਤਿਉਹਾਰ ਹੁੰਦਾ ਹੈ ਜਿਵੇਂ ਦੀਵਾਲੀ, ਜਿਵੇਂ ਨਵਾਂ ਸਾਲ, ਤਾਂ ਅਸੀਂ ਆਪਣੇ ਘਰ ਦੀ ਸਫਾਈ ਕਰਦੇ ਤਾਂ ਮੈਂ ਆਪਣੇ ਪਿਤਾ ਦੀਆਂ ਟਰਾਫੀਆਂ ਅਤੇ ਮੈਡਲਾਂ ਦੀ ਸਫਾਈ ਕਰਦਾ ਸੀ। ਮੈਨੂੰ ਉਹ ਬਹੁਤ ਚੰਗਾ ਲੱਗਦਾ ਸੀ। ਮੈਂ ਬਹੁਤ ਖੁਸ਼ ਹੁੰਦਾ ਸੀ ਜਦੋਂ ਵੀ ਮੈਂ ਕੋਈ ਟਰਾਫੀ ਸਾਫ਼ ਕਰਦਾ ਸੀ ਤਾਂ ਮੈਂ ਪੁੱਛਦਾ ਸੀ ਕਿ ਬਈ ਇਹ ਟਰਾਫੀ ਕਿੱਥੋਂ ਆਈ, ਇਹ ਮੈਡਲ ਕਿੱਥੋਂ ਜਿੱਤਿਆ, ਇਹ ਫੋਟੋ ਕਦੋਂ ਦੀ ਹੈ। ਤਾਂ ਫਿਰ ਉਹ ਮੈਨੂੰ ਆਪਣੀ ਕਹਾਣੀ ਸੁਣਾਉਂਦੇ ਸਨ ਕਿ ਮੈਂ ਉੱਥੇ ਖੇਡਣ ਗਿਆ, ਮੈਂ ਇਹ ਨੈਸ਼ਨਲ ਮੈਡਲ ਹਾਸਲ ਕੀਤਾ, ਮੈਂ ਆਪਣੀ ਟੀਮ ਨੂੰ ਇਸ ਵਿੱਚ ਜਿਤਾਇਆ। ਮੈਂ ਵੀ ਉਹਨਾਂ ਨੂੰ ਕਹਿੰਦਾ ਸੀ ਕਿ ਮੈਂ ਵੀ ਸਪੋਰਟਸ ਵਿੱਚ ਭਾਗ ਲਵਾਂਗਾ। ਉਹ ਰਨਿੰਗ ਕਰਨ ਜਾਂਦੇ ਸਨ ਸਵੇਰ ਵੇਲੇ। ਮੈਂ ਉਹਨਾਂ ਨੂੰ ਕਹਿਣ ਲੱਗਾ ਵੀ ਮੈਨੂੰ ਵੀ ਲੈ ਕੇ ਜਾਇਆ ਕਰੋ ਆਪਣੇ ਨਾਲ। ਮੈਨੂੰ ਉਹ ਲੈ ਕੇ ਜਾਣ ਲੱਗੇ ਅਤੇ ਉਹਨਾਂ ਨੇ ਆਪਣੀ ਗੇਮ ਸਪੋਰਟਸ ਵਿੱਚ ਜੋ ਸਿੱਖਿਆ ਸੀ ਮੈਨੂੰ ਵੀ ਸਿਖਾਉਣ ਲੱਗੇ। ਮੇਰਾ ਇੰਟਰਸਟ ਬਣਨ ਲੱਗਾ। ਮੈਂ ਯੂਸੇਨ ਬੋਲਟ ਦਾ ਵਰਲਡ ਰਿਕਾਰਡ ਟੁੱਟਦਾ ਹੋਇਆ ਵੇਖਿਆ। ਤਾਂ ਇੱਕ ਸਟੋਰੀ ਹੈ ਅਜਿਹੀ ਫਨੀ, ਮੈਂ ਹੁਣੇ ਟੀਵੀ ਦੇਖ ਰਿਹਾ ਸੀ ਤਾਂ ਮੰਮੀ ਨੇ ਮੇਰਾ ਟੀਵੀ ਬੰਦ ਕਰ ਦਿੱਤਾ ਕਿ ਹੁਣ ਬੇਟੇ ਪੜ੍ਹਨ ਦਾ ਟਾਈਮ ਹੋ ਗਿਆ, ਤੁਸੀਂ ਪੜ੍ਹੋ। ਮੈਂ ਕਿਹਾ ਕਿ ਠੀਕ ਹੈ, ਤੁਸੀਂ ਮੈਨੂੰ ਟੀਵੀ ਨਹੀਂ ਵੇਖਣ ਦਿੰਦੇ, ਇੱਕ ਦਿਨ ਅਜਿਹਾ ਆਵੇਗਾ ਜਦੋਂ ਤੁਸੀਂ ਮੈਨੂੰ ਟੀਵੀ ਵਿੱਚ ਲੱਭੋਗੇ ਕਿ ਵੇਖੋ ਉਹ ਗੁਰਿੰਦਰ ਦੌੜ ਰਿਹਾ ਹੈ। ਮੈਨੂੰ ਵੀ ਖੁਸ਼ੀ ਹੁੰਦੀ ਹੈ ਜਦੋਂ ਮੇਰੀ ਮਾਂ ਮੈਨੂੰ ਟੀਵੀ 'ਤੇ ਦੌੜਦਾ ਹੋਇਆ ਵੇਖਦੀ ਹੈ।
0: ਵਾਹ ਵਾਹ ਵਾਹ, ਬੜੀ ਸ਼ਾਨਦਾਰ ਗੱਲ ਹੈ ਤੁਹਾਡੀ ਤਾਂ।
1: ਹਾਂਜੀ, ਮਿਡਲ ਕਲਾਸ ਫੈਮਿਲੀ ਹੈ ਸਰ। ਫਿਰ ਮੇਰੇ ਪਿਤਾ ਉਹ ਵੀ ਵਾਲੀਬਾਲ ਖੇਡਦੇ ਸਨ। ਘਰ ਦੀਆਂ ਪ੍ਰੋਬਲਮ ਦੀ ਵਜ੍ਹਾ ਨਾਲ ਉਹਨਾਂ ਨੇ ਆਪਣੀ ਸਪੋਰਟਸ ਛੱਡ ਦਿੱਤੀ। ਉਹਨਾਂ ਦਾ ਉਹ ਸੁਪਨਾ ਪੂਰਾ ਕਰਨ ਵਾਲਾ ਰਹਿ ਗਿਆ। ਉਹਨਾਂ ਨੇ ਮੇਰੇ ਅੰਦਰ ਉਹ ਸੁਪਨਾ ਵੇਖਿਆ ਬਈ ਮੇਰਾ ਬੇਟਾ ਉਹ ਸੁਪਨਾ ਪੂਰਾ ਕਰੇਗਾ। ਤਾਂ ਮੈਂ ਉਹਨਾਂ ਨਾਲ ਗੱਲਾਂ ਕਰਦਾ ਸੀ, ਫਿਰ ਸੁਣਦਾ ਸੀ ਮਿਲਖਾ ਸਿੰਘ ਇੰਨੀ ਮਿਹਨਤ ਕਰਦੇ ਆ। ਮੈਂ ਉਹਨਾਂ ਨੂੰ ਕਹਿੰਦਾ ਸੀ ਕਿ ਮੈਂ ਵੀ ਇੱਕ ਦਿਨ ਤੁਹਾਡਾ ਸੁਪਨਾ ਪੂਰਾ ਕਰਾਂਗਾ। ਤਾਂ ਉਹ ਕਹਿੰਦੇ ਸੁਪਨਾ ਪੂਰਾ ਇੰਜ ਨਹੀਂ ਹੁੰਦਾ, ਉਸ ਦੇ ਲਈ ਬਹੁਤ ਹਾਰਡ ਵਰਕ ਕਰਨਾ ਪੈਂਦਾ ਹੈ, ਮਿਹਨਤ ਕਰਨੀ ਪੈਂਦੀ ਹੈ। ਮਿਲਖਾ ਸਿੰਘ ਜੀ ਖੂਨ ਦੀਆਂ ਉਲਟੀਆਂ ਕਰਦੇ ਸਨ, ਧੁੱਪ ਵਿੱਚ ਦੌੜਦੇ ਸਨ, ਸਾਰਾ ਸਾਰਾ ਦਿਨ ਟ੍ਰੇਨਿੰਗ ਕਰਦੇ ਸਨ। ਤਾਂ ਉਹ ਚੀਜ਼ਾਂ ਮੈਨੂੰ ਵੀ ਪ੍ਰੇਰਣਾ ਦਿੰਦੀਆਂ ਸਨ। ਮੇਰੇ ਪਿਤਾ ਮੈਨੂੰ ਇੰਸਪਾਇਰ ਕਰਦੇ ਸਨ ਕਿ ਮੈਂ ਦੌੜਾਂਗਾ ਤਾਂ ਆਪਣੇ ਦੇਸ਼ ਦੇ ਲਈ ਮੈਡਲ ਲਿਆਵਾਂ। ਅਤੇ ਇਹ ਵੀ ਸੀ ਕਿ ਜਦੋਂ ਮੈਂ ਈਵੈਂਟ ਚੂਜ਼ ਕੀਤਾ 100 ਮੀਟਰ ਦਾ, ਤਾਂ ਸਾਰੇ ਮੈਨੂੰ ਕਹਿੰਦੇ ਸਨ ਕਿ 100 ਮੀਟਰ ਨਾ ਕਰੋ, 100 ਮੀਟਰ ਇੰਡੀਅਨਸ ਦਾ ਈਵੈਂਟ ਨਹੀਂ ਹੈ, ਇੰਡੀਅਨਸ ਦੀ ਬਾਡੀ 100 ਮੀਟਰ ਦੇ ਲਈ ਨਹੀਂ ਬਣੀ।

0: ਹੈ। ਤਾਂ ਮੈਂ ਅਤੇ ਮੇਰੇ ਪਿਤਾ ਹਮੇਸ਼ਾ ਬੋਲਦੇ ਸੀ ਕਿ ਹੁਣ ਗੁਰਿੰਦਰ ਅਸੀਂ ਇਹ ਚੂਜ਼ ਕੀਤਾ ਹੈ, ਅਸੀਂ ਇਸ ਤੋਂ ਪਿੱਛੇ ਨਹੀਂ ਹਟਾਂਗੇ। ਜੋ ਸਾਨੂੰ ਆਖਦੇ ਹਨ ਕਿ ਅਸੀਂ ਇਹ ਨਹੀਂ ਕਰ ਸਕਦੇ, ਅਸੀਂ ਉਹਨਾਂ ਨੂੰ ਕਰਕੇ ਵਿਖਾਵਾਂਗੇ ਅਤੇ ਤੂੰ ਕਰਕੇ ਦਿਖਾਏਗਾ, ਮੈਨੂੰ ਤੇਰੇ 'ਤੇ ਭਰੋਸਾ ਹੈ। ਤਾਂ ਉਹ ਭਰੋਸਾ ਜਦੋਂ ਮੇਰੇ 'ਤੇ ਮੇਰੇ ਪਿਤਾ ਨੇ ਮੇਰੇ 'ਤੇ ਕੀਤਾ, ਤਾਂ ਮੈਂ ਉਸ ਭਰੋਸੇ ਨੂੰ ਆਪਣੀ ਹਿੰਮਤ ਬਣਾ ਕੇ ਤੁਰਿਆ ਕਿ ਅੱਜ ਮੈਂ ਹਰ ਇੰਡੀਅਨ ਨੂੰ ਕਹਿੰਦਾ ਹਾਂ ਕਿ ਭਾਈ ਇੰਡੀਅਨ ਸਪ੍ਰਿੰਟ ਕਰ।
1: ਵੇਖੋ, ਤੁਸੀਂ ਦੋਵਾਂ ਨੇ ਬਹੁਤ ਵੱਡਾ ਕਮਾਲ ਕੀਤਾ ਅਤੇ ਸਿਰਫ 2 ਦਿਨਾਂ ਦੇ ਅੰਦਰ ਤੁਸੀਂ ਦੋਵਾਂ ਨੇ 3 ਵਾਰ ਨੈਸ਼ਨਲ ਰਿਕਾਰਡ ਤੋੜਿਆ। 100 ਮੀਟਰ ਰੇਸ ਵਿੱਚ ਦੌੜਨਾ, ਜਿਵੇਂ ਗੁਰਿੰਦਰ ਵੀਰ ਨੇ ਕਿਹਾ ਕਿ ਲੋਕ ਕਹਿੰਦੇ ਨੇ ਕਿ ਭਾਰਤ ਦੇ ਲੋਕਾਂ ਦਾ ਤਾਂ ਸਰੀਰ ਇਸ ਕੰਮ ਲਈ ਹੈ ਹੀ ਨਹੀਂ, ਇੰਨਾ ਮੁਸ਼ਕਿਲ ਹੁੰਦੇ ਹੋਏ ਵੀ ਤੁਸੀਂ ਕੰਮ ਕੀਤਾ, ਤਾਂ ਇਹ ਦੋਵਾਂ ਤੋਂ ਮੈਂ ਜਾਣਨਾ ਚਾਹਾਂਗਾ ਅਤੇ ਮਨ ਕੀ ਬਾਤ ਦੇ ਸਰੋਤਾ ਵੀ ਸੁਣਨਾ ਚਾਹੁਣਗੇ ਕਿ ਕਿਹੜਾ ਜਜ਼ਬਾ ਸੀ, ਕਿਹੜੀ ਜ਼ਿੱਦ ਸੀ, ਕੀ ਸੋਚਿਆ ਸੀ ਅਤੇ ਕਿਵੇਂ ਕਰ ਰਹੇ ਸੀ, ਇਹ ਕਿੰਨਾ ਮੁਸ਼ਕਿਲ ਹੁੰਦਾ।
0: ਜੀ ਸਰ, ਮੈਂ ਗੁਰਿੰਦਰ, ਮੈਂ ਜਦੋਂ ਸ਼ੁਰੂਆਤ ਵਿੱਚ ਸਰ ਬਹੁਤ ਸਟਰਗਲ ਕੀਤਾ ਸੀ, ਬਹੁਤ ਵਾਰ ਸ਼ੱਕ ਵੀ ਹੋਇਆ ਕਿ ਮੈਂ ਸਹੀ ਕਰ ਰਿਹਾ, ਮੈਂ ਸਹੀ ਚੂਜ਼ ਕੀਤਾ, ਕਿਉਂਕਿ ਹਰ ਵਾਰ ਤੁਸੀਂ ਜਿੱਤਦੇ ਨਹੀਂ, ਕਦੇ ਕਦੇ ਤੁਸੀਂ ਸਿੱਖਦੇ ਵੀ ਹੋ। ਜਦੋਂ ਮੈਂ ਹਾਰਦਾ ਸੀ, ਜਦੋਂ ਵੀ ਸਹੀ ਪਰਫੋਰਮੈਂਸ ਨਹੀਂ ਹੁੰਦੀ ਸੀ, ਕੋਈ ਸੱਟ ਲੱਗ ਜਾਂਦੀ ਸੀ, ਤਾਂ ਮੇਰੇ ਘਰ ਵਾਲੇ ਮੈਨੂੰ ਸਪੋਰਟ ਕਰਦੇ ਸਨ ਕਿ ਚਲੋ ਕੋਈ ਗੱਲ ਨਹੀਂ। ਇੱਕ ਦਿਨ ਬੁਰਾ ਚਲਾ ਗਿਆ, 1 ਸਾਲ ਬੁਰਾ ਚਲਾ ਗਿਆ, ਤਾਂ ਇਸ ਨਾਲ ਜ਼ਿੰਦਗੀ ਖਰਾਬ ਨਹੀਂ ਹੁੰਦੀ, ਸੁਪਨੇ ਵੇਖਣਾ ਨਹੀਂ ਛੱਡਦੇ। ਮੇਰੇ ਕੋਚ ਨੇ ਵੀ ਮੈਨੂੰ ਇਹੀ ਸਿਖਾਇਆ ਕਿ ਜੇਕਰ ਤੂੰ ਨਹੀਂ ਕਰੇਗਾ ਤਾਂ ਕੋਈ ਹੋਰ ਨਹੀਂ ਕਰ ਸਕੇਗਾ। ਇਸ ਤਰ੍ਹਾਂ ਜਦੋਂ ਸਾਡੀ ਕਮਿਊਨਿਟੀ, ਸਾਡੇ ਆਲੇ ਦੁਆਲੇ ਦੇ ਲੋਕ ਸਾਨੂੰ ਉਤਸ਼ਾਹਿਤ ਕਰਦੇ ਨੇ, ਤਾਂ ਸਾਡਾ ਕਦੇ ਉਹ ਮੋਟੀਵੇਸ਼ਨ ਨਹੀਂ ਟੁੱਟਦਾ।
1: ਅਨਿਮੇਸ਼ ਜੀ, ਸਰ ਮੈਨੂੰ ਤਾਂ ਸਾਰੇ ਲੋਕ ਕਹਿੰਦੇ ਸਨ ਜਦੋਂ ਮੈਂ 2021 ਵਿੱਚ ਸ਼ੁਰੂ ਕੀਤੀ ਐਥਲੈਟਿਕਸ, ਤਾਂ ਮੈਨੂੰ ਕਹਿੰਦੇ ਸਨ ਕਿ ਵੇਖ ਇਹ ਨਵਾਂ ਫੀਲਡ ਹੈ, ਤੂੰ ਕਰ ਸਕੇਗਾ ਕਿ ਨਹੀਂ। ਮੈਂ ਕਹਿੰਦਾ ਸੀ ਹੁਣ ਮੈਂ ਜਦ ਇਸ ਫੀਲਡ ਵਿੱਚ ਵੜਿਆ ਹੀ ਹਾਂ ਤਾਂ ਕਰਾਂਗਾ ਹੀ। ਮੇਰੇ ਪਾਪਾ ਵੀ ਮੈਨੂੰ ਹਮੇਸ਼ਾ ਆਖਦੇ ਸਨ ਕਿ ਤੂੰ ਇਸ ਫੀਲਡ ਵਿੱਚ ਵੜਿਆ ਹੈ ਤਾਂ ਕਦੀ ਪਿੱਛੇ ਮੁੜ ਕੇ ਵੇਖਣਾ ਨਹੀਂ, ਕਿਉਂਕਿ ਸੋਚਦੇ ਤਾਂ ਸਾਰੇ ਹਨ ਕਿ ਇਹ ਕਰਨਾ ਹੈ ਉਹ ਕਰਨਾ ਹੈ, ਪਰ ਕਰਕੇ ਬਹੁਤ ਘੱਟ ਹੀ ਵਿਖਾਉਂਦੇ ਹਨ। ਤੂੰ ਬਸ ਇਸ ਫੀਲਡ ਵਿੱਚ ਆਇਆ ਹੈ ਤਾਂ ਇਸ 'ਤੇ ਅਮਲ ਕਰਨਾ ਹੈ, ਇਸ 'ਤੇ ਅੱਗੇ ਵਧਣਾ ਹੈ। ਤੈਨੂੰ ਅਸੀਂ ਸਾਰੀਆਂ ਸਹੂਲਤਾਂ, ਸਾਰੀਆਂ ਚੀਜ਼ਾਂ ਅਸੀਂ ਸਪੋਰਟ ਕਰਾਂਗੇ, ਫੈਮਿਲੀ ਸਪੋਰਟ, ਫਾਈਨੈਂਸ਼ੀਅਲ ਸਪੋਰਟ, ਸਭ ਚੀਜ਼ਾਂ ਅਸੀਂ ਸਪੋਰਟ ਕਰਾਂਗੇ। ਬਸ ਤੂੰ ਮਿਹਨਤ ਕਰ ਅਤੇ ਇੰਡੀਆ ਨੂੰ ਵਿਖਾ ਕਿ ਇੰਡੀਅਨ ਵੀ ਦੌੜ ਸਕਦੇ ਹਨ, ਕਿਉਂਕਿ ਮੈਨੂੰ ਵੀ ਲੋਕ ਆਖਦੇ ਸਨ ਕਿ ਇੰਡੀਅਨ ਦੇ ਜੀਨਸ ਅਜਿਹੇ ਨਹੀਂ ਹਨ ਕਿ ਉਹ ਸਭ 10 ਜਾਂ 10.1 ਦੇ ਅੰਦਰ ਦੌੜ ਸਕਦੇ ਹਾਂ ਜਾਂ ਕੋਈ ਵੀ ਸਪ੍ਰਿੰਟ ਕਰ ਸਕਦੇ ਹਾਂ, ਪਰ ਅਸੀਂ ਦੋਵਾਂ ਨੇ ਅਜਿਹਾ ਵਿਖਾਇਆ ਹੈ ਕਿ ਇੰਡੀਅਨ ਵੀ ਕਰ ਸਕਦੇ ਹਨ। ਅਜਿਹੀ ਕੋਈ ਮੁਸ਼ਕਿਲ ਨਹੀਂ ਹੈ ਸਾਡੇ ਲਈ, ਅਸੀਂ ਵੀ ਸਭ ਕੁਝ ਕਰ ਸਕਦੇ ਹਾਂ। ਤਾਂ ਸਰ, ਇਹ ਸਾਰੀਆਂ ਚੀਜ਼ਾਂ ਮੈਨੂੰ ਬਹੁਤ ਮੋਟੀਵੇਟ ਕਰਦੀਆਂ ਹਨ ਅਤੇ ਜਿਉਂ ਜਿਉਂ ਅਸੀਂ ਟ੍ਰੇਨਿੰਗ ਕਰ ਰਹੇ ਹਾਂ, ਅਸੀਂ ਹੋਰ ਟਾਈਮਿੰਗ ਤੋੜ ਰਹੇ ਹਾਂ, ਆਪਣਾ ਅਤੇ ਬਾਕੀ ਇੰਡੀਅਨਸ ਨੂੰ ਵੀ ਇਹ ਚੀਜ਼ ਦਿਖਾਈ ਦੇ ਰਹੀ ਹੈ ਕਿ ਇੰਡੀਅਨਸ ਵੀ ਕਰ ਸਕਦੇ ਹਨ। ਅਸੀਂ ਹੋਰ ਕਰਾਂਗੇ ਸਰ, ਸਾਡੇ ਦੋਵਾਂ ਦਾ ਸਿਲੈਕਸ਼ਨ ਕਾਮਨਵੈਲਥ ਗੇਮਸ ਲਈ ਵੀ ਹੋਇਆ ਹੈ ਅਤੇ ਆਉਣ ਵਾਲੇ ਮੁਕਾਬਲੇ ਵਿੱਚ ਅਸੀਂ ਹੋਰ ਚੰਗਾ ਪਰਫੋਰਮ ਕਰਾਂਗੇ।
2: ਅੱਛਾ ਵੇਖੋ, ਮੇਰੇ ਮਨ ਵਿੱਚ ਇੱਕ ਜਿਗਿਆਸਾ ਹੈ ਅਤੇ ਲੋਕਾਂ ਨੂੰ ਹੋਏਗਾ ਕਿ ਮੈਂ ਸੁਣਿਆ ਹੈ ਕਿ ਤੁਸੀਂ ਦੋਵੇਂ ਚੰਗੇ ਦੋਸਤ ਵੀ ਹੋ। ਤੁਸੀਂ ਦੋਵਾਂ ਨੇ ਕੁਝ ਠਾਣ ਰੱਖਿਆ ਸੀ ਕਿ ਤੂੰ ਮੇਰਾ ਰਿਕਾਰਡ ਤੋੜੇਗਾ ਅਤੇ ਮੈਂ ਤੇਰਾ ਰਿਕਾਰਡ ਤੋੜ ਦਿਆਂਗਾ। ਕੀ ਅਨਿਮੇਸ਼, ਤੁਸੀਂ ਦੱਸੋ।
1: ਸਰ ਜੀ, ਪਹਿਲਾ ਰਿਕਾਰਡ 10.18 ਦਾ ਸੀ ਜੋ ਕਿ ਮੇਰਾ ਹੀ ਸੀ ਅਤੇ ਉਸ ਨੂੰ ਗੁਰਿੰਦਰ ਵੀਰ ਭਾਈ ਨੇ ਸੈਮੀਫਾਈਨਲ ਵਿੱਚ ਤੋੜ ਦਿੱਤਾ 10.17 ਕਰਕੇ, ਅਤੇ ਮੈਂ ਫਿਰ ਉਸ ਨੂੰ ਸੈਮੀਫਾਈਨਲ 2 ਵਿੱਚ 10.15 ਕਰਕੇ ਤੋੜ ਦਿੱਤਾ। ਤਾਂ ਉਸ ਵੇਲੇ ਜਦੋਂ ਮੇਰਾ ਸੈਮੀਫਾਈਨਲ ਹੋਇਆ ਤਾਂ ਅਸੀਂ ਦੋਵੇਂ ਹੀ ਖੁਸ਼ ਸੀ ਕਿ ਹਾਂ ਚਲੋ ਠੀਕ ਹੈ ਕਿ ਅੱਜ ਰਿਕਾਰਡ ਟੁੱਟਿਆ ਹੈ ਅਤੇ ਚਲੋ ਅਸੀਂ ਦੋਵਾਂ ਨੇ ਤੋੜਿਆ ਇੰਝ, ਕਿਉਂਕਿ ਉਸ ਵੇਲੇ ਕੰਪੀਟੀਸ਼ਨ ਵਿੱਚ ਰਾਈਵੈਲਰੀ ਰਹਿੰਦੀ ਹੈ। ਪਰ ਅਸੀਂ ਦੋਵਾਂ ਨੇ ਠਾਣ ਕੇ ਰੱਖਿਆ ਸੀ ਪਹਿਲਾਂ ਤੋਂ ਹੀ, ਉਸ ਕਰਕੇ ਪਹਿਲਾਂ ਅਸੀਂ ਲੋਕ ਸਾਊਦੀ ਅਰੇਬੀਆ ਵੀ ਗਏ ਸੀ ਕੰਪੀਟੀਸ਼ਨ ਦੇ ਲਈ, ਉੱਥੇ ਵੀ ਅਸੀਂ ਦੋਵੇਂ ਰੂਮਮੇਟ ਸੀ, ਅਸੀਂ ਦੋਵੇਂ ਉੱਥੇ ਵੀ ਗੱਲ ਕਰਦੇ ਸੀ ਕਿ ਇੰਡੀਆ ਦੇ ਸਪ੍ਰਿੰਟਿੰਗ ਨੂੰ ਅੱਗੇ ਲੈ ਕੇ ਜਾਣਾ ਹੈ ਅਤੇ ਸਾਡੇ ਹੀ ਹੱਥਾਂ ਵਿੱਚ ਹੈ ਉਹ ਚੀਜ਼, ਅਸੀਂ ਜੋ ਕਰਾਂਗੇ ਉਹੀ ਬਾਕੀਆਂ ਨੂੰ ਮੋਟੀਵੇਟ ਕਰੇਗਾ।
2: ਗੁਰਿੰਦਰ ਵੀਰ, ਕੀ ਕਹਿਣਾ ਚਾਹੋਗੇ?
0: ਅਸੀਂ ਦੋਵਾਂ ਨੇ ਫੈਸਲਾ ਕੀਤਾ ਸੀ ਕਿ ਅਸੀਂ ਦੋਵੇਂ ਚੰਗਾ ਦੌੜਾਂਗੇ। ਕਦੇ ਵੀ ਸਰ ਇੱਕ ਦੂਸਰੇ ਨੂੰ ਜ਼ਰੂਰਤ ਹੁੰਦੀ ਹੈ ਤਾਂ ਇੱਕ ਦੂਸਰੇ ਨਾਲ ਖੜ੍ਹੇ ਹੁੰਦੇ ਹਾਂ। ਜਿਵੇਂ ਹੁਣੇ ਰਿਕਾਰਡ ਕਰਨ ਤੋਂ ਪਹਿਲਾਂ ਜਦੋਂ ਮੈਂ ਰਿਕਾਰਡ ਕੀਤਾ, ਫਿਰ ਅਨਿਮੇਸ਼ ਨੇ ਕੀਤਾ, ਜਦੋਂ ਅਸੀਂ ਵਾਰਮ ਅਪ ਕਰ ਰਹੇ ਸੀ ਤਾਂ ਮੈਂ ਅਨਿਮੇਸ਼ ਨੂੰ ਦੱਸ ਰਿਹਾ ਸੀ ਕਿ ਅਨਿਮੇਸ਼ ਉਹ ਬਲਾਕ ਸਹੀ ਹੈ, ਉਸ 'ਤੇ ਜਾ ਕੇ ਬੈਠ, ਉੱਥੇ ਸਟ੍ਰਾਈਡ ਕਰ ਲੈ, ਅਸੀਂ ਵਾਰਮ ਅਪ ਇੱਥੇ ਕਰਾਂਗੇ, ਇੱਥੇ ਵਾਰਮ ਅਪ ਸਹੀ ਹੋਏਗਾ। ਇੱਕ ਦੂਸਰੇ ਦੀ ਹੈਲਪ ਕਰਦੇ ਹਾਂ ਤਾਂ ਦੂਸਰਾ ਵੀ ਇੰਪਰੂਵ ਕਰਦਾ ਹੈ, ਅਸੀਂ ਵੀ ਇੰਪਰੂਵ ਕਰਦੇ ਹਾਂ ਤਾਂ ਦੋਸਤੀ ਵੀ ਚਾਹੀਦੀ ਹੈ। ਸਰ ਅਸੀਂ ਗਰਾਊਂਡ ਤੋਂ ਬਾਹਰ

0: ਕੰਪੀਟੀਸ਼ਨ ਤੋਂ ਬਾਹਰ ਹਾਂ ਤਾਂ ਅਸੀਂ ਦੋਸਤ ਹਾਂ, ਜਦੋਂ ਅਸੀਂ ਗਰਾਊਂਡ ਵਿੱਚ ਚਲੇ ਜਾਂਦੇ ਹਾਂ ਤਾਂ ਇੱਕ ਦੂਸਰੇ ਦੇ ਕੰਪੀਟੀਟਰ ਹੋ ਜਾਂਦੇ ਹਾਂ। ਇਹ ਹੁੰਦਾ ਹੈ ਕਿ ਮੈਂ ਇਸ ਵਿੱਚ ਤੇਜ਼ ਦੌੜਾਂਗਾ, ਮੈਂ ਇਸ ਵਿੱਚ ਤੇਜ਼ ਦੌੜਾਂਗਾ।
1: ਦੇਖੋ, ਤੁਸੀਂ ਲੋਕਾਂ ਨੇ ਜੋ ਮੁਕਾਬਲਾ ਕੀਤਾ ਹੈ ਨਾ, ਉਹ ਦੇਸ਼ ਦਾ ਮਾਣ ਵਧਾਉਣ ਲਈ ਕੀਤਾ, ਦੇਸ਼ ਨੂੰ ਭਵਿੱਖ ਵਿੱਚ ਇਸ ਜਗ੍ਹਾ 'ਤੇ ਪਹੁੰਚਾਉਣ ਲਈ ਕੀਤਾ, ਅਤੇ ਇੱਕ ਪੋਜ਼ਿਟਿਵ ਸਪਿਰਿਟ ਨਾਲ ਕੀਤਾ। ਮੈਂ ਮੰਨਦਾ ਕਿ ਤੁਹਾਡੀ ਇਹ ਜੋ ਸਪੋਰਟਸਮੈਨ ਸਪਿਰਿਟ ਹੈ, ਖੇਡਣਾ ਵੀ ਹੈ, ਇੱਕ ਦੂਸਰੇ ਨੂੰ ਚੁਣੌਤੀ ਵੀ ਦੇਣੀ ਹੈ, ਅਤੇ ਫਿਰ ਅੱਗੇ ਨਿਕਲਣ ਲਈ ਯਤਨ ਕਰਨਾ, ਅਤੇ ਫਿਰ ਅੱਗੇ ਜਾਣ ਦੇ ਲਈ ਇੱਕ ਦੂਜੇ ਦੀ ਮਦਦ ਕਰਨੀ ਹੈ। ਇਹ ਅਨੋਖਾ ਕੰਮ ਕੀਤਾ ਤੁਸੀਂ ਲੋਕਾਂ ਨੇ। ਮੇਰੇ ਵੱਲੋਂ ਤੁਹਾਨੂੰ ਬਹੁਤ ਬਹੁਤ ਵਧਾਈ, ਮੇਰੀਆਂ ਬਹੁਤ ਬਹੁਤ ਸ਼ੁਭਕਾਮਨਾਵਾਂ, ਅਤੇ ਤੁਸੀਂ ਦੇਸ਼ ਦਾ ਨਾਮ ਵੀ ਰੌਸ਼ਨ ਕਰੋਗੇ, ਮੈਨੂੰ ਪੂਰਾ ਵਿਸ਼ਵਾਸ ਹੈ। ਤੁਸੀਂ ਇੰਝ ਹੀ ਮਿਹਨਤ ਕਰਦੇ ਰਹੋ, ਬਹੁਤ ਤਰੱਕੀ ਹੋਏਗੀ। ਬਹੁਤ ਬਹੁਤ ਸ਼ੁਭਕਾਮਨਾਵਾਂ ਮੇਰੀਆਂ।
2: ਸ਼ੁਕਰੀਆ ਸਰ, ਸ਼ੁਕਰੀਆ ਤੁਹਾਡਾ,
1: ਬਹੁਤ ਬਹੁਤ ਧੰਨਵਾਦ। ਮੇਰੇ ਪਿਆਰੇ ਦੇਸ਼ ਵਾਸੀਓ, ਇਸ ਸਮੇਂ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਬਹੁਤ ਗਰਮੀ ਪੈ ਰਹੀ ਹੈ, ਤੇਜ਼ ਧੁੱਪ, ਗਰਮ ਹਵਾਵਾਂ, ਅਜਿਹੇ ਮੌਸਮ ਵਿੱਚ ਆਪਣਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਪਾਣੀ ਪੀਂਦੇ ਰਹੋ, ਧੁੱਪ ਵਿੱਚ ਜੇਕਰ ਨਿਕਲਣਾ ਵੀ ਪਵੇ ਤਾਂ ਥੋੜ੍ਹਾ ਸੰਭਲ ਕੇ ਨਿਕਲੋ। ਇਸ ਦਿਸ਼ਾ ਵਿੱਚ ਸਰਕਾਰ ਦੇ ਵੱਖ ਵੱਖ ਵਿਭਾਗਾਂ ਨੇ ਜੋ ਗਾਈਡਲਾਈਨਸ ਜਾਰੀ ਕੀਤੀਆਂ ਨੇ, ਉਹ ਵੀ ਭੁੱਲਣੀਆਂ ਨਹੀਂ। ਸਾਥੀਓ, ਸਾਡੇ ਇੱਥੇ ਗਰਮੀ ਨਾਲ ਲੜਨ ਦਾ ਤਰੀਕਾ ਕਈ ਵਾਰ ਰਸੋਈ ਵਿੱਚੋਂ ਵੀ ਮਿਲਦਾ ਹੈ। ਤੁਸੀਂ ਵੇਖਿਆ ਹੋਵੇਗਾ ਕਿ ਜਿਉਂ ਜਿਉਂ ਗਰਮੀ ਵੱਧਦੀ ਹੈ, ਤਿਉਂ ਤਿਉਂ ਘਰ ਵਿੱਚ ਰਸੋਈ ਦਾ ਸਵਾਦ ਬਦਲ ਜਾਂਦਾ ਹੈ, ਰਸੋਈ ਦਾ ਪ੍ਰਕਾਰ ਬਦਲ ਜਾਂਦਾ ਹੈ। ਕਿਤੇ ਘੜੇ ਦਾ ਪਾਣੀ ਨਿਕਲ ਆਉਂਦਾ ਹੈ, ਕਿਤੇ ਦਹੀਂ ਜੰਮਣ ਲੱਗਦਾ ਹੈ, ਕਿਤੇ ਕੱਚੇ ਅੰਬ ਉੱਬਣ ਲੱਗਦੇ ਨੇ, ਅਤੇ ਫਿਰ ਸ਼ੁਰੂ ਹੁੰਦਾ ਪੀਣ ਵਾਲੀਆਂ ਦੇਸੀ ਚੀਜ਼ਾਂ ਦਾ ਦੌਰ। ਪੀਣ ਵਾਲੀਆਂ ਦੇਸੀ ਚੀਜ਼ਾਂ ਤੋਂ ਤੁਸੀਂ ਵੀ ਜਾਣੋ, ਜੇਕਰ ਤੁਸੀਂ ਉੱਤਰ ਭਾਰਤ ਵਿੱਚ ਜਾਓਗੇ ਤਾਂ ਕਾਫ਼ੀ ਥਾਵਾਂ 'ਤੇ ਤੁਹਾਨੂੰ ਮਿਲੇਗਾ ਅੰਬ ਪੰਨਾ, ਕੱਚੇ ਅੰਬ ਦਾ ਸਵਾਦ ਅਤੇ ਗਰਮੀ ਤੋਂ ਰਾਹਤ ਵੀ। ਪੰਜਾਬ ਹਰਿਆਣਾ ਜਾਓ ਤਾਂ ਲੱਸੀ ਮਿਲ ਜਾਏਗੀ, ਵੱਡੇ ਗਲਾਸ ਵਾਲੀ ਲੱਸੀ। ਰਾਜਸਥਾਨ ਗੁਜਰਾਤ ਵਿੱਚ ਲੱਸੀ ਜਿਵੇਂ ਹਰ ਖਾਣੇ ਦੀ ਸਾਥੀ ਬਣ ਜਾਂਦੀ ਹੈ, ਅਤੇ ਬਿਹਾਰ, ਝਾਰਖੰਡ, ਪੂਰਬੀ ਉੱਤਰ ਪ੍ਰਦੇਸ਼ ਵਿੱਚ ਸੱਤੂ ਦਾ ਸ਼ਰਬਤ, ਉਸ ਦੀ ਤਾਂ ਗੱਲ ਹੀ ਕੀ ਹੈ, ਪੇਟ ਵੀ ਭਰੇ, ਤਾਕਤ ਵੀ ਦਏ। ਕੋਂਕਣ ਅਤੇ ਗੋਆ ਵਿੱਚ ਕੋਕਮ ਸ਼ਰਬਤ, ਸੌਲ ਕੜੀ, ਦੱਖਣੀ ਭਾਰਤ ਵਿੱਚ ਪਾਨਕਮ, ਨੀਰ ਮੋਰ, ਸੰਭਾਰਮ ਅਤੇ ਉੜੀਸਾ ਵਿੱਚ ਬੇਲ ਪੰਨਾ। ਉਹ ਸਿਰਫ ਪੀਣ ਵਾਲੀ ਚੀਜ਼ ਨਹੀਂ, ਭਾਰਤ ਦੇ ਵੱਖ ਵੱਖ ਖੇਤਰਾਂ ਦੀ ਪਰੰਪਰਾ ਦਾ ਹਿੱਸਾ ਹੈ, ਅਤੇ ਇਸ ਵਿੱਚ ਏਕ ਭਾਰਤ ਸ਼੍ਰੇਸ਼ਠ ਭਾਰਤ ਦੀ ਭਾਵਨਾ ਦੀ ਝਲਕ ਵੀ ਮਿਲਦੀ ਹੈ। ਇੱਕ ਗੱਲ ਜ਼ਰੂਰ ਧਿਆਨ ਵਿੱਚ ਰੱਖਣਾ, ਇਹਨਾਂ ਵਿੱਚੋਂ ਜ਼ਿਆਦਾਤਰ ਚੀਜ਼ਾਂ ਸਾਡੀ ਆਪਣੀ ਰਸੋਈ ਵਿੱਚੋਂ ਨਿਕਲੀਆਂ ਨੇ, ਸਾਡੇ ਖੇਤਾਂ ਵਿੱਚੋਂ ਨਿਕਲੀਆਂ ਨੇ, ਕੋਈ ਵੱਡੀ ਬ੍ਰੈਂਡਿੰਗ ਨਹੀਂ, ਪਰ ਪੀੜ੍ਹੀਆਂ ਦਾ ਤਜਰਬਾ ਉਹਨਾਂ ਵਿੱਚ ਸਮਾਇਆ ਹੋਇਆ। ਤੁਸੀਂ ਵੀ ਗਰਮੀ ਦੇ ਦੌਰਾਨ ਅਜਿਹੀਆਂ ਦੇਸੀ ਚੀਜ਼ਾਂ ਦਾ ਖੂਬ ਆਨੰਦ ਲਓ। ਸਾਥੀਓ, ਗਰਮੀ ਆਉਂਦਿਆਂ ਹੀ ਇੱਕ ਹੋਰ ਚਰਚਾ ਹਰ ਘਰ ਵਿੱਚ ਸ਼ੁਰੂ ਹੋ ਜਾਂਦੀ ਹੈ, ਅਤੇ ਉਹ ਹੈ ਅੰਬ। ਅੰਬ ਚਰਚਾ ਦਾ ਵਿਸ਼ਾ ਹੁੰਦਾ ਹੈ। ਭਾਰਤ ਵਿੱਚ ਸ਼ਾਇਦ ਹੀ ਕੋਈ ਘਰ ਹੋਏਗਾ ਜਿੱਥੇ ਗਰਮੀਆਂ 'ਚ ਅੰਬ ਦੀ ਗੱਲ ਨਾ ਹੁੰਦੀ ਹੋਵੇ। ਹਰ ਇਲਾਕੇ ਦਾ ਆਪਣਾ ਅੰਬ, ਆਪਣਾ ਸਵਾਦ, ਆਪਣੀ ਖੁਸ਼ਬੂ। ਮਹਾਰਾਸ਼ਟਰ ਅਤੇ ਕੋਂਕਣ ਦਾ ਹਾਪੁਸ, ਅਲਫਾਂਸੋ, ਗੁਜਰਾਤ ਦਾ ਕੇਸਰ, ਇਹ ਤਾਂ ਆਮਰਸ ਦੀ ਜਾਨ ਹੈ। ਉੱਤਰ ਪ੍ਰਦੇਸ਼ ਦਾ ਦੁਸ਼ਹਿਰੀ ਅਤੇ ਮੇਰੀ ਕਾਸ਼ੀ ਦਾ ਲੰਗੜਾ। ਉਂਝ ਲੰਗੜੇ ਅੰਬ ਦੀ ਇੱਕ ਖਾਸ ਗੱਲ ਹੁੰਦੀ ਹੈ, ਪੱਕਣ ਤੋਂ ਬਾਅਦ ਵੀ ਉਸ ਦਾ ਰੰਗ ਹਰਾ ਹੀ ਰਹਿੰਦਾ ਹੈ। ਬਿਹਾਰ ਦਾ ਜਰਦਾਲੂ, ਜਿਸ ਦੀ ਖੁਸ਼ਬੂ ਦੂਰੋਂ ਹੀ ਪਛਾਣੀ ਜਾਵੇ। ਚੌਸਾ, ਮਾਲਦਾ, ਹਰ ਨਾਮ ਦੇ ਨਾਲ ਲੋਕਾਂ ਦੀਆਂ ਯਾਦਾਂ ਜੁੜੀਆਂ ਹੋਈਆਂ ਨੇ। ਦੱਖਣੀ ਭਾਰਤ ਜਾਓ ਤਾਂ ਬੰਗਨਪੱਲੀ, ਤੋਤਾਪੁਰੀ, ਨੀਲਮ, ਮਲਗੋਵਾ, ਬੰਗਾਲ ਦਾ ਹਿਮਸਾਗਰ, ਉੜੀਸਾ ਅਤੇ ਆਂਧਰਾ ਪ੍ਰਦੇਸ਼ ਦਾ ਸੁਵਰਣ ਰੇਖਾ। ਯਾਨੀ ਬਦਲਦਾ ਹੈ ਅੰਬ ਦਾ ਰੰਗ ਰੂਪ ਅਤੇ ਉਸਦਾ ਸਵਾਦ ਵੀ ਬਦਲ ਜਾਂਦਾ ਹੈ। ਸਾਥੀਓ, ਅੰਬ ਦੀ ਇਹ ਯਾਤਰਾ ਹੁਣ ਪਿੰਡ ਤੋਂ ਗਲੋਬਲ ਮਾਰਕੀਟ ਤੱਕ ਵੀ ਪਹੁੰਚ ਰਹੀ ਹੈ। ਅੱਜ ਮਨ ਕੀ ਬਾਤ ਦੇ ਮਾਧਿਅਮ ਨਾਲ ਮੈਂ ਅੰਬ ਦੀ ਪੈਦਾਵਾਰ ਨਾਲ ਜੁੜੇ ਆਪਣੇ ਕਿਸਾਨ ਭੈਣ ਭਰਾਵਾਂ ਦੀ ਸ਼ਲਾਘਾ ਕਰਾਂਗਾ। ਤੁਸੀਂ ਦੇਸ਼ ਦੀ ਖੇਤੀ ਅਰਥ ਵਿਵਸਥਾ ਦੇ ਲਈ ਆਮ ਕਿਸਾਨ ਨਹੀਂ, ਬਹੁਤ ਖਾਸ ਹੋ, ਇੰਝ ਹੀ ਛਾਏ ਰਹੋ। ਸਾਥੀਓ, ਗਰਮੀ ਦੇ ਦਿਨਾਂ ਵਿੱਚ ਵੈਸੇ ਤਾਂ ਸਕੂਲਾਂ ਦੀਆਂ ਛੁੱਟੀਆਂ ਹੁੰਦੀਆਂ ਨੇ, ਲੇਕਿਨ ਮੈਂ ਇੱਕ ਅਜਿਹੀ ਕਲਾਸ ਦੀ ਗੱਲ ਕਰਾਂਗਾ ਜਿਸ ਵਿੱਚ ਤੁਹਾਡਾ ਦਾਖਲ ਹੋਣ ਨੂੰ ਮਨ ਕਰਾਏਗਾ। ਸਾਥੀਓ, ਇੱਕ ਸਥਿਤੀ ਦੀ ਕਲਪਨਾ ਕਰੋ, ਇੱਕ ਅਜਿਹਾ ਸਕੂਲ ਜਿੱਥੇ ਬੱਚੇ ਵੀ ਆਉਂਦੇ ਹੋਣ, ਨੌਜਵਾਨ ਵੀ ਅਤੇ ਬਜ਼ੁਰਗ ਵੀ।

ਜਿੱਥੇ ਕੋਈ ਫੀਸ ਨਾ ਹੋਵੇ, ਕੋਈ ਵੱਡੀ ਬਿਲਡਿੰਗ ਨਾ ਹੋਵੇ, ਕੋਈ ਕਲਾਸਰੂਮ ਵੀ ਨਾ ਹੋਵੇ, ਅਤੇ ਸਭ ਤੋਂ ਰੋਚਕ ਗੱਲ, ਉੱਥੇ ਕਲਾਸ ਨਦੀ ਵਿੱਚ ਲੱਗਦੀ ਹੋਵੇ। ਸਾਥੀਓ, ਇਹ ਕੋਈ ਕਹਾਣੀ ਨਹੀਂ, ਇਹ ਇੱਕ ਸੱਚਾ ਯਤਨ ਹੈ। ਕੇਰਲਮ ਦੇ ਆਲੂਵਾ ਵਿੱਚ ਸਾਜੀ ਵਲਾ ਸ਼ੇਰਿਲ ਜੀ ਅਜਿਹਾ ਇੱਕ ਸਵਿਮਿੰਗ ਕਲੱਬ ਚਲਾ ਰਹੇ ਨੇ। ਹੁਣ ਤੱਕ 15,000 ਤੋਂ ਜ਼ਿਆਦਾ ਲੋਕ ਉੱਥੇ ਤੈਰਨਾ ਸਿੱਖ ਚੁੱਕੇ ਨੇ। ਸਾਜੀ ਜੀ ਨੇ ਦਿਵਿਆਂਗ ਬੱਚਿਆਂ ਨੂੰ ਵੀ ਸਵਿਮਿੰਗ ਸਿਖਾਈ ਹੈ। ਇਸ ਯਤਨ ਦੇ ਪਿੱਛੇ ਇੱਕ ਪੀੜਾ ਵੀ ਲੁਕੀ ਹੈ। ਕੁਝ ਸਾਲ ਪਹਿਲਾਂ ਇੱਕ ਕਿਸ਼ਤੀ ਹਾਦਸੇ ਵਿੱਚ ਕਈ ਵਿਦਿਆਰਥੀਆਂ ਦੀ ਮੌਤ ਹੋ ਗਈ ਸੀ। ਉਸ ਘਟਨਾ ਨੇ ਸਾਜੀ ਜੀ ਨੂੰ ਅੰਦਰ ਤੱਕ ਝੰਜੋੜ ਦਿੱਤਾ। ਉਹਨਾਂ ਨੇ ਸੋਚਿਆ, ਜੇਕਰ ਬੱਚਿਆਂ ਨੂੰ ਤੈਰਨਾ ਆਉਂਦਾ ਹੁੰਦਾ ਤਾਂ ਸ਼ਾਇਦ ਕਈ ਜਾਨਾਂ ਬਚ ਜਾਂਦੀਆਂ। ਬਸ ਇੱਥੋਂ ਸ਼ੁਰੂ ਹੋਈ ਉਹਨਾਂ ਦੀ ਇਹ ਮੁਹਿੰਮ। ਸਾਥੀਓ, ਸਾਜੀ ਵਲਾ ਸ਼ੇਰਿਲ ਜੀ ਦਾ ਜੀਵਨ ਸਾਨੂੰ ਇੱਕ ਬਹੁਤ ਵੱਡੀ ਸਿੱਖਿਆ ਦਿੰਦਾ ਹੈ। ਸੇਵਾ ਕਰਨ ਲਈ ਬਹੁਤ ਵੱਡੇ ਸਾਧਨ ਜ਼ਰੂਰੀ ਨਹੀਂ ਹੁੰਦੇ, ਜ਼ਰੂਰੀ ਹੁੰਦਾ ਹੈ ਇੱਕ ਚੰਗਾ ਇਰਾਦਾ ਅਤੇ ਲਗਾਤਾਰ ਕੀਤਾ ਗਿਆ ਯਤਨ। ਇਹਨਾਂ ਦੇ ਹੀ ਦਮ 'ਤੇ ਹਜ਼ਾਰਾਂ ਲੋਕਾਂ ਦੇ ਜੀਵਨ ਵਿੱਚ ਬਦਲਾਅ ਲਿਆਂਦਾ ਜਾ ਸਕਦਾ ਹੈ। ਮੇਰੇ ਪਿਆਰੇ ਦੇਸ਼ ਵਾਸੀਓ, ਬੀਤੇ ਦਿਨੀ ਮੈਨੂੰ ਯੂਰਪ ਦੇ ਨੀਦਰਲੈਂਡ ਜਾਣ ਦਾ ਮੌਕਾ ਮਿਲਿਆ। ਉੱਥੇ ਮੈਂ ਕਈ ਮੀਟਿੰਗਾਂ ਵਿੱਚ ਸ਼ਾਮਿਲ ਹੋਇਆ। ਇਸੇ ਦੌਰਾਨ ਇੱਕ ਅਜਿਹਾ ਪਲ ਆਇਆ ਜਿਸ ਨੇ ਹਰ ਭਾਰਤੀ ਨੂੰ ਮਾਣ ਨਾਲ ਭਰ ਦਿੱਤਾ। ਨੀਦਰਲੈਂਡ ਵਿੱਚ ਆਯੋਜਿਤ ਇੱਕ ਵਿਸ਼ੇਸ਼ ਸਮਾਰੋਹ 'ਚ ਚੋਲਾ ਕਾਲ ਦੀਆਂ ਪ੍ਰਾਚੀਨ ਤਾਂਬੇ ਦੀਆਂ ਪੱਟੀਆਂ ਭਾਰਤ ਨੂੰ ਵਾਪਸ ਸੌਂਪੀਆਂ ਗਈਆਂ। ਉਸ ਪ੍ਰੋਗਰਾਮ 'ਚ ਨੀਦਰਲੈਂਡ ਦੇ ਪ੍ਰਧਾਨ ਮੰਤਰੀ ਵੀ ਮੌਜੂਦ ਸਨ। ਤਾਂਬੇ ਦੀਆਂ ਇਹਨਾਂ ਪੱਟੀਆਂ ਨੂੰ ਲੈ ਕੇ ਮੈਨੂੰ ਦੇਸ਼ ਵਿਦੇਸ਼ ਤੋਂ ਲਗਾਤਾਰ ਸੁਨੇਹੇ ਮਿਲ ਰਹੇ ਨੇ। ਲੋਕ ਖੁਸ਼ੀ ਜਤਾ ਰਹੇ ਨੇ, ਮਾਣ ਪ੍ਰਗਟ ਕਰ ਰਹੇ ਨੇ। ਦੁਨੀਆ ਭਰ ਦੇ ਤਮਿਲ ਸਮੁਦਾਇ ਵਿੱਚ ਵੀ ਇਸ ਨੂੰ ਲੈ ਕੇ ਵਿਸ਼ੇਸ਼ ਉਤਸ਼ਾਹ ਹੈ। ਸਾਥੀਓ, ਤਾਂਬੇ ਦੀਆਂ ਇਹਨਾਂ ਪੱਟੀਆਂ ਨੂੰ ਲੈ ਕੇ ਲੋਕਾਂ ਵਿੱਚ ਕਾਫੀ ਜਿਗਿਆਸਾ ਵੀ ਹੈ। ਇਸ ਲਈ ਅੱਜ ਮੈਂ ਇਸ ਨਾਲ ਜੁੜੀਆਂ ਕੁਝ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹੁੰਦਾ। ਇਹਨਾਂ ਵਿੱਚ 21 ਵੱਡੀਆਂ ਅਤੇ 3 ਛੋਟੀਆਂ ਤਾਂਬੇ ਦੀਆਂ ਪੱਟੀਆਂ ਨੇ। ਇਹ ਮੁੱਖ ਰੂਪ ਵਿੱਚ ਰਾਜਾ ਰਜਿੰਦਰ ਚੋਲਾ ਪ੍ਰਥਮ ਵੱਲੋਂ ਆਪਣੇ ਪਿਤਾ ਰਾਜਾ ਰਾਜ ਰਾਜਾ ਚੋਲਾ ਦੇ ਇੱਕ ਵਚਨ ਨੂੰ ਪੂਰਾ ਕਰਨ ਨਾਲ ਜੁੜੀਆਂ ਨੇ। ਇਹਨਾਂ ਵਿੱਚ ਆਨਈ ਮੰਗਲਮ ਪਿੰਡ ਨੂੰ, ਇੱਕ ਬੌਧ ਵਿਹਾਰ ਨੂੰ ਦਾਨ ਦੇਣ ਦਾ ਵਰਣਨ ਹੈ। ਇਹਨਾਂ ਤਾਂਬੇ ਦੀਆਂ ਪੱਟੀਆਂ ਵਿੱਚ ਚੋਲਾ ਵੰਸ਼ ਦੀਆਂ ਪ੍ਰਾਪਤੀਆਂ ਦਾ ਵੀ ਜ਼ਿਕਰ ਮਿਲਦਾ ਹੈ। ਇਹਨਾਂ ਤੋਂ ਪਤਾ ਲੱਗਦਾ ਹੈ ਕਿ ਚੋਲਾ ਸਾਮਰਾਜ ਦੀ ਸਮੁੰਦਰੀ ਸ਼ਕਤੀ ਕਿੰਨੀ ਮਜ਼ਬੂਤ ਸੀ। ਦੱਖਣ ਪੂਰਬ ਏਸ਼ੀਆ ਦੇ ਦੇਸ਼ਾਂ ਨਾਲ ਉਹਨਾਂ ਦੇ ਸੰਬੰਧਾਂ ਦੀ ਜਾਣਕਾਰੀ ਵੀ ਇਸ ਵਿੱਚ ਮਿਲਦੀ ਹੈ। ਚੋਲਾ ਸਾਮਰਾਜ ਦੇ ਸਮ੍ਰਿੱਧ ਇਤਿਹਾਸ ਅਤੇ ਸੰਸਕ੍ਰਿਤੀ 'ਤੇ ਸਾਨੂੰ ਸਾਰਿਆਂ ਨੂੰ ਬਹੁਤ ਮਾਣ ਹੈ। ਸਾਥੀਓ, ਸਾਡੀ ਭਾਰਤ ਸਰਕਾਰ ਵੀ ਅਜਿਹੀਆਂ ਵਡਮੁੱਲੀਆਂ ਧਰੋਹਰਾਂ ਦੀ ਸੰਭਾਲ ਲਈ ਲਗਾਤਾਰ ਯਤਨ ਕਰ ਰਹੀ ਹੈ। ਇਸੇ ਕ੍ਰਮ ਵਿੱਚ ਗਿਆਨ ਭਾਰਤਮ ਅਭਿਆਨ ਦੇ ਤਹਿਤ ਛੱਤੀਸਗੜ੍ਹ ਦੇ ਮਲਹਾਰ ਵਿੱਚ ਵੀ ਇੱਕ ਮਹੱਤਵਪੂਰਨ ਖੋਜ ਹੋਈ ਹੈ। ਉੱਥੇ 3 ਦੁਰਲੱਭ ਤਾਂਬੇ ਦੀਆਂ ਪੱਟੀਆਂ ਮਿਲੀਆਂ ਨੇ। ਇਹ ਪਾਂਡੂਵੰਸ਼ੀ ਰਾਜਵੰਸ਼ ਦੇ ਮਹਾਰਿਸ਼ੀ ਬਾਲਾ ਅਰਜੁਨ ਦੇ ਸ਼ਾਸਨਕਾਲ ਨਾਲ ਜੁੜੀਆਂ ਮੰਨੀਆਂ ਜਾ ਰਹੀਆਂ ਨੇ। ਮਾਹਿਰ ਮੰਨਦੇ ਨੇ ਕਿ ਇਹ ਸ਼ਿਲਾਲੇਖ 6ਵੀਂ-7ਵੀਂ ਸਦੀ ਦੇ ਨੇ, ਯਾਨੀ 1400-1500 ਸਾਲ ਪੁਰਾਣੀਆਂ ਤਾਂਬੇ ਦੀਆਂ ਇਹ ਪੱਟੀਆਂ ਪ੍ਰਾਚੀਨ ਬ੍ਰਾਹਮੀ ਲਿਪੀ ਅਤੇ ਪਾਲੀ ਭਾਸ਼ਾ ਵਿੱਚ ਲਿਖੀਆਂ ਗਈਆਂ ਨੇ। ਇਹਨਾਂ ਨਾਲ ਉਸ ਸਮੇਂ ਦੀ ਸ਼ਾਸਨ ਵਿਵਸਥਾ, ਧਰਮ ਸੰਸਕ੍ਰਿਤੀ ਦੇ ਬਾਰੇ ਮਹੱਤਵਪੂਰਨ ਜਾਣਕਾਰੀ ਮਿਲਦੀ ਹੈ। ਸਾਥੀਓ, ਸਾਡੇ ਭਾਰਤੀਆਂ ਵਿੱਚ ਖਗੋਲ ਵਿਗਿਆਨ ਯਾਨੀ ਐਸਟ੍ਰੋਨੋਮੀ ਨੂੰ ਲੈ ਕੇ ਵਿਸ਼ੇਸ਼ ਆਕਰਸ਼ਣ ਰਿਹਾ ਹੈ। ਸਾਡੇ ਦੇਸ਼ ਵਿੱਚ ਅੱਜ ਵੀ ਸਦੀਆਂ ਪੁਰਾਣੀਆਂ ਆਬਜ਼ਰਵੇਟਰੀਜ਼ ਮੌਜੂਦ ਨੇ। ਇੱਥੇ ਅਨੋਖੀਆਂ ਮੈਥਮੈਟੀਕਲ ਡਿਸਕਵਰੀਜ਼ ਹੋਈਆਂ ਨੇ। ਨੇਵੀਗੇਸ਼ਨ ਹੋਵੇ, ਪਚਾਂਗ ਹੋਵੇ ਜਾਂ ਸਾਡੇ ਪੁਰਬ ਤਿਉਹਾਰ, ਇਹਨਾਂ ਸਾਰਿਆਂ ਦਾ ਸੰਬੰਧ ਆਕਾਸ਼ ਦੇ ਤਾਰਿਆਂ ਦੇ ਨਾਲ ਰਿਹਾ ਹੈ। ਸਾਡੇ ਇੱਥੇ ਐਸਟ੍ਰੋਨੋਮੀ ਨੇ ਹਰ ਪੀੜ੍ਹੀ ਵਿੱਚ ਜਿਗਿਆਸਾ ਪੈਦਾ ਕੀਤੀ ਹੈ, ਉਸ ਨੂੰ ਖੋਜਬੀਨ ਦੇ ਲਈ ਪ੍ਰੇਰਿਤ ਕੀਤਾ ਹੈ ਅਤੇ ਅੱਜ ਦੇ ਨੌਜਵਾਨਾਂ ਵਿੱਚ ਵੀ ਇਸ ਨੂੰ ਲੈ ਕੇ ਕਾਫੀ ਉਤਸ਼ਾਹ ਦਿਖਾਈ ਦਿੰਦਾ ਹੈ। ਅੱਜ ਕੱਲ੍ਹ ਤੁਸੀਂ ਵੀ ਵੇਖਦੇ ਹੋਵੋਗੇ, ਦੇਸ਼ ਭਰ ਵਿੱਚ ਐਸਟ੍ਰੋਨੋਮੀ ਕਲੱਬ ਹਰਮਨ ਪਿਆਰੇ ਹੋ ਰਹੇ ਨੇ। ਵੱਡੇ ਸ਼ਹਿਰਾਂ ਤੋਂ ਲੈ ਕੇ ਛੋਟੇ ਕਸਬਿਆਂ ਤੱਕ, ਸਕੂਲਾਂ ਤੋਂ ਲੈ ਕੇ ਪਾਰਕਾਂ ਤੱਕ ਇਹਨਾਂ ਦੀਆਂ ਗਤੀਵਿਧੀਆਂ ਦਿਖਾਈ ਦਿੰਦੀਆਂ ਨੇ। ਮੈਨੂੰ ਬੈਂਗਲੌਰ ਐਸਟ੍ਰੋਨੋਮੀਕਲ ਸੁਸਾਇਟੀ ਦੇ ਬਾਰੇ ਜਾਣਕਾਰੀ ਮਿਲੀ। ਉੱਥੇ ਆਬਜ਼ਰਵੇਸ਼ਨਲ ਸੈਸ਼ਨਸ ਆਯੋਜਿਤ ਕੀਤੇ ਜਾਂਦੇ ਨੇ। ਇਸ ਸੰਸਥਾ ਨੇ ਦਿਹਾਤੀ ਖੇਤਰਾਂ ਵਿੱਚ ਐਸਟ੍ਰੋਨੋਮੀ ਨੂੰ ਹਰਮਨ ਪਿਆਰਾ ਬਣਾਉਣ ਦਾ ਮਿਸ਼ਨ ਵੀ ਸ਼ੁਰੂ ਕੀਤਾ ਹੈ। ਖਗੋਲ ਮੰਡਲ

ਦੀ ਇੱਕ ਟੀਮ ਨੇ 30 ਘੰਟਿਆਂ ਦਾ ਇੱਕ ਬਹੁਤ ਇਨੋਵੇਟਿਵ ਕੋਰਸ ਸ਼ੁਰੂ ਕੀਤਾ ਹੈ। ਸਾਥੀਓ, ਰਾਤ ਸਮੇਂ ਤਾਰਿਆਂ ਨੂੰ ਵੇਖਣਾ ਆਪਣੇ ਆਪ ਵਿੱਚ ਅਨੋਖਾ ਅਨੁਭਵ ਹੁੰਦਾ ਹੈ। ਐਸਟਰੋ ਕੇਰਲਾ ਨਾਮ ਦੀ ਇੱਕ ਸੰਸਥਾ ਨਾਈਟ ਆਬਜ਼ਰਵੇਸ਼ਨ ਕੈਂਪਾਂ ਅਤੇ ਵਰਕਸ਼ਾਪਾਂ ਦਾ ਆਯੋਜਨ ਕਰਦੀ ਹੈ। ਇੱਥੇ ਨੌਜਵਾਨ ਸਾਥੀ ਟੈਲੀਸਕੋਪ ਬਣਾਉਣਾ ਅਤੇ ਸਟਾਰ ਮੈਪਸ ਦਾ ਇਸਤੇਮਾਲ ਕਰਨਾ ਸਿੱਖਦੇ ਨੇ। ਰਾਜਕੋਟ ਦੇ ਬਿਗ ਬੈਂਗ ਐਸਟਰੋਨੋਮੀ ਕਲੱਬ ਨੇ ਗੀਰ ਦੇ ਜੰਗਲਾਂ ਤੋਂ ਲੈ ਕੇ ਕੱਛ ਦੇ ਰਣ ਤੱਕ ਅਨੇਕਾਂ ਐਸਟਰੋਨੋਮੀ ਇਵੈਂਟਸ ਆਯੋਜਿਤ ਕੀਤੇ ਨੇ। ਜਯੋਤਿਰ ਵਿੱਦਿਆ ਪਰਿਸੰਸਥਾ ਵੀ ਐਸਟਰੋਨੋਮੀ ਦੀਆਂ ਸਭ ਤੋਂ ਪੁਰਾਣੀਆਂ ਸੰਸਥਾਵਾਂ ਵਿੱਚੋਂ ਇੱਕ ਹੈ। ਇੱਥੇ ਆਬਜ਼ਰਵੇਸ਼ਨਲ ਫੈਸਿਲਿਟੀਜ਼ ਦੇ ਨਾਲ ਪੁਸਤਕਾਂ, ਲਾਇਬ੍ਰੇਰੀ ਅਤੇ ਟੈਲੀਸਕੋਪ ਲਾਇਬ੍ਰੇਰੀ ਦੀ ਸਹੂਲਤ ਵੀ ਹੈ। ਮੈਂ ਆਈਸਾਕ ਦਾ ਵੀ ਜ਼ਿਕਰ ਕਰਨਾ ਚਾਹਾਂਗਾ। ਇਹ ਇੱਕ ਸਟੂਡੈਂਟ ਲੈੱਡ ਨੇਸ਼ਨ ਵਾਈਡ ਨੈੱਟਵਰਕ ਹੈ ਜੋ ਐਸਟਰੋਨੋਮੀ ਅਤੇ ਐਸਟ੍ਰੋਫਿਜ਼ਿਕਸ ਕਲੱਬਸ ਨੂੰ ਆਪਸ ਵਿੱਚ ਜੋੜਦਾ ਹੈ। ਸਾਥੀਓ, ਆਪਣੀ ਹੌਬੀ ਦੇ ਲਈ ਸਮਾਂ ਕੱਢਣਾ ਅਤੇ ਲਗਾਤਾਰ ਕੁਝ ਨਵਾਂ ਸਿੱਖਦੇ ਰਹਿਣਾ ਬਹੁਤ ਜ਼ਰੂਰੀ ਹੈ। ਮੈਂ ਨੌਜਵਾਨਾਂ ਨੂੰ ਬੇਨਤੀ ਕਰਾਂਗਾ ਕਿ ਉਹ ਕਿਸੇ ਐਸਟ੍ਰੋਨੋਮੀ ਕਲੱਬ ਦੇ ਨਾਲ ਜ਼ਰੂਰ ਜੁੜਨ ਅਤੇ ਇਹਨਾਂ ਛੁੱਟੀਆਂ ਵਿੱਚ ਕਿਸੇ ਪਲੈਨੀਟੇਰੀਅਮ ਨੂੰ ਵੀ ਜ਼ਰੂਰ ਦੇਖਣ ਜਾਣ। ਸਾਥੀਓ, ਮਨ ਕੀ ਬਾਤ ਪ੍ਰੋਗਰਾਮ ਨੂੰ ਜੋ ਲੋਕ ਟੀਵੀ 'ਤੇ ਵੇਖ ਰਹੇ ਨੇ, ਮੈਂ ਉਹਨਾਂ ਨੂੰ ਕਹਾਂਗਾ ਕਿ ਇੱਕ ਵੀਡੀਓ ਜ਼ਰੂਰ ਵੇਖਣ। ਇਹ ਵੀਡੀਓ ਪਿਛਲੇ ਦਿਨੀਂ ਬਹੁਤ ਚਰਚਾ ਵਿੱਚ ਰਿਹਾ। ਇਸ ਵਿੱਚ ਕੁਝ ਲੋਕ ਬੜੇ ਧੀਰਜ ਨਾਲ, ਬੜੀ ਸਾਵਧਾਨੀ ਨਾਲ ਇੱਕ ਗੰਗਾ ਡੋਲਫਿਨ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਏਗੀ ਕਿ ਇਸ ਪੂਰੇ ਯਤਨ ਵਿੱਚ ਲਗਭਗ 13 ਘੰਟੇ ਲੱਗੇ ਅਤੇ ਅਖੀਰ ਉਹ ਡੋਲਫਿਨ ਬਚ ਗਈ। ਸਾਥੀਓ, ਇਸ ਵਿੱਚ ਬਹੁਤ ਵੱਡੀ ਭੂਮਿਕਾ ਰਹੀ ਭਾਰਤ ਦੀ ਪਹਿਲੀ ਗੰਗਾ ਡੋਲਫਿਨ ਰੈਸਕਿਊ ਐਂਬੂਲੈਂਸ ਦੀ। ਇਹ ਘਟਨਾ ਉੱਤਰ ਪ੍ਰਦੇਸ਼ ਦੀ ਹੈ। ਉੱਥੇ ਇੱਕ ਗੰਗਾ ਡੋਲਫਿਨ ਨਹਿਰ 'ਚ ਫਸ ਗਈ ਸੀ। ਅਜਿਹੇ ਸਮੇਂ ਵਿੱਚ ਨਮਾਮੀ ਗੰਗੇ ਅਭਿਆਨ ਦੇ ਤਹਿਤ ਬਣੀ ਇਹ ਐਂਬੂਲੈਂਸ ਉਸ ਦੇ ਲਈ ਉਮੀਦ ਬਣ ਕੇ ਪਹੁੰਚੀ। ਫਿਰ ਬਹੁਤ ਸਾਵਧਾਨੀ ਨਾਲ ਉਸ ਨੂੰ ਬਾਹਰ ਕੱਢਿਆ ਗਿਆ, ਉਸ ਦੀ ਜਾਂਚ ਕੀਤੀ ਗਈ, ਉਸ ਦਾ ਇਲਾਜ ਕੀਤਾ ਗਿਆ ਅਤੇ ਉਸ ਤੋਂ ਬਾਅਦ ਉਸ ਨੂੰ ਸੁਰੱਖਿਅਤ ਰਾਪਤੀ ਨਦੀ ਵਿੱਚ ਛੱਡ ਦਿੱਤਾ ਗਿਆ। ਇੱਕ ਤਰ੍ਹਾਂ ਨਾਲ ਕਹੀਏ ਤਾਂ ਇੱਕ ਜੀਵਨ ਫਿਰ ਆਪਣੇ ਘਰ ਪਰਤ ਆਇਆ। ਸਾਥੀਓ, ਇਹ ਡੋਲਫਿਨ ਰੈਸਕਿਊ ਐਂਬੂਲੈਂਸ ਬਹੁਤ ਖਾਸ ਹੈ। ਇਸ ਨੂੰ ਤੁਰਦੇ ਫਿਰਦੇ ਹਸਪਤਾਲ ਦੀ ਤਰ੍ਹਾਂ ਤਿਆਰ ਕੀਤਾ ਗਿਆ। ਇਸ ਵਿੱਚ ਡੋਲਫਿਨ ਨੂੰ ਸੁਰੱਖਿਅਤ ਰੱਖਣ ਦੀ ਵਿਵਸਥਾ ਹੈ, ਆਕਸੀਜਨ ਦੀ ਸਹੂਲਤ ਹੈ, ਵਿਸ਼ੇਸ਼ ਸਟ੍ਰੈਚਰ ਹੈ, ਬਚਾਅ ਦੇ ਉਪਕਰਣ ਨੇ। ਯਾਨੀ ਜੇ ਕੋਈ ਡੋਲਫਿਨ ਜ਼ਖਮੀ ਹੋ ਜਾਏ, ਨਹਿਰ 'ਚ ਫਸ ਜਾਏ ਜਾਂ ਨਦੀ ਤੋਂ ਦੂਰ ਹੋ ਜਾਏ ਤਾਂ ਤੁਰੰਤ ਉਸ ਦੀ ਮਦਦ ਕੀਤੀ ਜਾ ਸਕਦੀ ਹੈ। ਸਾਥੀਓ, ਜਦੋਂ ਅਸੀਂ ਗੰਗਾ ਡੋਲਫਿਨ ਨੂੰ ਬਚਾਉਂਦੇ ਹਾਂ ਤਾਂ ਅਸੀਂ ਸਿਰਫ ਇੱਕ ਪ੍ਰਜਾਤੀ ਨੂੰ ਹੀ ਨਹੀਂ ਬਚਾਉਂਦੇ, ਅਸੀਂ ਗੰਗਾ ਦੀ ਜੀਵ ਵਿਭਿੰਨਤਾ ਨੂੰ ਬਚਾਉਂਦੇ ਹਾਂ, ਨਦੀ ਦੇ ਪੂਰੇ ਜੀਵਨ ਤੰਤਰ ਨੂੰ ਬਚਾਉਂਦੇ ਹਾਂ ਅਤੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਕੁਦਰਤ ਦੀ ਇੱਕ ਵੱਡਮੁੱਲੀ ਧਰੋਹਰ ਵੀ ਬਚਾਉਂਦੇ ਹਾਂ। ਮੇਰੇ ਪਿਆਰੇ ਦੇਸ਼ ਵਾਸੀਓ, ਤੁਹਾਡੇ ਵਿੱਚੋਂ ਬਹੁਤ ਸਾਰੇ ਲੋਕਾਂ ਦੀਆਂ ਨਦੀ, ਤਲਾਬ ਜਾਂ ਖੂਹ ਦੇ ਪਾਣੀ ਨਾਲ ਜੁੜੀਆਂ ਯਾਦਾਂ ਜ਼ਰੂਰ ਹੋਣਗੀਆਂ। ਕਿਸੇ ਨੂੰ ਤਲਾਬ ਵਿੱਚ ਤੈਰਨਾ ਯਾਦ ਹੋਏਗਾ, ਕਿਸੇ ਨੂੰ ਦੋਸਤਾਂ ਨਾਲ ਤਲਾਬ ਕਿਨਾਰੇ ਖੇਡਣਾ, ਕਿਸੇ ਨੂੰ ਉਸ ਮਿੱਟੀ ਦੀ ਖੁਸ਼ਬੂ ਯਾਦ ਹੋਏਗੀ। ਬਚਪਨ ਦੀਆਂ ਅਜਿਹੀਆਂ ਯਾਦਾਂ ਜੀਵਨ ਭਰ ਮਨ ਵਿੱਚ ਵਸੀਆਂ ਰਹਿੰਦੀਆਂ ਨੇ। ਸਾਥੀਓ, ਅਜਿਹੀਆਂ ਹੀ ਯਾਦਾਂ ਨੂੰ ਬਚਾਉਣ ਲਈ ਇੱਕ ਪ੍ਰੇਰਕ ਗਾਥਾ ਉੱਤਰ ਪ੍ਰਦੇਸ਼ ਦੇ ਬਸਤੀ ਜ਼ਿਲ੍ਹੇ ਤੋਂ ਸਾਹਮਣੇ ਆਈ ਹੈ। ਬਸਤੀ ਦੇ ਆਕਾਸ਼ ਗੁਪਤਾ ਆਪਣੇ ਪਿੰਡ ਦੀ ਮਨੋਰਮਾ ਨਦੀ ਨੂੰ ਵੇਖ ਕੇ ਬਹੁਤ ਦੁਖੀ ਹੁੰਦੇ ਸਨ, ਕਿਉਂਕਿ ਜਿਸ ਨਦੀ ਨੂੰ ਉਹਨਾਂ ਨੇ ਬਚਪਨ ਵਿੱਚ ਸਾਫ਼ ਅਤੇ ਜੀਵੰਤ ਵੇਖਿਆ ਸੀ, ਸਮੇਂ ਦੇ ਨਾਲ ਉਸ ਨਦੀ ਵਿੱਚ ਪਲਾਸਟਿਕ ਜਮ੍ਹਾਂ ਹੋਣ ਲੱਗਾ ਸੀ, ਗੰਦਗੀ ਵੱਧਦੀ ਜਾ ਰਹੀ ਸੀ। ਸ਼੍ਰੀਮਾਨ ਆਕਾਸ਼ ਨੇ ਤੈਅ ਕੀਤਾ ਕਿ ਉਹ ਸ਼ਿਕਾਇਤ ਨਹੀਂ ਕਰਨਗੇ, ਇੱਕ ਨਵੀਂ ਸ਼ੁਰੂਆਤ ਕਰਨਗੇ। ਸ਼ਿਕਾਇਤ ਨਹੀਂ, ਸ਼ੁਰੂਆਤ ਮੰਤਰ ਬਣ ਗਿਆ। ਉਹਨਾਂ ਨੇ ਆਪਣੇ ਦੋਸਤਾਂ ਨੂੰ ਨਾਲ ਲਿਆ। ਸਿਰਫ ਜਾਲ ਸੀ, ਬੇਲਚਾ ਸੀ, ਟੋਕਰੀ ਅਤੇ ਸਭ ਤੋਂ ਵੱਡੀ ਤਾਕਤ ਸੀ ਕੁਝ ਬਦਲਣ ਦਾ ਸੰਕਲਪ। ਇਹ ਨੌਜਵਾਨ ਨਦੀ ਵਿੱਚ ਉਤਰਦੇ ਸਨ, ਜਲ ਕੁੰਭੀ ਕੱਢਦੇ ਸਨ, ਪਲਾਸਟਿਕ ਅਤੇ ਕੂੜਾ ਬਾਹਰ ਕੱਢਦੇ ਸਨ। ਕਈ ਵਾਰ ਇੱਕ ਦਿਨ 50-60 ਕਿਲੋ ਤੱਕ ਕੂੜਾ ਨਦੀ 'ਚੋਂ ਕੱਢਿਆ ਗਿਆ। ਹੌਲੀ ਹੌਲੀ ਮਨੋਰਮਾ ਨਦੀ ਦਾ ਉਹ ਹਿੱਸਾ ਫਿਰ ਤੋਂ ਸਾਫ਼ ਦਿਸਣ ਲੱਗਾ। ਆਲੇ ਦੁਆਲੇ ਦੇ ਲੋਕਾਂ ਦਾ ਧਿਆਨ ਵੀ ਇਸ ਕੰਮ ਵੱਲ ਗਿਆ, ਲੋਕਾਂ ਵਿੱਚ ਸਵੱਛਤਾ ਨੂੰ ਲੈ ਕੇ ਜਾਗਰੂਕਤਾ ਵਧੀ। ਸਾਥੀਓ,

0: ਅਜਿਹੀ ਹੀ ਇੱਕ ਪ੍ਰੇਰਕ ਕਹਾਣੀ ਗੋਆ ਤੋਂ ਵੀ ਸਾਹਮਣੇ ਆਈ ਹੈ। ਗੋਆ ਦੇ ਬਾਲ ਕ੍ਰਿਸ਼ਨ ਅਈਆ ਜੀ ਰਿਟਾਇਰ ਟੀਚਰ ਨੇ, ਲੇਕਿਨ ਸਮਾਜ ਦੇ ਲਈ ਕੰਮ ਕਰਨ ਦਾ ਉਹਨਾਂ ਦਾ ਉਤਸ਼ਾਹ ਅੱਜ ਵੀ ਉਂਝੀ ਹੈ। ਉਹਨਾਂ ਨੂੰ ਮੱਡੀ ਤੋਲਾਪ ਇਲਾਕੇ ਵਿੱਚ ਪਾਣੀ ਦੀ ਸਮੱਸਿਆ ਬਹੁਤ ਪਰੇਸ਼ਾਨ ਕਰਦੀ ਸੀ। ਉਹਨਾਂ ਨੇ ਵੀ ਇਸ ਨੂੰ ਹੱਲ ਕਰਨ ਦੇ ਲਈ ਕੰਮ ਕਰਨਾ ਸ਼ੁਰੂ ਕੀਤਾ। ਬਾਲ ਕ੍ਰਿਸ਼ਨ ਜੀ ਨੇ ਪਾਈਪਲਾਈਨ ਵਿਛਾਉਣ ਦੇ ਕੰਮ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਇਸ ਨਾਲ ਕਈ ਘਰਾਂ ਤੱਕ ਪਾਣੀ ਪਹੁੰਚਿਆ, ਜਿਨ੍ਹਾਂ ਪਰਿਵਾਰਾਂ ਨੂੰ ਪਾਣੀ ਦੇ ਲਈ ਰੋਜ਼ ਸੰਘਰਸ਼ ਕਰਨਾ ਪੈਂਦਾ ਸੀ, ਉਹਨਾਂ ਦੇ ਲਈ ਇਹ ਇੱਕ ਬਹੁਤ ਵੱਡੀ ਰਾਹਤ ਬਣੀ। ਸਾਥੀਓ, ਪਿਛਲੇ ਮਹੀਨੇ ਮੈਨੂੰ ਇੱਕ ਬਹੁਤ ਚੰਗਾ ਤਜਰਬਾ ਹੋਇਆ। ਇਸ ਦਾ ਸੰਬੰਧ ਮਨ ਕੀ ਬਾਤ ਨਾਲ ਵੀ ਜੁੜਿਆ, ਇਸ ਲਈ ਅੱਜ ਮੈਂ ਇਸ ਦੀ ਚਰਚਾ ਤੁਹਾਡੇ ਨਾਲ ਕਰਨਾ ਚਾਹਾਂਗਾ। ਤਾਮਿਲਨਾਡੂ ਦੇ ਨਾਗਰਕੋਇਲ ਵਿੱਚ ਮੇਰੀ ਮੁਲਾਕਾਤ ਇੱਕ ਟੀਚਰ ਨਾਲ ਹੋਈ। ਲਗਭਗ 3 ਦਹਾਕੇ ਪਹਿਲਾਂ ਵੀ ਮੈਂ ਉਹਨਾਂ ਨੂੰ ਮਿਲਿਆ ਸੀ। ਮੈਂ ਗੱਲ ਕਰ ਰਿਹਾ ਗਿਰਿਜਾ ਅੰਮਾ ਜੀ ਦੀ। ਇਸ ਮੁਲਾਕਾਤ ਦੇ ਦੌਰਾਨ ਕੁਝ ਨੌਜਵਾਨ ਸਟੂਡੈਂਟਸ ਵੀ ਉਹਨਾਂ ਦੇ ਨਾਲ ਸਨ। ਸਾਥੀਓ, ਗਿਰਿਜਾ ਅੰਮਾ ਜੀ ਲਗਭਗ 15 ਸਕੂਲ ਚਲਾਉਂਦੇ ਨੇ। ਇਹਨਾਂ ਵਿੱਚੋਂ ਚੇਨਈ ਦਾ ਜੈਗੋਪਾਲ ਗਰੋਡੀਆ ਹਿੰਦੂ ਵਿਦਿਆਲਾ ਬਹੁਤ ਪ੍ਰਮੁੱਖ ਹੈ। ਉਹਨਾਂ ਦੀ ਦੇਸ਼ ਭਗਤੀ ਦੀ ਭਾਵਨਾ ਹਰ ਭਾਰਤ ਵਾਸੀ ਨੂੰ ਪ੍ਰੇਰਿਤ ਕਰਨ ਵਾਲੀ ਹੈ। ਉਹਨਾਂ ਨੇ ਮਨ ਕੀ ਬਾਤ ਤੋਂ ਪ੍ਰੇਰਣਾ ਲੈ ਕੇ ਦੇਸ਼ ਦੇ ਅਨੇਕਾਂ ਸੈਨਿਕਾਂ ਲਈ ਯੋਗਦਾਨ ਦਾ ਸੰਕਲਪ ਲਿਆ। ਇਸ ਲਈ ਉਹਨਾਂ ਨੇ ਆਪਣੇ ਸਾਰੇ ਸਕੂਲਾਂ ਦੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ। ਉਹਨਾਂ ਨੇ ਬੱਚਿਆਂ ਨੂੰ ਕਿਹਾ ਕਿ ਉਹ ਵੀਰ ਜਵਾਨਾਂ ਦੇ ਲਈ ਹਰ ਦਿਨ 1 ਰੁਪਈਆ ਯੋਗਦਾਨ ਦੇਣ, ਯਾਨੀ ਹਰ ਸਾਲ ਵਿੱਚ ਹਰ ਵਿਦਿਆਰਥੀ ਵੱਲੋਂ 365 ਰੁਪਏ ਜਮ੍ਹਾਂ ਹੋਏ। ਇਸ ਛੋਟੇ ਛੋਟੇ ਯੋਗਦਾਨ ਨਾਲ ਲਗਭਗ 40 ਲੱਖ ਰੁਪਏ ਇਕੱਠੇ ਹੋਏ। ਗਿਰਿਜਾ ਅੰਮਾ ਜੀ ਨੇ ਇਸ ਪੂਰੀ ਰਕਮ ਦਾ ਚੈੱਕ ਮੈਨੂੰ ਸੌਂਪਿਆ। ਉਹਨਾਂ ਨਾਲ ਗੱਲਬਾਤ ਦੇ ਦੌਰਾਨ ਮੈਂ ਮਹਿਸੂਸ ਕੀਤਾ ਕਿ ਮਾਂ ਭਾਰਤੀ ਦੇ ਪ੍ਰਤੀ ਉਹਨਾਂ ਦਾ ਸਮਰਪਣ ਕਿੰਨਾ ਡੂੰਘਾ ਹੈ। ਪਿਛਲੇ ਸਾਲ ਹੀ ਚੇਨਈ ਦੇ ਪਹਿਲੇ ਹਿੰਦੂ ਵਿਦਿਆਲਾ ਨੇ ਆਪਣੇ 50 ਸਾਲ ਪੂਰੇ ਕੀਤੇ ਨੇ। ਦੇਸ਼ ਦੀ ਸਿੱਖਿਆ ਅਤੇ ਸੰਸਕ੍ਰਿਤਿਕ ਮਾਣ ਨੂੰ ਅੱਗੇ ਵਧਾਉਣ ਵਿੱਚ ਇਸ ਸਕੂਲ ਨੈੱਟਵਰਕ ਦੀ ਭੂਮਿਕਾ ਬਹੁਤ ਸ਼ਲਾਘਾਯੋਗ ਹੈ। ਮੈਂ ਇਸ ਨਾਲ ਜੁੜੇ ਸਾਰੇ ਲੋਕਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਅਤੇ ਉਹਨਾਂ ਵਿਦਿਆਰਥੀਆਂ ਦੀ ਵੀ ਵਿਸ਼ੇਸ਼ ਸ਼ਲਾਘਾ ਕਰਦਾ ਜਿਨ੍ਹਾਂ ਨੇ ਆਪਣੇ ਵੀਰ ਸੈਨਿਕਾਂ ਦੇ ਲਈ ਯੋਗਦਾਨ ਦਿੱਤਾ। ਸਾਥੀਓ, ਭਾਰਤ ਦੇ ਹਰ ਪਿੰਡ ਵਿੱਚ, ਹਰ ਸ਼ਹਿਰ ਵਿੱਚ ਕੁਝ ਅਜਿਹਾ ਹੋ ਰਿਹਾ ਜੋ ਸਾਨੂੰ ਪ੍ਰੇਰਣਾ ਦਿੰਦਾ ਹੈ। ਕਈ ਵਾਰ ਇਹਨਾਂ ਯਤਨਾਂ ਦੀ ਜ਼ਿਆਦਾ ਚਰਚਾ ਨਹੀਂ ਹੁੰਦੀ, ਲੇਕਿਨ ਜਦੋਂ ਅਸੀਂ ਇਹਨਾਂ ਨੂੰ ਜਾਣਦੇ ਹਾਂ ਤਾਂ ਇਹ ਵਿਸ਼ਵਾਸ ਹੋਰ ਮਜ਼ਬੂਤ ਹੁੰਦਾ ਹੈ ਕਿ ਦੇਸ਼ ਆਪਣੇ ਲੋਕਾਂ ਦੀ ਸ਼ਕਤੀ ਨਾਲ ਅੱਗੇ ਵੱਧ ਰਿਹਾ। ਮੇਰੀ ਤੁਹਾਨੂੰ ਬੇਨਤੀ ਹੈ, ਆਪਣੇ ਆਲੇ ਦੁਆਲੇ ਅਜਿਹੇ ਯਤਨਾਂ ਨੂੰ ਜ਼ਰੂਰ ਵੇਖੋ। ਜੋ ਲੋਕ ਸਮਾਜ ਦੇ ਲਈ ਚੰਗਾ ਕੰਮ ਕਰ ਰਹੇ ਨੇ ਉਹਨਾਂ ਨੂੰ ਪਛਾਣੋ, ਉਹਨਾਂ ਦੀ ਸ਼ਲਾਘਾ ਕਰੋ, ਉਹਨਾਂ ਤੋਂ ਸਿੱਖੋ ਅਤੇ ਹੋ ਸਕੇ ਤਾਂ ਖੁਦ ਵੀ ਕਿਸੇ ਚੰਗੇ ਕੰਮ ਨਾਲ ਜੁੜੋ। ਅਗਲੇ ਮਹੀਨੇ ਮਨ ਕੀ ਬਾਤ ਵਿੱਚ ਕੁਝ ਹੋਰ ਪ੍ਰੇਰਕ ਗਾਥਾਵਾਂ ਦੇ ਨਾਲ ਮੈਂ ਫੇਰ ਤੁਹਾਡੇ ਨਾਲ ਜੁੜਾਂਗਾ। ਬਹੁਤ ਬਹੁਤ ਧੰਨਵਾਦ। ਨਮਸਕਾਰ।
1: ਹੁਣ ਤੁਸੀਂ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਦੇਸ਼ ਵਾਸੀਆਂ ਲਈ ਪ੍ਰਸਾਰਣ ਮਨ ਕੀ ਬਾਤ ਦਾ ਪੰਜਾਬੀ ਰੂਪਾਂਤਰ ਸੁਣ ਰਹੇ ਸੀ। ਆਕਾਸ਼ਵਾਣੀ ਦੇ ਬਠਿੰਡਾ, ਚੰਡੀਗੜ੍ਹ, ਲੁਧਿਆਣਾ ਤੇ ਪਟਿਆਲਾ ਕੇਂਦਰਾਂ ਤੋਂ ਵੀ ਇਹ ਪ੍ਰਸਾਰਣ ਨਾਲੋ ਨਾਲ ਕੀਤਾ ਗਿਆ। ਪੰਜਾਬੀ ਰੂਪਾਂਤਰ ਦਾ ਮੁੜ ਪ੍ਰਸਾਰਣ ਤੁਸੀਂ ਰਾਤ 8 ਵਜੇ ਫਿਰ ਸੁਣ ਸਕਦੇ ਹੋ।

0: ਫਲੈਟਸ ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ਆਈ ਡੀ jalandhar@prasarbharati.gov.in।
1: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
2: ਮੀਡੀਅਮ ਵੇਵ 343.6।

0: cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: ਮੀਡੀਅਮ ਵੇਵ 343.6।

ਜੀ ਟਿਊਨ ਇਨ ਕੀਤਾ ਹੋਇਆ ਤੁਸੀਂ 102.7 FM ਰੇਨਬੋ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਹੋਮ ਸਵੀਟ ਹੋਮ ਦੇ ਵਿੱਚ। ਮੈਂ ਹਾਂ ਜੀ ਤੁਹਾਡੀ ਆਪਣੀ ਸਾਕਸ਼ੀ। ਹੋਮ ਸਵੀਟ ਹੋਮ ਉਹ ਖਾਸ ਪ੍ਰੋਗਰਾਮ ਜਿੱਥੇ ਅਸੀਂ ਹਰ ਰੋਜ਼ ਰੋਜ਼ਮਰਾ ਦੀ ਜ਼ਿੰਦਗੀ ਨੂੰ ਹੋਰ ਬਿਹਤਰ, ਸਿਹਤਮੰਦ ਅਤੇ ਖੁਸ਼ਹਾਲ ਬਣਾਉਣ ਦੀਆਂ ਗੱਲਾਂ ਕਰਦੇ ਹਾਂ। ਫਿਰ ਉਹ ਚਾਹੇ ਗੱਲਾਂ ਸਾਡੀ ਸਿਹਤ ਨਾਲ ਜੁੜੀਆਂ ਹੋਣ ਜਾਂ ਬਿਊਟੀ ਟਿਪਸ ਹੋਣ ਜਾਂ ਕਿਚਨ ਟਿਪਸ ਹੋਣ ਜੋ ਸਾਡੇ ਕਿਚਨ ਦੇ ਕੰਮ ਨੂੰ ਹੋਰ ਵੀ ਆਸਾਨ ਕਰ ਦਿੰਦੀਆਂ ਨੇ, ਅਤੇ ਇਹਦੇ ਨਾਲ ਹੀ ਨਾਲ ਇੰਨੇ ਸਾਰੇ ਟਿਪਸ ਦੇ ਨਾਲ ਨਾਲ ਫਿਰ ਕੁਕਿੰਗ ਰੈਸਿਪੀ ਹੋਵੇ ਜਾਂ ਫਿਰ ਕੋਈ ਹੋਰ ਡਿਫਰੈਂਟ ਜੀ ਰੈਸਿਪੀ ਹੋਵੇ, ਇਸ ਖਾਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ। ਸੋ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਹੀ ਅਸੀਂ ਹਰ ਰੋਜ਼ ਇਹੀ ਕਹਿੰਦੇ ਹਾਂ ਕਿ ਆਪਣੇ ਕੋਲ ਇੱਕ ਪੇਪਰ ਪੈੱਨ ਜ਼ਰੂਰ ਰੱਖ ਕੇ ਬੈਠੋ, ਕਿਉਂਕਿ ਜਿਹੜੀ ਖਾਸ ਖਾਸ ਜਾਣਕਾਰੀ ਹੈਗੀ ਹੈ, ਖਾਸ ਖਾਸ ਜਿਹੜੀ ਇਨਫੋਰਮੇਸ਼ਨ ਹੈਗੀ ਹੈ, ਤਾਂ ਕਿ ਤੁਸੀਂ ਇਹਨੂੰ ਪੈਨ ਡਾਊਨ ਕਰ ਸਕੋ, ਤਾਂ ਕਿ ਦੁਬਾਰਾ ਜਦੋਂ ਤੁਸੀਂ ਇਹ ਚੀਜ਼ਾਂ ਆਪਣੇ ਵਰਤਨ ਦੇ ਵਿੱਚ ਲੈ ਕੇ ਆਓ ਅਤੇ ਪੁਆਇੰਟਸ ਜਿਹੜੇ ਹੈਗੇ ਨੇ ਤੁਸੀਂ ਇਹਨਾਂ ਨੂੰ ਦੇਖ ਸਕੋ ਅਤੇ ਜਾਣ ਸਕੋ। ਬਾਕੀ ਹੋਮ ਸਵੀਟ ਹੋਮ ਦੇ ਵਿੱਚ ਇਨਫੋਰਮੇਸ਼ਨ ਦੇ ਨਾਲ ਨਾਲ ਜਿਹੜਾ ਇੰਟਰਟੇਨਮੈਂਟ ਦਾ ਡੋਜ਼ ਹੈਗਾ ਨਾ, ਉਹ ਵੀ ਬਿਲਕੁਲ ਘੱਟ ਨਹੀਂ ਹੋਏਗਾ। ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਖੂਬਸੂਰਤ ਜਿਹੇ ਗੀਤ ਦੇ ਨਾਲ। ਤੁਸੀਂ ਇੱਦਾਂ ਹੀ ਟਿਊਨਿੰਗ ਕਰਕੇ ਰੱਖੋ ਜੀ 102.7 FM ਰੇਨਬੋ, ਦਿਲ ਸੇ ਦਿਲ ਤੱਕ।

ਬਿਲਕੁਲ ਜੀ, ਸਾਡਾ ਵੀ ਇਹੀ ਦਿਲ ਕਰਦਾ ਹੈ ਕਿ ਇੱਕ ਵਾਰ ਤੁਹਾਡੇ ਨਾਲ ਗੱਲਾਂ ਸ਼ੁਰੂ ਹੋ ਜਾਣ, ਨਾ ਫਿਰ ਇਹ ਗੱਲਾਂ ਕਦੇ ਖਤਮ ਹੀ ਨਾ ਹੋਣ। ਟਿਊਨ ਇਨ ਕੀਤਾ ਹੋਇਆ ਤੁਸੀਂ 102.7 FM ਰੇਨਬੋ ਪ੍ਰੋਗਰਾਮ ਚੱਲ ਰਿਹਾ ਜੀ, ਹੋਮ ਸਵੀਟ ਹੋਮ, ਅਤੇ ਮੈਂ ਹਾਂ ਜੀ ਤੁਹਾਡੀ ਆਪਣੀ ਸਾਕਸ਼ੀ ਤੁਹਾਡੇ ਨਾਲ। ਬਾਕੀ ਗਰਮੀਆਂ ਦੇ ਮੌਸਮ ਦੇ ਵਿੱਚ ਬਹੁਤ ਸਾਰੀ ਅਸੀਂ ਗੱਲਾਂ ਕਰਦੇ ਹਾਂ, ਪਰ ਹੁਣ ਮੈਂ ਕਿਹਾ ਅੱਜ ਵੀਕਐਂਡ ਹੈਗਾ, ਤਾਂ ਵੀਕਐਂਡ ਵਾਲੇ ਦਿਨ ਇੱਕ ਹੋਰ ਚੀਜ਼ ਸਾਡਾ ਜਿਹੜਾ ਕੰਮ ਹੈਗਾ ਨਾ ਉਹ ਇਕੱਠਾ ਹੋਇਆ ਹੁੰਦਾ, ਉਹ ਹੁੰਦਾ ਕੱਪੜੇ ਧੋਣ ਦਾ। ਸੋ ਕੱਪੜਿਆਂ ਨੂੰ ਧੋਣ ਦੇ ਲਈ, ਵਾਸ਼ ਕਰਨ ਦੇ ਲਈ ਕਿਹੜੀਆਂ ਕਿਹੜੀਆਂ ਚੀਜ਼ਾਂ ਨੇ, ਕਿਹੜੀਆਂ ਕਿਹੜੀਆਂ ਟਿਪਸ ਐਂਡ ਟ੍ਰਿਕਸ ਹੈਗੀਆਂ ਜੋ ਸਾਨੂੰ ਮਾਈਂਡ ਦੇ ਵਿੱਚ ਰੱਖਣੀਆਂ ਚਾਹੀਦੀਆਂ, ਸਪੈਸ਼ਲੀ ਇਨ ਸਮਰ ਸੀਜ਼ਨ, ਅੱਜ ਮੈਂ ਕਿਹਾ ਕਿਉਂ ਨਾ ਤੁਹਾਡੇ ਨਾਲ ਡਿਸਕਸ ਕੀਤੀਆਂ ਜਾਣ। ਸੋ ਸਭ ਤੋਂ ਪਹਿਲਾਂ ਤਾਂ ਰੂਟੀਨ ਦੇ ਵਿੱਚ ਜਿਹੜੇ ਤੁਸੀਂ ਕੱਪੜੇ ਪਾਉਂਦੇ ਹੋ ਉਹਨਾਂ ਨੂੰ ਮਤਲਬ ਸਟੋਰ ਕਰਕੇ ਅਲਮੀਰਾ ਦੇ ਵਿੱਚ ਨਾ ਰੱਖੋ, ਕਿਉਂਕਿ ਗਰਮੀਆਂ ਦੇ ਮੌਸਮ ਦੇ ਵਿੱਚ ਐਜ਼ ਵੀ ਆਲ ਨੋ ਕਿ ਪਸੀਨਾ ਬਹੁਤ ਜ਼ਿਆਦਾ ਆਉਂਦਾ। ਸੋ ਇਹਦੇ ਨਾਲ ਅਲਮੀਰਾ ਦੇ ਵਿੱਚ ਵੀ ਤੁਹਾਡੇ ਜਿੱਥੇ ਆ ਤੁਸੀਂ ਕੱਪੜੇ ਆਪਣੇ ਸਟੋਰ ਕਰਕੇ ਰੱਖਦੇ ਹੋ ਉੱਥੇ ਸਮੈਲ ਆ ਸਕਦੀ ਹੈ। ਸੋ ਜਿਹੜੇ ਸਵੈਟਿੰਗ ਵਾਲੇ ਕੱਪੜੇ ਹੁੰਦੇ ਨੇ, ਜਿਨ੍ਹਾਂ ਕੱਪੜਿਆਂ 'ਤੇ ਪਸੀਨਾ ਆਇਆ ਹੁੰਦਾ ਹੈ, ਉਹਨਾਂ ਨੂੰ 15 to 20 minutes ਤੱਕ ਮਾਈਲਡ ਡਿਟਰਜੈਂਟ ਦੇ ਵਿੱਚ ਜ਼ਰੂਰ ਭਿਗੋ ਕੇ ਰੱਖਿਆ ਕਰੋ ਵਾਸ਼ ਕਰਨ ਤੋਂ ਪਹਿਲਾਂ। ਸੋ ਇਹਦੇ ਨਾਲ ਹੀ ਨਾਲ ਜਿਹੜਾ ਆਪਾਂ ਡਿਟਰਜੈਂਟ, ਸੋਪ ਜਾਂ ਫਿਰ ਪਾਊਡਰ ਯੂਜ਼ ਕਰਦੇ ਹਾਂ, ਧਿਆਨ ਦੇ ਵਿੱਚ ਜ਼ਰੂਰ ਰੱਖੀਏ ਕਿ ਉਹ ਮਾਈਲਡ ਹੋਵੇ, ਬਹੁਤ ਜ਼ਿਆਦਾ ਸਟਰੋਂਗ ਨਾ ਹੋਵੇ, ਕਿਉਂਕਿ ਜਿਹੜੇ ਜ਼ਿਆਦਾ ਕੈਮੀਕਲ ਵਾਲੇ ਡਿਟਰਜੈਂਟ ਹੁੰਦੇ ਆ ਨਾ, ਉਹ ਕੱਪੜਿਆਂ ਦੇ ਨਾਲ ਨਾਲ ਸਾਡੀ ਸਕਿਨ 'ਤੇ ਐਲਰਜੀ ਵੀ ਕਰ ਸਕਦੇ ਨੇ। ਸੋ ਇਸ ਹੋਟ ਹੋਟ ਵੈਦਰ ਦੇ ਵਿੱਚ ਕੂਲ ਕੂਲ ਕੱਪੜੇ, ਯਾਨੀ ਕਿ ਕੋਟਨ ਦੇ ਕੱਪੜੇ ਸਾਨੂੰ ਸਾਰਿਆਂ ਨੂੰ ਬਹੁਤ ਜ਼ਿਆਦਾ ਪਸੰਦ ਹੁੰਦੇ ਨੇ, ਪਰ ਕਿਤੇ ਨਾ ਕਿਤੇ ਦਿਮਾਗ ਦੇ ਵਿੱਚ ਇਹ ਵੀ ਹੁੰਦਾ ਕਿ ਕੋਟਨ ਦੇ ਕੱਪੜੇ ਅਸੀਂ ਲੈ ਲਏ ਨਾ, ਬਸ ਇਹ ਇੱਕ ਸੀਜ਼ਨ ਹੀ ਨਿਕਲਣਗੇ, ਕਿਉਂਕਿ ਵਿਦ ਦਾ ਟਾਈਮ ਅਤੇ ਜਿੱਦਾਂ ਜਿੱਦਾਂ ਅਸੀਂ ਇਹਨਾਂ ਨੂੰ ਵਾਸ਼ ਕਰਦੇ ਹਾਂ, ਇਹਨਾਂ ਦਾ ਕਲਰ ਜਿਹੜਾ ਹੁੰਦਾ ਨਾ ਉਹ ਲਾਈਟ ਹੁੰਦਾ ਜਾਂਦਾ ਹੈ। ਸੋ ਕੁਛ ਟਿਪਸ ਨੇ, ਜੇ ਆਪਾਂ ਧਿਆਨ ਦੇ ਵਿੱਚ ਰੱਖੀਏ ਤਾਂ ਸਾਡੇ ਕੋਟਨ ਦੇ ਕੱਪੜੇ ਵੀ ਜਿਹੜੇ ਨੇ ਸਾਲੋ ਸਾਲ ਚੱਲ ਸਕਦੇ ਨੇ। ਸੋ ਕੋਟਨ ਫੈਬਰਿਕ ਜਾਂ ਫਿਰ ਹੋਰ ਵੀ ਜਿੰਨੇ ਵੀ ਲਾਈਟ ਕਲੋਥਸ ਹੋਣ, ਕੋਸ਼ਿਸ਼ ਕਰੋ ਕਿ ਉਹਨਾਂ ਨੂੰ ਨੋਰਮਲ ਪਾਣੀ ਦੇ ਨਾਲ ਪਹਿਲਾਂ ਜ਼ਰੂਰ ਵਾਸ਼ ਕਰੋ, ਮਤਲਬ ਇੱਕ ਤਾਜ਼ਾ ਪਾਣੀ ਹੋਣਾ ਚਾਹੀਦਾ, ਬਹੁਤ ਜ਼ਿਆਦਾ ਗਰਮ ਨਹੀਂ ਹੋਣਾ ਚਾਹੀਦਾ। ਅਤੇ ਨਾਲ ਹੀ ਨਾਲ ਕੱਪੜਿਆਂ ਨੂੰ ਜਦੋਂ ਆਪਾਂ ਧੋਈਏ ਉਹਨਾਂ ਨੂੰ ਇਨਸਾਈਡ ਆਊਟ, ਯਾਨੀ ਕਿ ਉਲਟਾ ਕਰਕੇ ਧੋਈਏ ਅਗਲੇ ਕੱਪੜਿਆਂ ਨੂੰ, ਤਾਂ ਕਿ ਇਹਨਾਂ ਦਾ ਜਿਹੜਾ ਫੈਬਰਿਕ ਹੈਗਾ ਉਹ ਸੇਫ ਰਹੇ। ਸੋ ਵਾਈਟ ਹਮੇਸ਼ਾ ਵਾਈਟ ਰਹੇ, ਯਾਨੀ ਕਿ ਵਾਈਟ ਕੱਪੜੇ ਸਾਡੇ ਹਮੇਸ਼ਾ ਚਮਕਦਾਰ ਰਹਿਣ, ਹਮੇਸ਼ਾ ਵਾਈਟ ਹੀ ਦਿਖਣ, ਪੀਲਾਪਨ ਉਹਨਾਂ 'ਤੇ ਨਾ ਆਏ। ਅਤੇ ਉਹਨਾਂ ਦੇ ਲਈ ਕੀ ਕਰਨਾ ਹੈ ਕਿ ਵਾਈਟ ਕੱਪੜਿਆਂ ਨੂੰ ਹਮੇਸ਼ਾ ਅਲੱਗ ਤੋਂ ਧੋਣਾ ਚਾਹੀਦਾ, ਤਾਂ ਕਿ ਉਹਨਾਂ ਦੇ ਉੱਤੇ ਕਿਸੇ ਤਰੀਕੇ ਦਾ ਵੀ ਹੋਰ ਫੈਬਰਿਕ ਦਾ ਕਲਰ ਜਿਹੜਾ ਹੈਗਾ ਉਹ ਨਾ ਲੱਗੇ, ਅਤੇ ਨਾ ਹੀ ਹਲਕਾ ਫੁਲਕਾ ਉਹਨਾਂ 'ਚ ਗ੍ਰੇਇਸ਼ ਕਲਰ ਜਾਂ ਫਿਰ ਡਲਨੈਸ ਆਵੇ। ਬਾਕੀ ਕੱਪੜਿਆਂ ਨੂੰ ਸੁਕਾਉਣ ਵਾਸਤੇ ਧੁੱਪ ਜਿਹੜੀ ਹੈ ਨਾ ਉਹ ਸਭ ਤੋਂ ਬੈਸਟ ਹੈ, ਚਾਹੇ ਬੇਸ਼ੱਕ ਮਸ਼ੀਨਸ ਦੇ ਨਾਲ ਬਹੁਤ ਸਾਰੇ ਡਰਾਇਰਸ ਆ ਚੁੱਕੇ ਆ, ਬਟ ਜਦੋਂ ਅਸੀਂ ਕੋਈ ਵੀ ਕੱਪੜਾ ਧੁੱਪੇ ਸੁਕਾਉਂਦੇ ਹਾਂ ਤਾਂ ਉਹਦੇ ਨਾਲ ਕੀ ਹੁੰਦਾ, ਉਹਨਾਂ ਦੇ ਵਿੱਚੋਂ ਬੈਕਟੀਰੀਆ ਅਤੇ ਸਮੈਲ ਦੋਨੋਂ ਖਤਮ ਹੋ ਜਾਂਦੇ ਆ। ਬਸ ਧਿਆਨ ਇਹੀ ਰੱਖਣਾ ਕਿ ਧੁੱਪੇ ਜਦੋਂ ਅਸੀਂ ਕੱਪੜੇ ਸੁੱਕਣੇ ਪਾ ਰਹੇ ਹਾਂ ਤਾਂ ਕੱਪੜਿਆਂ ਨੂੰ ਹਮੇਸ਼ਾ ਉਲਟਾ ਕਰਕੇ ਹੀ ਸੁੱਕਣੇ ਪਾਈਏ। ਲਾਸਟ ਬਟ ਨਾਟ ਦਾ ਲੀਸਟ, ਜਿਹੜੇ ਡਾਰਕ ਕਲੋਥਸ ਹੁੰਦੇ ਨੇ, ਰੰਗੀਨ ਕੱਪੜੇ ਨੇ ਸਾਡੇ, ਉਹਨਾਂ ਨੂੰ ਆਪਾਂ ਤਿੱਖੀ ਧੁੱਪ ਦੇ ਵਿੱਚ ਜ਼ਿਆਦਾ ਦੇਰ ਨਾ ਸੁਕਾਈਏ, ਕਿਉਂਕਿ ਉਹਨਾਂ ਦਾ ਕਲਰ ਫੇਡ ਹੋ ਸਕਦਾ। ਸੋ ਅਗਰ ਉਹਨਾਂ ਨੂੰ ਧੁੱਪੇ ਪਾ ਰਹੇ ਹੋ ਤਾਂ ਧਿਆਨ ਦੇ ਵਿੱਚ ਰੱਖੋ ਜਿੱਥੇ ਸਿੱਧੀ ਧੁੱਪ ਨਾ ਪਵੇ, ਹਲਕੀ ਹਲਕੀ ਧੁੱਪ ਆ ਰਹੀ ਹੋਵੇ, ਅਤੇ ਟਾਈਮ ਸਿਰ ਉਹ ਕੱਪੜਿਆਂ ਨੂੰ ਅੰਦਰ ਵੀ ਕਰ ਲਓ, ਤਾਂ ਕਿ ਤੁਹਾਡੇ ਕੱਪੜਿਆਂ ਦਾ ਜਿਹੜਾ ਰੰਗ ਹੈਗਾ ਉਹ ਬਰਕਰਾਰ ਰਹੇ। ਸੋ ਐਸੀ ਖਾਸ ਖਾਸ ਟਿਪਸ ਐਂਡ ਟ੍ਰਿਕਸ ਜੋ ਕਿ ਕੱਪੜਿਆਂ ਨੂੰ ਗਰਮੀਆਂ ਦੇ ਵਿੱਚ ਧੋਂਦੇ ਹੋਏ ਅਸੀਂ ਆਪਣੇ ਦਿਮਾਗ ਦੇ ਵਿੱਚ ਰੱਖੀਏ, ਤਾਂ ਸਾਡੇ ਜਿਹੜੇ ਕੱਪੜੇ ਨੇ ਉਹ ਹਮੇਸ਼ਾ ਫਰੈਸ਼ ਲੱਗਣਗੇ, ਬ੍ਰੀਦੇਬਲ ਰਹਿਣਗੇ, ਅਤੇ ਨਾਲ ਹੀ ਨਾਲ ਮੈਂ ਕਿਹਾ ਜੀ ਨਵੇਂ ਨਵੇਂ ਵੀ ਬਣੇ।

ਰਹਿਣਗੇ। ਬਾਕੀ ਗਈ ਗੱਲ ਰਹੀ ਜੀ ਵਾਸ਼ਿੰਗ ਮਸ਼ੀਨ ਦੀ, ਤਾਂ ਹਫ਼ਤੇ ਦੇ ਵਿੱਚ ਇੱਕ ਜਾਂ ਦੋ ਵਾਰ ਵਾਸ਼ਿੰਗ ਮਸ਼ੀਨ ਨੂੰ ਕਲੀਨ ਕਰਨਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ, ਤਾਂ ਕਿ ਕਿਸੇ ਵੀ ਤਰੀਕੇ ਦੀ ਸਮੈਲ ਜਿਹੜੀ ਹੈ ਉਹ ਕੱਪੜਿਆਂ ਤੋਂ ਨਾ ਆਵੇ। ਬਾਕੀ ਹੋਮ ਸਵੀਟ ਹੋਮ ਦੇ ਵਿੱਚ ਇਨਫੋਰਮੇਸ਼ਨ ਦਾ ਡੋਜ਼ ਜਿਹੜਾ ਹੈ ਉਹ ਇੱਦਾਂ ਹੀ ਚੱਲਦਾ ਰਹੇਗਾ। ਬਹੁਤ ਸਾਰੀਆਂ ਚੀਜ਼ਾਂ ਨੇ ਜੋ ਤੁਹਾਡੇ ਨਾਲ ਡਿਸਕਸ ਕਰਨੀਆਂ ਨੇ। ਜਾਣਾ ਤੁਸੀਂ ਕਿੱਦਾਂ ਨਹੀਂ, ਇੱਦਾਂ ਹੀ ਟਿਊਨ ਇਨ ਕਰਕੇ ਰੱਖੋ 102.7 FM ਰੇਨਬੋ 'ਤੇ। ਅਗਲਾ ਗੀਤ ਆ ਰਿਹਾ ਜੀ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ ਤੁਹਾਡੇ ਰੇਡੀਓ ਸੈੱਟ 'ਤੇ।

ਵਾਂਸ ਅਗੇਨ ਵੈਲਕਮ ਬੈਕ ਹੈ ਜੀ। ਪ੍ਰੋਗਰਾਮ ਚੱਲ ਰਿਹਾ ਹੋਮ ਸਵੀਟ ਹੋਮ ਅਤੇ ਮੈਂ ਹਾਜੀ ਤੁਹਾਡੀ ਆਪਣੀ ਸਾਕਸ਼ੀ ਤੁਹਾਡੇ ਨਾਲ ਅਤੇ ਗੱਲਾਂ ਚੱਲ ਰਹੀਆਂ ਨੇ ਤੁਹਾਡੇ ਨਾਲ ਦਿਲੋਂ ਐਂਡ ਲਾਈਵ। ਤਿਆਰੀਆਂ ਗਾਣਾ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ ਅਸੀਂ ਸੁਣ ਰਹੇ ਸੀ ਅਤੇ ਤਿਆਰੀਆਂ ਅਸੀਂ ਗਾਰਡਨਿੰਗ ਦੀਆਂ ਵੀ ਪੂਰੀਆਂ ਪੂਰੀਆਂ ਕੀਤੀਆਂ ਹੋਈਆਂ। ਇਸ ਮੌਸਮ ਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਨੇ ਜੋ ਅਸੀਂ ਧਿਆਨ ਦੇ ਵਿੱਚ ਰੱਖਣੀਆਂ ਨੇ, ਐਕਸਪਰਟਸ ਕੀ ਕਹਿੰਦੇ ਨੇ ਕਿ ਕਿਹੜੀਆਂ ਕਿਹੜੀਆਂ ਚੀਜ਼ਾਂ ਸਾਨੂੰ ਫੋਲੋ ਕਰਨੀਆਂ ਚਾਹੀਦੀਆਂ ਨੇ, ਤਾਂ ਫਿਰ ਮੈਂ ਕਿਹਾ ਉਹ ਵੀ ਤੁਹਾਡੇ ਨਾਲ ਸਾਂਝਾ ਕਰਦੇ ਹਾਂ। ਹੁਣ ਗਰਮੀ ਆਉਂਦੀ ਹੈ, ਸਾਨੂੰ ਬਹੁਤ ਜ਼ਿਆਦਾ ਪਿਆਸ ਲੱਗਦੀ ਹੈ, ਥੋੜ੍ਹੀ ਥੋੜ੍ਹੀ ਦੇਰ ਬਾਅਦ ਦਿਲ ਕਰਦਾ ਕਿ ਹਾਂ ਪਾਣੀ ਜਿਹੜਾ ਉਹ ਪੀਂਦੇ ਰਹੀਏ। ਅਤੇ ਪੌਦਿਆਂ ਨੂੰ ਲੈ ਕੇ ਵੀ, ਮਤਲਬ ਬੂਟਿਆਂ ਨੂੰ ਲੈ ਕੇ ਵੀ ਸਾਡੇ ਦਿਮਾਗ ਦੇ ਵਿੱਚ ਇਹੀ ਥੋਟ ਪ੍ਰੋਸੈਸ ਹੁੰਦਾ ਹੈ ਕਿ ਇਹਨਾਂ ਨੂੰ ਵੀ ਬਹੁਤ ਜ਼ਿਆਦਾ ਗਰਮੀ ਲੱਗ ਰਹੀ ਹੈ ਅਤੇ ਵੱਧ ਤੋਂ ਵੱਧ ਪਾਣੀ ਦੇ ਦਿਉ। ਬਟ ਓਵਰ ਵਾਟਰਿੰਗ ਨਹੀਂ ਕਰਨੀ ਗਰਮੀਆਂ ਦੇ ਵਿੱਚ, ਬਹੁਤ ਜ਼ਿਆਦਾ ਜਿਹੜਾ ਹੈਗਾ ਪੌਦਿਆਂ ਨੂੰ ਪਾਣੀ ਨਹੀਂ ਦੇਣਾ, ਬੂਟਿਆਂ ਨੂੰ ਪਾਣੀ ਨਹੀਂ ਦੇਣਾ, ਕਿਉਂਕਿ ਜ਼ਿਆਦਾ ਪਾਣੀ ਦੇਣ ਦੇ ਨਾਲ ਵੀ ਜਿਹੜੀਆਂ ਉਹਨਾਂ ਦੀਆਂ ਰੂਟਸ ਹੈਗੀਆਂ ਉਹ ਡੈਮੇਜ ਹੋ ਸਕਦੀਆਂ ਨੇ।

ਸੋ ਮਿੱਟੀ ਚੈੱਕ ਕਰਕੇ ਹੀ ਕਿਸ ਮਤਲਬ ਗਮਲੇ ਦੇ ਵਿੱਚ ਜਾਂ ਜਿੱਥੇ ਪੌਦਾ ਲਗਾਇਆ ਉੱਥੇ ਕਿੰਨੀ ਕੁ ਪਾਣੀ ਦੀ ਰਿਕੁਆਇਰਮੈਂਟ ਹੈਗੀ ਉਹਦੇ ਹਿਸਾਬ ਨਾਲ ਹੀ ਪਾਣੀ ਦੇਣਾ ਚਾਹੀਦਾ। ਗੱਲ ਕਰੀਏ ਜੇ ਫਰਟੀਲਾਈਜ਼ਰਸ ਦੀ ਤਾਂ ਉਹਨਾਂ ਦਾ ਵੀ ਸਹੀ ਯੂਜ਼ ਕਰਨਾ ਚਾਹੀਦਾ। ਔਰਗੈਨਿਕ ਕੰਪੋਸਟ ਜਾਂ ਫਿਰ ਲਾਈਟ ਫਰਟੀਲਾਈਜ਼ਰਸ ਹੀ ਸਾਨੂੰ ਫਰਟੀਲਾਈਜ਼ਰਸ ਜਿਹੜੇ ਨੇ ਯੂਜ਼ ਕਰਨੇ ਚਾਹੀਦੇ ਨੇ। ਹੈਵੀ ਫਰਟੀਲਾਈਜ਼ਰਸ ਗਰਮੀਆਂ ਦੇ ਵਿੱਚ ਪਲਾਂਟਸ ਨੂੰ ਜ਼ਿਆਦਾ ਸਟ੍ਰੈਸ ਦੇ ਸਕਦੇ ਨੇ। ਸੋ ਬਾਕੀ ਹੀਟ ਰਿਜ਼ਿਸਟੈਂਸ ਪਲਾਂਟਸ ਜਿਹੜੇ ਹੈਗੇ ਨੇ ਜਿਹੜੇ ਗਰਮੀਆਂ ਦੇ ਮੌਸਮ ਦੇ ਵਿੱਚ ਚੰਗੀ ਤਰ੍ਹਾਂ ਗਰੋ ਹੋ ਸਕਦੇ ਨੇ ਉਹਨਾਂ ਨੂੰ ਸਾਨੂੰ ਚੂਜ਼ ਕਰਨਾ ਚਾਹੀਦਾ ਇਸ ਮੌਸਮ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਲਗਾਉਣਾ ਚਾਹੀਦਾ ਜਿਨ੍ਹਾਂ ਦੀ ਹੀਟ ਟੋਲਰੈਂਸ ਜਿਹੜੀ ਪਾਵਰ ਹੈਗੀ ਉਹ ਜ਼ਿਆਦਾ ਹੁੰਦੀ ਹੈ। ਉਹਨਾਂ ਵਿੱਚੋਂ ਗੱਲ ਕਰੀਏ ਤਾਂ ਟਮਾਟਰ ਹੈਗੀ ਹੈ, ਭਿੰਡੀ ਦਾ ਆਪਾਂ ਲਗਾ ਸਕਦੇ ਹਾਂ ਪੌਦਾ, ਜਾਂ ਫਿਰ ਹਰੀਆਂ ਮਿਰਚਾਂ ਅਤੇ ਜਾਂ ਫਿਰ ਲੌਕੀ ਆਪਾਂ ਜਿਹਨੂੰ ਕੱਦੂ ਕਹਿ ਦਿੰਦੇ ਹਾਂ ਉਹ ਵੀ ਐਡ ਕਰ ਸਕਦੇ ਹਾਂ ਗਾਰਡਨਿੰਗ ਦੇ ਵਿੱਚ। ਸੋ ਇਹ ਸੋਹਣੀਆਂ ਸੋਹਣੀਆਂ ਚੀਜ਼ਾਂ ਜਦੋਂ ਸਾਡੇ ਕਿਚਨ ਗਾਰਡਨ ਦੇ ਵਿੱਚ ਘਰ ਦੀ ਛੱਤ ਦੇ ਵਿੱਚ ਲੱਗੀਆਂ ਹੋਣਗੀਆਂ ਦੇਖਣ ਨੂੰ ਵੀ ਸੋਹਣੀਆਂ ਲੱਗਣਗੀਆਂ ਅਤੇ ਨਾਲ ਹੀ ਨਾਲ ਅਸੀਂ ਔਰਗੈਨਿਕ ਸਬਜ਼ੀਆਂ ਵੀ ਖਾ ਸਕਦੇ ਹਾਂ। ਮਤਲਬ ਇਹਨਾਂ ਦਾ ਫਲੇਵਰ ਜਿਹੜਾ ਹੁੰਦਾ, ਇਹਨਾਂ ਦਾ ਸਵਾਦ ਉਹ ਵੱਖਰਾ ਹੀ ਹੁੰਦਾ ਬਾਜ਼ਾਰ ਤੋਂ ਮਿਲੀ ਹੋਈ ਸਬਜ਼ੀਆਂ ਨਾਲੋਂ। ਨਾਲੇ ਆਪਣੇ ਹੱਥਾਂ ਦੇ ਨਾਲ ਜਦੋਂ ਅਸੀਂ ਕੋਈ ਪੌਦਾ ਲਗਾਉਂਦੇ ਹਾਂ ਉਹ ਵੱਡਾ ਹੁੰਦਾ ਹੈ, ਉੱਤੋਂ ਸਬਜ਼ੀਆਂ ਤੋੜ ਕੇ ਖਾਂਦੇ ਹਾਂ ਅਤੇ ਫਿਰ ਮੈਂ ਕਿਹਾ ਜੀ ਇੱਕ ਵੱਖਰਾ ਹੀ ਸਵਾਦ ਹੈ ਉਹਦਾ, ਸਵੈਗ ਹੈ। ਆ ਕੇ ਮਤਲਬ ਹਰ ਵਾਰ ਤੁਹਾਡੇ ਨਾਲ ਇੱਕ ਫੂਡ ਰੈਸਿਪੀ ਤਾਂ ਸ਼ੇਅਰ ਕਰਦੀ ਹਾਂ, ਬਟ ਇੱਕ ਵਧੀਆ ਜੀ ਅੱਜ ਇੱਕ ਡਰਿੰਕ ਰੈਸਿਪੀ ਵੀ ਸ਼ੇਅਰ ਕਰਾਂਗੇ। ਮਤਲਬ ਮੈਂ ਕਿਹਾ ਹੁਣ ਇਸ ਮੌਸਮ ਦੇ ਵਿੱਚ, ਗਰਮੀ ਦੇ ਮੌਸਮ ਦੇ ਵਿੱਚ ਜਦੋਂ ਮੈਂ ਤੁਹਾਡੇ ਨਾਲ ਗੱਲਾਂ ਕਰ ਰਹੀ ਹੁੰਦੀ ਹਾਂ ਨਾ, ਕੁਛ ਅੱਛੀ ਜਿਹੀ ਡਰਿੰਕ ਜਿਹੜੀ ਆ ਉਹ ਪੀਣ 'ਤੇ ਮਨ ਕਰਦਾ, ਤਾਂ ਫਿਰ ਉਹ ਕਿਹੜੀ ਹੈ ਆ ਕੇ ਤੁਹਾਨੂੰ ਦੱਸਦੀ ਹਾਂ। ਤੁਸੀਂ ਵੀ ਅੱਜ ਟਰਾਈ ਕਰ ਸਕਦੇ ਹੋ, ਬਹੁਤ ਹੀ ਡਿਫਰੈਂਟ ਤਰੀਕੇ ਦੀ ਹੈ ਅਤੇ ਨਾਲ ਦੇ ਨਾਲ ਉਹ ਹੈਲਦੀ ਵੀ ਹੈ। ਬਸ ਇੱਦਾਂ ਹੀ ਟਿਊਨ ਇਨ ਕਰਕੇ ਰੱਖੋ 102.7 FM ਰੇਨਬੋ, ਅਤੇ ਅਗਲਾ ਗੀਤ ਆ ਰਿਹਾ ਜੀ ਬਾਗੀ 4 ਮੂਵੀ ਤੋਂ ਤੁਹਾਡੇ ਰੇਡੀਓ ਸੈੱਟ 'ਤੇ।

ਬਿਲਕੁਲ ਜੀ, ਇਸ ਗਰਮੀ ਦੇ ਮੌਸਮ ਦੇ ਵਿੱਚ ਵੀ ਠੰਡੀ ਠੰਡੀ ਡਰਿੰਕਸ ਦਾ ਹੀ ਸਾਨੂੰ ਸਹਾਰਾ ਹੈ, ਇਹਨਾਂ ਬਿਨਾਂ ਕਿੱਥੇ ਹੀ ਸਾਡਾ ਗੁਜ਼ਾਰਾ ਹੈ। ਟਿਊਨ ਇਨ ਕੀਤਾ ਹੋਇਆ ਜੀ ਤੁਸੀਂ 102.7 FM ਰੇਨਬੋ, ਪ੍ਰੋਗਰਾਮ ਚੱਲ ਰਿਹਾ ਜੀ ਹੋਮ ਸਵੀਟ ਹੋਮ, ਅਤੇ ਮੈਂ ਹਾਂ ਜੀ ਤੁਹਾਡੀ ਸਾਕਸ਼ੀ ਤੁਹਾਡੇ ਨਾਲ। ਅਤੇ ਗਾਣੇ ਤੋਂ ਪਹਿਲਾਂ ਆਪਾਂ ਡਿਸਾਈਡ ਕੀਤਾ ਸੀ ਕਿ ਗਾਣੇ ਤੋਂ ਬਾਅਦ ਅਸੀਂ ਇੱਕ ਵਧੀਆ ਜਿਹੀ ਡਰਿੰਕ ਰੈਸਿਪੀ ਜਿਹੜੀ ਹੈਗੀ ਹੈ ਤੁਹਾਡੇ ਨਾਲ ਸ਼ੇਅਰ ਕਰਾਂਗੇ, ਕਿਉਂਕਿ ਗਰਮੀ ਦੇ ਮੌਸਮ ਦੇ ਵਿੱਚ ਨਾ ਸਰੀਰ ਨੂੰ ਠੰਡਕ ਅਤੇ ਤਾਜ਼ਗੀ ਦੇਣ ਵਾਲੀਆਂ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ, ਖਾਣੀਆਂ ਪੀਣੀਆਂ, ਮਤਲਬ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦੀਆਂ ਨੇ। ਅਤੇ ਇਸ ਕਰਕੇ ਇੱਕ ਆਸਾਨ ਜਿਹੀ ਜਿਹੜੀ ਹੈਗੀ ਹੈ ਲੱਸੀ, ਮੈਂਗੋ ਲੱਸੀ, ਉਹਦੀ ਰੈਸਿਪੀ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀ ਹਾਂ। ਬਈ ਸਮੱਗਰੀ ਦੀ ਗੱਲ ਕਰੀਏ ਬਣਾਉਣ ਵਾਸਤੇ ਕੀ ਕੀ ਚਾਹੀਦਾ ਹੈ, ਬਹੁਤ ਸੌਖੀਆਂ ਜਿਹੀਆਂ ਚੀਜ਼ਾਂ ਨੇ ਆਸਾਨੀ ਨਾਲ ਗਰਮੀ ਦੇ ਇਸ ਮੌਸਮ ਦੇ ਵਿੱਚ ਸਾਡੇ ਘਰ ਦੇ ਵਿੱਚ ਮੌਜੂਦ ਹੁੰਦੀਆਂ ਨੇ। ਉਹਦੇ ਲਈ ਚਾਹੀਦਾ ਜੀ 2 ਗਲਾਸ ਸਾਨੂੰ ਚਾਹੀਦਾ ਦਹੀਂ ਦੇ। ਉਸ ਤੋਂ ਬਾਅਦ ਮਤਲਬ ਰੈਸਿਪੀ ਜਿਹੜੀ ਦੱਸਣ ਲੱਗੀ ਹਾਂ ਉਹਦੇ ਲਈ, ਮਤਲਬ 2 ਗਲਾਸਾਂ ਦੇ ਲਈ ਕੀ ਕੀ ਚਾਹੀਦਾ ਉਹ ਚੀਜ਼ਾਂ ਦੱਸਣ ਲੱਗੀ ਹਾਂ। ਅੰਬ ਚਾਹੀਦਾ ਪੱਕਿਆ ਹੋਇਆ ਇੱਕ ਵੱਡਾ ਸਾਰਾ, 2 ਕੱਪ ਜਿਹੜੇ ਹੈਗੇ ਉਹ ਦਹੀਂ ਦੇ ਚਾਹੀਦੇ ਨੇ, ਠੰਡਾ ਦੁੱਧ ਚਾਹੀਦਾ 1/2 ਕੱਪ, ਚੀਨੀ 2 ਤੋਂ 3 ਚਮਚ ਜਾਂ ਫਿਰ ਸਵਾਦ ਅਨੁਸਾਰ ਤੁਸੀਂ ਘੱਟ ਜਾਂ ਜ਼ਿਆਦਾ ਕਰ ਸਕਦੇ ਹੋ, ਬਾਕੀ ਮੈਂ ਤਾਂ ਇਹ ਕਹੂੰਗੀ ਕਿ ਇੱਕ ਸਹੀ ਸਹੀ ਮਾਤਰਾ ਦੇ ਵਿੱਚ ਹੋਣੀ ਚਾਹੀਦੀ ਹੈ। ਇਲਾਇਚੀ ਪਾਊਡਰ 1/4 ਸਪੂਨ, ਟੋਟਲੀ ਆਪਸ਼ਨਲ ਹੈ, ਜੇ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਐਡ ਕਰ ਸਕਦੇ ਹੋ, ਅਦਰਵਾਈਜ਼ ਇਹਨੂੰ ਸਕਿਪ ਕਰ ਸਕਦੇ ਹੋ। ਬਰਫ਼ ਦੇ ਟੁਕੜੇ ਚਾਹੀਦੇ ਨੇ 5 ਤੋਂ 6, ਪਿਸਤਾ ਜਾਂ ਬਦਾਮ ਸਜਾਵਟ ਲਈ, ਮਤਲਬ ਫਾਈਨਲ ਦੇ ਵਿੱਚ ਜਿਵੇਂ ਆਪਾਂ ਸਬਜ਼ੀਆਂ ਬਣਾ ਕੇ ਹਰਾ ਧਨੀਆ ਗਾਰਨਿਸ਼ ਕਰਦੇ ਨਾ, ਇੱਦਾਂ ਹੀ ਕੋਈ ਡਰਿੰਕ ਠੰਡੀ ਠੰਡੀ ਹੋਵੇ ਅਤੇ ਉਹਦੇ ਉੱਤੇ ਪਿਸਤਾ ਜਾਂ ਫਿਰ ਬਦਾਮ ਦੇ ਟੁਕੜੇ ਜਦੋਂ ਆਪਾਂ ਫਾਈਨਲ ਦੇ ਵਿੱਚ ਸਜਾਉਂਦੇ ਹਾਂ ਤਾਂ ਉਹ ਡਰਿੰਕ ਹੋਰ ਵੀ ਜ਼ਿਆਦਾ ਟੈਂਪਟਿੰਗ ਲੱਗਦੀ ਹੈ। ਅਤੇ ਉਸ ਤੋਂ ਬਾਅਦ ਬਣਾਉਣ ਦਾ ਤਰੀਕਾ ਕੀ ਹੈ ਕਿ ਇੱਕ ਅੰਬ ਜਿਹੜਾ ਹੈਗਾ ਆਪਾਂ ਚੰਗੀ ਤਰ੍ਹਾਂ ਉਹਨੂੰ ਛਿਲ ਕੇ ਉਹਦੇ ਛੋਟੇ ਛੋਟੇ ਟੁਕੜੇ ਕਰਕੇ ਫਿਰ ਉਹਨੂੰ ਉਹਦੀ ਗੁਠਲੀ ਜਿਹੜੀ ਹੈਗੀ ਉਹ ਵੱਖਰੀ ਕਰ ਦੇਣੀ ਹੈ, ਅਤੇ ਇਹਨੂੰ ਚੰਗੀ ਤਰ੍ਹਾਂ ਅੰਬ ਦੇ ਇਸ ਪਲਪ ਜਿਹੜਾ ਹੈਗਾ ਉਹਨੂੰ ਮੈਸ਼ ਕਰ ਲੈਣਾ ਵਿਦ ਦ ਹੈਲਪ ਆਫ ਬਲੈਂਡਰ। ਬਲੈਂਡ ਕਰਨ ਤੋਂ ਬਾਅਦ ਫਿਰ ਉਹਦੇ ਵਿੱਚ ਆਪਾਂ ਜਿਹੜਾ ਦਹੀਂ ਹੈਗਾ ਉਹ ਐਡ ਕਰਨਾ ਹੈ ਅਤੇ ਦੁੱਧ ਜਿਹੜਾ ਲਿੱਤਾ ਹੋਇਆ ਸੀ, ਸਾਰੀਆਂ ਚੀਜ਼ਾਂ ਅਤੇ ਨਾਲ ਹੀ ਨਾਲ ਇਲਾਇਚੀ ਪਾਊਡਰ ਚੰਗੀ ਤਰ੍ਹਾਂ ਸਾਰੀਆਂ ਚੀਜ਼ਾਂ ਨੂੰ ਬਲੈਂਡ ਕਰਕੇ ਫਿਰ ਉਹਦੇ ਵਿੱਚ ਐਂਡ ਦੇ ਵਿੱਚ ਬਰਫ਼ ਦੇ ਟੁਕੜੇ ਪਾ ਕੇ ਬਲੈਂਡਰ ਦੇ ਨਾਲ ਫਿਰ ਇਹਨੂੰ ਚੰਗੀ ਤਰ੍ਹਾਂ ਬਲੈਂਡ ਕਰਕੇ ਅਤੇ 1-2 ਮਿੰਟ ਲਈ ਚੰਗੀ ਤਰ੍ਹਾਂ ਬਲੈਂਡ ਕਰਨ ਤੋਂ ਬਾਅਦ ਲੱਸੀ ਜਿਹੜੀ ਹੈ ਨਾ ਉਹ ਕ੍ਰੀਮੀ ਲੱਸੀ ਤੁਹਾਡੀ ਰੈਡੀ ਹੋ ਜਾਏਗੀ, ਅਤੇ ਇਹਦੇ ਵਿੱਚ ਬਰਫ਼ ਜੇ ਤੁਸੀਂ ਹੋਰ ਐਡ ਕਰਨਾ ਚਾਹੁੰਦੇ ਹੋ ਤਾਂ ਐਡ ਕਰ ਸਕਦੇ ਹੋ। ਅਤੇ ਨਾਲ ਹੀ ਨਾਲ ਸਰਵ ਕਰਨ ਦੇ ਲਈ ਗਲਾਸ ਦੇ ਵਿੱਚ ਮੈਂਗੋ ਲੱਸੀ ਐਡ ਕਰੋ ਅਤੇ ਉਸ ਤੋਂ ਬਾਅਦ ਪਿਸਤੇ ਜਾਂ ਫਿਰ ਬਦਾਮ ਦੇ ਨਾਲ ਸਜਾਓ ਅਤੇ ਠੰਡੀ ਠੰਡੀ ਲੱਸੀ ਮੈਂ ਕਿਹਾ ਜੀ ਪੀ ਕੇ ਤੁਸੀਂ ਮਤਲਬ ਯਾਦ ਕਰੋਗੇ, ਬਹੁਤ ਹੀ ਵਧੀਆ ਬਹੁਤ ਹੀ ਸਵਾਦ ਲੱਗਦੀ ਹੈ ਮਿੱਠੀ ਲੱਸੀ, ਨਮਕੀਨ ਲੱਸੀ, ਪੁਦੀਨੇ ਵਾਲੀ, ਮਤਲਬ ਅਲੱਗ ਅਲੱਗ ਤਰ੍ਹਾਂ ਦੀ ਅਸੀਂ ਲੱਸੀ ਪੀਂਦੇ ਹਾਂ, ਬਟ ਮੈਂਗੋ ਲੱਸੀ ਵੀ ਜਿਹੜੀ ਹੈ ਨਾ ਇਹਦਾ ਵੀ ਇੱਕ ਆਪਣਾ ਹੀ ਫਲੇਵਰ ਹੈ। ਅਤੇ ਨਾਲ ਹੀ ਨਾਲ ਜੇ ਫਾਇਦੇ ਦੀ ਗੱਲ ਕਰੀਏ ਤਾਂ ਸਰੀਰ ਨੂੰ ਠੰਡਕ ਵੀ ਦਿੰਦੀ ਹੈ ਅਤੇ ਸਾਨੂੰ ਡੀਹਾਈਡਰੇਸ਼ਨ ਤੋਂ ਵੀ ਬਚਾਉਂਦੀ ਹੈ ਲੱਸੀ, ਅਤੇ ਨਾਲ ਹੀ ਨਾਲ ਜਦੋਂ ਅਸੀਂ ਪੀਂਦੇ ਹਾਂ ਤਾਂ ਸਾਨੂੰ ਇੰਸਟੈਂਟ ਐਨਰਜੀ ਵੀ ਮਿਲਦੀ ਹੈ ਅਤੇ ਪਚਨ ਦੇ ਲਈ ਵੀ ਬਹੁਤ ਜ਼ਿਆਦਾ ਵਧੀਆ ਹੈਗੀ ਹੈ। ਸੋ ਹੋਰ ਵੀ ਵਧੀਆ ਵਧੀਆ ਇਨਫੋਰਮੇਸ਼ਨ, ਵਧੀਆ ਵਧੀਆ ਗੱਲਾਂ ਜਿਹੜੀਆਂ ਨੇ ਤੁਹਾਡੇ ਨਾਲ ਇੱਦਾਂ ਹੀ ਕਰਦੇ ਰਵਾਂਗੇ। ਬਸ ਤੁਸੀਂ ਇੱਦਾਂ ਹੀ ਟਿਊਨ ਇਨ ਕਰਕੇ ਰੱਖੋ ਜੀ ਆਪਣਾ ਫੇਵਰੇਟ ਵਾਲਾ ਰੇਡੀਓ ਸਟੇਸ਼ਨ 102.7 FM ਰੇਨਬੋ, ਅਤੇ ਅਗਲਾ ਗੀਤ ਆ ਰਿਹਾ ਜੀ ਤੁਹਾਡੇ ਰੇਡੀਓ ਸੈੱਟ 'ਤੇ।

0: ਅਵਤਾਰ ਸਿੰਘ ਬਿਲਿੰਗ ਦੇ ਨਾਵਲ ਹੋਇਆ ਦੇਸ ਪਰਾਇਆ ਤੇ ਆਧਾਰਿਤ ਇਹ ਰੇਡੀਓ ਲੜੀਵਾਰ ਨਾਟਕ ਤੁਸੀਂ ਸੁਣੋਗੇ ਹਰ ਸੋਮਵਾਰ ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ
1: ਸੋਚਾਂ ਵਿੱਚ ਮੈਂ ਹੁਣ ਬੋਲਾਂ ਕੀ ਖੋਇਆ ਕੀ ਪਾਇਆ।
0: ਲੜੀਵਾਰ ਨਾਟਕ ਹੋਇਆ

0: ਘਰ ਖਰਚੇ ਦੇ ਪੈਸੇ ਦਿਓ ਹਸਬੈਂਡ ਜੀ।
1: ਇਹ ਰਾਸ਼ਨ ਦੇ 15,000, ਸਬਜ਼ੀਆਂ ਦੇ 2,000
0: ਤੇ ਬਿਜਲੀ ਦੇ ਬਿੱਲ ਦੇ।
1: ਹੁਣ 0 ਰੁਪਏ ਕਿਵੇਂ ਦਵਾਂ?
0: ਓਹੋ, ਭੁੱਲੀ ਗਈ ਸੀ, ਹੁਣ ਤਾਂ ਸੋਲਰ ਪੈਨਲ ਲੱਗ ਗਏ ਹੈ ਨਾ, ਤਾਂ ਫੇਰ ਜੋ ਬਾਕੀ ਬਚੇ ਹੋਏ 4,000 ਨੇ ਉਸ ਦੀ ਸ਼ੋਪਿੰਗ ਕਰਨ ਚਲੀਏ।
1: ਜ਼ਰੂਰ। ਪੀਐਮ ਸੂਰਿਆ ਘਰ ਮੁਫਤੀ ਬਿਜਲੀ ਯੋਜਨਾ ਜੁੜਨ ਲਈ ਰਜਿਸਟਰ ਕਰੋ pmsuryaghar.gov.in।
2: ਹਰ ਘਰ ਸੂਰਿਆ ਘਰ।
3: ਸਰ, ਤੁਸੀਂ ਪਰਸਨਲ ਲੋਨ ਲੈਣਾ?
4: ਫੇਰ ਤੋਂ ਯਾਰ, ਇਹਨੂੰ ਤਾਂ ਬਲੌਕ ਹੀ ਕਰ ਦਿੰਦਾ।
3: ਸਰ, ਦੁਬਈ ਦੀ ਫ੍ਰੀ ਟ੍ਰਿਪ।
4: ਇਹਨੂੰ ਵੀ ਬਲੌਕ, ਕਿੰਨਿਆਂ ਨੂੰ ਬਲੌਕ ਕਰੀ ਜਾਵਾਂ ਯਾਰ।
5: ਸਿਰਫ ਫੋਨ ਤੇ ਬਲੌਕ ਕਰਨ ਨਾਲ ਸਪੈਮ ਖਤਮ ਨਹੀਂ ਹੁੰਦਾ, ਹਰ ਵਾਰ ਨਵਾਂ ਨੰਬਰ ਆ ਜਾਂਦਾ ਹੈ।
4: ਤਾਂ ਫਿਰ ਕੀ ਕਰਾਂ?
5: ਕਾਲ ਪਿਕ ਕਰ, ਫਿਰ ਟ੍ਰਾਈ DND ਐਪ ਤੇ ਰਿਪੋਰਟ ਕਰ, ਕੈਟੇਗਰੀ ਸਿਲੈਕਟ ਕਰੋ, ਬੈਂਕਿੰਗ, ਟ੍ਰੈਵਲ ਇੰਸ਼ੋਰੈਂਸ ਤੇ ਸਬਮਿਟ ਕਰੋ, ਬਸ ਕੁਝ ਸੈਕਿੰਡਸ ਦਾ ਕੰਮ ਹੈ।
4: ਮਤਲਬ ਸਭ ਦਾ ਸਪੈਮ ਘਟ ਜਾਵੇਗਾ?
5: ਹਾਂ, ਰਿਪੋਰਟ ਮਿਲਦਿਆਂ ਹੀ ਐਕਸ਼ਨ ਹੁੰਦਾ ਹੈ।
4: ਸਿਰਫ ਬਲੌਕ ਨਹੀਂ, ਰਿਪੋਰਟ ਜ਼ਰੂਰ ਕਰੋ। ਟ੍ਰਾਈ DND ਐਪ ਡਾਊਨਲੋਡ ਕਰੋ ਪਲੇ ਸਟੋਰ ਜਾਂ ਐਪ ਸਟੋਰ ਤੋਂ ਤੇ ਰਿਪੋਰਟ ਕਰਨਾ ਸ਼ੁਰੂ ਕਰੋ।

ਵਾਂਸ ਅਗੇਨ ਵੈਲਕਮ ਬੈਕ ਹੈ ਜੀ, ਟਿਊਨ ਇਨ ਕੀਤਾ ਹੋਇਆ ਤੁਸੀਂ 102.7 FM ਰੇਨਬੋ ਪ੍ਰੋਗਰਾਮ ਹੋਮ ਸਵੀਟ ਹੋਮ, ਅਤੇ ਮੈਂ ਹਾਂ ਜੀ ਤੁਹਾਡੀ ਆਪਣੀ ਸਾਕਸ਼ੀ ਤੁਹਾਡੇ ਨਾਲ। ਬਈ ਗਰਮੀਆਂ ਦੀਆਂ ਛੁੱਟੀਆਂ ਜਿਹੜੀਆਂ ਨੇ ਨਾ ਆਲਮੋਸਟ ਹਰ ਇੱਕ ਸਕੂਲ ਦੇ ਵਿੱਚ ਜਿਹੜੀਆਂ ਨੇ ਪੈ ਚੁੱਕੀਆਂ ਨੇ ਅਤੇ ਕਾਲਜਸ ਵਿੱਚ ਵੀ ਪੈਣ ਵਾਲੀਆਂ ਨੇ, ਅਤੇ ਅਸੀਂ ਸਾਰੇ ਦੇ ਸਾਰੇ ਕਿਤੇ ਨਾ ਕਿਤੇ ਰੈਡੀ ਹਾਂ ਕਿਤੇ ਨਾ ਕਿਤੇ ਘੁੰਮਣ ਜਾਣ ਫਿਰਨ ਵਾਸਤੇ। ਸੋ ਗਰਮੀ ਦੇ ਵਿੱਚ ਘੁੰਮਣ ਜਾ ਰਹੇ ਹਾਂ ਅਤੇ ਕੁਛ ਟਰੈਵਲ ਟ੍ਰਿਪਸ ਨੇ ਜੋ ਸਾਡੇ ਮਾਇੰਡ ਦੇ ਵਿੱਚ ਕਈ ਵਾਰ ਸਕਿੱਪ ਹੋ ਜਾਂਦੀਆਂ ਨੇ, ਮਾਇੰਡ ਦੇ ਵਿੱਚ ਜ਼ਰੂਰ ਰੱਖੀਏ ਤਾਂ ਕਿ ਸਾਡਾ ਘੁੰਮਣਾ ਫਿਰਨਾ ਜਿਹੜਾ ਹੈਗਾ ਨਾ ਉਹ ਯਾਦਗਾਰ ਰਹੇ, ਮਤਲਬ ਕਿਸੇ ਤਰੀਕੇ ਦੀ ਵੀ ਪਰੇਸ਼ਾਨੀ ਨਾ ਆਵੇ। ਘਰ ਤੋਂ ਦੂਰ ਜਾ ਰਹੇ ਹੋ, ਘਰ ਤੋਂ ਥੋੜ੍ਹਾ ਕੁ ਦੂਰ ਜਾ ਰਹੇ ਹੋ ਜਾਂ ਫਿਰ ਜ਼ਿਆਦਾ ਦੂਰ ਜਾ ਰਹੇ ਹੋ, ਮਤਲਬ ਗਰਮੀ ਦੇ ਮੌਸਮ ਦੇ ਵਿੱਚ ਆਪਣੇ ਕੋਲ ਪਾਣੀ ਦੀ ਬੋਟਲ ਜ਼ਰੂਰ ਰੱਖੋ ਤਾਂ ਕਿ ਕਿਸੇ ਤਰੀਕੇ ਦੀ ਵੀ ਪਰੇਸ਼ਾਨੀ ਤੁਹਾਨੂੰ ਨਾ ਹੋਵੇ। ਇਹਦੇ ਨਾਲ ਹੀ ਨਾਲ ਟਿਪ ਨੰਬਰ ਸੈਕਿੰਡ, ਹਮੇਸ਼ਾ ਪ੍ਰੈਫਰ ਕਰੋ ਕਿ ਲਾਈਟ ਕਲਰਸ ਜਾਂ ਕੋਟਨ ਦੇ ਕੱਪੜੇ ਹੀ ਪਾ ਕੇ ਘਰੋਂ ਬਾਹਰ ਨਿਕਲੋ, ਅਤੇ ਧੁੱਪ ਤੋਂ ਬਚਣ ਦੇ ਲਈ ਸਨਸਕ੍ਰੀਨ ਅਤੇ ਜਿਹੜੇ ਚਸ਼ਮਾ ਹੈਗਾ ਆਪਣੇ ਸ਼ੇਡਸ ਨੇ ਗੋਗਲਸ ਨੇ ਉਹਨਾਂ ਨੂੰ ਜ਼ਰੂਰ ਵੇਅਰ ਕਰਕੇ ਜਾਓ। ਬਾਕੀ ਘੁੰਮਣ ਫਿਰਨ ਜਾ ਰਹੇ ਹਾਂ ਅਸੀਂ, ਘਰ ਤੋਂ ਬਾਹਰ ਨਿਕਲ ਰਹੇ ਹਾਂ ਅਤੇ ਦਿਲ ਕਰਦਾ ਹੈ ਕੁਛ ਨਾ ਕੁਛ ਬਾਹਰ ਜਾ ਕੇ ਖਾਣ ਦਾ, ਬਟ ਮਾਇੰਡ ਦੇ ਵਿੱਚ ਇੱਕ ਚੀਜ਼ ਜਿਹੜੀ ਆ ਉਹ ਜ਼ਰੂਰ ਰੱਖੀਏ ਕਿ ਘੁੰਮਣ ਫਿਰਨ ਦੇ ਨਾਲ ਨਾਲ ਅਸੀਂ ਆਪਣੀ ਸਿਹਤ ਦਾ ਧਿਆਨ ਵੀ ਰੱਖਣਾ ਹੈ। ਸੋ ਜੇ ਬਾਹਰ ਅਸੀਂ ਜਾ ਵੀ ਰਹੇ ਹਾਂ ਤਾਂ ਕੋਸ਼ਿਸ਼ ਕਰੀਏ ਕਿ ਜਿਹੜੀਆਂ ਹੈਲਦੀ ਆਪਸ਼ਨਸ ਨੇ ਉਹਨਾਂ ਨੂੰ ਆਪਟ ਕਰੀਏ, ਅਤੇ ਜ਼ਿਆਦਾ ਫਰਾਈਡ ਜਾਂ ਫਿਰ ਤਲਿਆ ਹੋਇਆ ਜਾਂ ਫਿਰ ਭੁੰਨਿਆ ਹੋਇਆ ਜ਼ਿਆਦਾ ਮਿਰਚ ਮਸਾਲੇ ਵਾਲੀ ਚੀਜ਼ਾਂ ਜਿਹੜੀਆਂ ਨੇ ਉਹ ਨਾ ਖਾਈਏ। ਹੁਣ ਖਾਣ ਦੇ ਨਾਲ ਨਾਲ ਸਫ਼ਰ ਦੇ ਵਿੱਚ ਜੇ ਅਸੀਂ ਆਪਣੇ ਕੋਲ ਅੱਜ ਕੱਲ੍ਹ ਨਿੰਬੂ ਪਾਣੀ ਜਾਂ ਫਿਰ ORS ਵਰਗੀ ਚੀਜ਼ਾਂ ਵੀ, ਮਤਲਬ ਸਮਾਨ ਆਪਣੇ ਨਾਲ ਕੈਰੀ ਕਰ ਲਈਏ ਤਾਂ ਆਪਾਂ ਹਾਈਡਰੇਟ ਵੀ ਰਹਿ ਸਕਦੇ ਹਾਂ, ਹੈਲਦੀ ਵੀ ਰਹਿ ਸਕਦੇ ਹਾਂ, ਧੁੱਪ ਦੇ ਵਿੱਚ ਆਸਾਨੀ ਨਾਲ ਘੁੰਮ ਸਕਦੇ ਹਾਂ, ਕਿਉਂਕਿ ਜੇ ਆਪਾਂ ਸਹੀ ਤਰੀਕੇ ਦੀ ਡਾਇਟ ਜਿਹੜੀ ਹੈ ਆਪਣਾ ਖਾਣਾ ਪੀਣਾ ਜਿਹੜਾ ਹੈਗਾ ਸਹੀ ਤਰੀਕੇ ਦੇ ਨਾਲ ਰੱਖਿਆ ਹੋਏਗਾ। ਔਰ ਘੁੰਮਣ ਫਿਰਨ ਦੇ ਲਈ ਬਾਹਰ ਐਕਸਪਲੋਰ ਕਰਨ ਦੇ ਲਈ, ਮਤਲਬ ਕੋਸ਼ਿਸ਼ ਕਰਨੀ ਹੈ ਜੇ ਆਪਾਂ ਕਿਤੇ ਆਪਣੇ ਸ਼ਹਿਰ ਤੋਂ ਬਾਹਰ ਵੀ ਜਾ ਰਹੇ ਹਾਂ ਜਾਂ ਫਿਰ ਕਿਤੇ ਵੀ ਘੁੰਮ ਰਹੇ ਹਾਂ, ਅਤੇ 12 ਵਜੇ ਦੁਪਹਿਰ 12 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਜਿਹੜਾ ਧੁੱਪ ਹੁੰਦੀ ਹੈ ਨਾ ਬਹੁਤ ਜ਼ਿਆਦਾ ਤਿੱਖੀ ਹੁੰਦੀ ਹੈ, ਅਤੇ ਇਸ ਟਾਈਮ ਦੇ ਵਿੱਚ ਕੋਸ਼ਿਸ਼ ਇਹੀ ਕਰਨੀ ਚਾਹੀਦੀ ਹੈ ਅਨਟਿਲ ਔਰ ਅਨਲੈਸ ਬਹੁਤ ਜ਼ਿਆਦਾ ਜ਼ਰੂਰੀ ਨਹੀਂ ਹੈ ਅਤੇ ਬਾਹਰ ਨਿਕਲਣਾ ਅਵੋਇਡ ਕਰੀਏ। ਬਾਕੀ ਘੁੰਮਣ ਫਿਰਨ ਨਿਕਲ ਰਹੇ ਹਾਂ ਅਤੇ ਆਪਣਾ ਮੋਬਾਈਲ, ਪਾਵਰ ਬੈਂਕ, ਹੋਰ ਵੀ ਜ਼ਰੂਰੀ ਜਿੰਨੇ ਵੀ ਡਾਕੂਮੈਂਟਸ ਹੈਗੇ ਹੈ ਹਮੇਸ਼ਾ ਆਪਣੇ ਨਾਲ ਰੱਖੀਏ, ਤਾਂ ਟਰੈਵਲ ਦੇ ਦੌਰਾਨ ਆਪਣੀ ਬੋਡੀ ਨੂੰ ਹਾਈਡਰੇਟ ਰੱਖਣਾ ਸਭ ਤੋਂ ਜ਼ਿਆਦਾ ਜ਼ਰੂਰੀ ਹੁੰਦਾ, ਉਹ ਮਸਟ ਹੈ। ਇਹੀ ਕਹਾਂਗੇ ਕਿ ਹੈਲਦੀ ਲਾਈਫ ਸਟਾਈਲ ਜਿਹੜਾ ਹੈਗਾ ਆਪਣੇ ਟ੍ਰਿਪ ਦੇ ਵਿੱਚ ਵੀ ਜ਼ਰੂਰ ਫੋਲੋ ਕਰੋ। ਬਾਕੀ ਜੀ ਫਿਰ ਵਧੀਆ ਵਧੀਆ ਗਾਣਿਆਂ ਦੇ ਲਈ ਤਾਂ FM ਰੇਨਬੋ ਹੈ ਹੀ ਹੈ ਜੋ ਤੁਹਾਡਾ ਸਾਥ ਦਿੰਦਾ ਹੈ, ਅਤੇ ਵਧੀਆ ਵਧੀਆ ਗਾਣੇ ਤੁਹਾਡੇ ਲਈ ਅਸੀਂ ਜਿਹੜੇ ਹੈ ਇਸ ਖਾਸ ਪ੍ਰੋਗਰਾਮ ਹੋਮ ਸਵੀਟ ਹੋਮ ਦੇ ਵਿੱਚ ਪਲੇਅ ਕਰਦੇ ਹਾਂ, ਅਤੇ ਤੁਸੀਂ ਇੱਦਾਂ ਹੀ ਸੁਣਦੇ ਰਹੋ ਵਧੀਆ ਵਧੀਆ ਗਾਣੇ, ਟਿਊਨ ਇਨ ਕਰਕੇ ਰੱਖੋ ਅਤੇ ਮੇਰੇ ਯਾਨੀ ਕਿ ਸਾਕਸ਼ੀ ਨਾਲ ਜੁੜੇ ਰਹੋ। ਆ ਕੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਨੇ ਜੋ ਤੁਹਾਡੇ ਨਾਲ ਕਰਨੀਆਂ ਨੇ।

ਵਾਂਸ ਅਗੇਨ ਵੈਲਕਮ ਬੈਕ ਹੈ ਜੀ ਟਿਊਨ ਇਨ ਕੀਤਾ ਹੈ ਤੁਸੀਂ 102.7 FM ਰੇਨਬੋ ਪ੍ਰੋਗਰਾਮ ਚੱਲ ਰਿਹਾ ਜੀ ਹੋਮ ਸਵੀਟ ਹੋਮ ਅਤੇ ਮੈਂ ਹਜੇ ਤੁਹਾਡੀ ਆਪਣੀ ਸਾਕਸ਼ੀ ਤੁਹਾਡੇ ਨਾਲ ਵੈਲ ਕੱਪੜਿਆਂ ਨੂੰ ਕਿੱਦਾਂ ਅਸੀਂ ਮਤਲਬ ਇਸ ਗਰਮੀ ਦੇ ਮੌਸਮ ਦੇ ਵਿੱਚ ਸਹੀ ਤਰੀਕੇ ਦੇ ਨਾਲ ਧੋ ਸਕਦੇ ਹਾਂ, ਫਿਰ ਉਸ ਤੋਂ ਬਾਅਦ ਜੇ ਘੁੰਮਣ ਫਿਰਨ ਜਾ ਰਹੇ ਹਾਂ ਤਾਂ ਕਿਹੜੀਆਂ ਕਿਹੜੀਆਂ ਚੀਜ਼ਾਂ ਮਾਇੰਡ ਦੇ ਵਿੱਚ ਰੱਖਣੀਆਂ ਨੇ, ਅਤੇ ਮਿੱਠੀ ਮਿੱਠੀ ਲੱਸੀ ਜਿਹੜੀ ਹੈ ਉਹਦੀ ਰੈਸਿਪੀ ਵੀ ਤੁਹਾਡੇ ਨਾਲ ਸ਼ੇਅਰ ਕਰ ਲਈ ਹੈ। ਮਤਲਬ ਇੰਨੀਆਂ ਸਾਰੀਆਂ ਗੱਲਾਂ ਕਰ ਲਈਆਂ ਨੇ, ਮੈਂ ਕਿਹਾ ਹੁਣ ਟਾਈਮ ਜਿਹੜਾ ਹੋ ਗਿਆ ਯਾਨੀ ਕਿ ਦੁਪਹਿਰ ਦੇ ਲੰਚ ਦੇ ਵਿੱਚ ਅੱਜ ਅਸੀਂ ਕੀ ਪ੍ਰਿਪੇਅਰ ਕਰਕੇ ਖਾ ਸਕਦੇ ਹਾਂ ਉਹਦਾ ਜ਼ਿਕਰ ਵੀ ਜ਼ਰਾ ਕਰ ਲਿੱਤਾ ਜਾਏ। ਹੁਣ ਕਿ ਇਹਦੇ ਕਿੰਨੇ ਸਾਰੇ ਫਾਇਦੇ ਨੇ, ਮਤਲਬ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਬਹੁਤ ਅੱਛਾ ਸਾਡੇ ਗੱਟ ਹੈਲਥ ਦੇ ਲਈ, ਸਾਡੇ ਸਟਮਕ ਦੇ ਲਈ, ਸਾਡੇ ਪੇਟ ਨੂੰ ਠੰਡਾ ਰੱਖਦਾ। ਪਰ ਘਰ ਦੇ ਵਿੱਚ ਕੁਝ ਬੱਚੇ ਹੁੰਦੇ ਆ ਨਾ ਜਿਨ੍ਹਾਂ ਨੂੰ ਕੀਆ ਨਹੀਂ ਪਸੰਦ ਹੁੰਦਾ, ਮਤਲਬ ਕੀਆ ਸੁਣ ਕੇ ਹੀ ਉਹਨਾਂ ਦਾ ਨੱਕ ਜਿਹੜਾ ਨਾ ਉਹ ਸੁਕੜ ਦਿਆ ਜਾਂਦਾ। ਪਰ ਅੱਜ ਦੀ ਜਿਹੜੀ ਰੈਸਿਪੀ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀ ਹਾਂ, ਮਤਲਬ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਕੀਆ ਖਿਲਾਓਗੇ, ਉਹਨਾਂ ਨੂੰ ਪਤਾ ਹੀ ਨਹੀਂ ਚੱਲੇਗਾ ਕਿ ਉਹਨਾਂ ਨੇ ਕੀਆ ਖਾਧਾ ਹੈ। ਅਤੇ ਨਾਲ ਹੀ ਨਾਲ ਜਿਹੜੇ ਇਹਦੇ ਫਾਇਦੇ ਨੇ, ਲੌਕੀ ਮਤਲਬ ਜਿਹਨੂੰ ਕੀਆ ਕਹਿ ਦਿੰਦੇ ਹਾਂ, ਲੌਕੀ ਕਹਿ ਦਿੰਦੇ ਹਾਂ, ਅਤੇ ਉਹ ਵੀ ਉਹਨਾਂ ਨੂੰ ਮਿਲਣਗੇ। ਰੈਸਿਪੀ ਦਾ ਨਾਮ ਹੈ ਲੌਕੀ ਰਾਈਸ। ਮਤਲਬ ਇੰਟਰਨੈਟ 'ਤੇ ਵੀ ਬਹੁਤ ਸਾਰੇ ਸੈਲੀਬ੍ਰਿਟੀਜ਼ ਨੇ ਵੀ ਇਹ ਚੀਜ਼ ਮੰਨੀ ਹੈ ਕਿ ਉਹਨਾਂ ਨੂੰ ਲੌਕੀ ਖਾਣੀ ਜਿਹੜਾ ਕੀਆ ਹੈਗਾ ਬਹੁਤਾ ਪਸੰਦ ਨਹੀਂ ਹੈ, ਪਰ ਇਸ ਤਰੀਕੇ ਦੇ ਨਾਲ ਉਹ ਬੜੇ ਆਸਾਨੀ ਦੇ ਨਾਲ ਖਾ ਲੈਂਦੇ ਨੇ। ਔਰ ਮੈਨੂੰ ਕੋਈ ਨਵੀਂ ਨਵੀਂ ਚੀਜ਼ ਪਤਾ ਚੱਲੇ ਔਰ ਮੈਂ ਟਰਾਈ ਕਰਾਂ ਅਤੇ ਫਿਰ ਮੈਂ ਤੁਹਾਡੇ ਨਾਲ ਸ਼ੇਅਰ ਨਾ ਕਰਾਂ, ਕਿੱਦਾਂ ਹੋ ਸਕਦਾ। ਸੋ ਲੌਕੀ ਵਾਲੇ ਚਾਵਲ ਬਣਾਉਣ ਦੇ ਲਈ ਸਾਨੂੰ ਕੀ ਚਾਹੀਦਾ, 1 ਕੱਪ ਚਾਵਲ ਚਾਹੀਦੇ ਨੇ ਘਰ ਦੇ ਵਿੱਚ ਰੋਜ਼ਮਰਾ ਦੇ ਵਿੱਚ, ਜਿਹੜੇ ਵੀ ਤੁਸੀਂ ਚੌਲ ਯੂਜ਼ ਕਰਦੇ ਹੋ ਉਹਨਾਂ ਦਾ ਇਸਤੇਮਾਲ ਕਰ ਸਕਦੇ ਹੋ। ਇਹਦੇ ਨਾਲ ਹੀ ਨਾਲ 2 ਕੱਪ ਜਿਹੜੇ ਹੈਗੇ ਨੇ ਘੀਏ ਦੇ, ਲੌਕੀ ਦੇ ਸਾਨੂੰ ਛੋਟੇ ਛੋਟੇ ਬਰੀਕ ਟੁਕੜੇ ਕੱਟੇ ਹੋਏ ਚਾਹੀਦੇ ਨੇ।

ਇੱਕ ਪਿਆਜ਼ ਬਰੀਕ ਕੱਟਿਆ ਹੋਇਆ, ਇੱਕ ਟਮਾਟਰ ਬਰੀਕ ਕੱਟਿਆ ਹੋਇਆ, ਇੱਕ ਹਰੀ ਮਿਰਚ ਕੱਟੀ ਹੋਈ ਅਤੇ ਨਾਲ ਹੀ ਨਾਲ ਇੱਕ ਚਮਚ ਅਦਰਕ ਲਸਣ ਦਾ ਪੇਸਟ। ਅਤੇ ਸਬਜ਼ੀਆਂ ਦੇ ਵਿੱਚ ਇਹ ਚੀਜ਼ਾਂ ਸੀਗੀਆਂ, ਅਤੇ ਨਾਲ ਹੀ ਨਾਲ ਮਸਾਲਿਆਂ ਦੀ ਗੱਲ ਕਰੀਏ ਤਾਂ ਅੱਧਾ ਚਮਚ ਜੀਰਾ, ਅਤੇ ਉਸ ਤੋਂ ਬਾਅਦ 1/4 ਸਪੂਨ ਜਿਹੜੀ ਹੈਗੀ ਹੈ ਹਲਦੀ ਚਾਹੀਦੀ ਹੈ, ਹਾਫ ਸਪੂਨ ਚਾਹੀਦਾ ਹੈਗਾ ਮਿਰਚ ਪਾਊਡਰ, ਹਾਫ ਸਪੂਨ ਹੀ ਸਾਨੂੰ ਚਾਹੀਦਾ ਜੀ ਗਰਮ ਮਸਾਲਾ, 2 ਚਮਚ ਤੇਲ ਜਾਂ ਫਿਰ ਘਿਓ ਜਿਹਦੇ ਵਿੱਚ ਵੀ ਤੁਸੀਂ ਬਣਾਉਣਾ ਚਾਹੁੰਦੇ ਹੋ, 2 ਕੱਪ ਪਾਣੀ ਦੇ, ਸਵਾਦ ਅਨੁਸਾਰ ਨਮਕ, ਅਤੇ ਗਾਰਨਿਸ਼ ਵਾਸਤੇ ਜੀ ਢੇਰ ਸਾਰਾ ਹਰਾ ਧਨੀਆ। ਕੀ ਚਾਹੀਦਾ ਸਾਨੂੰ? ਬਹੁਤ ਬੇਸਿਕ ਜਿਹੀਆਂ ਚੀਜ਼ਾਂ ਨੇ, ਇੱਕ ਵਾਰ ਫਿਰ ਤੁਹਾਡੇ ਨਾਲ ਸਾਂਝੀ ਕਰ ਦਿੰਦੀ ਹਾਂ। 1 ਕੱਪ ਚੌਲ ਚਾਹੀਦੇ ਆ ਘਰ ਦੇ ਵਿੱਚ ਜਿਹੜੇ ਵੀ ਅਸੀਂ ਰੋਜ਼ਮਰਾ ਦੇ ਵਿੱਚ ਬਣਾਉਂਦੇ ਹਾਂ, 2 ਕੱਪ ਜਿਹੜੇ ਹੈਗੇ ਆ ਬਰੀਕ ਕੱਟੇ ਹੋਇਆ ਘੀਏ ਦੇ ਛੋਟੇ ਛੋਟੇ ਟੁਕੜੇ ਅਸੀਂ ਕਰ ਲੈਣੇ ਹੈ, 1 ਪਿਆਜ਼ ਬਰੀਕ ਕੱਟਿਆ ਹੋਇਆ, 1 ਟਮਾਟਰ ਬਰੀਕ ਕੱਟਿਆ ਹੋਇਆ, 1 ਹਰੀ ਮਿਰਚ ਕੱਟੀ ਹੋਈ, 1 ਚਮਚ ਅਦਰਕ ਲਸਣ ਦਾ ਪੇਸਟ, ਉਸ ਤੋਂ ਬਾਅਦ ਜੀ 1/2 ਚਮਚ ਜੀਰਾ ਅਤੇ 1/4 ਸਪੂਨ ਹਲਦੀ ਦਾ, 1/2 ਚਮਚ ਹੀ ਲਾਲ ਮਿਰਚ ਪਾਊਡਰ, 1/2 ਚਮਚ ਗਰਮ ਮਸਾਲਾ, 2 ਚਮਚ ਘਿਓ ਦੇ ਜਾਂ ਫਿਰ ਤੇਲ ਜਿਹਦੇ ਵਿੱਚ ਵੀ ਤੁਸੀਂ ਬਣਾਉਣਾ ਚਾਹੁੰਦੇ ਹੋ, 2 ਕੱਪ ਪਾਣੀ, ਸਵਾਦ ਅਨੁਸਾਰ ਨਮਕ, ਅਤੇ ਸਜਾਉਣ ਵਾਸਤੇ ਢੇਰ ਸਾਰਾ ਹਰਾ ਧਨੀਆ। ਹੁਣ ਜੀ ਚਾਵਲ ਜਿਹੜੇ 1 ਗਿਲਾਸ ਹੈ ਨਾ ਤੁਸੀਂ ਭਿਗੋ ਕੇ ਰੱਖ ਦਿਉ, ਮਤਲਬ 20-25 ਮਿੰਟ ਬਾਅਦ ਇਹ ਰੈਸਿਪੀ ਬਣਾਉਣੀ ਸ਼ੁਰੂ ਕਰੀਓ। ਚਾਵਲਾਂ ਨੂੰ ਅਸੀਂ 20 ਤੋਂ 25 ਮਿੰਟ ਜਦੋਂ ਭਿਗੋ ਕੇ ਬਣਾਉਂਦੇ ਹਾਂ ਨਾ, ਮਤਲਬ ਉਹਨਾਂ ਦਾ ਸੌਫਟਨੈਸ ਜਿਹੜੀ ਹੁੰਦੀ ਹੈ ਖਿਲ ਖਿਲ ਕੇ ਬਣਦੇ ਨੇ, ਅਤੇ ਸਵਾਦ ਜਿਹੜਾ ਵੱਖਰਾ ਆਉਂਦਾ। ਅਤੇ ਕਿੱਦਾਂ ਬਣਾਉਣੇ ਆ ਚਾਵਲ ਤੁਹਾਨੂੰ ਆ ਕੇ ਦੱਸਦੀ ਹਾਂ। ਫਿਲਹਾਲ ਹੁਣ ਲਾਜ਼ਮੀ ਹੈ ਇੱਕ ਗਾਣਾ ਤੁਹਾਨੂੰ ਸੁਣਾਉਣਾ ਅਮਰਿੰਦਰ ਗਿੱਲ ਦੀ ਆਵਾਜ਼ ਦੇ ਵਿੱਚ। ਇੱਦਾਂ ਹੀ ਬਣੇ ਰਹੋ, ਟਿਊਨ ਇਨ ਕਰਕੇ ਰੱਖੋ ਜੀ 102.7 FM ਰੇਨਬੋ, ਦਿਲ ਸੇ ਦਿਲ ਤੱਕ।

Once again, welcome back hai ji. Tune in kita hai tusi 102.7 FM Rainbow. Dil se dil tak program chal raha hai ji. Home sweet home. Te main hai ji tuhadi apni Sakshi tuhade naal. ਬਈ ਘੀ ਆ ਖਵਾਉਣ ਦਾ ਇੱਕ ਵਧੀਆ ਤਰੀਕਾ, ਯਾਨੀ ਕਿ ਘੀਏ ਵਾਲੇ ਚਾਵਲ ਜਿਹੜੇ ਨੇ ਉਹਦੀ ਰੈਸਿਪੀ ਤੁਹਾਡੇ ਨਾਲ ਸ਼ੇਅਰ ਕਰ ਰਹੀ ਸੀ. ਬਣਾਉਣ ਵਾਸਤੇ ਜਿਹੜੀਆਂ ਚੀਜ਼ਾਂ ਨੇ, ਇਨਗਰੀਡੀਐਂਟਸ ਜਿਹੜੇ ਨੇ, ਇੱਕ ਵਾਰ ਫਿਰ ਤੋਂ ਦੱਸ ਦਿੰਦੀ ਹਾਂ. ਇੱਕ ਕੱਪ ਚਾਵਲ ਦੇ ਚਾਹੀਦੇ ਨੇ ਚੌਲਾਂ ਦੇ, ਅਤੇ ਇੱਕ ਕੱਪ ਬਰੀਕ ਕੱਟੀ ਹੋਈ ਘੀਆ

ਹੈਗਾ ਉਹਦੇ ਛੋਟੇ ਛੋਟੇ ਟੁਕੜੇ ਜਿਹੜੇ ਨੇ ਅਸੀਂ ਚੰਗੀ ਤਰ੍ਹਾਂ ਛਿਲ ਕੇ ਰੱਖ ਲੈਣੇ ਨੇ। ਇੱਕ ਪਿਆਜ਼ ਬਰੀਕ ਕੱਟਿਆ ਹੋਇਆ, ਇੱਕ ਟਮਾਟਰ ਬਰੀਕ ਕੱਟਿਆ ਹੋਇਆ, ਇੱਕ ਹਰੀ ਮਿਰਚ ਕੱਟੀ ਹੋਈ, ਇੱਕ ਚਮਚ ਅਦਰਕ ਲਸਣ ਦਾ ਪੇਸਟ, ਉਸ ਤੋਂ ਬਾਅਦ ਜੀ ਹਾਫ ਸਪੂਨ ਚਾਹੀਦਾ ਹੈ ਜੀਰੇ ਦਾ ਅਤੇ 1/4 ਸਪੂਨ ਹਲਦੀ ਪਾਊਡਰ, ਹਾਫ ਸਪੂਨ ਚਾਹੀਦਾ ਹੈ ਲਾਲ ਮਿਰਚ ਪਾਊਡਰ, ਹਾਫ ਸਪੂਨ ਹੀ ਗਰਮ ਮਸਾਲਾ ਅਤੇ 2 ਚਮਚ ਤੇਲ ਜਾਂ ਫਿਰ ਘਿਓ ਜਿਹਦੇ ਵਿੱਚ ਤੁਸੀਂ ਬਣਾਉਣਾ ਚਾਹੋ, 2 ਕੱਪ ਪਾਣੀ, ਸਵਾਦ ਅਨੁਸਾਰ ਨਮਕ, ਹਰਾ ਧਨੀਆ ਜਿਹੜਾ ਹੈ ਉਹ ਗਾਰਨਿਸ਼ ਦੇ ਲਈ ਚਾਹੀਦਾ। ਬਣਾਉਣ ਦੇ ਲਈ ਕੀ ਕਰਨਾ ਹੈ ਕਿ ਚੌਲਾਂ ਨੂੰ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਕਿ 20 ਤੋਂ 25 ਮਿੰਟ ਅਗਰ ਭਿਗੋ ਕੇ ਰੱਖ ਦਈਏ ਨਾ ਤਾਂ ਚੌਲ ਜਿਹੜੇ ਨੇ ਬਹੁਤ ਹੀ ਵਧੀਆ ਬਣਦੇ ਨੇ। ਹੁਣ ਤੁਸੀਂ ਚੌਲਾਂ ਨੂੰ ਜਾਂ ਤਾਂ ਕੁੱਕਰ 'ਚ ਬਣਾ ਸਕਦੇ ਹੋ ਜਾਂ ਫਿਰ ਪਤੀਲੇ ਦੇ ਵਿੱਚ ਵੀ ਬਣਾ ਸਕਦੇ ਹੋ, ਬਟ ਅੱਜ ਜਿਹੜੀ ਰੈਸਿਪੀ ਤੁਹਾਡੇ ਨਾਲ ਸ਼ੇਅਰ ਕਰਨ ਵਾਲੀ ਹੈ ਨਾ ਕੁੱਕਰ ਵਾਲੀ ਰੈਸਿਪੀ ਸ਼ੇਅਰ ਕਰਨ ਵਾਲੀ ਹਾਂ। ਆਪਾਂ ਇਹਦੇ ਵਿੱਚ 1 ਕੱਪ ਜਿਹੜੇ ਸੀਗੇ ਚੌਲ ਲਿੱਤੇ ਹੈਗੇ ਨੇ ਅਤੇ ਪਾਣੀ ਵੀ ਇਹਨਾਂ ਦੇ ਵਿੱਚ ਜਿਹੜਾ ਹੈਗਾ 1 ਤੋਂ 1.25 ਕੱਪ ਪਾਣੀ ਕੁੱਕਰ ਦੇ ਵਿੱਚ ਜਾਏਗਾ। ਬਟ ਸਭ ਤੋਂ ਪਹਿਲੇ ਅਸੀਂ ਕੀ ਕਰਨਾ ਹੈ, ਕੁੱਕਰ ਦੇ ਵਿੱਚ ਤੇਲ ਦੇ ਚਮਚ 2 ਜਾਂ 3 ਜਾਂ ਫਿਰ ਘਿਓ ਜੋ ਵੀ ਤੁਸੀਂ ਯੂਜ਼ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ। ਉਸ ਤੋਂ ਬਾਅਦ ਜੀਰਾ ਜਿਹੜਾ ਹੈਗਾ ਗਰਮ ਤੇਲ ਦੇ ਵਿੱਚ ਤੜਕਣ ਤੋਂ ਬਾਅਦ ਪਿਆਜ਼ ਪਾ ਕੇ ਪਿਆਜ਼ਾਂ ਨੂੰ ਹਲਕਾ ਗੋਲਡਨ ਬਰਾਊਨ ਅਸੀਂ ਹੁਣ ਤੱਕ ਭੁੰਨਣਾ ਹੈਗਾ। ਉਸ ਤੋਂ ਬਾਅਦ ਅਦਰਕ ਲਸਣ ਦਾ ਪੇਸਟ ਅਤੇ ਹਰੀ ਮਿਰਚ ਪਾ ਕੇ ਇਹਨਾਂ ਸਾਰੀਆਂ ਚੀਜ਼ਾਂ ਨੂੰ 1 ਮਿੰਟ ਤੱਕ ਭੁੰਨੋ। ਉਸ ਤੋਂ ਬਾਅਦ ਟਮਾਟਰ ਪਾ ਕੇ ਜਦੋਂ ਤੱਕ ਉਹ ਨਰਮ ਨਾ ਹੋ ਜਾਣ, ਚੰਗੀ ਤਰ੍ਹਾਂ ਪੱਕ ਨਾ ਜਾਣ, ਉਦੋਂ ਤੱਕ ਉਹਨਾਂ ਨੂੰ ਪਕਾਓ। ਫਿਰ ਹੁਣ ਹਲਦੀ, ਲਾਲ ਮਿਰਚ, ਨਮਕ, ਜਿੰਨੇ ਵੀ ਆਪਣੇ ਬੇਸਿਕ ਮਸਾਲੇ ਸੀਗੇ ਉਹ ਸਾਰੇ ਇਹਦੇ ਵਿੱਚ ਐਡ ਕਰਕੇ ਨਾਲ ਹੀ ਕੱਟਿਆ ਹੋਇਆ ਬਰੀਕ ਬਰੀਕ ਜਿਹੜਾ ਘੀਆ ਹੈਗਾ 3 ਤੋਂ 4 ਮਿੰਟ ਉਹਨੂੰ ਖੁੱਲ੍ਹਾ ਹੀ ਆਪਾਂ ਕੁੱਕਰ ਦੇ ਵਿੱਚ ਭੁੰਨਣਾ ਹੈਗਾ। ਫਿਰ ਉਸ ਤੋਂ ਬਾਅਦ ਭਿੱਜੇ ਹੋਏ ਜਿਹੜੇ ਚੌਲ ਹੈਗੇ ਨੇ ਉਹਨਾਂ ਨੂੰ ਪਾਣੀ ਉਹਨਾਂ ਦਾ ਸੈਪਰੇਟ ਕਰਕੇ ਉਹ ਭਿੱਜੇ ਹੋਏ ਚਾਵਲਾਂ ਨੂੰ ਅਸੀਂ ਕੁੱਕਰ ਦੇ ਵਿੱਚ ਐਡ ਕਰਕੇ, ਜੇ ਆਪਾਂ 1 ਕੱਪ ਚਾਵਲ ਲਿੱਤਾ ਹੈ ਤਾਂ ਪਾਣੀ ਜਿਹੜਾ ਹੈਗਾ ਨਾ ਕੁੱਕਰ ਦੇ ਵਿੱਚ 1 ਕੱਪ ਹੀ ਜਾਂ ਫਿਰ 1.25 ਗਿਲਾਸ ਅਸੀਂ ਪਾ ਸਕਦੇ ਹਾਂ, 1.25 ਤੋਂ ਹਲਕਾ ਜਿਹਾ ਘੱਟ। ਫਿਰ ਉਸ ਤੋਂ ਬਾਅਦ ਕੁੱਕਰ ਦੇ ਵਿੱਚ 1 ਤੋਂ 2 ਸੀਟੀਆਂ ਤੱਕ ਇਹਨਾਂ ਨੂੰ ਚੰਗੀ ਤਰ੍ਹਾਂ ਪਕਾਓ ਅਤੇ ਜਦੋਂ ਪੱਕ ਜਾਣ ਢੱਕਣ ਅਸੀਂ ਖੋਲ੍ਹਾਂਗੇ ਅਤੇ ਚਾਵਲਾਂ ਨੂੰ ਨਾ ਇੱਕਦਮ ਨਹੀਂ ਹਿਲਾਉਣਾ ਚਾਹੀਦਾ ਕਿਉਂਕਿ ਉਹ ਮੋਇਸਚਰ ਉਹਨਾਂ ਦੇ ਵਿੱਚ ਹੁੰਦਾ ਜਿਹਦੇ ਨਾਲ ਚਾਵਲ ਟੁੱਟ ਸਕਦੇ ਨੇ। ਕੋਈ ਵੀ ਚਾਵਲ ਤੁਸੀਂ ਕੁੱਕਰ 'ਚ ਬਣਾ ਰਹੇ ਹੋ ਤਾਂ ਇਹ ਚੀਜ਼ ਹਮੇਸ਼ਾ ਧਿਆਨ ਦੇ ਵਿੱਚ ਰੱਖੋ, ਜਿੱਦਾਂ ਹੀ ਪ੍ਰੈਸ਼ਰ ਰਿਲੀਜ਼ ਹੋਣ ਤੋਂ ਬਾਅਦ ਅਸੀਂ ਕੁੱਕਰ ਨੂੰ ਖੋਲ੍ਹਦੇ ਹਾਂ ਨਾ, ਚਾਵਲਾਂ ਨੂੰ ਇੱਕਦਮ ਹਿਲਾਉਣਾ ਨਹੀਂ ਹੈ, ਉਹਨਾਂ ਨੂੰ 1 ਮਿੰਟ ਦੇ ਲਈ ਰੈਸਟ ਜ਼ਰੂਰ ਲੈਣ ਦਿਉ। ਉਸ ਤੋਂ ਬਾਅਦ ਉਹਨਾਂ ਨੂੰ ਚੰਗੀ ਤਰ੍ਹਾਂ ਹਿਲਾਓ ਅਤੇ ਸਰਵ ਕਰੋ ਗਰਮ ਗਰਮ ਆਪਣੇ ਘੀਏ ਵਾਲੇ ਚਾਵਲ। ਬੱਚਿਆਂ ਨੂੰ ਪਤਾ ਵੀ ਨਹੀਂ ਚੱਲੇਗਾ ਕਿ ਉਹ ਘੀਆ ਖਾ ਰਹੇ ਨੇ, ਅਤੇ ਢੇਰ ਸਾਰੇ ਧਨੀਏ ਦੇ ਨਾਲ ਇਹਨੂੰ ਅਸੀਂ ਸਜਾ ਸਕਦੇ ਹਾਂ ਅਤੇ ਨਾਲ ਠੰਡਾ ਠੰਡਾ ਦਹੀਂ ਵੀ ਜਿਹੜਾ ਹੈ ਚਾਵਲਾਂ ਦੇ ਨਾਲ ਜਾਂ ਚੌਲਾਂ ਦੇ ਨਾਲ ਬਹੁਤ ਹੀ ਵਧੀਆ ਲੱਗਦਾ ਹੈ। ਅਤੇ ਜੇ ਹਰੇ ਧਨੀਏ ਦੀ ਮੈਂ ਕਿਹਾ ਜੇ ਚਟਨੀ ਹੋਵੇ ਤਾਂ ਹੋਰ ਵੀ ਜ਼ਿਆਦਾ ਸਵਾਦ ਆ ਜਾਏਗਾ। ਬਾਕੀ ਅਚਾਰ, ਪਾਪੜ, ਜੋ ਤੁਹਾਡਾ ਦਿਲ ਕਰੇ ਨਾ ਤੁਸੀਂ ਮਤਲਬ ਖਾ ਸਕਦੇ ਹੋ ਇਹਦੇ ਨਾਲ। ਸੋ ਮੇਰਾ ਤਾਂ ਆਪ ਮਤਲਬ ਜਦੋਂ ਦੀ ਇਹ ਚੀਜ਼ ਮੈਂ ਟਰਾਈ ਕੀਤੀ ਹੈ ਹਫ਼ਤੇ ਦੇ ਵਿੱਚ 2 ਦਿਨ ਤਾਂ ਮੈਂ ਇੱਦਾਂ ਦੇ ਦੁਪਹਿਰ ਦੇ ਟਾਈਮ 'ਤੇ ਆਪਣੇ ਚਾਵਲ ਜਿਹੜੇ ਨੇ ਘੀਏ ਵਾਲੇ ਚਾਵਲ, ਲੌਕੀ 'ਚ ਰਾਈਸ ਜਿਹਨੂੰ ਅਸੀਂ ਕਹਿ ਸਕਦੇ ਹਾਂ, ਜ਼ਰੂਰ ਬਣਾ ਕੇ ਖਾਂਦੀ ਹਾਂ। ਮਤਲਬ ਸਵਾਦ ਦਾ ਸਵਾਦ ਅਤੇ ਫਾਇਦੇ ਦੇ ਫਾਇਦੇ ਵੀ ਨੇ। ਸੋ ਇੰਨੀ ਵਧੀਆ ਰੈਸਿਪੀ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਅਤੇ ਹੁਣ ਗਾਣਾ ਸ਼ੇਅਰ ਨਾ ਕਰੀਏ ਕਿੱਦਾਂ ਹੋ ਸਕਦਾ ਹੈ। ਅਗਲਾ ਗੀਤ ਆ ਰਿਹਾ ਜੀ ਨੇਹਾ ਕੱਕੜ ਦੀ ਆਵਾਜ਼ ਦੇ ਵਿੱਚ ਫਰੋਮ ਦਾ ਮੂਵੀ ਸਨ ਆਫ ਸਰਦਾਰ 2 ਤੋਂ।

ਬਿਲਕੁਲ ਜੀ, ਭੰਗੜਾ ਪਾਉਣ 'ਤੇ ਦਿਲ ਕਰ ਰਿਹਾ, ਵਿਆਹ ਸੀਜ਼ਨ ਜਿਹੜਾ ਨਹੀਂ ਹੈਗਾ, ਗਰਮੀ ਕਰਕੇ ਵਿਆਹ ਨਹੀਂ ਹੋ ਰਹੇ ਹਲੇ, ਮਤਲਬ ਥੋੜ੍ਹੀ ਬ੍ਰੇਕ ਹੈ, ਪਰ ਇੱਦਾਂ ਦੇ ਗਾਣੇ ਸੁਣ ਕੇ ਹੀ ਮਤਲਬ ਵਿਆਹ ਵਾਲਾ ਮਾਹੌਲ ਜਿਹੜਾ ਅਸੀਂ ਬਣਾ ਸਕਦੇ ਹਾਂ। ਟਿਊਨ ਇਨ ਕੀਤਾ ਹੋਇਆ ਤੁਸੀਂ 102.7 FM ਰੇਨਬੋ 'ਤੇ, ਪ੍ਰੋਗਰਾਮ ਚੱਲ ਰਿਹਾ ਜੀ ਹੋਮ ਸਵੀਟ ਹੋਮ, ਅਤੇ ਮੈਂ ਹਾਂ ਜੀ ਤੁਹਾਡੀ ਆਪਣੀ ਸਾਕਸ਼ੀ ਤੁਹਾਡੇ ਨਾਲ, ਅਤੇ ਅੱਜ ਬਹੁਤ ਸਾਰੀਆਂ ਗੱਲਾਂ ਕੀਤੀਆਂ ਅਤੇ ਗੱਲਾਂ ਕਰਕੇ ਅਤੇ ਇੰਨੀ ਸਾਰੀ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਕੇ ਬਹੁਤ ਹੀ ਵਧੀਆ ਲੱਗਾ। ਆਈ ਹੋਪ ਤੁਹਾਨੂੰ ਵੀ ਪ੍ਰੋਗਰਾਮ ਹੋਮ ਸਵੀਟ ਹੋਮ ਜਿਹੜਾ ਹੈਗਾ ਬਹੁਤ ਜ਼ਿਆਦਾ ਪਸੰਦ ਆਇਆ ਹੋਵੇਗਾ। ਪਰ ਹੁਣ ਜਿਹੜਾ ਟਾਈਮ ਹੋ ਚੁੱਕਾ ਪ੍ਰੋਗਰਾਮ ਨੂੰ ਇੱਥੇ ਹੀ ਵਾਈਂਡ ਅਪ ਕਰਨ ਦਾ, ਬਟ ਜਾਂਦੇ ਜਾਂਦੇ ਵੀ ਇੱਕ ਕਿਚਨ ਟਿਪ ਤੁਹਾਨੂੰ ਜ਼ਰੂਰ ਦੇ ਕੇ ਜਾਵਾਂਗੀ ਕਿ ਪਰਾਂਠੇ ਜਿਹੜੇ ਆਪਾਂ ਖਾਂਦੇ ਹਾਂ ਟਿਫਨ ਦੇ ਵਿੱਚ ਬੱਚਿਆਂ ਨੂੰ ਪੈਕ ਕਰਦੇ ਹਾਂ, ਕਈ ਵਾਰ ਕੀ ਹੋ ਜਾਂਦਾ ਥੋੜ੍ਹੇ ਸੌਗੀ ਜਿਹੇ ਹੋ ਜਾਂਦੇ ਆ, ਮਤਲਬ ਅਜੀਬ ਜਿਹੇ ਹੋ ਜਾਂਦੇ ਨੇ। ਇਹਨਾਂ ਵਾਸਤੇ ਅਸੀਂ ਕੀ ਕਰਨਾ ਕਿ ਪਰਾਂਠੇ ਸੇਕਣ ਤੋਂ ਬਾਅਦ ਇਹਨਾਂ ਨੂੰ ਹਲਕਾ ਜਿਹਾ ਇਹਨਾਂ ਦੇ ਉੱਤੇ ਘਿਓ ਜਾਂ ਫਿਰ ਮੱਖਣ ਲਗਾ ਕੇ ਇਹਨਾਂ ਨੂੰ ਠੰਡਾ ਹੋਣ ਦਿਉ, ਅਤੇ ਉਸ ਤੋਂ ਬਾਅਦ ਫਿਰ ਟਿਸ਼ੂ ਪੇਪਰ ਜਾਂ ਫਿਰ ਕੋਟਨ ਦੇ ਕੱਪੜੇ ਦੇ ਵਿੱਚ ਲਪੇਟ ਕੇ ਟਿਫਨ ਦੇ ਵਿੱਚ ਪੈਕ ਕਰੋ। ਇਹਦੇ ਨਾਲ ਪਰਾਂਠੇ ਜਿਹੜੇ ਹੈਗੇ ਆ ਲੰਬੇ ਟਾਈਮ ਤੱਕ ਸੌਫਟ ਰਹਿਣਗੇ, ਅਤੇ ਨਾਲ ਹੀ ਨਾਲ ਖਾਣ ਦੇ ਵਿੱਚ ਵੀ ਬਹੁਤ ਜ਼ਿਆਦਾ ਸਵਾਦ ਲੱਗਣਗੇ। ਬਾਕੀ ਸਵਾਦ ਨਾਲ ਭਰੀਆਂ ਹੋਈਆਂ ਹੋਰ ਵੀ ਬਹੁਤ ਸਾਰੀਆਂ ਗੱਲਾਂ ਫਿਰ ਕੱਲ੍ਹ ਹੋਮ ਸਵੀਟ ਹੋਮ ਦੇ ਵਿੱਚ ਕਰਾਂਗੇ, ਬਟ ਅੱਜ ਦੇ ਲਈ ਪ੍ਰੋਗਰਾਮ ਨੂੰ ਇੱਥੇ ਹੀ ਖਤਮ ਕਰਦੇ ਹਾਂ, ਅਤੇ ਕੁਛ ਕੁ ਦੇਰ ਬਾਅਦ ਸਾਡਾ ਅਗਲਾ ਪ੍ਰੋਗਰਾਮ ਮਿਡ ਡੇ ਮੈਲੋਡੀਜ਼ ਤੁਸੀਂ ਕਰੋਗੇ ਜੀ ਇੰਜੋਏ।

FM Rainbow Jalandhar 102.7 MHz ਤੇ ਨਾਲ ਨਾਲ ਅਸੀਂ 103.6 MHz ਤੇ ਆਕਾਸ਼ਵਾਣੀ ਅੰਮ੍ਰਿਤਸਰ ਦੇ ਸਰੋਤਿਆਂ ਦਾ ਵੀ ਨਿੱਘਾ ਸਵਾਗਤ ਕਰਦੇ ਹਾਂ। ਇੱਕ ਤੋਂ ਤਿੰਨ ਜਿਹੜਾ ਹੈ ਅੰਮ੍ਰਿਤਸਰ ਦੇ ਸਰੋਤੇ ਵੀ ਸਾਡਾ FM Rainbow ਚੈਨਲ ਸੁਣ ਸਕਦੇ ਨੇ ਤੇ ਮੇਰਾ ਤੇ ਤੁਹਾਡਾ ਸਾਥ ਜਿਹੜਾ ਮਿਡ ਡੇ ਮੈਲੋਡੀਜ਼ ਦਾ ਉਹ 1 ਤੋਂ 2 ਵਜੇ ਤੱਕ ਰਹੇਗਾ। ਮਿਡ ਡੇ ਮੈਲੋਡੀਜ਼ ਉਹ ਪ੍ਰੋਗਰਾਮ ਜਦੋਂ ਹਲਕੀ ਹਲਕੀ ਧੁੱਪ ਜਿਹੜੀ ਹੈ ਸਾਡੇ ਕਮਰੇ ਦੇ ਵਿੱਚ ਕਮਰੇ ਦੀ ਖਿੜਕੀਆਂ ਤੋਂ ਅੰਦਰ ਆਉਂਦੀ ਹੈ ਅਤੇ ਨਾਲ ਹੀ ਨਾਲ ਇਸ ਵਕਤ ਦੇ ਵਿੱਚ ਜਿਹੜੇ ਗਾਣੇ ਹੁੰਦੇ ਨੇ ਨਾ ਉਹ ਵੀ ਉਹੀ ਹੁੰਦੇ ਨੇ ਜਿਹੜੇ ਹਲਕੇ ਹਲਕੇ ਜਿਨ੍ਹਾਂ ਦੇ ਸੁਰ ਜਿਹੜੇ ਨੇ ਬਹੁਤ ਹੀ ਜ਼ਿਆਦਾ ਖੂਬਸੂਰਤ ਬਹੁਤ ਹੀ ਜ਼ਿਆਦਾ ਸਾਦਗੀ ਦੇ ਨਾਲ ਭਰੇ ਹੁੰਦੇ ਨੇ। ਇਹ ਗਾਣੇ ਜਿਹੜੇ ਨੇ ਹਮੇਸ਼ਾ ਹੀ ਸਾਡੇ ਦਿਲਾਂ ਦੇ ਕਰੀਬ ਰਹਿੰਦੇ ਨੇ ਅਤੇ ਇਹਨਾਂ ਨੂੰ ਸੁਣ ਕੇ ਮਤਲਬ ਅਸੀਂ ਦੁਬਾਰਾ ਉਸ ਸਮੇਂ ਦੇ ਵਿੱਚ ਟਾਈਮ ਟਰੈਵਲ ਕਰਦੇ ਹੋਏ ਚਾਹੇ ਉਹ 60s ਦਾ ਹੋਏ 70s ਦਾ ਹੋਏ 80s ਦਾ ਹੋਵੇ ਉਹਦੇ ਵਿੱਚ ਵਾਪਸ ਚਲੇ ਜਾਂਦੇ ਹਾਂ। ਸੋ ਅੱਜ ਵੀ ਪ੍ਰੋਗਰਾਮ ਦੀ ਸ਼ੁਰੂਆਤ ਜਿਸ ਗੀਤ ਤੋਂ ਕਰ ਰਹੇ ਹਾਂ ਨਾ ਮਤਲਬ ਉਹਦੇ 'ਚ 100 ਸਾਲ ਪਹਿਲੇ ਦੀਆਂ ਉਸ ਵਕਤ ਗੱਲਾਂ ਕੀਤੀਆਂ ਗਈਆਂ ਸੀ। ਆਵਾਜ਼ ਹੈ ਰਫੀ ਜੀ ਅਤੇ ਲਤਾ ਜੀ ਦੀ, ਸੁਣਦੇ ਹਾਂ। ਇੱਦਾਂ ਹੀ ਟਿਊਨ ਇਨ ਕਰਕੇ ਰੱਖੋ 102.7 FM Rainbow ਪ੍ਰੋਗਰਾਮ ਮਿੱਟੇ ਮੈਲੋਡੀਜ਼।

जी ट्यून इन किया है ਤੁਸੀਂ 102.7 FM ਰੇਨਬੋ ਪ੍ਰੋਗਰਾਮ ਮਿਡ ਡੇ ਮੈਲੋਡੀਜ਼ ਅਤੇ ਮੈਂ ਹਾਂ ਜੀ ਤੁਹਾਡੀ ਆਪਣੀ ਸਾਕਸ਼ੀ ਤੁਹਾਡੇ ਨਾਲ। ਕਹਿੰਦੇ ਹੈ ਕਿ ਪ੍ਰਕਿਰਤੀ ਨੇ ਕਭੀ ਸ਼ੋਰ ਨਹੀਂ ਕੀਆ, ਫਿਰ ਵੀ ਸਭਸੇ ਸੁੰਦਰ ਵਹੀ ਲਗੀ। ਫੂਲੋ ਨੇ ਕਭੀ ਖੁਦ ਕੀ ਤਾਰੀਫ ਨਹੀਂ ਲਿਖੀ, ਫਿਰ ਵੀ ਲੋਕ ਉਹਨੇ ਕਿਤਾਬੋਂ ਮੇਂ ਰੱਖਤੇ ਹੈ। ਸ਼ਾਇਦ ਸਕੂਨ ਹਮੇਸ਼ਾ ਉਨ੍ਹੀਂ ਚੀਜ਼ੋਂ ਮੇਂ ਹੋਤਾ ਹੈ ਜੋ ਖੁਦ ਕੋ ਸਾਬਿਤ ਕਰਨੇ ਮੇਂ ਨਹੀਂ ਲਗੀ ਹੋਤੀ। ਉਸੇ ਤਰ੍ਹਾਂ ਦੇ ਇਹ ਗੀਤ ਨੇ ਜੋ ਕਿ ਹਮੇਸ਼ਾ ਹੀ ਸਾਡੇ ਦਿਲਾਂ ਨੂੰ ਜਿਹੜਾ ਸਕੂਨ ਦੇਣ ਦਾ ਕੰਮ ਕਰਦੇ ਨੇ। ਅਗਲਾ ਗੀਤ ਆ ਰਿਹਾ, ਅਗਰ ਤੇਰੀ ਜਲਵਾ ਨੁਮਾਈ ਨਾ ਹੋਤੀ। ਐਲਬਮ ਸੀ ਬੇਟੀ ਬੇਟੇ ਅਤੇ ਆਰਟਿਸਟ ਇਹਦੇ ਵਿੱਚ ਜਿਨ੍ਹਾਂ ਨੇ ਗਾਇਆ ਮੁਹੰਮਦ ਰਫੀ ਅਤੇ ਸੁਮਨ ਕਲਿਆਣਪੁਰ ਅਤੇ ਮਿਊਜ਼ਿਕ ਡਾਇਰੈਕਟਰ ਦੀ ਗੱਲ ਕਰੀਏ ਤਾਂ ਸ਼ੰਕਰ ਜੈਕਿਸ਼ਨ। ਗਾਣੇ ਨੂੰ ਲਿਖਿਆ ਹਸਰਤ ਜੈਪੁਰੀ ਜੀ ਨੇ। ਆਈ ਹੋਪ ਤੁਹਾਨੂੰ ਇਹ ਜਿਹੜਾ ਗਾਣਾ ਹੈ ਬਹੁਤ ਜ਼ਿਆਦਾ ਪਸੰਦ ਆਉਣ ਵਾਲਾ ਹੈ।

Once again, welcome back Haji, tune in ke tahat usi 102.7 FM Rainbow program, Midday Melodies. Kariyo tusi enjoy, mere yani ki Sakshi Dinal. Kehte hain, achhai dekhkar pasand karna lagav hai. Achhai dekhkar pasand karna lagav hai. Kamiyan jaan kar bhi saath nibhana hi sacha pyar hai. ਬਿਲਕੁਲ, ਜਦੋਂ ਅਸੀਂ ਕਿਸੇ ਦੀ ਕਮੀਆਂ ਜਾਣਦੇ ਹੋਏ ਵੀ ਉਹਨਾਂ ਦੇ ਨਾਲ ਜੁੜੇ ਰਹਿੰਦੇ ਹਾਂ ਹਮੇਸ਼ਾ, ਅਸਲ 'ਚ ਤਾਂ ਸੱਚਾ ਪਿਆਰ ਉਹੀ ਹੈ। ਔਰ ਜਦੋਂ ਉਸ ਪਿਆਰ ਦੇ ਵਿੱਚ ਸਾਹਮਣੇ ਵਾਲਾ ਕਦੇ ਨਾਰਾਜ਼ ਹੋ ਜਾਏ, ਸਾਡੇ ਤੋਂ ਦੂਰ ਜਾਣ ਦੀ ਗੱਲ ਕਰੇ, ਤਾਂ ਉਹ ਰੁੱਠੇ ਹੋਏ ਨੂੰ ਮਨਾਉਣਾ ਵੀ ਆਪਣੇ ਆਪ ਦੇ ਵਿੱਚ ਇੱਕ ਵੱਖਰੀ ਹੀ ਕਲਾ ਹੈ। ਸੋ ਇੱਦਾਂ ਦਾ ਹੀ ਅਗਲਾ ਗੀਤ ਲਤਾ ਜੀ ਦੀ ਆਵਾਜ਼ ਦੇ ਵਿੱਚ, ਅਜੀ ਰੂਠ ਕਰ ਤੁਮ ਕਹਾਂ ਜਾਈਏਗਾ।

ਸੁਰਮਈ ਆਵਾਜ਼ਾਂ ਦਾ ਜਾਦੂ ਜਿਹੜਾ ਹੈ ਇੰਜੋਏ ਕਰ ਰਹੇ ਹੋ ਤੁਸੀਂ ਪ੍ਰੋਗਰਾਮ ਮਿਡ ਡੇ ਮੈਲੋਡੀਜ਼ ਦੇ ਵਿੱਚ ਟਿਊਨ ਇਨ ਕੀਤਾ ਹੈ ਤੁਸੀਂ 102.7 FM ਰੇਨਬੋ ਅਤੇ ਮੈਂ ਹਾਂ ਜੀ ਤੁਹਾਡੀ ਆਪਣੀ ਸਾਕਸ਼ੀ ਤੁਹਾਡੇ ਨਾਲ। ਕਹਤੇ ਹੈ ਹੁਸਨ ਕਾ ਕਿਆ ਕਾਮ ਸੱਚੀ ਮੁਹੱਬਤ ਮੇਂ, ਹੁਸਨ ਕਾ ਕਿਆ ਕਾਮ ਸੱਚੀ ਮੁਹੱਬਤ ਮੇਂ, ਰੰਗ ਸਾਂਵਲਾ ਭੀ ਹੋ ਤੋ ਯਾਰ ਕਾਤਿਲ ਲਗਤਾ ਹੈ। ਪਰ ਫਿਰ ਵੀ ਬਹੁਤ ਸਾਰੇ ਗਾਣਿਆਂ ਦੇ ਵਿੱਚ ਜਿਹੜੀ ਹੁਸਨ ਦੀ ਤਾਰੀਫ ਹੈ ਉਹ ਖੁੱਲ੍ਹ ਕੇ ਕੀਤੀ ਗਈ ਹੈ, ਕਿਉਂਕਿ ਮਤਲਬ ਚਾਹੇ ਰੰਗ ਗੋਰਾ ਹੈ ਜਾਂ ਕਾਲਾ ਹੈ, ਜਿਹੜਾ ਮਹਿਬੂਬ ਹੈ ਨਾ ਉਹਨੂੰ ਸਭ ਤੋਂ ਖੂਬਸੂਰਤ ਜਿਹੜਾ ਸਾਥੀ ਹੈ ਉਹ ਆਪਣਾ ਹੀ ਲੱਗਦਾ ਹੈ। ਸੋ ਅਗਲਾ ਗੀਤ ਲਤਾ ਜੀ ਅਤੇ ਰਫੀ ਜੀ ਦੀ ਆਵਾਜ਼ ਦੇ ਵਿੱਚ, ਤੇਰੇ ਹੁਸਨ ਕੀ ਕਿਆ ਤਾਰੀਫ ਕਰੂੰ।

0: ਯਾਰ ਸੱਚ ਦੱਸਾਂ, ਹੁਣੇ ਤਾਂ ਗਰਮੀਆਂ ਸ਼ੁਰੂ ਹੋਈਆਂ ਨੇ ਤੇ 7,000 ਰੁਪਏ ਬਿਜਲੀ ਦਾ ਬਿੱਲ ਵੀ ਆਉਣ ਲੱਗ ਪਿਆ। ਵਾਈਫ ਕਦੋਂ ਤੋਂ ਬੋਲ ਰਹੀ ਹੈ ਸੋਲਰ ਪੈਨਲ ਲਗਾਉਣ ਲਈ, ਉਹ ਆਖਦੀ ਹੈ ਕਿ ਸਰਕਾਰ ਸਬਸਿਡੀ ਵੀ ਦੇ ਰਹੀ ਹੈ। ਮੈਂ ਜਿਨ੍ਹਾਂ ਨੂੰ ਵੀ ਪੁੱਛਿਆ ਉਹਨਾਂ ਸਭ ਦਾ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ। ਇਸ ਵਾਰ ਮੈਂ ਲਗਾ ਹੀ ਦਿੰਦਾ, ਜਦੋਂ ਬਿਜਲੀ ਮੁਫ਼ਤ ਮਿਲਦੀ ਹੈ ਤਾਂ ਲੈ ਕੇ ਉਹਨੇ ਰਹਿ ਵੀਰ, ਤੁਸੀਂ ਵੀ ਲਗਾ ਹੀ ਦਿਓ।
1: ਪੀਐਮ ਸੂਰਿਆ ਘਰ ਮੁਫ਼ਤ ਬਿਜਲੀ ਯੋਜਨਾ, ਜੁੜਨ ਲਈ ਰਜਿਸਟਰ ਕਰੋ pmsuryaghar.gov.in। ਹਰ ਘਰ ਸੂਰਿਆ ਘਰ।
2: ਸਰ ਤੁਸੀਂ ਪਰਸਨਲ ਲੋਨ ਲੈਣਾ?
3: ਫੇਰ ਤੋਂ ਯਾਰ, ਇਹਨੂੰ ਤਾਂ ਬਲੌਕ ਹੀ ਕਰ ਦੇਣਾ।
2: ਸਰ ਦੁਬਈ ਦੀ ਫ੍ਰੀ ਟ੍ਰਿਪ।
3: ਇਹਨੂੰ ਵੀ ਬਲੌਕ, ਕਿੰਨਿਆਂ ਨੂੰ ਬਲੌਕ ਕਰੀ ਜਾਵਾਂ ਯਾਰ।
4: ਸਿਰਫ ਫੋਨ ਤੇ ਬਲੌਕ ਕਰਨ ਨਾਲ ਸਪੈਮ ਖਤਮ ਨਹੀਂ ਹੁੰਦਾ, ਹਰ ਵਾਰ ਨਵਾਂ ਨੰਬਰ ਆ ਜਾਂਦਾ ਹੈ।
3: ਤਾਂ ਫਿਰ ਕੀ ਕਰਾਂ?
4: ਕਾਲ ਪਿਕ ਕਰ, ਫਿਰ ਟ੍ਰਾਈ DND ਐਪ ਤੇ ਰਿਪੋਰਟ ਕਰ, ਕੈਟੇਗਰੀ ਸਿਲੈਕਟ ਕਰੋ, ਬੈਂਕਿੰਗ ਟ੍ਰੈਵਲ ਇੰਸ਼ੋਰੈਂਸ ਤੇ ਸਬਮਿਟ ਕਰੋ। ਬਸ ਕੁਝ ਸੈਕਿੰਡਸ ਦਾ ਕੰਮ ਹੈ।
3: ਮਤਲਬ ਸਭ ਦਾ ਸਪੈਮ ਘਟ ਜਾਵੇਗਾ?
4: ਹਾਂ, ਰਿਪੋਰਟ ਮਿਲਦਿਆਂ ਹੀ ਐਕਸ਼ਨ ਹੁੰਦਾ ਹੈ।
5: ਸਿਰਫ ਬਲੌਕ ਨਹੀਂ, ਰਿਪੋਰਟ ਜ਼ਰੂਰ ਕਰੋ। ਟ੍ਰਾਈ DND ਐਪ ਡਾਊਨਲੋਡ ਕਰੋ ਪਲੇ ਸਟੋਰ ਜਾਂ ਐਪ ਸਟੋਰ ਤੋਂ ਤੇ ਰਿਪੋਰਟ ਕਰਨਾ ਸ਼ੁਰੂ ਕਰੋ।

FM ਬੈਂਡ 102.7 ਮੈਗਾਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਤੋਂ ਕੁਝ ਕੁ ਪਲਾਂ 'ਚ ਤੁਸੀਂ ਸਾਡੇ ਪ੍ਰਦੇਸ਼ਿਕ ਚੈਨਲ ਤੋਂ ਪੰਜਾਬੀ ਵਿੱਚ ਖਬਰਾਂ ਸੁਣੋਗੇ।

ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਯਾਦਵਿੰਦਰ ਸਿੰਘ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਕਾਸ਼ਵਾਣੀ ਉੱਤੇ ਆਪਣੇ ਪ੍ਰੋਗਰਾਮ ਮਨ ਕੀ ਬਾਤ ਵਿੱਚ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਦੇਸ਼ ਵਾਸੀਆਂ ਨੂੰ ਗੰਭੀਰ ਗਰਮੀ ਦੇ ਮੌਸਮ ਦੌਰਾਨ ਬੇਹੱਦ ਸਾਵਧਾਨੀ ਵਰਤਣ ਅਤੇ ਸਰਕਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ।

0: ਲੈਫਟੀਨੈਂਟ ਜਨਰਲ ਐਨ ਐਸ ਰਾਜਾ ਸੁਬਰਾਮਣੀ ਨੇ ਅੱਜ ਦੇਸ਼ ਦੇ ਨਵੇਂ ਚੀਫ ਆਫ ਡਿਫੈਂਸ ਸਟਾਫ ਅਤੇ ਐਡਮਿਰਲ ਕ੍ਰਿਸ਼ਨਾ ਸਵਾਮੀਨਾਥਨ ਨੇ ਸਮੁੰਦਰੀ ਫੌਜ ਦੇ ਅਗਲੇ ਮੁਖੀ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਏ। ਕੇਂਦਰ ਸਰਕਾਰ ਨੇ ਕੱਲ੍ਹ ਤੋਂ ਸ਼ੁਰੂ ਹੋ ਰਹੇ ਪੰਦਰਵਾੜੇ ਲਈ ਪੈਟਰੋਲ, ਡੀਜ਼ਲ ਅਤੇ ਹਵਾਈ ਈਂਧਨ ਉੱਤੇ ਬਰਾਮਦੀ ਮਹਿਸੂਲ 'ਚ ਸੋਧ ਕੀਤੀ ਏ ਅਤੇ IPL ਕ੍ਰਿਕਟ ਦੇ ਫਾਈਨਲ 'ਚ ਅੱਜ ਅਹਿਮਦਾਬਾਦ ਵਿੱਚ ਰਾਇਲ ਚੈਲੇਂਜਰਸ ਬੈਂਗਲੁਰੂ ਦਾ ਮੁਕਾਬਲਾ ਗੁਜਰਾਤ ਟਾਈਟਨਸ ਨਾਲ ਹੋਵੇਗਾ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਮੌਜੂਦਾ ਗੰਭੀਰ ਗਰਮੀ ਦੇ ਮੌਸਮ ਦਰਮਿਆਨ ਬੇਹੱਦ ਸਾਵਧਾਨੀ ਵਰਤਣ ਅਤੇ ਸਰਕਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਏ। ਆਕਾਸ਼ਵਾਣੀ ਉੱਤੇ ਆਪਣੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਉਹਨਾਂ ਨੇ ਲੋਕਾਂ ਨੂੰ ਘਰ ਤੋਂ ਬਾਹਰ ਨਿਕਲਣ ਤੋਂ ਪਹਿਲਾਂ ਵੱਧ ਤੋਂ ਵੱਧ ਪਾਣੀ ਪੀਣ ਅਤੇ ਸੂਰਜ ਤੋਂ ਬਚਾਅ ਕਰਨ ਲਈ ਸੁਰੱਖਿਆ ਮਾਪਦੰਡ ਅਪਣਾਉਣ ਦੀ ਅਪੀਲ ਕੀਤੀ ਏ।
1: ਇਸ ਸਮੇਂ ਦੇਸ਼ ਦੇ ਜ਼ਿਆਦਾਤਰ ਹਿੱਸੋਂ ਮੈਂ ਬਹੁਤ ਗਰਮੀ ਪੜ ਰਹੀ ਹੈ, ਤੇਜ਼ ਧੂਪ, ਗਰਮ ਹਵਾਏ, ਐਸੇ ਮੌਸਮ ਮੈਂ ਆਪਣਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਪਾਣੀ ਪੀਤੇ ਰਹੀਏ, ਧੂਪ ਮੈਂ ਅਗਰ ਨਿਕਲਣਾ ਹੀ ਪੜੇ ਤੋ ਥੋੜਾ ਸੰਭਲ ਕਰ ਨਿਕਲੇ। ਇਸ ਦਿਸ਼ਾ ਮੈਂ ਸਰਕਾਰ ਕੀ ਭਿੰਨ ਭਿੰਨ ਡਿਪਾਰਟਮੈਂਟਸ ਨੇ ਜੋ ਗਾਈਡਲਾਈਨ ਜਾਰੀ ਕੀ ਹੈ ਵੋ ਵੀ ਭੁਲੀਏਗਾ ਨਹੀਂ।
0: ਪ੍ਰਧਾਨ ਮੰਤਰੀ ਨੇ ਕਿਹਾ ਕਿ ਲੱਸੀ, ਸੱਤੂ, ਸ਼ਰਬਤ, ਬੇਲ ਪੰਨਾ ਤੇ ਸ਼ਰਬਤ ਪੀਣਾ ਗਰਮੀ ਤੋਂ ਰਾਹਤ ਪਾਉਣ ਲਈ ਲਾਭਦਾਇਕ ਨੇ। ਉਹਨਾਂ ਕਿਹਾ ਕਿ ਇਹ ਪੀਣ ਵਾਲੇ ਪਦਾਰਥ ਏਕ ਭਾਰਤ ਸ਼੍ਰੇਸ਼ਠ ਭਾਰਤ ਦੀ ਭਾਵਨਾ ਅਤੇ ਪੀੜ੍ਹੀਆਂ ਦੇ ਤਜਰਬੇ ਨੂੰ ਦਰਸਾਉਂਦੇ ਨੇ। ਪ੍ਰਧਾਨ ਮੰਤਰੀ ਨੇ ਕਾਸ਼ੀ ਦੇ ਲੰਗੜਾ, ਮਹਾਰਾਸ਼ਟਰ ਦੇ ਅਲਫਾਂਸੋ, ਗੁਜਰਾਤ ਦੇ ਕੇਸਰ ਅਤੇ ਪੱਛਮੀ ਬੰਗਾਲ ਦੇ ਹਿਮਸਾਗਰ ਅੰਬ ਬਾਰੇ ਗੱਲ ਕਰਦਿਆਂ ਕਿਹਾ ਕਿ ਹਰ ਇਲਾਕੇ ਦੇ ਅੰਬ ਦਾ ਸਵਾਦ ਵੱਖਰਾ ਹੁੰਦਾ ਹੈ। ਸ਼੍ਰੀ ਮੋਦੀ ਨੇ ਅੰਬ ਦੀ ਖੇਤੀ 'ਚ ਸ਼ਾਮਲ ਕਿਸਾਨਾਂ ਦੇ ਯੋਗਦਾਨ ਦੀ ਵੀ ਸ਼ਲਾਘਾ ਕੀਤੀ। ਉਹਨਾਂ ਨੇ ਕਿਹਾ ਕਿ ਅੰਬ ਦੀ ਇਹ ਯਾਤਰਾ ਹੁਣ ਪਿੰਡ ਤੋਂ ਵਿਸ਼ਵ ਬਾਜ਼ਾਰ ਤੱਕ ਪਹੁੰਚ ਰਹੀ ਹੈ। ਉਹਨਾਂ ਕਿਹਾ ਕਿ ਕਿਸਾਨ ਖੇਤੀਬਾੜੀ ਅਤੇ ਅਰਥਚਾਰੇ ਲਈ ਬਹੁਤ ਖਾਸ ਨੇ।
1: ਮਨ ਕੀ ਬਾਤ ਕੇ ਮਾਧਿਅਮ ਸੇ ਮੈਂ ਆਮ ਕੀ ਪੈਦਾਵਾਰ ਸੇ ਜੁੜੇ ਆਪਣੇ ਕਿਸਾਨ ਭਾਈ ਬਹਿਨੋ ਕੀ ਪ੍ਰਸ਼ੰਸਾ ਕਰੂੰਗਾ। ਆਪ ਦੇਸ਼ ਕੀ ਕ੍ਰਿਸ਼ੀ ਅਰਥਵਿਵਸਥਾ ਕੇ ਲਈ ਆਮ ਕਿਸਾਨ ਨਹੀਂ ਬਹੁਤ ਵਿਸ਼ੇਸ਼ ਹੈ, ਐਸੇ ਹੀ ਛਾਏ ਰਹੀਏ।
0: ਪ੍ਰਧਾਨ ਮੰਤਰੀ ਨੇ ਨੀਦਰਲੈਂਡ ਦੇ ਆਪਣੇ ਹਾਲੀਆ ਦੌਰੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਨੀਦਰਲੈਂਡ ਸਰਕਾਰ ਨੇ ਚੋਲ ਕਾਲ ਦੀਆਂ ਪ੍ਰਾਚੀਨ ਤਾਂਬੇ ਦੀਆਂ ਤਖਤੀਆਂ ਭਾਰਤ ਨੂੰ ਵਾਪਸ ਕੀਤੀਆਂ ਨੇ। ਇਸ ਨਾਲ ਦੁਨੀਆ ਭਰ ਦੇ ਤਮਿਲ ਭਾਈਚਾਰੇ 'ਚ ਉਤਸ਼ਾਹ ਪੈਦਾ ਹੋਇਆ ਹੈ। ਉਹਨਾਂ ਕਿਹਾ ਕਿ ਇਹ ਤਖਤੀਆਂ ਚੋਲ ਸਾਮਰਾਜ ਦੀ ਸਮੁੰਦਰੀ ਸ਼ਕਤੀ ਅਤੇ ਦੱਖਣ ਪੂਰਬੀ ਏਸ਼ੀਆਈ ਦੇਸ਼ਾਂ ਨਾਲ ਇਸ ਦੇ ਸੰਬੰਧਾਂ ਨੂੰ ਦਰਸਾਉਂਦੀਆਂ ਨੇ।
1: ਇਨ ਤਾਮਰ ਪੱਟਿਕਾਓ ਕੋ ਲੇਕਰ ਲੋਗੋ ਮੇਂ ਕਾਫੀ ਜਿਗਿਆਸਾ ਵੀ ਹੈ। ਇਨਮੇਂ 21 ਬੜੀ ਔਰ 3 ਛੋਟੀ ਤਾਮਰ ਪੱਟਿਕਾਏ ਹੈ। ਚੋਲਾ ਸਾਮਰਾਜ ਕੇ ਸਮਰੁੱਧ ਇਤਿਹਾਸ ਔਰ ਸੰਸਕ੍ਰਿਤੀ ਪਰ ਹਮ ਸਭੀ ਕੋ ਬਹੁਤ ਗਰਵ ਹੈ। ਹਮਾਰੀ ਸਰਕਾਰ ਭਾਰਤ ਕੀ ਐਸੀ ਅਮੂਲਯ ਧਰੋਹਰੋਂ ਕੇ ਸੰਰਕਸ਼ਣ ਕੇ ਲੀਏ ਲਗਾਤਾਰ ਪ੍ਰਯਾਸ ਕਰ ਰਹੀ ਹੈ।
0: ਪ੍ਰਧਾਨ ਮੰਤਰੀ ਨੇ ਉੱਤਰ ਪ੍ਰਦੇਸ਼ 'ਚ ਇੱਕ ਨਹਿਰ ਵਿੱਚੋਂ ਗੰਗਾ ਡੋਲਫਿਨ ਨੂੰ ਬਚਾਉਣ ਵਾਲੇ ਵੀਡੀਓ ਦਾ ਵੀ ਹਵਾਲਾ ਦਿੱਤਾ। ਉਹਨਾਂ ਕਿਹਾ ਕਿ ਨਮਾਮੇ ਗੰਗਾ ਮੁਹਿੰਮ ਤਹਿਤ ਬਣਾਈ ਗਈ ਭਾਰਤ ਦੀ ਪਹਿਲੀ ਗੰਗਾ ਡੋਲਫਿਨ ਬਚਾਅ ਐਂਬੂਲੈਂਸ ਨੇ ਇਸ ਵਿੱਚ ਅਹਿਮ ਭੂਮਿਕਾ ਨਿਭਾਈ ਏ। ਚੀਫ ਆਫ ਡਿਫੈਂਸ ਸਟਾਫ ਲੈਫਟੀਨੈਂਟ ਜਨਰਲ ਐਨ ਐਸ ਰਾਜਾ ਸੁਬਰਾਮਣੀ ਨੇ ਅੱਜ ਕਿਹਾ ਹੈ ਕਿ ਵਿਚਾਰਾਂ ਅਤੇ ਕਾਰਵਾਈ 'ਚ ਨਵੀਨਤਾ ਫੌਜੀ ਸਮਰੱਥਾ ਦੇ ਵਿਕਾਸ ਨੂੰ ਅੱਗੇ ਵਧਾਏਗੀ। ਦੇਸ਼ ਦੇ ਨਵੇਂ CDS ਵਜੋਂ ਅਹੁਦਾ ਸੰਭਾਲਣ ਤੋਂ ਬਾਅਦ ਮੀਡੀਆ ਨੂੰ ਸੰਬੋਧਨ ਕਰਦਿਆਂ ਜਨਰਲ ਸੁਬਰਾਮਣੀ ਨੇ ਕਿਹਾ ਕਿ ਹਥਿਆਰਬੰਦ ਬਲਾਂ, ਸਨਅਤਾਂ, ਅਕਾਦਮਿਕ ਸੰਸਥਾਵਾਂ, ਸਟਾਰਟਅਪਸ ਅਤੇ ਖੋਜ ਪ੍ਰਣਾਲੀ ਦਰਮਿਆਨ ਵਧੇਰੇ ਸਹਿਯੋਗ ਆਧੁਨਿਕੀਕਰਨ ਲਈ ਸਹਾਈ ਹੋਵੇਗਾ। ਉਹਨਾਂ ਨੇ ਫੌਜੀਆਂ, ਮਲਾਹਾਂ ਅਤੇ ਹਵਾਈ ਯੋਧਿਆਂ ਦੀ ਬਹਾਦਰੀ ਅਤੇ ਪੇਸ਼ੇਵਾਰਾਨਾ ਯੋਗਤਾ ਦੀ ਵੀ ਸ਼ਲਾਘਾ ਕੀਤੀ। ਸਾਬਕਾ ਫੌਜੀਆਂ ਅਤੇ ਵੀਰ ਨਾਰੀਆਂ ਦੀ ਭਲਾਈ ਲਈ ਹਥਿਆਰਬੰਦ ਬਲਾਂ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਉਹਨਾਂ ਨੇ ਦੇਸ਼ ਵਾਸੀਆਂ ਨੂੰ ਭਰੋਸਾ ਦਵਾਇਆ ਕਿ ਹਥਿਆਰਬੰਦ ਬਲ ਸਮਰਪਣ, ਸਨਮਾਨ ਅਤੇ ਪੇਸ਼ੇਵਾਰਾਨਾ ਢੰਗ ਨਾਲ ਦੇਸ਼ ਦੀ ਸੇਵਾ ਕਰਦੇ ਰਹਿਣਗੇ। ਐਡਮਿਰਲ ਕ੍ਰਿਸ਼ਨਾ ਸਵਾਮੀਨਾਥਨ ਨੇ ਅੱਜ ਸਮੁੰਦਰੀ ਫੌਜ ਦੇ 27ਵੇਂ ਮੁਖੀ ਵਜੋਂ ਕਾਰਜਭਾਰ ਸੰਭਾਲ ਲਿਆ ਏ। ਉਹਨਾਂ ਨੇ ਐਡਮਿਰਲ ਦਿਨੇਸ਼ ਕੇ ਤ੍ਰਿਪਾਠੀ ਦੀ ਥਾਂ ਲਈ ਏ। ਐਡਮਿਰਲ ਸਵਾਮੀਨਾਥਨ ਨੇ ਦੱਸਿਆ ਕਿ ਚੁਣੌਤੀਪੂਰਨ ਅਤੇ ਬੇਯਕੀਨੀ ਦੇ ਬਾਵਜੂਦ ਸਮੁੰਦਰੀ ਫੌਜ ਸਰਗਰਮ ਤੌਰ 'ਤੇ ਤਾਇਨਾਤ ਏ। ਉਹਨਾਂ ਕਿਹਾ ਕਿ ਸਮੁੰਦਰੀ ਫੌਜ ਦਾ ਆਧੁਨਿਕੀਕਰਨ ਕੀਤਾ ਜਾ ਰਿਹਾ ਏ ਅਤੇ ਇਸ ਨੂੰ ਸਭ ਤੋਂ ਉੱਚੇ ਪੱਧਰ ਦੀ ਯੁੱਧ ਸਮਰੱਥਾ ਨਾਲ ਲੈਸ ਕੀਤਾ ਜਾਏਗਾ। ਇਸ ਮੌਕੇ ਅਹੁਦਾ ਛੱਡ ਰਹੇ ਜਲ ਸੈਨਾ ਮੁਖੀ ਐਡਮਿਰਲ ਦਿਨੇਸ਼ ਕੇ ਤ੍ਰਿਪਾਠੀ ਨੇ ਕਿਹਾ ਕਿ ਦੇਸ਼ ਦੀ ਸਮੁੰਦਰੀ ਫੌਜ ਦੀ ਅਗਵਾਈ ਕਰਨਾ ਉਹਨਾਂ ਲਈ ਮਾਣ ਵਾਲੀ ਗੱਲ ਰਹੀ ਏ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਏ @AIR_RNU ਜਲੰਧਰ। ਸਾਡਾ ਫੇਸਬੁੱਕ ਪੇਜ ਏ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਏ @AIR ਜਲੰਧਰ। ਕੇਂਦਰ ਸਰਕਾਰ ਨੇ ਕੱਲ੍ਹ ਤੋਂ ਸ਼ੁਰੂ ਹੋ ਰਹੇ ਪੰਦਰਵਾੜੇ ਲਈ ਪੈਟਰੋਲ, ਡੀਜ਼ਲ ਅਤੇ ਹਵਾਬਾਜ਼ੀ ਈਂਧਨ ਉੱਤੇ ਬਰਾਮਦ

ਮਹਿਸੂਲ 'ਚ ਸੋਧ ਕੀਤੀ ਏ। ਇਸ ਕਦਮ ਦਾ ਮਕਸਦ ਪੱਛਮੀ ਏਸ਼ੀਆ ਸੰਕਟ ਤੋਂ ਪੈਦਾ ਹੋਈ ਅਨਿਸ਼ਚਿਤਤਾ ਦਰਮਿਆਨ ਪੈਟਰੋਲੀਅਮ ਉਤਪਾਦਾਂ ਦੀ ਲੋੜੀਂਦੀ ਘਰੇਲੂ ਉਪਲਬਧਤਾ ਨੂੰ ਯਕੀਨੀ ਬਣਾਉਣਾ ਏ। ਵਿੱਤ ਮੰਤਰਾਲੇ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਪੈਟਰੋਲ ਦੀ ਬਰਾਮਦ ਉੱਤੇ ਪ੍ਰਤੀ ਲੀਟਰ 1.5 ਰੁਪਏ ਡਿਊਟੀ ਲੱਗੇਗੀ, ਜਦੋਂ ਕਿ ਡੀਜ਼ਲ ਦੀ ਬਰਾਮਦ ਉੱਤੇ 13.5 ਰੁਪਏ ਪ੍ਰਤੀ ਲੀਟਰ ਡਿਊਟੀ ਤੈਅ ਕੀਤੀ ਗਈ ਏ। ਹਵਾਈ ਇੰਧਨ ਉੱਤੇ ਬਰਾਮਦੀ ਮਹਿਸੂਲ 9.5 ਰੁਪਏ ਪ੍ਰਤੀ ਲੀਟਰ ਹੋਏਗਾ। ਵਿੱਤ ਮੰਤਰਾਲੇ ਨੇ ਕਿਹਾ ਹੈ ਕਿ ਬਰਾਮਦੀ ਮਹਿਸੂਲ, ਜਿਸ ਵਿੱਚ ਖਾਸ ਵਾਧੂ ਆਬਕਾਰੀ ਡਿਊਟੀ ਅਤੇ ਸੜਕ 'ਤੇ ਬੁਨਿਆਦੀ ਢਾਂਚਾ ਸੈੱਸ ਸ਼ਾਮਲ ਨੇ, ਇਸ ਸਾਲ 27 ਮਾਰਚ ਨੂੰ ਲਾਗੂ ਕੀਤੇ ਗਏ ਸਨ ਅਤੇ ਕੱਚੇ ਤੇਲ, ਪੈਟਰੋਲ, ਡੀਜ਼ਲ ਅਤੇ ਹਵਾਈ ਇੰਧਨ ਦੀਆਂ ਔਸਤ ਕੌਮਾਂਤਰੀ ਕੀਮਤਾਂ ਦੇ ਆਧਾਰ 'ਤੇ ਹਰ 15 ਵਾਰੇ ਇਹਨਾਂ ਦੀ ਸਮੀਖਿਆ ਕੀਤੀ ਜਾਂਦੀ ਏ। ਹਾਲਾਂਕਿ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਘਰੇਲੂ ਖਪਤ ਲਈ ਪੈਟਰੋਲ ਅਤੇ ਡੀਜ਼ਲ ਉੱਤੇ ਮੌਜੂਦਾ ਆਬਕਾਰੀ ਮਹਿਸੂਲ ਦਰਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕ ਮਾਤਾ ਅਹਿਲਿਆ ਬਾਈ ਹੋਲਕਰ ਦੀ ਜਨਮ ਵਰ੍ਹੇਗੰਢ ਮੌਕੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਏ। ਇੱਕ ਸੋਸ਼ਲ ਮੀਡੀਆ ਪੋਸਟ ਰਾਹੀਂ ਉਹਨਾਂ ਕਿਹਾ ਕਿ ਦੇਸ਼ ਅਹਿਲਿਆ ਬਾਈ ਹੋਲਕਰ ਨੂੰ ਉਹਨਾਂ ਦੀ ਵਿਲੱਖਣ ਸੂਝਬੂਝ, ਦਇਆ ਭਾਵਨਾ ਅਤੇ ਲੋਕ ਭਲਾਈ ਪ੍ਰਤੀ ਅਤੁੱਟ ਸਮਰਪਣ ਲਈ ਹਮੇਸ਼ਾ ਯਾਦ ਰੱਖੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਹਿਲਿਆ ਬਾਈ ਹੋਲਕਰ ਦਾ ਜੀਵਨ ਸੁਸ਼ਾਸਨ, ਦੇਸ਼ ਭਗਤੀ ਅਤੇ ਸੱਭਿਆਚਾਰਕ ਵਿਰਾਸਤ ਦੇ ਮਾਣ ਦਾ ਪ੍ਰੇਰਣਾਦਾਇਕ ਅਹਿਸਾਸ ਏ। ਉਹਨਾਂ ਨੇ ਹਮੇਸ਼ਾ ਹਿੰਮਤ, ਦ੍ਰਿੜਤਾ ਅਤੇ ਫਰਜ਼ ਨਿਭਾਉਣ ਦੀ ਭਾਵਨਾ ਨਾਲ ਅਗਵਾਈ ਕੀਤੀ ਸੀ। ਦੱਖਣੀ ਦਿੱਲੀ ਦੇ ਸਾਕੇਤ ਮੈਟਰੋ ਸਟੇਸ਼ਨ ਨੇੜੇ ਕੱਲ੍ਹ ਸ਼ਾਮ 4 ਮੰਜ਼ਿਲਾ ਵਪਾਰਕ ਇਮਾਰਤ ਢਹਿ ਜਾਣ ਕਾਰਨ 3 ਵਿਅਕਤੀਆਂ ਦੀ ਮੌਤ ਹੋ ਗਈ ਏ। ਆਲ ਇੰਡੀਆ ਇੰਸਟੀਟਿਊਟ ਆਫ ਮੈਡੀਕਲ ਸਾਇੰਸਿਜ਼ ਏਮਸ ਮੁਤਾਬਕ 11 ਪੀੜਤਾਂ ਨੂੰ ਜੈ ਪ੍ਰਕਾਸ਼ ਨਾਰਾਇਣ ਅਪੈਕਸ ਟਰੋਮਾ ਸੈਂਟਰ 'ਚ ਦਾਖਲ ਕਰਵਾਇਆ ਗਿਆ ਸੀ। ਇਹਨਾਂ ਵਿੱਚੋਂ 3 ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਏ ਅਤੇ 5 ਮਰੀਜ਼ਾਂ ਦੀ ਹਾਲਤ ਸਥਿਰ ਏ। 3 ਵਿਅਕਤੀਆਂ ਨੂੰ ਇਲਾਜ ਮਗਰੋਂ ਛੁੱਟੀ ਦੇ ਦਿੱਤੀ ਗਈ ਏ। ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਨੇ ਕਿਹਾ ਹੈ ਕਿ ਅਜਿਹੀਆਂ ਸਾਰੀਆਂ ਅਣਅਧਿਕਾਰਤ ਇਮਾਰਤਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਏਗੀ। ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਹੈ ਕਿ ਇਸ ਮਹੀਨੇ ਦੀ 29 ਤਰੀਕ ਨੂੰ ਦੇਸ਼ ਵਿੱਚ 15,000 ਛੱਤਾਂ ਉੱਤੇ ਸੋਲਰ ਪੈਨਲ ਲਗਾਏ ਗਏ ਸਨ। ਇਹ ਪ੍ਰਧਾਨ ਮੰਤਰੀ ਸੂਰਿਆ ਘਰ ਮੁਫ਼ਤ ਬਿਜਲੀ ਯੋਜਨਾ ਤਹਿਤ 1 ਦਿਨ 'ਚ ਸੋਲਰ ਪੈਨਲ ਲਗਾਉਣ ਦਾ ਰਿਕਾਰਡ ਏ। ਸਭ ਤੋਂ ਵੱਧ ਪੈਨਲ ਮਹਾਰਾਸ਼ਟਰ 'ਚ ਲਗਾਏ ਗਏ ਅਤੇ ਗੁਜਰਾਤ ਤੋਂ ਬਾਅਦ ਮਹਾਰਾਸ਼ਟਰ ਦੇਸ਼ ਦਾ ਦੂਜਾ ਸੂਬਾ ਬਣ ਗਿਆ ਏ ਜਿੱਥੇ ਹੁਣ ਤੱਕ 6 ਲੱਖ ਤੋਂ ਵੱਧ ਛੱਤਾਂ ਉੱਤੇ ਸੋਲਰ ਪੈਨਲ ਲਗਾਏ ਜਾ ਚੁੱਕੇ ਨੇ। ਮੌਸਮ ਵਿਭਾਗ ਨੇ ਅੱਜ ਅਤੇ ਕੱਲ੍ਹ ਲਈ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਵੱਖ ਵੱਖ ਹਿੱਸਿਆਂ 'ਚ ਗਰਜ ਚਮਕ ਨਾਲ ਤੇਜ਼ ਹਵਾਵਾਂ ਚੱਲਣ ਸੰਬੰਧੀ ਯੈਲੋ ਅਲਰਟ ਜਾਰੀ ਕੀਤਾ ਏ। ਪਿਛਲੇ 24 ਘੰਟਿਆਂ ਵਿੱਚ ਪੰਜਾਬ ਅਤੇ ਹਰਿਆਣਾ 'ਚ ਕਈ ਥਾਵਾਂ 'ਤੇ ਗਰਜ ਚਮਕ ਅਤੇ ਤੇਜ਼ ਹਵਾਵਾਂ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਈ ਏ, ਜਿਸ ਨਾਲ ਤਾਪਮਾਨ 'ਚ ਗਿਰਾਵਟ ਦਰਜ ਕੀਤੀ ਗਈ ਏ ਅਤੇ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੀ ਏ। IPL ਕ੍ਰਿਕਟ ਦੇ ਫਾਈਨਲ 'ਚ ਅੱਜ ਮੌਜੂਦਾ ਚੈਂਪੀਅਨ ਰਾਇਲ ਚੈਲੇਂਜਰਸ ਬੈਂਗਲੁਰੂ ਦਾ ਮੁਕਾਬਲਾ ਗੁਜਰਾਤ ਟਾਈਟਨਸ ਨਾਲ ਹੋਏਗਾ। ਇਹ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਸ਼ਾਮੀ 7:30 ਵਜੇ ਸ਼ੁਰੂ ਹੋਵੇਗਾ। ਅਖੀਰ 'ਚ ਖਾਸ ਖਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਕਾਸ਼ਵਾਣੀ ਉੱਤੇ ਆਪਣੇ ਮਨ ਕੀ ਬਾਤ ਪ੍ਰੋਗਰਾਮ 'ਚ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਦੇਸ਼ ਵਾਸੀਆਂ ਨੂੰ ਗੰਭੀਰ ਗਰਮੀ ਦੇ ਮੌਸਮ ਦੌਰਾਨ ਬੇਹੱਦ ਸਾਵਧਾਨੀ ਵਰਤਣ ਅਤੇ ਸਰਕਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ। ਲੈਫਟੀਨੈਂਟ ਜਨਰਲ NS ਰਾਜਾ ਸੁਬਰਾਮਣੀ ਨੇ ਅੱਜ ਦੇਸ਼ ਦੇ ਨਵੇਂ ਚੀਫ ਆਫ ਡਿਫੈਂਸ ਸਟਾਫ ਅਤੇ ਐਡਮਿਰਲ ਕ੍ਰਿਸ਼ਨਾ ਸਵਾਮੀਨਾਥਨ ਨੇ ਸਮੁੰਦਰੀ ਫੌਜ ਦੇ ਅਗਲੇ ਮੁਖੀ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਏ। ਕੇਂਦਰ ਸਰਕਾਰ ਨੇ ਕੱਲ੍ਹ ਤੋਂ ਸ਼ੁਰੂ ਹੋ ਰਹੇ 15 ਵਾੜੇ ਲਈ ਪੈਟਰੋਲ, ਡੀਜ਼ਲ ਅਤੇ ਹਵਾਈ ਇੰਧਨ ਉੱਤੇ ਬਰਾਮਦੀ ਮਹਿਸੂਲ 'ਚ ਸੋਧ ਕੀਤੀ ਏ ਅਤੇ IPL ਕ੍ਰਿਕਟ ਦੇ ਫਾਈਨਲ 'ਚ ਅੱਜ ਅਹਿਮਦਾਬਾਦ ਵਿੱਚ ਰਾਇਲ ਚੈਲੇਂਜਰਸ ਬੈਂਗਲੁਰੂ ਦਾ ਮੁਕਾਬਲਾ ਗੁਜਰਾਤ ਟਾਈਟਨਸ ਨਾਲ ਹੋਵੇਗਾ। ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਏ। ਸਾਡਾ ਅਗਲਾ ਪ੍ਰਦੇਸ਼ਿਕ ਖਬਰਾਂ ਦਾ ਬੁਲੇਟਿਨ ਸ਼ਾਮੀ 6:20 'ਤੇ ਹੋਏਗਾ। ਸਰੋਤਿਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਆਕਾਸ਼ਵਾਣੀ ਦਾ ਸ਼ਾਮੀ 7:30 ਵਜੇ ਤੋਂ 7:40 ਤੱਕ ਪ੍ਰਸਾਰਿਤ ਹੋਣ ਵਾਲਾ ਖਬਰਾਂ ਦਾ ਰਾਸ਼ਟਰੀ ਬੁਲੇਟਿਨ 1 ਜੂਨ 2026 ਤੋਂ 21 ਜੂਨ ਤੱਕ ਸ਼ਾਮੀ 7 ਵਜੇ ਤੋਂ 7:10 ਤੱਕ ਪ੍ਰਸਾਰਿਤ ਕੀਤਾ ਜਾਏਗਾ। ਨਮਸਕਾਰ।

0: ਜੀ ਟਿਊਨ ਇਨ ਕੀਤਾ ਹੋਇਆ ਤੁਸੀਂ 102.7 FM ਰੇਨਬੋ 'ਤੇ ਪ੍ਰੋਗਰਾਮ ਚੱਲ ਰਿਹਾ ਸੀ ਮਿਡ ਡੇ ਮੈਲੋਡੀਜ਼। ਤੁਹਾਡੇ ਨਾਲ ਗੱਲਾਂ ਕਰਦੇ ਹੋਏ ਇਸ ਖੂਬਸੂਰਤ ਜਿਹੇ ਸਫ਼ਰ ਦੇ ਵਿੱਚ ਵਕਤ ਜਿਹੜਾ ਨਾ ਉਹਦਾ ਬਿਲਕੁਲ ਵੀ ਪਤਾ ਹੀ ਨਹੀਂ ਚੱਲਦਾ। ਸੋ ਅੱਜ ਵੀ ਬਹੁਤ ਸਾਰੇ ਗੱਲਾਂ ਤੁਹਾਡੇ ਨਾਲ ਹੋਈਆਂ, ਬਹੁਤ ਸਾਰੇ ਗੀਤ ਜਿਹੜੇ ਨੇ ਅਸੀਂ ਇਸ ਖਾਸ ਪ੍ਰੋਗਰਾਮ ਮਿਡ ਡੇ ਮੈਲੋਡੀਜ਼ ਦੇ ਵਿੱਚ ਸੁਣੇ, ਅਤੇ ਉਮੀਦ ਕਰਦੇ ਹਾਂ ਫਿਰ ਤੁਹਾਡੇ ਨਾਲ ਜਲਦੀ ਹੀ ਮੁਲਾਕਾਤ ਹੋਏਗੀ, ਬਹੁਤ ਸਾਰੇ ਸੋਹਣੇ ਸੋਹਣੇ ਗੀਤਾਂ ਦੀ ਫਿਰ ਉਹਦੇ ਵਿੱਚ ਬਹਾਰ ਹੋਏਗੀ। ਟਿਲ ਦੈਨ ਆਪਣਾ ਧਿਆਨ ਰੱਖਿਓ ਅਤੇ ਮੁਸਕੁਰਾਉਂਦੇ ਰਹੋ, ਇੱਦਾਂ ਹੀ FM ਰੇਨਬੋ ਵਧੀਆ ਵਧੀਆ ਗਾਣਿਆਂ ਦੇ ਲਈ ਸੁਣਦੇ ਰਹੋ। ਅਤੇ ਕੁਛ ਕੁ ਦੇਰ ਬਾਅਦ ਸਾਡੇ ਅਗਲੇ ਜਿਹੜੇ ਦੋਸਤ ਨੇ ਦਿਲ ਅੱਜ ਸ਼ਾਇਰਾਨਾ, ਮਤਲਬ ਅਗਲਾ ਪ੍ਰੋਗਰਾਮ ਦਿਲ ਅੱਜ ਸ਼ਾਇਰ ਹੈ ਦੇ ਲਈ ਤਿਆਰ ਨੇ, ਅਤੇ ਉਹਨਾਂ ਦਾ ਸ਼ਾਇਰਾਨਾ ਅੰਦਾਜ਼ ਤੁਸੀਂ ਉਸ ਖਾਸ ਪ੍ਰੋਗਰਾਮ ਦੇ ਵਿੱਚ ਸੁਣੋਗੇ। ਅਤੇ ਪ੍ਰੋਗਰਾਮ ਮਿਡ ਡੇ ਮੈਲੋਡੀਜ਼ ਅੱਜ ਇੱਥੇ ਹੀ ਖਤਮ ਕਰਦੇ ਹਾਂ। ਚਾਹੁੰਦੇ ਹਾਂ ਤੁਹਾਡੇ ਤੋਂ ਇੱਕ ਵਾਰ ਫਿਰ ਤੋਂ ਇਜਾਜ਼ਤ, ਆਸ਼ਾ ਜੀ ਦੀ ਆਵਾਜ਼ ਦੇ ਵਿੱਚ ਖੂਬਸੂਰਤ ਜਿਹਾ ਗਾਣਾ ਤੁਹਾਡੇ ਲਈ ਪਲੇ ਕਰਕੇ ਜਾ ਰਹੀ ਹਾਂ ਜੀ।
1: I want to

ਦੋਸਤੋ, ਆਪਣਾ ਪੈੱਨ ਕਾਪੀ ਜਾਂ ਕੁਝ ਵੀ ਜੋ ਵੀ ਤੁਸੀਂ ਲਿਖਿਆ ਹੋਇਆ ਹੈ ਜਾਂ ਪਹਿਲੇ ਦਾ ਲਿਖਿਆ ਹੋਇਆ ਯਾਦ ਦੇ ਉੱਤੇ ਸਾਡੇ ਨਾਲ ਸਾਂਝਾ ਕਰੋ, ਤਾਂ ਜੋ ਮੈਂ ਤੁਹਾਡੀ ਜਿਹੜੀ ਲਿਖਤ ਹੈ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਾਂ ਔਰ ਬਾਕੀ ਜਿਹੜੇ ਸਰੋਤੇ ਆ ਉਹਨਾਂ ਨੂੰ ਵੀ ਤੁਹਾਡੀ ਲਿਖਤ ਦੇ ਬਾਰੇ ਜਾਣੂ ਕਰਵਾਵਾਂ ਔਰ ਆਪਣੇ ਅੰਦਾਜ਼ ਦੇ ਵਿੱਚ ਉਹਨੂੰ ਪੇਸ਼ ਕਰਾਂ। ਸੋ ਦੋਸਤੋ, ਅੱਜ ਦੀ ਸ਼ੁਰੂਆਤ ਕਰਦੇ ਹਾਂ ਇੱਕ ਬਿਹਤਰੀਨ ਗਜ਼ਲ ਤੋਂ, ਯੋਗੇਸ਼ ਗਰਗ ਜੀ ਦੀ ਆਵਾਜ਼ ਦੇ ਵਿੱਚ, ਕਿਸੀ ਕੋ ਯਾਦ ਕਰਕੇ।

ਹਾਂਜੀ ਦੋਸਤੋ, ਇੱਕ ਮੈਸੇਜ ਜਿਹੜਾ ਆ ਸਾਡੇ ਕੋਲ ਪਹੁੰਚ ਗਿਆ ਇਸ ਪ੍ਰੋਗਰਾਮ ਦੇ ਵਿੱਚ। ਲੋਹਾ ਬਾਜ਼ਾਰ ਮਲੇਰਕੋਟਲਾ ਰਾਏ ਕੁਮਾਰ ਜੀ ਲਿਖ ਰਹੇ ਨੇ, ਇੱਕ ਸ਼ਾਇਰੀ ਲਿਖੀ ਹੈ ਉਹਨਾਂ ਨੇ। ਦਿਲ ਵਿੱਚ ਵਸਾਇਆ ਹੈ ਜ਼ਰਾ ਖਿਆਲ ਰੱਖਣਾ, ਦਿਲ ਵਿੱਚ ਵਸਾਇਆ ਹੈ ਜ਼ਰਾ ਖਿਆਲ ਰੱਖਣਾ, ਵਕਤ ਮਿਲ ਜਾਵੇ ਤਾਂ ਯਾਦ ਰੱਖਣਾ, ਸਾਨੂੰ ਤਾਂ ਆਦਤ ਹੈ ਯਾਦ ਕਰਨ ਦੀ, ਜੇ ਬੁਰਾ ਲੱਗਿਆ ਤਾਂ ਮਾਫ ਕਰਨਾ। ਇਹ ਕਿਸੇ ਨੂੰ ਡੈਡੀਕੇਟ ਕਰਦੇ ਹੋਏ ਇਹਨਾਂ ਨੇ ਲਿਖੀ ਹੈ। ਚਲੋ, ਜਿਸ ਨੂੰ ਡੈਡੀਕੇਟ ਕਰ ਰਹੇ ਨੇ ਉਸ ਦਾ ਉਹਨਾਂ ਨੇ ਨਾਮ ਨਹੀਂ ਲਿਖਿਆ, ਪਰ ਚਲੋ ਉਮੀਦ ਕਰਦਾ ਹਾਂ ਕਿ ਇਹ ਜੋ ਸ਼ਬਦ ਜਾਂ ਜੋ ਵੀ ਲਿਖਤ ਇਹਨਾਂ ਨੇ ਲਿਖੀ ਹੈ, ਸ਼ਾਇਰੀ ਲਿਖੀ ਹੈ, ਉਹਨਾਂ ਤੱਕ ਜ਼ਰੂਰ ਪਹੁੰਚੀ ਹੋਏਗੀ। ਅਤੇ ਇੱਕ ਹੋਰ ਕਵਿਤਾ ਮੈਂ ਲੈ ਕੇ ਆਇਆ ਤੁਹਾਡੇ ਕੋਲ, ਪ੍ਰੀਤ ਕੰਵਲ ਜੀ ਨੇ ਲਿਖੀ ਹੋਈ ਹੈ, ਬਹੁਤ ਹੀ ਪਿਆਰੀ ਜੀ ਕਵਿਤਾ। ਲਿਖ ਰਹੇ ਨੇ ਯਾਦਾਂ ਦਾ ਸਫ਼ਰ। ਸੂਰਜ ਦੇ ਸੌਣ ਤੋਂ ਲੈ ਕੇ ਚੰਨ ਦੇ ਉੱਠਣ ਤੱਕ, ਰਾਤਾਂ ਦੇ ਦਿਸਣ ਤੋਂ ਲੈ ਕੇ ਸਵੇਰ ਦੇ ਲੁਕਣ ਤੱਕ, ਹਾੜ ਦੇ ਕਹਿਰ ਤੋਂ ਲੈ ਕੇ ਸੌਣ ਦੇ ਝੜੀ ਮੁੱਕਣ ਤੱਕ, ਸੜਕਾਂ ਦੇ ਭਿੱਜਣ ਤੋਂ ਲੈ ਕੇ ਬੱਦਲਾਂ ਦੇ ਸੁੱਕਣ ਤੱਕ ਦਾ ਸਫ਼ਰ, ਸੱਚ ਜਾਣੀ ਤੇਰੀਆਂ ਯਾਦਾਂ ਨਾਲ ਤੈਅ ਕਰਦਾ। ਹੋਰ ਵੀ ਲਿਖ ਰਹੇ ਨੇ, ਪੱਤਿਆਂ ਦੇ ਡਿੱਗਣ ਤੋਂ ਫੁੱਲਾਂ ਦੇ ਖਿੜਨ ਤੱਕ, ਪੱਤਿਆਂ ਦੇ ਡਿੱਗਣ ਤੋਂ ਫੁੱਲਾਂ ਦੇ ਖਿੜਨ ਤੱਕ, ਝੱਖਣਾਂ ਦੇ ਜਾਣ ਤੋਂ ਰੁੱਤਾਂ ਦੇ ਮੁੜਨ ਤੱਕ, ਚੰਨ ਦੇ ਠਰਨ ਤੋਂ ਸੂਰਜ ਦੇ ਸੜਨ ਤੱਕ ਦਾ ਸਫ਼ਰ, ਸੱਚ ਜਾਣੀ ਤੇਰੀਆਂ ਯਾਦਾਂ ਨਾਲ ਤੈਅ ਕਰਦਾ। ਜੀਵਨ ਦੀ ਆਸ ਤੋਂ ਜ਼ਿੰਦਗੀ ਦੇ ਰੁਕਣ ਤੱਕ, ਦਿਲ ਦੇ ਧੜਕਣ ਤੋਂ ਸਾਹਾਂ ਦੇ ਮੁੱਕਣ ਤੱਕ, ਤਾਰਿਆਂ ਦੇ ਸੌਣ ਤੋਂ ਕੁੱਕਣਾਂ ਦੇ ਕੂਕਣ ਤੱਕ ਦਾ ਸਫ਼ਰ, ਸੱਚ ਜਾਣੀ ਤੇਰੀਆਂ ਯਾਦਾਂ ਨਾਲ ਤੈਅ ਕਰਦਾ। ਤੁਸੀਂ ਵੀ ਆਪਣੀ ਲਿਖੀ ਹੋਈ ਸ਼ਾਇਰੀ ਸਾਡੇ ਕੋਲ ਭੇਜ ਸਕਦੇ ਹੋ। ਨੰਬਰ ਉਹੀ ਹੈ 9855101027, 9855101027। ਕਿਸੇ ਨੂੰ ਵੀ ਡੈਡੀਕੇਟ ਕਰਦੇ ਹੋਏ ਯਾਦ ਨੂੰ ਲੈ ਕੇ ਕੁਝ ਵੀ ਤੁਸੀਂ ਲਿਖਿਆ ਹੋਇਆ ਹੈ, ਜਾਂ ਤੁਸੀਂ ਲਿਖ ਰਹੇ ਹੋ, ਜਾਂ ਤੁਸੀਂ ਹਜੇ ਲਿਖਣਾ ਹੈ, ਤਾਂ ਸਾਡੇ ਕੋਲ ਭੇਜ ਸਕਦੇ ਹੋ। ਇਹ ਪ੍ਰੋਗਰਾਮ 3 ਵਜੇ ਤੱਕ ਰਹੇਗਾ, ਤੁਹਾਡਾ ਮੈਸੇਜ ਆ ਜਾਂਦਾ ਸਾਡੇ ਕੋਲ, ਤਾਂ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਜ਼ਰੂਰ ਸ਼ਾਮਿਲ ਕਰਾਂਗੇ। ਔਰ ਆਪਣੇ

ਦੇ ਵਿੱਚ ਮੈਂ ਤੁਹਾਡੀ ਸ਼ਾਇਰੀ ਨੂੰ ਕਵਿਤਾ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਜ਼ਰੂਰ ਕਰਾਂਗਾ। ਮੈਂ ਤੁਹਾਡਾ ਦੋਸਤ ਕੁਲਦੀਪ, ਪ੍ਰੋਗਰਾਮ ਚੱਲ ਰਿਹਾ ਜੀ ਦਿਲ ਆਜ ਸ਼ਾਇਰ ਹੈ, ਔਰ ਅਗਲਾ ਇੱਕ ਪਿਆਰਾ ਜਿਹਾ ਟਰੈਕ ਤੁਹਾਡੇ ਰੇਡੀਓ ਸੈੱਟ ਦੇ ਉੱਤੇ ਕੈਲਾਸ਼ ਖੇਰ ਜੀ ਦੀ ਆਵਾਜ਼ ਦੇ ਵਿੱਚ, ਯਾਰ ਸੱਜਣ।

ਤੇਰੀ ਯਾਦਾਂ ਦਾ ਮੌਸਮ ਜਦੋਂ ਵੀ ਆਵੇ, ਸਾਡਾ ਰੋਇਆ ਦਿਲ ਹੋਰ ਤੜਫਾਵੇ। ਲੱਖ ਕੋਸ਼ਿਸ਼ ਕੀਤੀ ਤੈਨੂੰ ਭੁੱਲ ਜਾਣ ਦੀ, ਪਰ ਦਿਲ ਵਿੱਚ ਚਾਹਤ ਹੈ ਮੁੜ ਆਉਣ ਦੀ। ਤੂੰ ਦੂਰ ਸਹੀ ਪਰ ਸਾਹ ਵਿੱਚ ਵਸਦੀ, ਤੇਰੀ ਯਾਦ ਹੀ ਸਾਡੀ ਤਕਦੀਰ ਬਣ ਹੱਸਦੀ। ਹਾਂਜੀ ਦੋਸਤੋ, ਜਿਹੜਾ ਪਹਿਲਾ ਮੈਸੇਜ ਪੜ੍ਹਿਆ ਸੀ ਅਸੀਂ, ਉਹਨਾਂ ਦਾ ਨਾਮ ਸ਼ਾਇਦ ਮੈਂ ਗਲਤ ਪੜ੍ਹ ਲਿਆ, ਉਸ ਲਈ ਮਾਫ਼ੀ ਚਾਹਾਂਗਾ। ਉਹਨਾਂ ਦਾ ਨਾਮ ਹੈ ਜੀ ਰਾਕੇਸ਼ ਕੁਮਾਰ ਜੀ। ਉਸ ਤੋਂ ਬਾਅਦ ਇੱਕ ਹੋਰ ਮੈਸੇਜ ਸਾਡੇ ਕੋਲ ਆਇਆ ਹੈ, ਇੱਕ ਸ਼ਾਇਰੀ ਲਿਖੀ ਹੈ ਜੀ ਸਾਨੂੰ ਜਸਵੀਰ ਸਿੰਘ ਦੋਰਾ ਆਦਮਪੁਰ ਤੋਂ, ਔਰ ਲਿਖ ਰਹੇ ਨੇ ਗੁੱਡ ਆਫਟਰਨੂਨ ਜੀ, ਗੁੱਡ ਆਫਟਰਨੂਨ ਸਰ ਜੀ ਲਿਖ ਰਹੇ ਨੇ। ਉਨਕੀ ਯਾਦ ਮੇਂ ਇਤਨਾ ਨਾ ਤੜਪ ਹੈ ਦਿਲ, ਵੋ ਆਏ ਜਾਂ ਨਾ ਆਏ ਪਰ ਤੂੰ ਜਾਏ ਵੀ ਹਸੀਨ, ਜੋ ਪਲ ਹੈ ਵੋ ਬੀਤ ਜਾਏ ਵੀ ਹਸੀਨ, ਜ਼ਰਾ ਜੀਕਰ ਤੋਂ ਦੇਖ। ਐਂਡ 'ਚ ਲਿਖ ਰਹੇ ਨੇ ਥੈਂਕਸ, ਬਹੁਤ ਬਹੁਤ ਸ਼ੁਕਰੀਆ ਇੰਨੀ ਪਿਆਰੀ ਜੀ ਜਿਹੜੀ ਸ਼ਾਇਰੀ ਹੈ ਸਾਨੂੰ ਭੇਜਣ ਦੇ ਲਈ। ਓਮਾਨ ਤੋਂ ਵੀ ਇੱਕ ਸਾਨੂੰ ਮੈਸੇਜ ਆਇਆ, ਸੋਨੂੰ ਜੀ ਨੇ ਸਾਨੂੰ ਭੇਜਿਆ ਜੀ, ਗੁਰਲਾਲ ਸ਼ਰਮਾ ਭਾਈ ਰੂਪਾ ਸੋਨੂੰ ਫਰੋਮ ਓਮਾਨ ਲਿਖ ਰਹੇ ਨੇ। ਨਾ ਰੋ ਦਿਲਾਂ ਤੂੰ ਐਵੇਂ, ਤੈਨੂੰ ਕਿਸੇ ਨੇ ਚੁੱਪ ਕਰਾਉਣਾ ਨਹੀਂ, ਦਿਲ ਦੇ ਜਜ਼ਬਾਤ ਅੰਦਰ ਹੀ ਦੱਬ ਲੈ, ਤੇਰਾ ਕਿਸੇ ਨੇ ਦੁੱਖ ਵੰਡਾਉਣਾ ਨਹੀਂ। ਕਿਉਂ ਬੈਠਾਂ ਮਿੱਟੀ ਵਿੱਚ ਮਾਰੇ ਲੀਕਾਂ, ਕਿਉਂ ਬੈਠਾਂ ਮਿੱਟੀ ਵਿੱਚ ਮਾਰੇ ਲੀਕਾਂ, ਪ੍ਰੀਤ ਕਦੇ ਮੁੜ ਸੱਜਣਾ ਨੇ ਆਉਣਾ ਨਹੀਂ। ਨਾ ਰੋ ਦਿਲਾਂ ਤੂੰ ਐਵੇਂ, ਤੈਨੂੰ ਕਿਸੇ ਨੇ ਚੁੱਪ ਕਰਾਉਣਾ ਨਹੀਂ। ਬਹੁਤ ਹੀ ਪਿਆਰੀ ਜੀ ਸ਼ਾਇਰੀ ਲਿਖੀ ਹੈ, ਇਹ ਵੀ ਸ਼ਾਇਦ ਕਿਸੇ ਨੂੰ ਡੈਡੀਕੇਟ ਕਰ ਰਹੇ ਨੇ, ਔਰ ਨਾਮ ਨਹੀਂ ਸ਼ਾਇਦ ਕਿਸੇ ਦਾ ਲਿਖਿਆ, ਪਰ ਤੁਸੀਂ ਵੀ ਇਹੋ ਜਿਹੀ ਪਿਆਰੀ ਸ਼ਾਇਰੀ ਖੁਦ ਲਿਖ ਕੇ ਜਾਂ ਕੋਈ ਕਿਸੇ ਨੂੰ ਡੈਡੀਕੇਟ ਕਰਨਾ ਚਾਹੁੰਦੇ ਹੋ ਤਾਂ ਭੇਜ ਸਕਦੇ ਹੋ ਯਾਦ ਦੇ ਉੱਤੇ। ਆਖਰੀ ਦਿਨ ਹੈ ਮਹੀਨੇ ਦਾ, ਔਰ ਮਹੀਨੇ ਦੇ ਵਿੱਚ ਬਹੁਤ ਸਾਰੀਆਂ ਯਾਦਾਂ ਤੁਹਾਡੇ ਕੋਲ ਹੋਣਗੀਆਂ, ਜੁੜੀਆਂ ਹੋਈਆਂ, ਜਿਸ ਦੇ ਉੱਤੇ ਤੁਸੀਂ ਸ਼ਾਇਰੀ ਜਿਹੜੇ ਲਿਖਦੇ ਨੇ ਉਹ ਲਿਖ ਸਕਦੇ ਨੇ ਔਰ ਸਾਡੇ ਕੋਲ ਭੇਜ ਸਕਦੇ ਨੇ, ਔਰ ਮੈਂ ਆਪਣੇ ਅੰਦਾਜ਼ ਦੇ ਵਿੱਚ ਉਸਨੂੰ ਪੇਸ਼ ਕਰਨ ਦੀ ਕੋਸ਼ਿਸ਼ ਕਰਾਂਗਾ। ਤੁਹਾਡੀ ਮੈਸੇਜਿਸ ਦੀ, ਤੁਹਾਡੀ ਸ਼ਾਇਰੀ ਦੀ ਉਡੀਕ ਕਰ ਰਿਹਾ, ਔਰ ਨਾਲ ਦੀ ਨਾਲ ਤੁਹਾਨੂੰ ਪਿਆਰੇ ਪਿਆਰੇ ਜਿਹੇ ਗੀਤ ਵੀ ਸੁਣਾ ਰਿਹਾ। ਅਗਲਾ ਗੀਤ ਤੁਸੀਂ ਖੁਦ ਹੀ ਸੁਣ ਲਓ, ਬਹੁਤ ਹੀ ਪਿਆਰਾ ਜਿਹਾ ਗੀਤ ਹੈ ਜੀ।

0: ਇੱਕ ਜ਼ਮਾਨੇ ਵਿੱਚ ਹੁਕਮ ਸਿੰਘ ਨੂੰ ਉਸਦੇ ਘਰ ਵਾਲੇ ਕੁੜਕੁੜ ਦਾਸ ਬੁਲਾਉਂਦੇ ਸਨ, ਕਿਉਂਕਿ ਲਾਈਟ ਪੱਖੇ ਚੱਲਦੇ ਦੇਖਦੇ ਹੀ ਉਹ ਸਾਰਿਆਂ ਤੇ ਚੀਕਣ ਲੱਗਦੇ ਸਨ।
1: ਓਏ ਰਾਮੂ, ਇਹ ਪੱਖਾ ਕਿਉਂ ਚੱਲਦਾ ਛੱਡਤਾ? ਬਿਜਲੀ ਦਾ ਬਿੱਲ ਕੀ ਤੇਰਾ ਬਾਪੂ ਭਰੇਗਾ?
0: ਪਰ ਅੱਜ ਸਾਰੇ ਉਹਨਾਂ ਨੂੰ ਪਿਆਰਾ ਸਿੰਘ ਕਹਿੰਦੇ ਨੇ, ਕਿਉਂਕਿ ਜਦੋਂ ਤੋਂ ਉਹਨਾਂ ਨੇ ਸੋਲਰ ਪੈਨਲ ਲਗਾਇਆ ਹੈ ਉਦੋਂ ਤੋਂ ਮੀਟਰ ਦੀ ਸੂਈ ਵੀ ਸ਼ਾਂਤੀ ਨਾਲ ਸੌਂਦੀ ਹੈ। ਅਤੇ ਹੁਕਮ ਸਿੰਘ ਵੀ, ਪੀਐਮ ਸੂਰਿਆ ਘਰ ਮੁਫਤ ਬਿਜਲੀ ਯੋਜਨਾ, ਅੱਜ ਹੀ ਰਜਿਸਟਰ ਕਰੋ pmsuryaghar.gov.in ਤੇ।
2: ਹਰ ਘਰ ਸੂਰਿਆ ਘਰ।
3: ਫਿਰ ਤੋਂ ਯਾਰ, ਇਹਨੂੰ ਤਾਂ ਬਲੌਕ ਹੀ ਕਰ ਦਿੰਦਾ।
4: ਸਰ, ਦੁਬਈ ਦੀ ਫ੍ਰੀ ਟ੍ਰਿਪ।
3: ਇਹਨੂੰ ਵੀ ਬਲੌਕ, ਕਿੰਨਿਆਂ ਨੂੰ ਬਲੌਕ ਕਰੀ ਜਾਵਾਂ ਯਾਰ।
5: ਸਿਰਫ ਫੋਨ ਤੇ ਬਲੌਕ ਕਰਨ ਨਾਲ ਸਪੈਮ ਖਤਮ ਨਹੀਂ ਹੁੰਦਾ, ਹਰ ਵਾਰ ਨਵਾਂ ਨੰਬਰ ਆ ਜਾਂਦਾ ਹੈ।
3: ਤਾਂ ਫਿਰ ਕੀ ਕਰਾਂ?
5: ਕਾਲ ਪਿਕ ਕਰ, ਫਿਰ ਟ੍ਰਾਈ DND ਐਪ ਤੇ ਰਿਪੋਰਟ ਕਰ, ਕੈਟੇਗਰੀ ਸਿਲੈਕਟ ਕਰੋ, ਬੈਂਕਿੰਗ ਟ੍ਰੈਵਲ ਇੰਸ਼ੋਰੈਂਸ ਤੇ ਸਬਮਿਟ ਕਰੋ, ਬਸ ਕੁਝ ਸੈਕਿੰਡਸ ਦਾ ਕੰਮ ਹੈ।
3: ਮਤਲਬ ਸਭ ਦਾ ਸਪੈਮ ਘਟ ਜਾਵੇਗਾ?
5: ਹਾਂ, ਰਿਪੋਰਟ ਮਿਲਦਿਆਂ ਹੀ ਐਕਸ਼ਨ ਹੁੰਦਾ ਹੈ। ਸਿਰਫ ਬਲੌਕ ਨਹੀਂ, ਰਿਪੋਰਟ ਜ਼ਰੂਰ ਕਰੋ। ਟ੍ਰਾਈ DND ਐਪ ਡਾਊਨਲੋਡ ਕਰੋ ਪਲੇ ਸਟੋਰ ਜਾਂ ਐਪ ਸਟੋਰ ਤੋਂ ਤੇ ਰਿਪੋਰਟ ਕਰਨਾ ਸ਼ੁਰੂ ਕਰੋ।

ਐਫਐਮ 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ, ਔਰ ਤੁਸੀਂ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਜੀ ਦਿਲਾਜ ਸ਼ਾਇਰ ਆਪਣੇ ਦੋਸਤ ਕੁਲਦੀਪ ਦੇ ਨਾਲ। ਵੋ ਯਾਦ ਹੀ ਤੋ ਹੈ ਜੋ ਬਿਨਾਂ ਕਿਸੀ ਆਹਟ ਕੇ ਅੰਦਰ ਆ ਜਾਤੀ ਹੈ, ਲਬੋਂ ਪਰ ਹਲਕੀ ਸੀ ਮੁਸਕਾਨ ਔਰ ਆਂਖੋਂ ਮੇਂ ਨਮੀ ਦੇ ਜਾਤੀ ਹੈ। ਇਹ ਯਾਦੇ ਹੀ ਤੋ ਹੈ ਜੋ ਹਮਾਰੇ ਅਕੇਲੇਪਨ ਕੇ ਸਾਥੀ ਹੋਤੀ ਹੈ, ਕੋਈ ਸਾਥ ਹੋ ਜਾਂ ਨਾ ਹੋ, ਯਾਦੇ ਹੀ ਸਾਥ ਜਗਤੀ ਔਰ ਸੋਤੀ ਹੈ। ਜੀ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗੱਲ ਚੱਲ ਰਹੀ ਹੈ ਜੀ ਯਾਦਾਂ ਦੇ ਉੱਤੇ, ਸ਼ਾਇਰੀ ਕਵਿਤਾਵਾਂ ਸਭ ਕੁਝ ਯਾਦਾਂ ਦੇ ਉੱਤੇ ਹੀ ਚੱਲ ਰਿਹਾ ਜੀ। ਔਰ ਇੱਕ ਸਾਨੂੰ ਕਿਸੇ ਨੇ ਮੈਸੇਜ ਭੇਜਿਆ ਜੀ, ਰਾਮ ਸਰੂਪ ਅਰੋੜਾ ਚੌਂਕ ਚੇਲੀਆਂ ਸੁਲਤਾਨਪੁਰ ਲੋਧੀ ਤੋਂ ਲਿਖ ਰਹੇ ਨੇ, ਨਮਸਕਾਰ ਸਰ, ਐਕਸੀਲੈਂਟ ਪਰਫੋਰਮੈਂਸ, ਹਰ ਟਚਿੰਗ ਫੀਲਿੰਗ, ਐਕਸੀਲੈਂਟ ਵੇ ਟੂ ਐਕਸਪ੍ਰੈਸ, ਦਿਲ ਸੇ ਦਿਲ ਤੱਕ ਅਸਰ ਕਰ ਗਏ, ਗੋਡ ਬਲੈਸ। ਵਾਹ ਜੀ ਵਾਹ, ਬਹੁਤ ਹੀ ਵਧੀਆ, ਔਰ ਸੁਣ ਕੇ ਵਧੀਆ ਲੱਗਦਾ ਕਿ ਤੁਸੀਂ ਇੰਨੇ ਧਿਆਨ ਨਾਲ ਸਾਡਾ ਪ੍ਰੋਗਰਾਮ ਜਿਹੜਾ ਆ ਉਹ ਸੁਣਦੇ ਹੋ ਔਰ ਇੰਜੋਏ ਕਰਦੇ ਹੋ ਸਾਡੇ ਪ੍ਰੋਗਰਾਮ ਨੂੰ। ਸੋ ਦੋਸਤੋ, ਇਹਨਾਂ ਨੇ ਜੋ ਸਾਨੂੰ ਭੇਜਿਆ ਹੈ, ਲਿਖਿਆ ਜੀ, ਜ਼ਰਾ ਧਿਆਨ ਨਾਲ ਸੁਣਨਾ। ਜਬ ਥੱਕ ਜਾਓ ਦੁਨੀਆ ਕੀ ਮਹਿਫਿਲ ਸੇ, ਜਬ ਥੱਕ ਜਾਓ ਦੁਨੀਆ ਕੀ ਮਹਿਫਿਲ ਸੇ, ਤੁਮ ਆਵਾਜ਼ ਦੇਣਾ, ਹਮ ਅਕਸਰ ਅਕੇਲੇ ਹੀ ਰਹਿਤੇ ਹੈ। ਜੀ ਦੋਸਤੋ, ਬਾਕੀ ਵੀ ਜਿਹੜੇ ਸਾਡੇ ਦੋਸਤ ਇਸ ਪ੍ਰੋਗਰਾਮ ਨੂੰ ਇੰਜੋਏ ਕਰ ਰਹੇ ਨੇ, ਸੁਣ ਰਹੇ ਨੇ, ਔਰ ਜਿਨ੍ਹਾਂ ਨੂੰ ਸ਼ੌਂਕ ਹੈ ਲਿਖਣ ਦਾ, ਜਾਂ ਉਹਨਾਂ ਨੇ ਕੋਈ ਸ਼ਾਇਰੀ ਜਾਂ ਕਵਿਤਾ ਯਾਦ ਦੇ ਉੱਤੇ ਜਾਂ ਕੋਈ ਵੀ ਆਪਣੀ ਲਿਖਤ ਸਾਡੇ ਤੱਕ ਪਹੁੰਚਾਉਣਾ ਚਾਹੁੰਦੇ ਨੇ, ਤਾਂ ਨੰਬਰ ਹੈ ਜੀ 9855101027, 9855101027, ਉਸ ਦੇ ਉੱਤੇ ਸਾਨੂੰ ਵਟਸਐਪ ਕਰ ਦਿਓ, ਔਰ ਤੁਹਾਡਾ ਦੋਸਤ ਕੁਲਦੀਪ ਤੁਹਾਡੀ ਸ਼ਾਇਰੀ ਜਾਂ ਤੁਹਾਡੀ ਲਿਖਤ ਨੂੰ ਆਪਣੇ ਅੰਦਾਜ਼ ਨਾਲ ਇਸ ਪ੍ਰੋਗਰਾਮ ਦੇ ਵਿੱਚ ਪੇਸ਼ ਕਰੇਗਾ। ਸੋ ਦੋਸਤੋ, ਗੱਲਾਂ ਦਾ ਸ਼ਾਇਰੀ ਦਾ ਸਿਲਸਿਲਾ ਵੀ ਜਾਰੀ ਰਹੇਗਾ, ਔਰ ਗਾਣਿਆਂ ਦਾ ਸਿਲਸਿਲਾ ਵੀ ਜਾਰੀ ਰਹੇਗਾ। ਉਹ ਸੁਣਦੇ ਹਾਂ ਜੀ ਕੈਲਾਸ਼ ਖੇਰ ਜੀ ਦੀ ਆਵਾਜ਼ ਦੇ ਵਿੱਚ ਇੱਕ ਹੋਰ ਪਿਆਰਾ ਜਿਹਾ ਗੀਤ।

ਤੁਸੀਂ ਇੱਕ ਹੋਰ ਪਿਆਰਾ ਜਿਹਾ ਮੈਸੇਜ ਸਾਨੂੰ ਕੀਤਾ ਹੈ ਜੀ, ਕੀਤਾ ਕਿਹਨਾਂ ਨੇ ਉਹ ਪੜ੍ਹ ਲੈਂਦੇ ਹਾਂ ਜੀ। ਗੁੱਡ ਆਫਟਰਨੂਨ ਸਰ, ਗੁੱਡ ਆਫਟਰਨੂਨ ਜੀ, ਲਿਖ ਰਹੇ ਨੇ ਗਗਨਪ੍ਰੀਤ ਕੌਰ ਜੀ ਨੇ ਲਿਖਿਆ ਜੀ ਟਾਂਡੇ ਤੋਂ, ਔਰ ਲਿਖ ਰਹੇ ਨੇ ਅਕੇਲੀ ਹੋਤੀ ਤੋ ਲੜ ਲੇਤੀ ਤੁਝਸੇ, ਅਕੇਲੀ ਹੋਤੀ ਤੋ ਲੜ ਲੇਤੀ ਤੁਝਸੇ, ਪਰ ਕਿਆ ਕਰੂੰ ਇਨ ਯਾਦੋ ਕਾ ਜੋ ਪੁੱਛਤੀ ਹੈ ਮੁਝਸੇ, ਪਰ ਕਿਆ ਕਰੂੰ ਇਨ ਯਾਦੋ ਕਾ ਜੋ ਪੁੱਛਤੀ ਹੈ ਮੁਝਸੇ, ਉਹ ਕਿਸੀ ਔਰ ਕਾ ਥਾ ਤੋ, ਉਹ ਕਿਸੀ ਔਰ ਕਾ ਥਾ ਤੋ ਤੂਨੇ ਕਿਉਂ ਦਿਲ ਲਗੀ ਕੀ ਉਸਸੇ, ਅਕੇਲੀ ਹੋਤੀ ਤੋ ਲੜ ਲੇਤੀ ਤੁਝਸੇ। ਬਹੁਤ ਹੀ ਪਿਆਰੀ ਜਿਹੀ ਸ਼ਾਇਰੀ ਇਹਨਾਂ ਨੇ ਭੇਜੀ ਹੈ ਸਾਨੂੰ, ਔਰ ਤੁਸੀਂ ਵੀ ਇਹੋ ਜਿਹੀ ਪਿਆਰੀ ਜਿਹੀ ਸ਼ਾਇਰੀ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਸਾਡਾ ਵਟਸਐਪ ਨੰਬਰ ਹੈ ਜੀ 9855107 9855107 ਉਸਦੇ ਉੱਤੇ ਆਪਣੀ ਲਿਖੀ ਹੋਈ ਸ਼ਾਇਰੀ ਜਾਂ ਕਿਸੇ ਨੂੰ ਡੈਡੀਕੇਟ ਕਰਨਾ ਚਾਹ ਰਹੇ ਹੋ ਤਾਂ ਸਾਡੇ ਕੋਲ ਜ਼ਰੂਰ ਭੇਜੋ, ਔਰ ਤੁਹਾਡੀ ਸ਼ਾਇਰੀ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਾਂਗੇ ਔਰ ਉਸਨੂੰ ਬਾਕੀ ਲਿਸਨਰਸ ਤੱਕ ਵੀ ਪਹੁੰਚਾਵਾਂਗੇ, ਔਰ ਨਾਲ ਦੀ ਨਾਲ ਤੁਹਾਨੂੰ ਵਧੀਆ ਵਧੀਆ ਜੇ ਟਰੈਕ, ਪਿਆਰੇ ਪਿਆਰੇ ਜੇ ਗੀਤ ਵੀ ਸੁਣਾਵਾਂਗੇ। ਆਓ ਸੁਣਦੇ ਹਾਂ ਸਰਤਾਜ ਜੀ ਦੀ ਆਵਾਜ਼ ਦੇ ਵਿੱਚ ਇੱਕ ਪਿਆਰਾ ਜਿਹਾ ਗੀਤ ਜਿਹੜਾ ਦੱਸਦਾ ਹੈ ਕਿ ਮੋਹ ਅਤੇ ਯਾਦ ਕੀ ਹੈ।

ਐਫ ਐਮ 102.7 ਮੈਗਾਹਰਟਜ਼ 'ਤੇ ਹੈ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ। ਤੁਸੀਂ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਜੀ, ਦਿਲਾਜ ਸ਼ਾਇਰ ਹੈ ਆਪਣੇ ਦੋਸਤ ਕੁਲਦੀਪ ਦੇ ਨਾਲ। ਇੱਕ ਹੋਰ ਪਿਆਰੀ ਜੀ ਸ਼ਾਇਰੀ ਸਾਡੇ ਕੋਲ ਭੇਜੀ ਹੈ ਜੀ, ਮਿਰਜ਼ਾਪੁਰ ਕੁਰੂਕਸ਼ੇਤਰ ਹਰਿਆਣਾ ਤੋਂ ਯਸ਼ਪਾਲ ਧੀਮਾਨ, ਸ਼੍ਰੀਮਤੀ ਕ੍ਰਿਸ਼ਨਾ ਧੀਮਾਨ ਔਰ ਸਾਰੀ ਧੀਮਾਨ ਫੈਮਿਲੀ ਨੇ ਗੁੱਡ ਆਫਟਰਨੂਨ ਵੀ ਕਹਿ ਰਹੇ ਨੇ ਔਰ ਨਮਸਕਾਰ ਵੀ ਕਹਿ ਰਹੇ ਨੇ ਜੀ, ਤੁਹਾਨੂੰ ਵੀ ਸੇਮ। ਔਰ ਜਿਹੜੀ ਸ਼ਾਇਰੀ ਲਿਖ ਰਹੇ ਨੇ ਆਓ ਪੜ੍ਹਦੇ ਹਾਂ। ਉਲਾਸ ਹੂੰ ਪਰ ਤੁਝਸੇ ਨਾਰਾਜ਼ ਨਹੀਂ, ਉਲਾਸ ਹੂੰ ਪਰ ਤੁਝਸੇ ਨਾਰਾਜ਼ ਨਹੀਂ, ਤੇਰੇ ਦਿਲ ਮੇਂ ਹੂੰ, ਤੇਰੇ ਦਿਲ ਮੇਂ ਹੂੰ ਪਰ ਤੇਰੇ ਪਾਸ ਨਹੀਂ। ਗੱਲ ਛੋਟੀ ਹੈ ਪਰ ਬੜੀ ਹੀ ਡੂੰਘੀ ਹੈ।

ਤੁਹਾਡਾ ਫਿਰ ਤੋਂ ਸਵਾਗਤ ਹੈ ਜੀ ਤੁਹਾਡੇ ਆਪਣੇ ਮਨ ਪਸੰਦੀਦਾ ਪ੍ਰੋਗਰਾਮ ਦਿਲਾ ਸ਼ਾਇਰ ਹੈ ਦੇ ਵਿੱਚ। ਔਰ ਫਿਲਹਾਲ ਹਾਲੇ ਤੱਕ ਕੋਈ ਹੋਰ ਮੈਸੇਜ ਨਹੀਂ ਆਇਆ ਸਾਡੇ ਕੋਲ, ਮੈਸੇਜ ਭੇਜ ਸਕਦੇ ਹੋ 9855 1 0 1 0 2 7 ਦੇ ਉੱਤੇ। ਆਪਣੀ ਕੋਈ ਵੀ ਸ਼ਾਇਰੀ ਕਵਿਤਾ ਕਿਸੇ ਨੂੰ ਡੈਡੀਕੇਟ ਕਰਨਾ ਚਾਹੁੰਦੇ ਹੋ ਜਾਂ ਤੁਹਾਡੀ ਲਿਖੀ ਹੋਈ ਸ਼ਾਇਰੀ ਹੈ ਸਾਡੇ ਕੋਲ, ਜ਼ਰੂਰ ਭੇਜੋ। ਔਰ ਤੁਹਾਡਾ ਦੋਸਤ ਕੁਲਦੀਪ ਉਸ ਸ਼ਾਇਰੀ ਨੂੰ ਆਪਣੇ ਅੰਦਾਜ਼ ਵਿੱਚ ਪੇਸ਼ ਕਰਨ ਦੀ ਕੋਸ਼ਿਸ਼ ਕਰੇਗਾ। ਸੰਦੀਪ ਕੌਰ ਸਮਰਾ ਜੀ ਦੀ ਇੱਕ ਕਵਿਤਾ ਹੈ, ਛੋਟੀ ਜੀ ਹੈ, ਪੇਸ਼ ਕਰ ਰਹੇ ਜੀ। ਮੇਰੇ ਨਾਲ ਕੀਤੀਆਂ ਗੱਲਾਂ ਨੂੰ ਯਾਦ ਰੱਖੀ, ਮੇਰੇ ਜਾਂ ਬਾਅਦ ਇਹ ਬਹੁਤ ਯਾਦ ਆਉਣਗੀਆਂ। ਭੀੜ 'ਚ ਤੂੰ ਹੱਸਣੇ ਦੀ ਕੋਸ਼ਿਸ਼ ਹੈ ਕਰਨੀ, ਪਰ ਤੈਨੂੰ ਇਕੱਲੇ ਨੂੰ ਇਹ ਰਵਾਉਣਗੀਆਂ। ਤੂੰ ਲੱਭਣਾ ਸਕੂਨ ਆ ਮਤਲਬੀ ਜੇ ਚਿਹਰਿਆਂ 'ਚ, ਤੂੰ ਲੱਭਣਾ ਸਕੂਨ ਹੈ ਮਤਲਬੀ ਜੇ ਚਿਹਰਿਆਂ 'ਚ, ਪਰ ਸਾਂਝ ਤੇਰੀਆਂ ਮੇਰੀਆਂ ਤਸਵੀਰਾਂ ਨਾਲ ਪਵਾਉਣਗੀਆਂ। ਮੇਰੇ ਨਾਲ ਕੀਤੀਆਂ ਗੱਲਾਂ ਨੂੰ ਯਾਦ ਰੱਖੀ, ਮੇਰੇ ਜਾਂ ਬਾਅਦ ਇਹ ਬਹੁਤ ਯਾਦ ਆਉਣਗੀਆਂ। ਆਓ ਸੁਣਦੇ ਹਾਂ ਇੱਕ ਪਿਆਰਾ ਜਿਹਾ ਹੋਰ ਗੀਤ, ਚਿੱਠੀਆਂ, ਗਰੇਵਾਲ ਸਾਹਿਬ ਜੀ ਆਵਾਜ਼ ਦੇ ਵਿੱਚ, ਕਨਵਰ ਗਰੇਵਾਲ ਜੀ ਦੀ। ਚਿੱਠੀਆਂ ਵੀ ਇੱਕ ਯਾਦ ਦਾ ਹੀ ਚਿਹਰਾ ਹੈ, ਕਹਿ ਲਓ ਕਿ ਉਸਦਾ ਹੀ ਇੱਕ ਉਦਾਹਰਣ ਹੈ। ਚਿੱਠੀਆਂ ਦੇ ਰਾਹੀਂ ਵੀ ਯਾਦਾਂ ਜਿਹੜੀਆਂ ਆ ਉਹ ਸਾਂਝੀਆਂ ਕੀਤੀਆਂ ਜਾਂਦੀਆਂ ਨੇ। ਤਾਂ ਦੋਸਤੋ ਆਓ ਸੁਣਦੇ ਹਾਂ ਪਿਆਰਾ ਜਿਹਾ ਟਰੈਕ।

ਜੀ ਦੋਸਤੋ, ਇੱਕ ਬਹੁਤ ਹੀ ਪਿਆਰੀ ਜੀ ਕਵਿਤਾ ਸਾਡੇ ਕੋਲ ਭੇਜੀ ਹੈ ਜੀ, ਆਓ ਪੜ੍ਹਦੇ ਹਾਂ। ਸਭ ਤੋਂ ਪਹਿਲਾਂ ਪ੍ਰੋਗਰਾਮ ਪੇਸ਼ਕਰਤਾ ਸਮੁੱਚੇ ਸਟਾਫ ਅਤੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੇਨ ਬਾਜ਼ਾਰ ਪਿੰਡ ਚੌਕੇ ਜ਼ਿਲ੍ਹਾ ਬਠਿੰਡਾ, ਬਸੰਤ ਸਿੰਘ ਟੇਲਰ ਬੇਟਾ ਲਵਦੀਪ ਸਿੰਘ ਜੱਸਲ। ਸ਼ੁਰੂਆਤ ਕਰਦੇ ਹਾਂ ਜੀ। ਤੇਰੇ ਆਉਣ ਦੀ ਉਡੀਕ ਵਿੱਚ ਮੁੱਕ ਚੱਲੇ ਹਾਂ, ਟੁੱਟੇ ਪੱਤਿਆਂ ਦੇ ਵਾਂਗ ਅਸੀਂ ਸੁੱਕ ਚੱਲੇ ਹਾਂ।

ਹੋਰ ਹੁੰਦਾ ਨਹੀਂ ਸਬਰ, ਬੰਨ ਸਬਰਾਂ ਦਾ ਹੁਣ ਟੁੱਟਦਾ ਜਾਂਦਾ ਏ। ਸਾਂਭ ਰੱਖਿਆ ਸੀ ਤੇਰੇ ਲਈ ਖਜ਼ਾਨਾ ਜੋ ਪਿਆਰ ਦਾ, ਹੌਲੀ ਹੌਲੀ ਲੁੱਟਦਾ ਜਾਂਦਾ ਏ। ਕੱਚ ਦੇ ਸ਼ੀਸ਼ੇ ਵਾਂਗ ਅਸੀਂ ਟੁੱਟ ਚੱਲੇ ਹਾਂ, ਤੇਰੀ ਆਉਣ ਦੀ ਉਡੀਕ ਵਿੱਚ ਮੁੱਕ ਚੱਲੇ ਹਾਂ। ਪੱਥਰ ਬਣਾ ਕੇ ਰੱਖਿਆ ਸੀ ਦਿਲ ਨੂੰ, ਪਰ ਹੁਣ ਪਿਘਲਦਾ ਜਾਂਦਾ ਹੈ। ਤੇਰੇ ਲਾਰਿਆਂ ਵਾਲਾ ਦੈਂਤ ਸੁਪਨੇ ਮੇਰੇ ਨਿਗਲਦਾ ਜਾਂਦਾ ਹੈ। ਸਦਰਾਂ ਦਾ ਗਲਾ ਖੁਦ ਘੁੱਟ ਚੱਲੇ ਹਾਂ, ਤੇਰੇ ਆਉਣ ਦੀ ਉਡੀਕ ਵਿੱਚ ਮੁੱਕ ਚੱਲੇ ਹਾਂ। ਦੱਸ ਕਿਉਂ ਨਹੀਂ ਸੁਣਦਾ ਤੂੰ ਮੇਰੇ ਦਿਲ ਦੀ ਆਵਾਜ਼ ਨੂੰ, ਦੱਸ ਕਿਉਂ ਨਹੀਂ ਸੁਣਦਾ ਤੂੰ ਮੇਰੇ ਦਿਲ ਦੀ ਆਵਾਜ਼ ਨੂੰ, ਦੱਸ ਕਿਸ ਕੋਲ ਖੋਲ੍ਹਾਂ ਜੱਸਲ ਤੇਰੇ ਮੇਰੇ ਰਾਜ਼ ਨੂੰ। ਇੰਝ ਲੱਗਦਾ ਹੈ ਜਿਵੇਂ ਅਸੀਂ ਲੁੱਟ ਚੱਲੇ ਹਾਂ, ਤੇਰੇ ਆਉਣ ਦੀ ਉਡੀਕ ਵਿੱਚ ਮੁੱਕ ਚੱਲੇ ਹਾਂ। ਬਹੁਤ ਹੀ ਪਿਆਰੀ ਜੀ ਕਵਿਤਾ ਜਿਹੜੀ ਹੈ ਇਹਨਾਂ ਨੇ ਸਾਂਝੀ ਕੀਤੀ ਸਾਡੇ ਨਾਲ, ਔਰ ਇਸ ਆਖਰੀ ਕਵਿਤਾ ਦੇ ਨਾਲ, ਇਸ ਆਖਰੀ ਸ਼ਾਇਰੀ ਦੇ ਨਾਲ ਇਸ ਪ੍ਰੋਗਰਾਮ ਨੂੰ ਇੱਥੇ ਹੀ ਮੈਨੂੰ ਸਮਾਪਤ ਕਰਨ ਦੀ ਦਿਓ ਇਜਾਜ਼ਤ। ਉਮੀਦ ਕਰਦਾ ਹੈ ਇਸ ਪ੍ਰੋਗਰਾਮ ਦੀ ਯਾਦ ਵੀ ਤੁਸੀਂ ਹਮੇਸ਼ਾ ਯਾਦ ਰੱਖੋਗੇ, ਅੱਜ ਦੀ ਯਾਦ ਨੂੰ ਹਮੇਸ਼ਾ ਆਪਣੇ ਦਿਲ ਵਿੱਚ ਰੱਖੋਗੇ, ਆਪਣੇ ਦੋਸਤ ਨੂੰ ਆਪਣੇ ਦਿਲ ਵਿੱਚ ਹਮੇਸ਼ਾ ਰੱਖੋਗੇ। ਹੋਰ ਜਾਣਾ ਕਿਤੇ ਨਹੀਂ ਹੈ, ਅਗਲਾ ਪ੍ਰੋਗਰਾਮ ਰੇਡੀਓ ਡਾਕਟਰ ਕੁਛ ਹੀ ਪਲਾਂ ਦੇ ਵਿੱਚ ਸ਼ੁਰੂ ਹੋ ਜਾਏਗਾ। ਸੋ ਇਸ ਪ੍ਰੋਗਰਾਮ ਨੂੰ ਮੈਨੂੰ ਇੱਥੇ ਹੀ ਸਮਾਪਤ ਕਰਨ ਦੀ ਦਿਓ ਇਜਾਜ਼ਤ। ਫਿਰ ਮਿਲਦੇ ਹਾਂ 4 ਵਜੇ, ਅਜੇ ਮੈਂ ਤੁਹਾਡੇ ਨਾਲ ਹੀ ਹਾਂ, 4 ਵਜੇ ਫਿਰ ਮਿਲਦੇ ਹੈਲੋ ਜਲੰਧਰ ਪ੍ਰੋਗਰਾਮ ਦੇ ਵਿੱਚ। ਆਓ ਸੁਣਦੇ ਹਾਂ ਇਸ ਪ੍ਰੋਗਰਾਮ ਦਾ ਆਖਰੀ ਗੀਤ।

0: ਅਗਰ ਤੁਸੀਂ ਪਰਸਨਲ ਲੋਨ ਲੈਣਾ
1: ਫਿਰ ਤੋਂ ਯਾਰ ਇਹਨੂੰ ਤਾਂ ਬਲੌਕ ਹੀ ਕਰ ਦਿੰਦਾ
0: ਸਰ ਦੁਬਈ ਦੀ ਫ੍ਰੀ ਟ੍ਰਿਪ
1: ਇਹਨੂੰ ਵੀ ਬਲੌਕ ਕਿੰਨਿਆਂ ਨੂੰ ਬਲੌਕ ਕਰੀ ਜਾਵਾਂ ਯਾਰ
2: ਸਿਰਫ ਫੋਨ ਤੇ ਬਲੌਕ ਕਰਨ ਨਾਲ ਸਪੈਮ ਖਤਮ ਨਹੀਂ ਹੁੰਦਾ ਹਰ ਵਾਰ ਨਵਾਂ ਨੰਬਰ ਆ ਜਾਂਦਾ ਹੈ
1: ਤਾਂ ਫਿਰ ਕੀ ਕਰਾਂ
2: ਕਾਲ ਪਿਕ ਕਰ ਫਿਰ ਟ੍ਰਾਈ DND ਐਪ ਤੇ ਰਿਪੋਰਟ ਕਰ ਕੈਟੇਗਰੀ ਸਿਲੈਕਟ ਕਰੋ ਬੈਂਕਿੰਗ ਟ੍ਰੈਵਲ ਇੰਸ਼ੋਰੈਂਸ ਤੇ ਸਬਮਿਟ ਕਰੋ ਬਸ ਕੁਝ ਸੈਕਿੰਡਸ ਦਾ ਕੰਮ ਹੈ
1: ਮਤਲਬ ਸਭ ਦਾ ਸਪੈਮ ਘਟ ਜਾਵੇਗਾ
2: ਹਾਂ ਰਿਪੋਰਟ ਮਿਲਦਿਆਂ ਹੀ ਐਕਸ਼ਨ ਹੁੰਦਾ ਹੈ ਸਿਰਫ ਬਲੌਕ ਨਹੀਂ ਰਿਪੋਰਟ ਜ਼ਰੂਰ ਕਰੋ ਟ੍ਰਾਈ DND ਐਪ ਡਾਊਨਲੋਡ ਕਰੋ ਪਲੇ ਸਟੋਰ ਜਾਂ ਐਪ ਸਟੋਰ ਤੋਂ ਤੇ ਰਿਪੋਰਟ ਕਰਨਾ ਸ਼ੁਰੂ ਕਰੋ

ਐਫਐਮ 102.7 ਮੈਗਾਹਰਟਜ਼ ਸੇ ਹੈ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਔਰ ਸ਼ਾਮ ਦੇ 4 ਵੱਜ ਚੁੱਕੇ ਨੇ ਪ੍ਰੋਗਰਾਮ ਸ਼ੁਰੂ ਹੋ ਚੁੱਕਿਆ ਜੀ ਤੁਹਾਡਾ ਫੇਵਰੇਟ ਵਾਲਾ ਜੀ ਹੈਲੋ ਜਲੰਧਰ ਅਸੀਂ ਰੋਜ਼ ਇਸ ਪ੍ਰੋਗਰਾਮ ਦੇ ਵਿੱਚ ਕਈ ਤਰ੍ਹਾਂ ਦੇ ਮਨੋਰੰਜਨ ਕਰਦੇ ਨੇ ਇੰਜੋਇਮੈਂਟ ਕਰਦੇ ਨੇ ਤੁਹਾਨੂੰ ਹਸਾਉਂਦੇ ਹਾਂ ਕਈ ਚੀਜ਼ਾਂ ਕਰਦੇ ਹਾਂ ਪਰ ਅੱਜ ਥੋੜ੍ਹਾ ਜਿਹਾ ਅਸੀਂ ਵੱਖਰਾ ਹੈ ਕਿਉਂਕਿ ਅੱਜ ਦਾ ਜਿਹੜਾ ਵਿਸ਼ਾ ਹੈ ਉਹ ਬਹੁਤ ਹੀ ਗੰਭੀਰ ਹੈ ਜੀ ਜੀ ਬਿਲਕੁਲ ਜੀ ਅੱਜ ਹੈ ਜੀ 31 ਮਈ ਯਾਨੀ ਕਿ ਨੋ ਤੰਬਾਕੂ ਡੇ ਵਿਸ਼ਵ ਤੰਬਾਕੂ ਰਹਿਤ ਦਿਵਸ ਹਰ

ਸਾਲ 31 ਮਈ ਨੂੰ ਇਹ ਮਨਾਇਆ ਜਾਂਦਾ ਹੈ। ਇਸ ਦੀ ਸ਼ੁਰੂਆਤ ਜਿਹੜੀ ਹੈ 1987 ਵਿੱਚ ਤੰਬਾਕੂ ਵਿਰੁੱਧ ਇੱਕ ਮਤਾ ਪਾਸ ਕੀਤਾ ਗਿਆ ਸੀ ਅਤੇ ਪਹਿਲੀ ਵਾਰ 31 ਮਈ 1988 ਨੂੰ ਇਹ ਦਿਨ ਪੂਰੀ ਦੁਨੀਆ ਵਿੱਚ ਮਨਾਇਆ ਗਿਆ ਅਤੇ ਉਸ ਤੋਂ ਬਾਅਦ ਇਹ ਹਰ ਸਾਲ ਮਨਾਇਆ ਜਾਂਦਾ। ਔਰ ਇਸ ਨੂੰ ਕਿਉਂ ਮਨਾਇਆ ਜਾਂਦਾ ਹੈ? ਲੋਕਾਂ ਨੂੰ ਸਿਗਰਟ, ਬੀੜੀ, ਗੁਟਕਾ ਅਤੇ ਚਬਾਉਣ ਵਾਲੇ ਜਿਹੜੇ ਤੰਬਾਕੂ ਦੀ ਲੱਤ ਆ ਉਹ ਛਡਾਉਣ ਲਈ ਉਤਸ਼ਾਹਿਤ ਕਰਨਾ ਅਤੇ ਤੰਬਾਕੂ ਕੰਪਨੀਆਂ ਦੇ ਜਿਹੜੇ ਵੀ ਆ ਪ੍ਰਚਾਰ ਨੂੰ ਥੋੜ੍ਹਾ ਜਿਹਾ ਬੇਨਕਾਬ ਕਰਨਾ। ਤੰਬਾਕੂ ਦੇ ਕਰਕੇ ਹਰ ਸਾਲ ਤਕਰੀਬਨ 8 ਮਿਲੀਅਨ ਜਿਹੜੀਆਂ ਆ ਮਤਲਬ ਮੌਤਾਂ ਆ ਉਹ ਹੋ ਜਾਂਦੀਆਂ ਨੇ। ਤੰਬਾਕੂ ਦੇ ਵਿੱਚ ਜ਼ਹਿਰੀਲੇ ਰਸਾਇਣ ਵੀ ਹੁੰਦੇ ਨੇ। ਤੰਬਾਕੂ ਦੇ ਧੂੰਏ ਵਿੱਚ 7,000 ਤੋਂ ਵੱਧ ਰਸਾਇਣ ਪਾਏ ਜਾਂਦੇ ਨੇ ਅਤੇ ਜਿਨ੍ਹਾਂ ਵਿੱਚੋਂ ਘੱਟੋ ਘੱਟ 70 ਰਸਾਇਣ ਕੈਂਸਰ ਪੈਦਾ ਕਰਨ ਵਾਲੇ ਹੁੰਦੇ ਨੇ। ਸੋ ਦੋਸਤੋ, ਇਹ ਜੋ ਰਸਾਇਣ ਹੈ ਜਾਂ ਤੰਬਾਕੂ ਹੈ ਜਾਂ ਨਸ਼ਾ ਹੈ ਇਹ ਨਾ ਹੌਲੀ ਹੌਲੀ ਹੌਲੀ ਹੌਲੀ ਕਿਤੇ ਨਾ ਕਿਤੇ ਆਪਣੇ ਪੰਜਾਬ 'ਚ ਜਾਂ ਦੁਨੀਆ ਭਰ ਦੇ ਵਿੱਚ ਇਹ ਹੌਲੀ ਹੌਲੀ ਫੈਲ ਰਿਹਾ। ਨਸ਼ੇ ਦੀ ਲੱਤ ਸ਼ੁਰੂਆਤ 'ਚ ਤਾਂ ਥੋੜ੍ਹੀ ਹੁੰਦੀ ਹੈ ਲੇਕਿਨ ਇਹ ਹੌਲੀ ਹੌਲੀ ਵੱਧਦੀ ਜਾਂਦੀ ਹੈ ਔਰ ਵੱਧਦੇ ਵੱਧਦੇ ਇਹ ਜ਼ਿੰਦਗੀ ਨੂੰ ਵੀ ਖਤਮ ਕਰਨ ਦਾ ਕਾਰਨ ਜਿਹੜਾ ਹੈ ਇਹ ਬਣ ਜਾਂਦੀ ਹੈ। ਸੋ ਇਸੇ ਗੰਭੀਰ ਵਿਸ਼ੇ ਦੇ ਉੱਤੇ ਅੱਜ ਅਸੀਂ ਗੱਲਾਂ ਕਰਾਂਗੇ, ਤੁਹਾਡੇ ਵਿਚਾਰ ਵੀ ਅਸੀਂ ਸਾਂਝੇ ਕਰਾਂਗੇ ਬਾਕੀਆਂ ਦੇ ਨਾਲ ਵੀ, ਕਿਉਂ ਇਸ ਨੂੰ ਜਿਹੜਾ ਆ ਖਤਮ ਕਰਨਾ ਜ਼ਰੂਰੀ ਹੈ। ਔਰ ਵੈਸੇ ਇੱਕ ਤੁਹਾਨੂੰ ਇੱਕ ਚੀਜ਼ ਦੱਸ ਦਿੰਦਾ ਕਿ ਜਿਹੜਾ ਪੰਜਾਬ ਹੈ ਨਾ, ਪੰਜਾਬ ਦੇ ਵਿੱਚ ਤਕਰੀਬਨ 13% ਹੀ ਇਹ ਜਿਹੜਾ ਤੰਬਾਕੂ ਹੈ ਇਹ ਸੇਵਨ ਕੀਤਾ ਜਾਂਦਾ, ਲੇਕਿਨ ਪੂਰੇ ਭਾਰਤ ਵਿੱਚ ਤਕਰੀਬਨ 35% ਜਿਹੜਾ ਇਹ ਸੇਵਨ ਕੀਤਾ ਜਾਂਦਾ। ਪੰਜਾਬ ਦੇ ਵਿੱਚ ਇਹ ਘੱਟ ਹੈ ਲੇਕਿਨ ਇਹਨੂੰ ਅਸੀਂ ਹੋਰ ਘਟਾਉਣਾ ਹੈ ਅਤੇ ਓਵਰਆਲ ਯਾਨੀ ਇੰਡੀਆ ਦੇ ਵਿੱਚ ਵੀ ਇਸ ਨੂੰ ਘਟਾਉਣਾ ਹੈ ਅਤੇ ਉਸਦੇ ਲਈ ਅਸੀਂ ਕੀ ਕਰ ਸਕਦੇ ਹਾਂ ਇਹੀ ਤੁਹਾਡੇ ਨਾਲ ਗੱਲਾਂ ਬਾਤਾਂ ਕਰਾਂਗੇ। ਨੰਬਰ ਤੁਸੀਂ ਇੱਕ ਵਾਰੀ ਨੋਟ ਕਰ ਲਓ, 0181-23-4242-174, 0182-23-4217 ਅਤੇ ਇਸ ਨੰਬਰ ਨੂੰ ਡਾਇਲ ਕਰੋ ਔਰ ਮੇਰੇ ਤੱਕ ਪਹੁੰਚੋ ਔਰ ਤੁਹਾਡੇ ਨਾਲ ਇਸੇ ਵਿਸ਼ੇ ਦੇ ਉੱਤੇ ਅਸੀਂ ਅੱਜ ਗੱਲਾਂ ਕਰਾਂਗੇ ਅਤੇ ਸ਼ੁਰੂਆਤ ਕਰਦੇ ਹਾਂ ਇੱਕ ਬਹੁਤ ਹੀ ਪਿਆਰੇ ਜਿਹੇ ਗੀਤ ਤੋਂ। ਅਤੇ ਜਾਣਾ ਕਿਤੇ ਨਹੀਂ, ਸੁਣਦੇ ਰਹਿਣਾ FM ਰੇਨਬੋ ਜਲੰਧਰ, ਦਿਲ ਤੋਂ ਦਿਲ ਤੱਕ।

ਫਮਲਨ 102.7 ਮੈਗਾਹਰਟਜ਼ ਸੇ ਹੈ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ, ਔਰ ਤੁਸੀਂ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਜੀ ਹੈਲੋ ਜਲੰਧਰ ਆਪਣੇ ਦੋਸਤ ਗੁਲਦੀਪ ਦੇ ਨਾਲ। ਔਰ ਜੀ ਸਾਡੇ ਨਾਲ ਪਹਿਲੇ ਕਾਲਰ ਜੁੜ ਚੁੱਕੇ ਨੇ, ਔਰ ਵਿਸ਼ਾ ਅੱਜ ਦੁਬਾਰਾ ਦੱਸ ਦਿੰਦਾ ਜੀ, ਫਿਰ ਦੁਬਾਰਾ ਨੋ ਤੰਬਾਕੂ ਡੇ ਦੇ ਉੱਤੇ ਗੱਲ ਕਰਨਾ, ਮਤਲਬ ਅਸੀਂ ਕਰ ਰਹੇ ਹਾਂ ਉਸ ਦੇ ਬਾਰੇ ਹੀ ਗੱਲ ਕਰਾਂਗੇ, ਔਰ ਕਿਉਂ ਤੰਬਾਕੂ ਦਾ ਸੇਵਨ ਨਹੀਂ ਕਰਨਾ ਚਾਹੀਦਾ, ਔਰ ਤੰਬਾਕੂ ਕਿਸ ਤਰੀਕੇ ਨਾਲ ਸਾਡੇ ਲਈ ਹਾਨੀਕਾਰਕ ਹੈ ਉਸ

0: ਦੀਪ ਦੇ ਨਾਲ। ਔਰ ਜੀ ਸਾਡੇ ਨਾਲ ਪਹਿਲੇ ਕਾਲਰ ਜੁੜ ਚੁੱਕੇ ਨੇ ਔਰ ਵਿਸ਼ਾ ਅੱਜ ਦੁਬਾਰਾ ਦੱਸ ਦਿੰਦਾ ਜੀ, ਫਿਰ ਦੁਬਾਰਾ ਨੋ ਤੰਬਾਕੂ ਡੇ ਦੇ ਉੱਤੇ ਗੱਲ ਕਰਨਾ, ਮਤਲਬ ਅਸੀਂ ਕਰ ਰਹੇ ਹਾਂ ਉਸ ਦੇ ਬਾਰੇ ਹੀ ਗੱਲ ਕਰਾਂਗੇ, ਔਰ ਕਿਉਂ ਤੰਬਾਕੂ ਦਾ ਸੇਵਨ ਨਹੀਂ ਕਰਨਾ ਚਾਹੀਦਾ ਔਰ ਤੰਬਾਕੂ ਕਿਸ ਤਰੀਕੇ ਨਾਲ ਸਾਡੇ ਲਈ ਹਾਨੀਕਾਰਕ ਹੈ ਉਸ ਦੇ ਬਾਰੇ ਅਸੀਂ ਗੰਭੀਰਤਾ ਨਾਲ ਥੋੜ੍ਹੀ ਜਿਹੀ ਵਾਰਤਾਲਾਪ ਕਰਾਂਗੇ। ਆਓ ਕਰਦੇ ਹਾਂ ਜੀ ਗੱਲ ਆਪਣੇ ਪਹਿਲੇ ਲਿਸਨਰ ਨਾਲ। ਹੈਲੋ।
1: ਹੈਲੋ ਸਰ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕੌਣ ਸਾਹਿਬ ਗੱਲ ਕਰ ਰਹੇ ਨੇ?
1: ਅਰਜਨ ਸਿੰਘ, ਪਿੰਡ ਮਾਲੇ ਵਾਲਾ, ਜ਼ਿਲ੍ਹਾ ਫਿਰੋਜ਼ਪੁਰ। ਨਵੀਂ ਜੀ ਆਵਾਜ਼ ਸੁਣਨ ਨੂੰ ਮਿਲੀ ਹੈ ਤੇ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ।
0: ਵਧੀਆ ਜੀ, ਬਹੁਤ ਬਹੁਤ ਸ਼ੁਕਰੀਆ। ਕਾਲ ਤੁਹਾਡੀ ਪਹਿਲੀ ਕਾਲ ਇਸ ਪ੍ਰੋਗਰਾਮ ਦੇ ਵਿੱਚ ਲੱਗੀ ਹੈ ਔਰ ਅੱਜ ਦਾ ਜਿਹੜਾ ਵਿਸ਼ਾ ਤੁਸੀਂ ਸੁਣ ਹੀ ਲਿਆ ਹੋਣਾ ਜੀ, ਔਰ ਅੱਜ ਦਾ ਵਿਸ਼ਾ ਬੜਾ ਗੰਭੀਰ ਹੈ, ਉਸ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਵੈਸੇ ਸਭ ਤੋਂ ਪਹਿਲਾਂ ਤਾਂ ਤੁਸੀਂ ਦੱਸ ਦਿਓ, ਤੁਸੀਂ ਕਦੀ ਜ਼ਿੰਦਗੀ ਦੇ ਵਿੱਚ, ਲਾਈਫ ਦੇ ਵਿੱਚ?
1: ਨਹੀਂ, ਮੇਰੇ ਦਾਦੇ ਪੜਦਾਦੇ ਵੀ ਨਹੀਂ ਕੀਤਾ, ਨਾ ਡੈਡੀ ਨੇ, ਤੀਜੀ ਚੌਥੀ ਪੀੜ੍ਹੀ ਹੋ ਗਈ, ਨਸ਼ਾ ਨਾ ਹੀ।
0: ਬਹੁਤ ਵਧੀਆ, ਬਹੁਤ ਵਧੀਆ ਲੱਗਾ ਜੀ ਇਹ ਗੱਲ ਸੁਣ ਕੇ।
1: ਤੇ ਨਸ਼ਾ ਜ਼ਹਿਰ ਹੈ
0: ਜੀ, ਬਿਲਕੁਲ ਜੀ।
1: ਇਹ ਤੇ ਸਰੀਰ ਮੰਦਰ ਹੈ, ਇਹ ਬਾਣੀ ਚ ਵੀ ਕਿਹਾ ਤੇ ਗ੍ਰੰਥਾਂ ਵਿੱਚ ਕਿਹਾ, ਤੇ ਗੰਨ ਥੋੜਾ ਪਾਵਾਂਗੇ ਸਰੀਰ ਚ।
0: ਹਾਂਜੀ ਬਿਲਕੁਲ,
1: ਵਿਚਾਰ ਰੱਖਾਂਗੇ।
0: ਬਿਲਕੁਲ ਬਿਲਕੁਲ ਜੀ, ਇਹ ਤੁਹਾਡੀ ਗੱਲ ਬਿਲਕੁਲ ਸਹੀ ਹੈ ਔਰ ਜਿਵੇਂ ਕਿ ਹੌਲੀ ਹੌਲੀ ਨਾ ਇਹ ਵੱਧ ਰਿਹਾ ਹੈ ਤੰਬਾਕੂ ਜਿਹੜਾ, ਇਸ ਦਾ ਸੇਵਨ ਹੌਲੀ ਹੌਲੀ ਵੱਧ ਰਿਹਾ ਹੈ ਔਰ ਇਸ ਦੇ ਨਾ ਲੋਕਾਂ ਨੂੰ ਜਿੱਦਾਂ ਕਿ ਪੈਕਟ ਦੇ ਉੱਤੇ ਵੀ ਲਿਖਿਆ ਹੁੰਦਾ ਕਿ ਤੰਬਾਕੂ ਜਿਹੜਾ ਹੈ ਉਹ ਹਾਰਮਫੁਲ ਹੈ ਆਪਣੀ ਬੋਡੀ ਦੇ ਲਈ, ਤੇ ਲੋਕੀ ਫਿਰ ਵੀ ਉਸਦਾ ਸੇਵਨ ਕਰਦੇ ਨੇ, ਤੇ ਉਸਦੇ ਬਾਰੇ ਆਪਾਂ
1: ਉਹ ਕੋਪਣੀ ਆਪਣਾ ਵਿਚਾਰ ਰੱਖਦੀ ਏ, ਹੁਣ ਇਹ ਤਾਂ ਆਪ ਨੂੰ ਵਿਚਾਰ ਕਰਨਾ ਚਾਹੀਦਾ ਨਾ, ਨਸ਼ਾ ਜ਼ਹਿਰ ਏ
0: ਜੀ,
1: ਲਿਖਿਆ ਵੀ ਫਿਰ ਵੀ ਬਾਵਜੂਦ ਹੈ।
0: ਹਾਂਜੀ,
1: ਜਦੋਂ ਆਪਾਂ ਮੰਦਰ ਗੁਰਦੁਆਰੇ ਮਸਜਿਦ ਅੰਦਰ ਨਹੀਂ ਲੈ ਕੇ ਜਾਂਦੇ ਚੀਜ਼ਾਂ,
0: ਹਾਂਜੀ,
1: ਸਰੀਰ ਅੰਦਰ ਕਿਉਂ ਪਾਵਾਂਗੇ ਜੀ?
0: ਬਿਲਕੁਲ ਜੀ ਬਿਲਕੁਲ, ਤੁਹਾਡੀ ਗੱਲ ਸਹੀ ਹੈ ਔਰ ਤੰਬਾਕੂ ਦੇ ਸੇਵਨ ਤੋਂ ਕਿੰਨਾ ਹੀ ਜ਼ਿਆਦਾ ਜਿਹੜਾ ਅਸਰ ਹੈ ਫੇਫੜਿਆਂ ਨੂੰ ਪੈਂਦਾ ਹੈ, ਮੂੰਹ ਨੂੰ ਪੈਂਦਾ ਹੈ, ਉਹਦੇ ਜਿਹੜੇ ਕੈਂਸਰ ਦਾ ਕਾਰਨ ਵੀ ਇਹ ਬਣ ਜਾਂਦਾ ਹੈ,
1: ਕੈਂਸਰ ਵੀ ਹੈਗੇ ਆ। ਸਾਡੇ ਇੱਧਰ ਨਸ਼ਾ ਬਹੁਤ ਘੱਟ ਹੈ ਤੰਬਾਕੂ ਵਗੈਰਾ ਦਾ।
0: ਅੱਛਾ, ਫਿਰੋਜ਼ਪੁਰ 'ਚ ਇਸ ਚੀਜ਼ ਦਾ ਮਤਲਬ ਘੱਟ ਹੈ ਇਹ?
1: ਨਹੀਂ, ਸਾਡੇ ਪਿੰਡ ਹੈ, ਫਿਰੋਜ਼ਪੁਰ ਏਰੀਆ 'ਚ ਹੋ ਸਕਦਾ ਹੈ, ਜ਼ਿਲ੍ਹਾ ਬਹੁਤ ਵੱਡਾ ਨਾ, ਪਿੰਡ ਮਾਲੇ ਵਾਲਾ ਸਾਡਾ।
0: ਓਕੇ ਓਕੇ ਓਕੇ, ਤੇ ਇਸ ਦੇ ਉੱਤੇ ਕੁਛ ਜਿੱਦਾਂ ਅੱਜ ਕੱਲ ਯੁੱਧ ਨਸ਼ਿਆਂ ਵਿਰੁੱਧ ਇੱਕ ਮੁਹਿੰਮ ਵੀ ਚੱਲ ਰਹੀ ਹੈ, ਤੇ ਇਦਾਂ ਦਾ ਕੁਛ ਤੁਹਾਡੇ ਉੱਧਰ ਵੀ ਚੱਲ ਰਿਹਾ ਤੁਹਾਡੇ ਪਿੰਡਾਂ ਵੱਲ?
1: ਵਧੀਆ ਕੰਮ ਕਰ ਰਿਹਾ।
0: ਓਕੇ,
1: ਹਾਂ ਵਧੀਆ ਚੱਲਦਾ ਪਿਆ।
0: ਹਾਂਜੀ, ਕਿਉਂਕਿ ਜਿੱਦਾਂ ਸਾਡੀ ਸਰਕਾਰ ਵੱਲੋਂ ਵੀ, ਪੰਜਾਬ ਪੁਲਿਸ ਵੱਲੋਂ ਵੀ ਕੁਝ ਜਿਹੜੇ ਇੱਦਾਂ ਦੇ ਨਸ਼ਾ ਵੇਚਦੇ ਨੇ ਜਾਂ ਕੋਈ ਮਤਲਬ ਗੈਰ ਕਾਨੂੰਨੀ ਨਸ਼ਾ ਵੇਚ ਰਹੇ ਹੈ ਜਾਂ ਕੁਛ ਇੱਦਾਂ ਕਰ ਰਹੇ ਹੈ, ਉਹਨਾਂ ਉੱਤੇ ਵੀ ਕਈ ਚੀਜ਼ਾਂ ਕੀਤੀਆਂ ਜਾ ਰਹੀਆਂ ਨੇ, ਤੇ
1: ਬਿਲਕੁਲ
0: ਹਾਂਜੀ ਇਹ ਸਹੀ ਹੈ। ਤੇ ਪਰ ਇੱਕ ਹੋਰ ਚੀਜ਼ ਕਿ ਤੁਸੀਂ ਜਿੱਦਾਂ ਤੁਸੀਂ ਦੱਸਿਆ, ਤੁਸੀਂ ਅੱਜ ਤੱਕ ਤੁਹਾਡੀ ਪੀੜ੍ਹੀ ਨੇ ਕਦੀ ਇਸ ਨੂੰ ਨਹੀਂ ਛੋਇਆ, ਤੇ ਤੁਸੀਂ ਆਪਣੇ ਨਾਲਦਿਆਂ ਨੂੰ ਵੀ ਇਸ ਨੂੰ ਮਤਲਬ ਨਾ ਯੂਜ਼ ਕਰਨ ਦੀ ਕੁਛ ਸਲਾਹ ਦਿੰਦੇ ਹੋ?
1: ਬਿਲਕੁਲ ਬਿਲਕੁਲ, ਟੱਚ ਜੀ ਇਹਦੇ ਨਾਲ ਚੰਗੀ ਦੋਸਤੀ ਸਾਡੇ ਨਾਲ ਜੁੜੇ ਹੈ ਤੇ ਸਾਨੂੰ ਦੇਖ ਕੇ ਕਈਆਂ ਨੇ ਛੱਡੇ ਵੀ ਆ
0: ਜੀ। ਬਿਲਕੁਲ ਜੀ, ਬਹੁਤ ਵਧੀਆ ਲੱਗਾ ਇਹ ਸੁਣ ਕੇ, ਤੇ ਅੱਗੇ ਵੀ ਤੁਸੀਂ ਆਪਣੇ ਜਿਹੜੇ ਸਾਡੇ ਲਿਸਨਰ ਆ ਜਿਹੜੇ ਸੁਣ ਰਹੇ ਆ ਉਹਨਾਂ ਨੂੰ ਕੁਝ ਸੁਝਾਅ ਜਾਂ ਕੁਛ ਆਪਣੇ ਦੋ ਸ਼ਬਦ ਕੁਛ ਕਹਿਣਾ ਚਾਹੋਗੇ ਨੋ ਤੰਬਾਕੂ ਡੇ ਦੇ ਉੱਤੇ?
1: ਇਹ ਵੀ ਨਸ਼ਾ ਜ਼ਹਿਰ ਹੈ, ਜ਼ਿੰਦਗੀ ਖੂਬਸੂਰਤ ਹੈ, ਇੰਜੋਏ ਕਰੋ, ਮਾਲਕ ਨੇ ਕਿੰਨੇ ਸਾਲਾਂ ਸਮੇਂ ਬਾਅਦ ਮੌਕਾ ਮਿਲਿਆ ਆਪਾਂ ਨੂੰ, ਤੇ ਇੰਜੋਏ ਕਰੋ ਤੇ ਨਸ਼ੇ ਦੇ ਜ਼ਹਿਰ 'ਚ ਨਾ ਜਾਓ, ਜ਼ਹਿਰ ਹੈ ਨਸ਼ਾ ਬਸ।
0: ਬਿਲਕੁਲ ਜੀ ਬਿਲਕੁਲ, ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਔਰ ਤੁਹਾਡਾ ਜਿਹੜਾ ਮੈਸੇਜ ਹੈ ਉਮੀਦ ਕਰਦਾ ਸਾਰੇ ਹੀ ਲਿਸਨਰਸ ਤੱਕ ਪਹੁੰਚ ਗਿਆ ਹੋਏਗਾ ਜੀ। ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਦੇ ਲਈ ਔਰ ਤੁਹਾਡੇ ਸੱਚ ਤੁਹਾਡੀ ਫਰਮਾਇਸ਼ ਤਾਂ ਰਹੇਗੀ ਬਿਨਾਂ
1: ਗਾਣਾ ਵੀ ਇਸੇ ਟੋਪਿਕ ਦੀ ਹੈ, ਕਮਾਲ ਸਿੰਘ ਦਾ ਹੈ, ਹਰ ਦਿਲ ਮੇ ਰੱਬ ਬਸਤਾ।
0: ਓਕੇ, ਹਰ ਦਿਲ ਮੇ ਰੱਬ ਬਸਤਾ ਜੀ ਜੀ, ਸਭ ਤੋਂ ਬੜਾ ਖਿਲਾੜੀ ਫਿਲਮ ਦਾ ਇਹ ਗਾਣਾ ਕੁਮਾਰ ਸਾਨੂ ਜੀ ਦੀ ਆਵਾਜ਼ 'ਚ, ਤੁਹਾਡੀ ਫਰਮਾਇਸ਼ ਜਿਹੜੀ ਆ ਅਸੀਂ ਪੂਰੀ ਕਰਨ ਜਾ ਰਹੇ ਹਾਂ ਔਰ ਬਹੁਤ ਬਹੁਤ ਸ਼ੁਕਰੀਆ ਸਰ ਜੀ ਕਾਲ ਕਰਨ ਦੇ ਲਈ।
1: ਥੈਂਕ ਯੂ, ਓਕੇ।
0: ਔਰ ਬਾਕੀ ਜਿਹੜੇ ਲਿਸਨਰਸ ਨੇ ਉਹ ਵੀ ਸਾਡੇ ਨਾਲ ਜੁੜ ਸਕਦੇ ਨੇ, ਨੰਬਰ 0181 23 42 174, 0181 23 42, ਯਾਨੀ 2342174, ਔਰ ਸਾਡੇ ਨਾਲ ਜੁੜ ਕੇ ਜਿਹੜਾ ਅੱਜ ਦਾ ਟੋਪਿਕ ਹੈ ਨੋ ਤੰਬਾਕੂ ਡੇ ਦੇ ਉੱਤੇ ਸਾਡੇ ਨਾਲ ਗੰਭੀਰਤਾ ਨਾਲ ਗੱਲ ਕਰੋ ਜੀ, ਆ ਕੇ ਤੁਹਾਡਾ ਦੋਸਤ ਤੁਹਾਡੀ ਉਡੀਕ ਕਰ ਰਿਹਾ ਜੀ। ਆਓ ਸੁਣਦੇ ਇਹਨਾਂ ਦੀ ਫਰਮਾਇਸ਼ ਕੀਤਾ ਹੋਇਆ ਗੀਤ ਔਰ ਜਾਣਾ ਕਿਤੇ ਨਹੀਂ, ਸੁਣਦੇ ਰਹਿਣਾ ਫਮਰੇ ਮੋ ਜਲੰਧਰ, ਦਿਲ ਤੋਂ ਦਿਲ ਤੱਕ।

0: हाँ जी दोस्तों जी, गल चल रही है जी नो तंबाकू डे दे उत्ते जी, और उस दे बारे गल करन साडे नाल जुड़ चुके हैं जी एक होर लिसनर। आओ उन्हां नाल गलबात करदे हां। हेलो।
1: हेलो, बहुत नमस्कार, सत श्री अकाल जी।
0: नमस्कार, सत श्री अकाल जी। कौन साहब गल कर रहे ने?
1: मास्टर मोहन लाल बूटा मंडी जलंधर जी।
0: मास्टर मोहन लाल जी, की हाल चाल
1: हाँ
0: है जी
1: जी, हाँ जी,
0: तुहाडे?
1: बहुत वधिया भाई, साडे नाल गलबात हो गई, होर वधिया गई।
0: चलो जी, सानू भी वधिया लगा तुहाडे नाल गलबात करके। और मोहन लाल जी, अज दा
1: हाँ
0: जिहड़ा
1: जी,
0: विशा है बहुत ज्यादा मतलब गंभीरता चलो कह ही सकते हैं, क्योंकि
1: हाँ जी, हाँ जी,
0: अज दी जिहड़ी युवा पीढ़ी आ उह कितें ना कितें गलत रस्ते या मतलब तंबाकू वाल या नशियां वाल कितें ना
1: हाँ जी,
0: कितें
1: हाँ जी,
0: जा रही है। ਤੇ ਅੱਜ
1: ਹਾਂਜੀ,
0: ਨੋ ਤੰਬਾਕੂ ਡੇ ਆ, ਤੇ ਉਸ ਦੇ ਉੱਤੇ
1: ਹਾਂਜੀ,
0: ਤੁਸੀਂ
1: ਹਾਂਜੀ,
0: ਕੀ ਵਿਚਾਰ ਆ ਤੁਹਾਡੇ, ਉਸ ਦੇ ਬਾਰੇ ਕੀ ਕਹਿਣਾ ਚਾਹੋਗੇ, ਤੇ ਯੁਵਾ ਪੀੜ੍ਹੀ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਤਾਂ ਦੇ ਸਕਦੇ
1: ਬਹੁਤ
0: ਹੋ।
1: ਜੀ ਗੱਲ ਹੈਗੀ ਹੈ। ਨਸ਼ਾ ਜਿਹੜਾ ਸਭ ਤੋਂ ਬਹੁਤ ਮਾੜਾ ਹੈ, ਜਿਹੜੇ ਚੱਲ ਰਿਹਾ ਨਸ਼ਾ ਇਸ ਟਾਈਮ।
0: ਜੀ
1: ਸਾਡੀ ਸਰਕਾਰ ਵੀ, ਪੰਜਾਬ ਸਰਕਾਰ ਵੀ ਚਲਾ ਨਸ਼ਾ ਬੰਦ ਕਰਨ ਨੂੰ ਕਹਿ ਰਹੀ, ਗੌਰਮੈਂਟ ਵੀ ਕਹਿ ਰਹੀ ਅੱਜ।
0: ਹਾਂਜੀ ਬਿਲਕੁਲ ਜੀ,
1: ਇਹ ਸਾਰੇ ਗਲੀ ਗਲੀ ਵਿੱਚ ਘੁੰਮ ਰਹੇ ਫਿਰ ਰਹੇ, ਸਾਰੇ ਕਹਿ ਰਹੇ ਨਸ਼ਾ ਬੰਦ ਕਰੋ।
0: ਜੀ
1: ਨਸ਼ਾ ਬਹੁਤ ਹੈ, ਬਹੁਤ ਮਾੜਾ ਹੈ, ਇਹ ਜਾਨਲੇਵਾ ਬੱਚਿਆਂ ਵਾਸਤੇ, ਜਿਹੜੀ ਅਗਾਂਹ ਨਵੀਂ ਪੀੜ੍ਹੀ ਆ ਰਹੀ ਨਾ।
0: ਹਾਂਜੀ,
1: ਤੇ ਬਹੁਤ ਜੀ, ਬਹੁਤ ਹੀ ਮਾੜਾ ਬੱਚਿਆਂ ਵਾਸਤੇ ਔਰ ਘਰਾਂ ਦੇ ਘਰ ਪਰਿਵਾਰ ਵੀ ਹੋ ਗਏ ਨਸ਼ਿਆਂ ਵਿੱਚ।
0: ਬਿਲਕੁਲ ਜੀ ਮੋਹਨਲਾਲ ਜੀ, ਜਿੱਦਾਂ ਕਿ ਨਸ਼ੇ ਦੀਆਂ ਪ੍ਰਕਾਰ ਤੇ ਬਹੁਤ ਸਾਰੀਆਂ, ਕੋਈ ਲਿਕੁਅਰ 'ਚ ਆ, ਕੋਈ ਅਲੱਗ ਚੀਜ਼ 'ਚ ਆ, ਕੋਈ ਅਲੱਗ ਚੀਜ਼ 'ਚ ਆ, ਪਰ ਜਿਹੜਾ ਇਹ ਤੰਬਾਕੂ ਆ ਨਾ, ਇਸ ਨੂੰ ਅਸੀਂ ਕਹਿ ਸਕਦੇ ਹਾਂ ਕਿ ਇਹ ਸਲੋ ਪੋਇਜ਼ਨ ਆ। ਸਾਨੂੰ ਪਤਾ ਵੀ ਇਹ ਜ਼ਹਿਰ ਹੈ, ਪਰ ਫਿਰ ਵੀ ਅਸੀਂ ਕਿਤੇ ਨਾ ਕਿਤੇ ਇਸ

0: ਸੇਵਨ
1: ਹਾਂਜੀ
0: ਕਰ
1: ਹਾਂਜੀ
0: ਰਹੇ ਹੈ, ਹੈ ਨਾ,
1: ਹਾਂਜੀ ਹਾਂਜੀ
0: ਤੇ ਉਹ ਜਿਹੜੇ ਸੇਵਨ ਕਰ ਰਹੇ ਆ ਉਹਨਾਂ ਦੇ ਲਈ ਕੀ ਕਹਿਣਾ ਚਾਹੋਗੇ ਕਿ ਇਹਨੂੰ ਸਮਾਂ ਰਹਿੰਦੇ ਆਪਾਂ ਹਟਾ ਲਈਏ, ਛੱਡ ਦਈਏ, ਤਾਂ ਜਿਹੜੀ ਸਾਡੀ ਜਿਹੜੀ ਆ ਜ਼ਿੰਦਗੀ ਦੁਬਾਰਾ ਬਿਹਤਰੀਨ ਹੋ ਜਾਏਗੀ?
1: ਬਿਲਕੁਲ, ਬਹੁਤ ਗੱਲ ਹੈਗੀ, ਇਹ ਨਸ਼ਾ ਜਿਹੜਾ ਨਾ ਇਹ ਬੱਚਿਆਂ ਵਾਸਤੇ ਬਹੁਤ ਮਾੜਾ ਹੈਗਾ
0: ਜੀ। ਬਿਲਕੁਲ,
1: ਤੇ ਅਸੀਂ ਇਹ ਕਹਿੰਦੇ ਵੀ ਜਿਹੜੀ ਆਉਣ ਵਾਲੀ ਆਪਣੇ ਪੀੜ੍ਹੀ ਆ ਰਹੀ ਹੈ ਇਹਨੂੰ ਸਮਝਣਾ ਚਾਹੀਦਾ ਇਸ ਗੱਲ ਨੂੰ, ਵੀ ਨਸ਼ੇ ਨਾ ਲਈਏ ਤੇ ਚੰਗੇ ਕੰਮ ਕਰੀਏ, ਰੇਡੀਓ ਸੁਣੀਏ।
0: ਹਾਂਜੀ ਹਾਂਜੀ ਬਿਲਕੁਲ ਜੀ,
1: ਰੇਡੀਓ ਤਾਂ ਸਭ ਤੋਂ ਵੱਡਾ ਨਸ਼ਾ ਜੀ, ਸਭ ਤੋਂ ਜ਼ਿਆਦਾ ਮੈਨੂੰ
0: ਜੀ ਇਹ ਨਸ਼ਾ ਤੇ
1: ਨਸ਼ੇ ਵਿੱਚ ਰੇਡੀਓ ਨਸ਼ਾ ਸਭ ਤੋਂ ਵੱਡਾ ਜੀ।
0: ਜੀ ਇਹ ਨਸ਼ਾ ਤੇ ਰਹਿਣਾ ਹੀ ਚਾਹੀਦਾ ਹੈ, ਰੇਡੀਓ ਵਾਲਾ ਨਸ਼ਾ ਤੇ ਸਹੀ ਹੈ। ਔਰ ਪਰ ਜਿੱਦਾਂ ਨਾ ਮੈਂ ਵੀ ਕਈ ਵਾਰੀ ਦੇਖਿਆ ਛੋਟੇ ਛੋਟੇ ਬੱਚਿਆਂ ਨੇ ਵੀ ਜਿਹੜਾ ਆ ਤੰਬਾਕੂ ਦਾ ਸੇਵਨ ਕਰਨਾ ਸ਼ੁਰੂ ਕਰ ਦਿੱਤਾ, ਪਰ ਕਿਤੇ ਨਾ ਕਿਤੇ ਤੰਬਾਕੂ ਦਾ ਸੇਵਨ ਨਾ ਇੱਕ ਤਾਂ ਦੇਖਣ ਵਿੱਚ ਵੀ ਚੰਗਾ ਨਹੀਂ ਲੱਗਦਾ, ਕਿਉਂਕਿ ਇਹ ਜਦੋਂ ਸਪਿਟ ਕਰਦੇ ਆ ਥੁੱਕਦੇ ਆ ਤੇ ਉਹ ਵੀ ਦੇਖਣ ਨੂੰ ਸਹੀ ਨਹੀਂ ਲੱਗਦਾ, ਤੇ ਦੂਜਾ ਇਹ ਮੂੰਹ ਦੇ ਵਿੱਚ ਯਾਨੀ ਦੰਦਾਂ ਦਾ ਹੋ ਗਿਆ ਜਾਂ ਜੀਭ ਦਾ ਜਾਂ ਕਈ ਚੀਜ਼ਾਂ ਦੇ ਲਈ ਨੁਕਸਾਨ ਪੈਦਾ ਕਰ ਦਿੰਦਾ, ਹੈ ਨਾ।
1: ਹਾਂਜੀ ਹਾਂਜੀ,
0: ਤੇ ਚਲੋ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ। ਔਰ ਤੁਸੀਂ ਕਿਹੜਾ ਗਾਣਾ ਸੁਣਨਾ ਚਾਹ ਰਹੇ?
1: ਬਹੁਤ ਜੀ ਗੱਲ ਹੈਗੀ, ਇਹ ਗਾਣਾ ਹੈਗਾ ਪੋਸਟੀ ਬਣਾਉਣ ਦਾ, ਮੈਂ ਗਾਣਾ ਲੱਗਾ ਗਾ ਕੇ ਦੱਸਾਂ
0: ਜੀ। ਜ਼ਰੂਰ।
1: ਤੂੰ ਪਿੰਗ ਤੇ ਮੈਂ ਪਰਛਾਵਾਂ, ਤੇਰੇ ਨਾਲੋ ਲਾਰੇ ਕਾਵਾਂ, ਲਾਲਾ ਦੋਸਤੀ ਜਾਵੇ ਪੈੜਾ ਪੋਸਤੀ, ਮੈਂ ਗੰਬ ਵਿੱਚ ਗੋਤੇ ਖਾਵਾਂ, ਨਾ ਨਾ ਮੈਂ ਤੂੰ ਮਰ ਜਾਵਾਂ, ਲਾਲਾ ਦੋਸਤੀ। ਇਹ ਗਾਣਾ ਜੀ ਪੋਸਟੀ ਮੈਂ ਗਾਣਾ ਲਾ ਦਿਓ, ਬੜਾ ਵਧੀਆ ਇਹ,
0: ਬਹੁਤ ਵਧੀਆ
1: ਬੱਚਿਆਂ ਵਾਸਤੇ ਜਿਹੜਾ ਨਸ਼ਾ ਲੈਣਾ ਹੈ ਬਹੁਤ ਸਭ ਤੋਂ ਮਾੜਾ ਹੈ।
0: ਹਾਂਜੀ ਬਿਲਕੁਲ ਜੀ, ਔਰ
1: ਨਸ਼ਾ ਲੈਣਾ ਤੇ ਰੇਡੀਓ ਰਹੋ।
0: ਹਾਂਜੀ ਬਿਲਕੁਲ ਜੀ, ਔਰ ਤੁਹਾਡੀ ਆਵਾਜ਼ ਵਿੱਚ ਇਹ ਗਾਣਾ ਸੁਣ ਕੇ ਬਹੁਤ ਵਧੀਆ ਲੱਗਾ, ਔਰ ਤੁਹਾਡੇ ਜੋਸ਼ ਨੂੰ ਦੇਖ ਕੇ ਵੀ, ਜੋਸ਼ ਨੂੰ ਸੁਣ ਕੇ ਵੀ ਬਹੁਤ ਵਧੀਆ ਲੱਗਾ। ਤੁਹਾਡਾ ਮੈਸੇਜ ਉਮੀਦ ਕਰ
1: ਪ੍ਰੋਗਰਾਮ ਪੇਸ਼ ਕਰਨਾ ਬਹੁਤ ਵਧੀਆ ਅੰਦਾਜ਼ ਹੈ ਔਰ ਸੋਹਣਾ ਲੱਗਦਾ ਤੁਹਾਡਾ ਪ੍ਰੋਗਰਾਮ ਜੋ ਤੁਹਾਨੂੰ ਆਉਂਦੇ
0: ਜੀ। ਬਿਲਕੁਲ ਜੀ ਬਿਲਕੁਲ ਜੀ, ਔਰ ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਦੀ।
1: ਥੈਂਕ ਯੂ ਜੀ, ਤੁਹਾਡਾ ਵੈਲਕਮ ਕਰਦੇ ਜੀ ਬੂਟਾ ਮੰਡੀ ਵਿੱਚ ਫੇਰ ਦੁਬਾਰਾ
0: ਜੀ। ਜ਼ਰੂਰ ਜੀ, ਥੈਂਕ ਯੂ ਜੀ,
1: ਥੈਂਕ ਯੂ ਬਾਈ, ਥੈਂਕ ਯੂ, ਓਕੇ।
0: ਜੀ ਦੋਸਤੋ, ਉਹਨਾਂ ਨੇ ਤਾਂ ਆਪਣੀ ਫਰਮਾਇਸ਼ ਦੱਸਤੀ ਹੈ, ਔਰ ਤੁਸੀਂ ਵੀ ਇਸ ਨੰਬਰ ਨੂੰ ਡਾਇਲ ਕਰਕੇ ਸਾਡੇ ਕੋਲ ਆ ਸਕਦੇ ਹੋ ਜੀ। ਨੰਬਰ ਹੈ ਜੀ 0181-23-42-174, 01-81-23-42-174, ਔਰ ਟੋਪਿਕ ਸਾਡਾ ਉਹੀ ਹੈ ਜੀ, ਨੋ ਤੰਬਾਕੂ ਡੇ ਦੇ ਉੱਤੇ। ਉਸ ਦੇ ਬਾਰੇ ਹੋਰ ਵੀ ਗੱਲਾਂ ਕਰਾਂਗੇ। ਆਓ, ਇਹਨਾਂ ਦੀ ਫਰਮਾਇਸ਼ ਕੀਤਾ ਹੋਇਆ ਇੱਕ ਬਹੁਤ ਹੀ ਪਿਆਰਾ ਜਿਹਾ ਔਰ ਯੂਨੀਕ ਜਿਹਾ ਸੌਂਗ ਅਸੀਂ ਸੁਣਦੇ ਹਾਂ, ਔਰ ਇਸ ਗਾਣੇ ਤੋਂ ਬਾਅਦ ਮਿਲਦੇ ਹਾਂ ਜੀ ਤੁਹਾਡੇ ਨਾਲ।

0: ਹੈਲੋ ਦੋਸਤੋ, ਕੀ ਹਾਲ ਚਾਲ ਹੈ ਜੀ। ਹੈਲੋ ਜਲੰਧਰ ਦੇ ਵਿੱਚ ਫਿਰ ਤੋਂ ਤੁਹਾਡਾ ਸਵਾਗਤ ਹੈ। ਔਰ ਦੋਸਤ ਤੁਹਾਡਾ ਜੁੜਿਆ ਹੋਇਆ ਤੁਹਾਡੇ ਨਾਲ ਜੀ ਕੁਲਦੀਪ, ਔਰ ਲਿਸਨਰ ਸਾਡੇ ਨਾਲ ਵੀ ਜੁੜ ਚੁੱਕੇ ਨੇ। ਔਰ ਗੱਲ ਚੱਲ ਰਹੀ ਹੈ ਜੀ ਨੋ ਤੰਬਾਕੂ ਡੇ, ਯਾਨੀ ਕਿ ਜਿਹੜੇ ਤੰਬਾਕੂ ਸੇਵਨ ਕਰ ਰਹੇ ਹਾਂ ਉਹਨਾਂ ਨੂੰ ਅਸੀਂ, ਮਤਲਬ ਤੰਬਾਕੂ ਨੂੰ ਅਸੀਂ ਜੜੋਂ ਖਤਮ ਕਰਨਾ ਹੈ, ਉਸ ਦੇ ਉੱਤੇ ਗੱਲ ਕਰਨੀ ਹੈ। ਤੰਬਾਕੂ ਰਹਿਤ ਯਾਨੀ ਪੰਜਾਬ, ਤੰਬਾਕੂ ਰਹਿਤ ਭਾਰਤ, ਜੇ ਹੋ ਸਕੇ ਤਾਂ ਤੰਬਾਕੂ ਰਹਿਤ ਪੂਰੇ ਵਰਲਡ ਨੂੰ ਅਸੀਂ ਕਰਨਾ ਹੈ, ਕਿਉਂਕਿ ਤੰਬਾਕੂ ਜਿਹੜਾ ਆ ਸਿਹਤ ਦੇ ਨਾਲ ਨਾਲ ਸਾਡੀ ਜਿਹੜੀ ਹੈ ਕਈ ਚੀਜ਼ਾਂ ਦੇ ਉੱਤੇ ਹਾਵੀ ਹੋ ਜਾਂਦਾ ਹੈ, ਜਿਵੇਂ ਕਿ ਆਰਥਿਕ ਸਥਿਤੀ ਦੇ ਉੱਤੇ ਵੀ। ਜੀ ਬਿਲਕੁਲ ਜੀ, ਜਦੋਂ ਇਹਦਾ ਸੇਵਨ ਦੀ ਲੱਤ ਲੱਗ ਜਾਂਦੀ ਹੈ ਤਾਂ ਕਿਤੇ ਨਾ ਕਿਤੇ ਜਿਹੜੇ ਮੇਰੇ ਦੋਸਤ ਨੇ ਜਿਨ੍ਹਾਂ ਨੂੰ ਇਹ ਲੱਤ ਲੱਗ ਜਾਂਦੀ ਹੈ, ਉਹ ਇਸ ਨੂੰ ਲੈਣ ਵਾਸਤੇ ਰੋਜ਼ ਇਸਦਾ ਸੇਵਨ ਕਰਦੇ ਨੇ, ਔਰ ਉਹਨਾਂ ਦੀ ਜੇਬ ਜਿਹੜੀ ਹੈ ਹੌਲੀ ਹੌਲੀ ਹੌਲੀ ਹੌਲੀ ਹਲਕੀ ਹੋ ਜਾਂਦੀ ਹੈ। ਫਿਰ ਕਿਤੇ ਨਾ ਕਿਤੇ ਉਹ ਕਿਸੇ ਤੋਂ ਉਧਾਰ ਲੈ ਕੇ ਇਸਦਾ ਸੇਵਨ ਕਰਦੇ ਨੇ, ਅਤੇ ਫਿਰ ਉਹਨਾਂ ਦੀ ਜਿਹੜੀ ਆਰਥਿਕ ਸਥਿਤੀ ਹੈ ਬਹੁਤ ਜ਼ਿਆਦਾ ਕਮਜ਼ੋਰ ਹੋ ਜਾਂਦੀ ਹੈ। ਸੋ ਦੋਸਤੋ, ਇਹ ਬਹੁਤ ਹੀ ਇਹਨੂੰ ਜਿੱਦਾਂ ਕਿ ਕਿਹਾ ਹੁਣੇ ਥੋੜ੍ਹੀ ਦੇਰ ਪਹਿਲਾਂ ਕਿ ਇਹ ਸਲੋ ਪੋਇਜ਼ਨ ਹੈ, ਜ਼ਹਿਰ ਹੈ। ਬਿਲਕੁਲ ਇਹ ਸਹੀ ਹੈ ਜੀ, ਬਿਲਕੁਲ ਸਹੀ ਗੱਲ ਹੈ, ਇਹ ਜ਼ਹਿਰ ਹੀ ਹੈ। ਆਓ ਲਿਸਨਰ ਨਾਲ ਗੱਲ ਕਰਦੇ ਹਾਂ, ਆਪਣੇ ਕਾਲਰ ਨਾਲ ਗੱਲ ਕਰਦੇ ਹਾਂ। ਹੈਲੋ,
1: ਹੈਲੋ, ਨਮਸਕਾਰ ਸਰ ਜੀ।
0: ਨਮਸਕਾਰ ਜੀ, ਕੌਣ ਸਾਹਿਬ ਗੱਲ ਕਰ ਰਹੇ ਨੇ?
1: ਹੀਰਾ ਲਾਲ ਬੋਲ ਰਿਹਾ, ਗੋਪਾਲ ਨਗਰ ਜਲੰਧਰ, ਬਿਲਕੁਲ ਨੇੜੇ ਫੁੱਲ ਵਾਲੀ ਮੰਡੀ ਤੋਂ ਜੀ।
0: ਜੀ ਹੀਰਾ ਲਾਲ ਜੀ, ਕੀ ਹਾਲ ਚਾਲ ਹੈ ਜੀ ਤੁਹਾਡੇ?
1: ਹਾਲ ਚਾਲ ਬਹੁਤ ਵਧੀਆ ਸਰ ਜੀ, ਤੁਹਾਡੀ ਆਵਾਜ਼ ਮੋਹਿਤ ਰੂਪ ਸਰ ਨਾਲ ਜ਼ਰੂਰ ਬਹੁਤ ਮਿਲਦੀ ਹੈ ਜੀ।
0: ਅੱਛਾ ਜੀ, ਚਲੋ ਬਹੁਤ ਬਹੁਤ ਸ਼ੁਕਰੀਆ ਜੀ। ਔਰ ਉਹ ਵੀ ਸਾਡੇ ਉਸਤਾਦ ਹੀ ਨੇ, ਸਾਡੇ ਨਾਲ ਮਤਲਬ ਸਾਨੂੰ ਬਹੁਤ ਕੁਝ ਸਿਖਾਉਂਦੇ ਨੇ। ਔਰ ਅੱਜ ਗੱਲ ਅਸੀਂ ਕਰ ਰਹੇ ਹਾਂ ਜੀ ਨੋ ਤੰਬਾਕੂ ਡੇ ਦੇ ਉੱਤੇ, ਤੰਬਾਕੂ ਦਾ ਜਿਹੜਾ ਸੇਵਨ ਹੈ ਉਹ ਕਿੰਨਾ ਹਾਨੀਕਾਰਕ ਹੁੰਦਾ ਹੈ ਉਸ ਦੇ ਬਾਰੇ, ਅਤੇ ਤੁਸੀਂ ਉਸ ਦੇ ਬਾਰੇ ਕੀ ਕਹਿਣਾ ਚਾਹੋਗੇ, ਉਸ ਦੇ ਬਾਰੇ ਕੁਝ ਵਿਚਾਰ ਜਾਂ ਕੁਝ ਵੀ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਰ ਸਕਦੇ ਹੋ।
1: ਸਰ ਜੀ, ਗੱਲ ਇੱਦਾਂ, ਇਕੱਲਾ ਤੰਬਾਕੂ ਨਹੀਂ ਹੈਗਾ ਜੀ
0: ਜੀ
1: ਇਹਦੇ ਵਿੱਚ ਸਰ ਜੀ, ਜਿੱਦਾਂ ਹੁਣ ਕੋਈ ਨਸ਼ੇ ਟੀਕੇ ਵੀ ਲਾਉਂਦਾ ਹੈ,
0: ਹਾਂਜੀ,
1: ਤੇ ਗੋਲੀਆਂ ਵੀ ਖਾਂਦਾ ਨਸ਼ੇ ਦੀਆਂ
0: ਜੀ,
1: ਮਤਲਬ ਕਈ ਦਵਾਈਆਂ ਮਿਲਦੀਆਂ ਨਸ਼ੇ ਦੀਆਂ, ਤੇ ਸਰਕਾਰ ਨੂੰ ਪਹਿਲੇ ਹੀ ਚਾਹੀਦਾ, ਪਿੱਛੋਂ ਹੀ ਬੰਦ ਕਰਨੀ ਚਾਹੀਦੀ ਹੈ ਫੈਕਟਰੀਆਂ ਤੰਬਾਕੂ ਰੂਪ ਵਾਲੀਆਂ ਸਰ ਜੀ।
0: ਹਾਂਜੀ, ਉਸ ਦੇ ਉੱਤੇ ਵੀ ਇਹ ਕੁਛ ਨਾ ਕੁਛ ਕਰ ਰਹੇ ਨੇ, ਕਿਉਂਕਿ ਜਿਹੜਾ ਗੈਰ ਕਾਨੂੰਨੀ, ਜਿੱਦਾਂ ਕਿ ਇੱਕ ਤਾਂ ਕਾਨੂੰਨੀ ਲੀਗਲ ਚੀਜ਼ਾਂ ਹੁੰਦੀਆਂ ਨੇ, ਪਰ ਜਿਹੜੀ ਇਲੀਗਲ ਚੀਜ਼ਾਂ ਵਿਕ ਰਹੀਆਂ ਨੇ ਉਸ ਦਾ ਜ਼ਿਆਦਾ ਖਤਰਾ ਹੁੰਦਾ ਹੈ ਜੀ, ਅਤੇ ਉਸ ਦੇ ਉੱਤੇ ਵੀ ਕਾਰਵਾਈ ਚੱਲ ਰਹੀ ਹੈ। ਜਿਵੇਂ ਕਿ ਹੁਣ ਤੁਸੀਂ, ਤੁਹਾਨੂੰ ਪਤਾ ਹੀ ਹੈ ਸੈਂਸਸ ਚੱਲ ਰਿਹਾ ਆ, ਠੀਕ ਹੈ, ਮਰਦਮਸ਼ੁਮਾਰੀ ਜਿਹੜੀ ਹੋ ਰਹੀ ਹੈ ਉਹਦੇ ਨਾਲ ਨਾਲ ਡਰੱਗ ਸੈਂਸਸ ਵੀ ਹੋ ਰਿਹਾ ਹੈ ਕਿ ਜਿਹੜੇ ਨਸ਼ਾ ਕਰ ਰਹੇ ਨੇ ਉਹਨਾਂ ਦੇ ਉੱਤੇ ਵੀ ਕੌਣ ਕੌਣ ਕਿਹੋ ਜਿਹਾ ਨਸ਼ਾ ਕਰ ਰਿਹਾ ਆ ਉਸ ਦੇ ਬਾਰੇ ਵੀ ਚੱਲ ਰਿਹਾ। ਉਸ ਤੋਂ ਇਲਾਵਾ ਯੁੱਧ ਨਸ਼ਿਆਂ ਵਿਰੁੱਧ ਇੱਕ ਮੁਹਿੰਮ ਵੀ ਚੱਲ ਰਹੀ ਹੈ, ਜਿਸ ਦੇ ਵਿੱਚ ਫ੍ਰੀ ਇਲਾਜ ਜਿਹੜਾ ਆ ਉਹ ਕੀਤਾ ਜਾਂਦਾ ਆ ਉਸ ਪੀੜਿਤ ਪਰਸਨ ਦਾ, ਅਤੇ ਉਹਨਾਂ ਨੂੰ ਕਈ ਚੀਜ਼ਾਂ ਜਿਹੜੀਆਂ ਮੁਹੱਈਆ ਕਰਵਾਈ ਜਾਂਦੀਆਂ ਹੈ। ਉਸ ਦੇ ਬਾਰੇ ਵੀ ਇੱਕ ਮੈਂ ਇਨਫੋਰਮੇਸ਼ਨ ਦਊਂਗਾ ਬਾਕੀ ਲਿਸਨਰਸ ਨੂੰ ਵੀ, ਅਤੇ ਤੁਹਾਡਾ ਕੀ ਵਿਚਾਰ, ਤੁਹਾਡੇ ਆਲੇ ਦੁਆਲੇ ਤੁਸੀਂ ਕੀ ਦੇਖਦੇ ਹੋ, ਤੁਹਾਡਾ ਜਿਹੜਾ ਤੁਸੀਂ ਏਰੀਆ ਦੱਸਿਆ ਆਪਣੇ ਮਤਲਬ ਜਲੰਧਰ ਦੇ ਵਿੱਚ, ਅਤੇ ਉੱਥੇ ਤੁਸੀਂ ਦੇਖਦੇ ਹੋ ਕਿ ਨਸ਼ਾ ਜ਼ਿਆਦਾ ਹੈ ਜਾਂ ਘੱਟ ਹੈ?
1: ਬਿਲਕੁਲ ਸਰ ਜੀ, ਜਦੋਂ ਹੁਣ ਆਪਾਂ ਸਵੇਰੇ ਕੰਮ 'ਤੇ ਮੈਂ ਜਾਂਦਾ ਵਾਂ, ਜਿੱਦਾਂ ਡਿਊਟੀ 'ਤੇ ਜਾ ਰਿਹਾ ਵਾਂ, ਅਤੇ ਕਾਫੀ ਲੋਕ ਲੰਘਦੇ, ਜਿਹੜੇ ਮੂੰਹ 'ਚ ਪਾਣੀ ਵੀ ਪਾ ਜਾਂਦੇ, ਗੁਟਕਾ ਵੀ ਪਾ ਜਾਂਦੇ, ਥਾਂ ਥਾਂ ਥੁੱਕਦੇ ਸਰ ਜੀ, ਉਹ ਪਿੱਛੇ ਵੀ ਨਹੀਂ ਦੇਖਦੇ ਕੋਈ ਚੀਜ਼ ਆ ਰਹੀ ਹੈ
0: ਜੀ,
1: ਬੰਦੀ ਕਰਦੇ ਤੇ ਉਹਦਾ।
0: ਉਹੀ ਚੀਜ਼, ਉਹੀ ਹੁਣ ਪਿੱਛੇ ਮੈਂ ਉਹੀ ਗੱਲ ਕੀਤੀ ਕਿ ਉਹ ਚੀਜ਼ ਜਦੋਂ ਥੁੱਕਦੇ ਆ ਉਹ ਇੱਕ ਤਾਂ ਦੇਖਣ ਨੂੰ ਵੀ ਨਹੀਂ ਸਹੀ ਲੱਗਦੀ, ਅਤੇ ਜਿਹੜਾ ਉਹ ਸੇਵਨ ਕਰ ਰਿਹਾ ਪਰਸਨ ਉਸ ਦੇ ਮੂੰਹ ਦੇ ਲਈ ਵੀ ਉਹ ਸਹੀ ਨਹੀਂ ਹੈ, ਹੌਲੀ ਹੌਲੀ ਹੌਲੀ ਹੌਲੀ ਉਹ ਕੈਂਸਰ ਦਾ ਰੂਪ ਧਾਰਨ ਕਰ ਸਕਦੀ ਹੈ।
1: ਬਿਲਕੁਲ ਸਰ ਜੀ, ਪਹਿਲੇ ਤਾਂ ਦੁਕਾਨਾਂ ਵੀ ਬੰਦ ਹੋਣੀ ਚਾਹੀਦੀ, ਜਿਹੜੇ ਤੰਬਾਕੂ ਤੰਬਾਕੂ ਵੇਚਦੇ ਵੀ ਦੁਕਾਨਾਂ ਬੰਦ ਕਰਨੀ ਚਾਹੀਦੀ
0: ਜੀ। ਇਲੀਗਲ ਚੀਜ਼ਾਂ ਜਿਹੜੀਆਂ ਉਹ ਮੈਂ ਜਿਵੇਂ ਪਹਿਲੇ ਵੀ ਕਿਹਾ, ਇਲੀਗਲ ਚੀਜ਼ਾਂ ਦੇ ਉੱਤੇ ਸਰਕਾਰ ਜਿਹੜੀ ਹੈ ਉਹ ਕਾਰਵਾਈ ਪਾ ਰਹੀ ਹੈ, ਔਰ

0: ਹੌਲੀ ਚੀਜ਼ਾਂ ਜਿਹੜੀਆਂ ਆ ਉਹ ਆਪਾਂ ਕੰਟਰੋਲ ਦੇ ਵਿੱਚ ਕਰਾਂਗੇ ਅਤੇ
1: ਬਿਲਕੁਲ
0: ਆਪਣੀ
1: ਸਰ ਜੀ, ਜਿਹੜੇ ਹੁਣ ਮੈਂ ਤਾਂ ਇਹੋ ਹੀ ਗੱਲ ਕਹਾਂਗਾ, ਜਿਹੜੇ ਅਸੀਂ ਛੋਟੇ ਛੋਟੇ ਬੱਚੇ ਵੀ ਦੇ ਰਹੇ ਹਾਂ ਖਾਂਦੇ ਨੇ, ਪਰ ਸਾਨੂੰ ਆਪਣੇ ਆਪ ਨੂੰ ਉਹਨਾਂ ਨੂੰ ਰੋਕਣਾ ਚਾਹੀਦਾ, ਆਪਣੇ ਘਰ ਤੋਂ ਸ਼ੁਰੂਆਤ ਕਰਨੀ ਚਾਹੀਦੀ ਹੈ।
0: ਜੀ ਬਿਲਕੁਲ ਜੀ, ਘਰ ਤੋਂ ਵੀ, ਔਰ ਜੇ ਤੁਸੀਂ ਦੇਖਦੇ ਹੋ ਜਿਵੇਂ ਕਿ ਹੁਣ ਮੈਂ ਵੀ ਕਈ ਵਾਰੀ ਦੇਖ ਹੀ ਲੈਂਦਾ ਛੋਟੇ ਬੱਚੇ ਨੂੰ ਖਾਸ ਕਰ, ਅਤੇ ਉਹਨਾਂ ਨਾਲ ਮੈਂ ਖੁਦ ਗੱਲ ਕਰ ਲੈਂਦਾ ਹੈ ਵੀ ਬੱਚੇ ਵੀ ਕੀ ਪ੍ਰੋਬਲਮ ਹੈ, ਤੂੰ ਇਸ ਚੀਜ਼ ਨੂੰ ਕਿਉਂ ਸੇਵਨ ਕਰ ਰਿਹਾ, ਇਸ ਚੀਜ਼ ਦਾ ਕਿਉਂ ਸੇਵਨ ਕਰ ਰਿਹਾ, ਮਤਲਬ ਕੋਈ ਵੀ ਹੈ, ਚਾਹੇ ਮੈਂ ਹੋਵਾਂ, ਤੁਸੀਂ ਹੋਵੋ, ਕੋਈ ਵੀ ਹੋਰ ਪਰਸਨ ਹੈ, ਆਪਾਂ ਉਹਨਾਂ ਬੱਚਿਆਂ ਨੂੰ ਇਸ ਚੀਜ਼ ਤੋਂ ਬਚਾ ਸਕਦੇ ਹਾਂ, ਹੈ ਨਾ
1: ਜੀ? ਜੀ ਬਿਲਕੁਲ ਸਰ।
0: ਅਤੇ ਦੋਸਤੋ ਅੱਛਾ, ਤੁਸੀਂ ਆਪਣੀ ਫਰਮਾਇਸ਼ ਵੀ ਦੱਸ ਦਿਓ ਫਿਰ ਅੱਜ।
1: ਸਰ ਜੀ ਫਰਮਾਇਸ਼, ਮੈਂ ਇੱਕ ਛੋਟੀ ਲਾਈਨ ਬੋਲਣੀ ਚਾਹਾਂਗਾ ਗਾਣੇ ਬਾਰੇ
0: ਜੀ।
1: ਫਿਲਮ ਹੈਗੀ ਲਾਟਲਾ,
0: ਹਾਂਜੀ,
1: ਆਵਾਜ਼ ਹੈਗੀ ਉਦਿਤ ਨਾਰਾਇਣ ਦੀ
0: ਜੀ,
1: ਔਰ ਗੀਤ ਹੈਗਾ ਜੇ

0: ओ मेरी माँ, तू मेरा लाडला। ਹਾਂਜੀ ਸਾਥੀਆ, ਗੀਤ
1: ਬਹੁਤ ਵਧੀਆ ਜੀ, ਬਹੁਤ ਵਧੀਆ ਲੱਗਾ ਤੁਹਾਡੀ ਆਵਾਜ਼ ਸੁਣ ਕੇ, ਔਰ ਤੁਸੀਂ ਜਿਹੜੇ ਮੈਸੇਜ ਦਿੱਤਾ ਲੋਕਾਂ ਦੇ ਬਾਰੇ ਵੀ ਦੱਸਿਆ, ਔਰ ਉਸ ਨੂੰ ਤੁਸੀਂ ਵੀ ਖੁਦ ਇਸ ਚੀਜ਼ ਨੂੰ ਕੰਟਰੋਲ ਕਰਨਾ ਚਾਹੁੰਦੇ ਹੋ, ਅਤੇ ਉਸਦੇ ਲਈ ਤੁਹਾਡੇ ਲਈ ਜੀ, ਤੁਹਾਡੇ ਨਾਲ ਗੱਲ ਕਰਕੇ ਬਹੁਤ
0: ਬਹੁਤ ਮਜ਼ਾ ਆਇਆ, ਤੁਹਾਡੇ ਨਾਲ ਗੱਲ ਕਰਕੇ
1: ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਵੀ ਗੱਲ ਕਰਕੇ। ਦੋਸਤੋ ਇਹਨਾਂ ਦੇ ਇਹਨਾਂ ਨੇ ਤਾਂ ਆਪਣੀ ਫਰਮਾਇਸ਼ ਦੱਸਤੀ ਹੈ, ਤੁਸੀਂ ਵੀ ਆਪਣੀ ਫਰਮਾਇਸ਼ ਸਾਨੂੰ ਦੱਸ ਸਕਦੇ ਹੋ 0181 23 2174 ਦੇ ਉੱਤੇ, 0181 23 4 2 1 7 4। ਆਓ ਇਹਨਾਂ ਦੀ ਫਰਮਾਇਸ਼ ਅਸੀਂ ਪੂਰੀ ਕਰਦੇ ਹਾਂ, ਔਰ ਤੁਹਾਡੀ ਵੇਟ ਕਰਦੇ ਹਾਂ ਕਾਲ ਦੀ।

0: FM ਬੈਂਡ 102.7 ਮੈਗਾਹਰਟਜ਼ ਤੇ ਹੈ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਔਰ ਤੁਸੀਂ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਜੀ ਹੈਲੋ ਜਲੰਧਰ ਆਪਣੇ ਦੋਸਤ ਕੁਲਦੀਪ ਦੇ ਨਾਲ। ਦੋਸਤੋ ਗੱਲ ਚੱਲ ਰਹੀ ਹੈ ਜੀ 9 ਤੰਬਾਕੂ ਡੇ ਦੇ ਉੱਤੇ ਔਰ ਇੱਕ ਤੁਹਾਡੇ ਨਾਲ ਇਨਫੋਰਮੇਸ਼ਨ ਸਾਂਝੀ ਕਰਨਾ ਚਾਹ ਰਹੇ ਹਾਂ ਕਿ ਜੇ ਤੁਹਾਡੇ ਆਸ ਪਾਸ ਕੋਈ ਵੀ ਨਸ਼ਾ ਵੇਚਦਾ ਹੈ, ਜੇ ਤੁਹਾਨੂੰ ਕਿਸੇ ਤਸਕਰ ਦੀ ਸੂਚਨਾ ਦੇਣਾ ਚਾਹੁੰਦੇ ਹੋ ਤੁਸੀਂ, ਤਾਂ ਤੁਸੀਂ ਪੰਜਾਬ ਪੁਲਿਸ ਦੇ ਸਰਕਾਰੀ ਵਟਸਐਪ ਨੰਬਰ ਜਿਹੜਾ ਆ ਤੁਸੀਂ ਨੋਟ ਕਰ ਸਕਦੇ ਹੋ, ਜੇ ਕਾਪੀ ਪੈੱਨ ਨਹੀਂ ਹੈ ਤਾਂ ਲੈ ਲਓ। ਨੰਬਰ ਦੱਸ ਦਿੰਦਾ ਜੀ 9779100200200। ਨੰਬਰ ਦੁਬਾਰਾ ਦੱਸ ਦਿੰਦਾ 9779100200 9779100200 ਇਹਦੀ ਜਾਣਕਾਰੀ ਤੁਸੀਂ ਸਾਂਝੀ ਕਰ ਸਕਦੇ ਹੋ ਉੱਤੇ। ਅਤੇ ਸਾਡੇ ਜਿਹੜੇ ਅਗਲੇ ਕਾਲਰ ਆ ਉਹ ਸਾਡੇ ਨਾਲ ਜੁੜ ਚੁੱਕੇ ਆ, ਆਓ ਜੀ ਕਰਦੇ ਹਾਂ ਉਹਨਾਂ ਨਾਲ ਗੱਲਾਂ ਬਾਤਾਂ। ਹੈਲੋ।
1: ਹੈਲੋ ਸਰ ਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ ਜੀ?
1: ਸਰ ਜੀ ਬਹੁਤ ਵਧੀਆ ਹਾਲ ਚਾਲ ਜੀ। ਸਰ ਜੀ ਸੰਨੀ ਭਗਤ ਬੋਲ ਰਿਹਾ ਜੀ, ਭਾਰਤ ਕੈਂਪ ਜਲੰਧਰ ਤੋਂ
0: ਜੀ। ਸੰਨੀ ਜੀ, ਔਰ ਅੱਜ ਦਾ ਮੌਸਮ ਕਿੱਦਾਂ ਦਾ ਹੈ ਜੀ?
1: ਮੌਸਮ ਸਰ ਜੀ 2 ਦਿਨ ਹੋ ਗਿਆ ਬਹੁਤ ਠੰਡੀ ਠੰਡੀ ਹਵਾ ਚੱਲਦੀ
0: ਜੀ। ਜੀ ਬਿਲਕੁਲ ਜੀ, ਕੱਲ ਦੀ ਜਿਹੜੀ ਬਾਰਿਸ਼ ਨੇ
1: ਰਾਹਤ ਮਿਲੀ ਜੀ।
0: ਹਾਂ ਜੀ, ਪਰ ਚਲੋ ਮੌਸਮ ਤਾਂ ਬਦਲਦਾ ਰਹਿੰਦਾ ਹੈ, ਪਰ ਲੇਕਿਨ ਜਿਹੜਾ ਇਹ ਤੰਬਾਕੂ ਦੇ ਕਰਕੇ ਜੋ ਹੋ ਰਿਹਾ ਨੁਕਸਾਨ ਜਿਹੜੇ ਲੋਕਾਂ ਨੂੰ ਜਾਂ ਹੋਰ ਚੀਜ਼ਾਂ ਦੇ ਬਾਰੇ, ਉਸ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਦੇ ਦਿਨ, ਯਾਨੀ ਅੱਜ 9 ਤੰਬਾਕੂ ਡੇ?
1: ਨਸ਼ਾ ਪੱਤਾ ਸਰ ਜੀ ਕੋਈ ਵੀ ਨਹੀਂ ਕਰਨਾ ਚਾਹੀਦਾ
0: ਜੀ।
1: ਤੇ ਜਿੱਦਾਂ ਤੁਸੀਂ ਦੱਸਣ ਦੇ ਵੀ ਆਸ ਪਾਸ ਕਿਤੇ ਨਸ਼ਾ ਵਿਕਦਾ ਵੀ ਹੋਏ ਤੇ ਦੱਸੋ।
0: ਹਾਂਜੀ ਜੀ,
1: ਸਰ ਜੀ ਸਾਡੇ ਵਿਕਦਾ ਸੀ ਤੇ ਸਾਡੇ ਉਹ ਹੈਗੇ ਤੇ ਪ੍ਰਧਾਨ ਜੀ
0: ਜੀ,
1: ਉਹਨਾਂ ਨੇ ਕੀਤੀ ਰਿਪੋਰਟ ਤੇ ਉਹਨਾਂ ਨੂੰ ਚੱਕ ਲਿਆ, ਉਹਨਾਂ ਨੇ ਜਿੰਨੇ ਵੀ ਮਤਲਬ ਇੱਥੇ ਨਸ਼ਾ ਪਤਾ ਕਰਨੇ ਸਾਰੇ ਬੰਦ ਕਰਾ ਛੜੇ।
0: ਚਲੋ ਬਹੁਤ ਵਧੀਆ ਗੱਲ ਹੈ ਜੀ ਇਹ, ਤੁਹਾਡੇ ਉੱਧਰ ਤੁਹਾਡੇ ਪ੍ਰਧਾਨ ਸਾਹਿਬ ਜਾਂ ਤੁਹਾਡੇ ਏਰੀਆ ਦੇ ਵਿੱਚ ਔਰ ਤੁਸੀਂ ਜਿੱਥੇ ਰਹਿੰਦੇ ਹੋ ਉੱਥੇ ਇਹ ਚੀਜ਼ ਚੱਲੀ ਹੈ। ਵੈਸੇ ਤੁਸੀਂ ਕਦੀ ਜ਼ਿੰਦਗੀ 'ਚ ਇਸ ਚੀਜ਼ ਨੂੰ ਕਦੀ ਅਪਣਾਉਣ ਦੀ ਕੋਸ਼ਿਸ਼ ਤਾਂ ਨਹੀਂ ਕੀਤੀ?
1: ਨਹੀਂ ਨਹੀਂ ਸਰ ਜੀ, ਆਪਾਂ ਕੋਈ ਨਸ਼ਾ ਪੱਤਾ ਨਹੀਂ ਕਰੀਦਾ ਜੀ।
0: ਜੀ ਬਹੁਤ ਵਧੀਆ।
1: ਸਰ ਜੀ ਕੋਈ ਨਸ਼ਾ ਕਰਦਾ ਵੀ ਆ,
0: ਹਾਂਜੀ
1: ਉਹਦਾ ਮਜ਼ਾਕ ਨਾ ਬਣਾਓ, ਉਹਨੂੰ ਸਮਝਾਉਣ ਦੀ ਕੋਸ਼ਿਸ਼।
0: ਜੀ ਬਿਲਕੁਲ, ਇਹ ਤੁਹਾਡੀ ਗੱਲ ਬਿਲਕੁਲ, ਇਹ ਜਿਹੜਾ ਆ ਮੁੱਦਾ ਜਿਹੜਾ ਆ ਬਿਲਕੁਲ ਸਹੀ ਚੀਜ਼ ਤੁਸੀਂ ਬੋਲੀ ਹੈ ਕਿ ਜਿਸ ਬੰਦੇ ਨੂੰ ਜਿਹੜੇ ਕਈ ਵਾਰੀ ਅਸੀਂ ਦੇਖਦੇ ਹਾਂ ਕੋਈ ਨਸ਼ੇ ਦੇ ਵਿੱਚ ਧੋਤੋ ਕੇ ਇੱਧਰ ਉੱਧਰ ਡਿੱਗਦਾ ਰਹਿੰਦਾ, ਦੁੱਖ ਹੁੰਦਾ ਆ ਜਾਂ ਕੋਈ ਚੀਜ਼ਾਂ ਹੁੰਦੀਆਂ ਨੇ ਬੰਦੇ ਨੂੰ ਜਿਹੜਾ ਕਿ ਇਸ ਚੀਜ਼ ਵੱਲ ਚੱਲ ਜਾਂਦਾ ਹੈ ਜਾਂ ਕੋਈ ਹੋਰ ਪਰਸਨ ਇਸ ਚੀਜ਼ ਵੱਲ ਉਸਨੂੰ ਲਗਾ ਦਿੰਦਾ, ਪਰ ਇਸ ਨੂੰ ਸਮਝਾਉਣਾ ਪੈਣਾ ਆ, ਉਸਨੂੰ ਦੱਸਣਾ ਪੈਣਾ ਕਿ ਇਹ ਚੀਜ਼ ਤੁਹਾਡੇ ਲਈ ਗਲਤ ਹੈ। ਵੈਸੇ ਵੀ ਜਿਹੜਾ ਤੰਬਾਕੂ ਹੈ ਬਹੁਤ ਜ਼ਿਆਦਾ ਹਾਨੀਕਾਰਕ ਹੈ ਸਾਡੀ ਸਿਹਤ ਦੇ ਲਈ, ਫੇਫੜਿਆਂ ਦੇ ਲਈ, ਮੂੰਹ ਦੇ ਲਈ, ਜ਼ੁਬਾਨ ਦੇ ਲਈ ਔਰ ਆਸ ਪਾਸ ਦੇ ਲਈ ਵੀ, ਕਿਉਂਕਿ ਉਹ ਦੇਖਣ ਵਿੱਚ ਵੀ ਮਾੜਾ ਹੀ ਲੱਗਦਾ ਜਦੋਂ ਵੀ ਬੰਦਾ ਉਹ ਥੁੱਕਦਾ।
1: ਮੇਰਾ ਮੈਂ ਨਾਲ ਚਲੋ ਨਹੀਂ ਲੈਣਾ ਚਾਹੁੰਦਾ ਉਸਦਾ ਦੋਸਤ ਦਾ, ਮੇਰਾ ਫਰੈਂਡ ਹੈਗਾ ਸੀ ਇੱਕ, ਸਰ ਜੀ ਉਹ ਬਹੁਤ ਨਸ਼ਾ ਪੱਤਾ ਕਰਦਾ ਜੀ
0: ਜੀ।
1: ਸਰ ਜੀ ਉਹਨੂੰ ਆਪਾਂ ਬੜਾ ਸਮਝਾਇਆ ਜੇ ਇਹ ਨਸ਼ਾ ਕਰਨਾ ਬਹੁਤ ਗਲਤ ਕੰਮ ਆ।
0: ਹਾਂਜੀ।
1: ਤੇ ਸਰ ਜੀ ਉਹਨੂੰ ਹੌਲੀ ਹੌਲੀ ਸਮਝਾਉਂਦੇ ਸਮਝਾਉਂਦੇ ਅੱਜ ਉਹ ਮੁੰਡਾ ਦੇਖ ਲਓ ਸਰ ਜੀ ਬਾਹਰ ਚਲ ਗਿਆ ਜੇਲ੍ਹ, ਇੱਥੇ ਸੜਕਾਂ 'ਤੇ ਮਿਲਦਾ ਰਹਿੰਦਾ, ਕਦੀ ਉੱਥੇ ਨਸ਼ਾ ਕਰ ਕਦੀ ਉੱਥੇ ਨਸ਼ਾ, ਅਤੇ ਡਿੱਗਾ

0: ਜੀ ਬਿਲਕੁਲ ਜੀ, ਤੁਹਾਡੇ ਇਸ ਕਦਮ ਦੇ ਉੱਤੇ ਜੋ ਤੁਸੀਂ ਕੀਤਾ ਹੈ ਆਪਣੇ ਦੋਸਤ ਦੇ ਲਈ ਔਰ ਤੁਹਾਡੇ ਜੋ ਵੀ ਤੁਹਾਡੇ ਪ੍ਰਧਾਨ ਜੀ ਨੇ ਵੀ ਆਪਣੇ ਏਰੀਏ ਦੇ ਲਈ ਵੀ ਕੀਤਾ ਹੈ ਉਸ ਦੇ ਲਈ ਇਹ ਤਾਂ ਬਣਦੇ ਹੈ ਜੀ, ਕਿਉਂਕਿ ਇਹ ਜੇ ਆਪਾਂ ਮੋਟੀਵੇਸ਼ਨ ਸਾਰਿਆਂ ਨੂੰ ਨਹੀਂ ਦੇਵਾਂਗੇ ਤਾਂ ਬਾਕੀ ਵੀ ਫਿਰ ਇਸ ਵੱਲ ਨਹੀਂ ਧਿਆਨ ਦੇਣਗੇ। ਬਹੁਤ ਜ਼ਰੂਰੀ ਚੀਜ਼ ਹੈ, ਤੁਸੀਂ ਜੋ ਕੀਤਾ ਬਹੁਤ ਵਧੀਆ ਕੀਤਾ ਹੈ।
1: ਬਾਕੀ ਸਰ ਜੀ ਤੁਸੀਂ ਵੀ ਬਹੁਤ ਵਧੀਆ ਪ੍ਰੋਗਰਾਮ ਪੇਸ਼ ਕਰਨ ਦੇ, ਔਰ ਪਹਿਲੀ ਵਾਰੀ ਤੁਹਾਡੇ ਨਾਲ ਸਰ ਜੀ ਗੱਲਬਾਤ ਹੋ ਰਹੀ ਹੈ।
0: ਮੇਰੀ ਵੀ ਪਹਿਲੀ ਵਾਰੀ ਹੋ ਰਹੀ ਹੈ ਤੁਹਾਡੇ
1: ਨਾਲ। ਜੀ ਹਾਂਜੀ ਸਰ ਜੀ, ਤੁਸੀਂ ਆਉਂਦੇ ਜਾਂਦੇ ਰਹਿ ਕਰੋ, ਏਦਾਂ ਦੇ ਵਧੀਆ ਵਧੀਆ ਟੋਪਿਕ ਲਿਆਉਂਦੇ ਰਹਿ ਕਰੋ ਸਰ
0: ਜੀ। ਬਿਲਕੁਲ ਜੀ ਬਿਲਕੁਲ, ਔਰ ਗਾਣਾ ਕਿਹੜਾ ਸੁਣਨਾ ਹੈ ਜੀ?
1: ਗਾਣਾ ਸਰ ਜੀ ਆਖੇ ਫਿਲਮ ਦਾ ਸੁਣਾ ਦਿਓ, ਮਿਲਤੀ ਹੈ ਮੁਹੱਬਤ ਜ਼ਿੰਦਗੀ ਮੈਂ ਕਭੀ ਕਭੀ।
0: ਜੀ ਤੁਹਾਡਾ ਗਾਣਾ ਰੇਡੀ ਹੈ ਜੀ ਲਤਾ ਮੰਗੇਸ਼ਕਰ ਜੀ ਦੀ ਆਵਾਜ਼ ਦੇ ਵਿੱਚ। ਤੁਹਾਡੇ ਨਾਲ ਗੱਲ ਕਰਕੇ ਬਹੁਤ ਬਹੁਤ ਵਧੀਆ ਲੱਗਾ ਜੀ,
1: ਬਹੁਤ ਬਹੁਤ ਸ਼ੁਕਰੀਆ ਸਰ ਜੀ,
0: ਬਹੁਤ ਬਹੁਤ ਸ਼ੁਕਰੀਆ ਜੀ। ਜੀ ਗੱਲ ਹੋਈ ਜੀ ਸੰਨੀ ਜੀ ਨਾਲ, ਉਹਨਾਂ ਨੇ ਬਹੁਤ ਵਧੀਆ ਚੀਜ਼ਾਂ ਦੱਸੀਆਂ, ਔਰ ਉਮੀਦ ਕਰਦਾ ਹਾਂ ਤੁਹਾਨੂੰ ਵੀ ਇਸ ਦੇ ਉੱਤੇ ਮੈਸੇਜ ਮਿਲਿਆ ਹੋਏਗਾ। ਜਿਹੜੇ ਵੀ ਲਿਸਨਰ ਸੁਣ ਰਹੇ ਨੇ ਇਸ ਵੇਲੇ, ਜਾਂ ਉਹ ਚੀਜ਼ ਜਾਂ ਕੋਈ ਵੀ ਸਾਡੇ ਪ੍ਰੋਗਰਾਮ ਨੂੰ ਇਸ ਵੇਲੇ ਇੰਜੋਏ ਕਰ ਰਿਹਾ ਹੈ, ਤਾਂ ਜੇ ਉਹ ਇਸ ਚੀਜ਼ ਦਾ ਸੇਵਨ ਕਰਦਾ ਹੈ ਤਾਂ ਦੋਸਤੋ ਇਹ ਸੇਵਨ ਹੌਲੀ ਹੌਲੀ ਘਟਾ ਦਿਉ। ਇੱਕਦਮ ਨਹੀਂ ਘਟਦਾ, ਇਸ ਦੇ ਕਈ ਤਰੀਕੇ ਨੇ, ਉਸ ਦਾ ਤੁਸੀਂ ਸੇਵਨ ਕਰੋ, ਮਤਲਬ ਐਂਟੀ ਜਿਹੜਾ ਚੀਜ਼ਾਂ ਹੁੰਦੀਆਂ ਨੇ ਉਸ ਨੂੰ ਲੈ ਕੇ। ਉਹ ਵੀ ਮੈਂ ਦੱਸ ਦਿੰਦਾ ਕਿ ਵਿਸ਼ਵ ਤੰਬਾਕੂ ਰਹਿਤ ਦਿਵਸ 'ਤੇ ਪੰਜਾਬ ਪੁਲਿਸ ਅਤੇ ਸਿਹਤ ਵਿਭਾਗ ਵਰਗੀਆਂ ਸੰਸਥਾਵਾਂ ਵੱਲੋਂ ਸਮਾਜ ਨੂੰ ਨਸ਼ਾ ਮੁਕਤ ਬਣਾਉਣ ਲਈ ਜਾਗਰੂਕਤਾ ਰੈਲੀਆਂ ਕੱਢੀਆਂ ਜਾਂਦੀਆਂ ਨੇ, ਅਤੇ ਲੋਕਾਂ ਨੂੰ ਤੰਬਾਕੂ ਨਾ ਵਰਤਣ ਦੀ ਸਹੁੰ ਵੀ ਚੁਕਾਈ ਜਾਂਦੀ ਹੈ। ਇਸ ਨੂੰ ਛੱਡਣ ਲਈ ਤੰਬਾਕੂ ਦੀ ਆਦਤ ਨੂੰ ਦ੍ਰਿੜ ਇਰਾਦੇ, ਡਾਕਟਰੀ ਸਲਾਹ ਯਾਨੀ ਕਾਉਂਸਲਿੰਗ ਜਿਹੜੀ ਹੁੰਦੀ ਹੈ, ਅਤੇ ਨਿਕੋਟੀਨ ਜਿਹੜੀ ਆ ਜਿਹੜਾ ਇਹਦੇ ਵਿੱਚ ਪਾਇਆ ਜਾਂਦਾ ਨਿਕੋਟੀਨ ਰਿਪਲੇਸਮੈਂਟ ਥੈਰੇਪੀ ਦੀ ਮਦਦ ਨਾਲ ਇਸ ਨੂੰ ਛੱਡਿਆ ਜਾ ਸਕਦਾ ਹੈ, ਅਤੇ ਕਈ ਜਿਹੜੇ ਆ ਨਸ਼ਾ ਛੁਡਾਊ ਕੇਂਦਰ ਵੀ ਨੇ ਜਿਹੜੇ ਫ੍ਰੀ ਇਲਾਜ ਵੀ ਕਰਦੇ ਨੇ। ਤਾਂ ਦੋਸਤੋ ਆਓ ਇਹਨਾਂ ਦੀ ਫਰਮਾਇਸ਼ ਅਸੀਂ ਪੂਰੀ ਕਰਦੇ ਹਾਂ, ਤੁਸੀਂ ਵੀ ਸਾਡੇ ਨਾਲ ਜੁੜ ਸਕਦੇ ਹੋ 0181 23 42 174 01812342174 ਅਤੇ ਆਪਣੀ ਫਰਮਾਇਸ਼ ਵੀ ਦੱਸੋ, ਅਤੇ ਅੱਜ ਦੇ ਜਿਹੜੇ ਇਸ ਵਿਸ਼ੇ ਦੇ ਉੱਤੇ ਸਾਡੇ ਨਾਲ ਥੋੜ੍ਹੀ ਬਹੁਤੀ ਗੱਲਾਂ ਬਾਤਾਂ ਵੀ ਕਰੋ।

0: ਜੀ ਦੋਸਤੋ, ਜੀ ਇੱਕ ਕੋਲਰ ਸਾਡੇ ਨਾਲ ਹੋਰ ਜੁੜ ਚੁੱਕੇ ਹਾਂ ਜੀ। ਪਰ ਉਸ ਤੋਂ ਪਹਿਲਾਂ ਤੰਬਾਕੂ ਦੇ ਉੱਤੇ ਗੱਲ ਕਰ ਰਹੇ ਹਾਂ, ਨੋ ਤੰਬਾਕੂ ਡੇ ਦੇ ਉੱਤੇ। ਤੁਹਾਨੂੰ ਪਤਾ ਤੰਬਾਕੂ ਉਗਾਉਣ ਲਈ ਕੀ ਕੀ ਕੀਤਾ ਜਾਂਦਾ? ਤੰਬਾਕੂ ਉਗਾਉਣ ਲਈ ਲੱਖਾਂ ਹੈਕਟੇਅਰ ਜ਼ਮੀਨ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਜਿਹੜੀ ਆ ਉਹ ਘੱਟ ਜਾਂਦੀ ਹੈ। ਅਤੇ ਇੱਕ ਹੋਰ ਗੱਲ, ਤੰਬਾਕੂ ਦੀ ਪ੍ਰੋਸੈਸਿੰਗ ਲਈ ਵੱਡੇ ਪੱਧਰ 'ਤੇ ਜੰਗਲਾਂ ਦੀ ਕਟਾਈ ਕੀਤੀ ਜਾਂਦੀ ਹੈ, ਜੋ ਕੁਦਰਤ ਲਈ ਵੱਡਾ ਖਤਰਾ ਹੈ। ਵਾਤਾਵਰਨ ਨਾਲ ਵੀ ਛੇੜਖਾਨੀ ਇਹ ਕੀਤੀ ਜਾਂਦੀ ਹੈ ਤੰਬਾਕੂ ਉਗਾਉਣ ਦੇ ਲਈ। ਸੋ ਦੋਸਤੋ ਦੇਖੋ ਜੀ, ਤੰਬਾਕੂ ਸਾਡੇ ਲਈ ਤਾਂ ਨੁਕਸਾਨਦੇਹ ਹੈ ਹੀ ਹੈ, ਅਤੇ ਵਾਤਾਵਰਨ ਲਈ ਵੀ ਇਹ ਨੁਕਸਾਨਦੇਹ ਹੈ। ਸੋ ਆਓ ਜਿਹੜੇ ਕਾਲਰ ਜੁੜੇ ਹੋਏ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹੈਲੋ।
1: ਹੈਲੋ ਸਰ ਜੀ, ਨਮਸਕਾਰ ਜੀ।
0: ਨਮਸਕਾਰ ਸਰ ਜੀ, ਕੌਣ ਸਾਹਿਬ ਗੱਲ ਕਰ ਰਹੇ?
1: ਹਾਂਜੀ ਸਰ ਜੀ, ਮੈਂ ਪੌਲ ਬੋਲਦਾ, ਸਰਾਭਾ ਨਗਰ ਜਲੰਧਰ ਤੋਂ।
0: ਜੀ ਪੌਲ ਸਾਹਿਬ ਜੀ, ਕੀ ਹਾਲ ਚਾਲ ਹੈ ਜੀ ਤੁਹਾਡੇ?
1: ਸਰ ਬਹੁਤ ਵਧੀਆ, ਠੀਕ ਹੈ, ਤੁਸੀਂ ਆਪਣੇ ਸੁਣਾਓ?
0: ਬਸ ਵਧੀਆ ਜੀ, ਤੁਹਾਡੇ ਨਾਲ ਗੱਲ ਕਰਕੇ ਵਧੀਆ ਹੋ ਗਿਆ ਜੀ। ਅਤੇ ਪੌਲ ਸਾਹਿਬ ਜੀ, ਅੱਜ ਦੇ ਵਿਸ਼ੇ ਯਾਨੀ ਕਿ ਨੋ ਤੰਬਾਕੂ ਡੇ ਦੇ ਉੱਤੇ ਤੁਸੀਂ ਕੁਝ ਕਹਿਣਾ ਚਾਹੋਗੇ? ਕੁਝ ਕੋਈ ਵੀ
1: ਦੇਖੋ ਜੀ, ਨਸ਼ਾ ਤਾਂ ਕੋਈ ਵੀ ਮਾੜਾ ਹੈ ਜੀ, ਜਿਹੜਾ ਵੀ ਨਸ਼ਾ ਕੋਈ ਵੀ ਕਰਦਾ ਨਾ ਉਹ ਮਾੜਾ ਹੈ ਨਸ਼ਾ
0: ਜੀ।
1: ਤੇ ਲੋੜ ਤੋਂ ਵੱਧ ਕਿਸੇ ਚੀਜ਼ ਦਾ ਵੀ ਨਸ਼ਾ ਕੀਤਾ ਜਾਵੇ ਤਾਂ ਉਹ ਸਭ ਤੋਂ ਨੁਕਸਾਨ ਹੀ ਕਰਦਾ ਹੈ।
0: ਹਾਂਜੀ,
1: ਆਪਾਂ ਖਾਣਾ ਖਾ ਲਈਏ ਵੱਧ ਤਾਂ ਖਾਣਾ ਵੀ ਨੁਕਸਾਨ ਕਰਦਾ, ਤੇ ਨਸ਼ੇ ਤੇ ਜਿਹੜੀਆਂ ਨਸ਼ੇ ਵਾਲੀਆਂ ਚੀਜ਼ਾਂ ਤਾਂ ਮਾੜੀਆਂ ਹੈਗੀਆਂ ਜੀ।
0: ਹਾਂਜੀ, ਇਹ ਤਾਂ ਹੈ ਜੀ। ਔਰ ਜਿੱਦਾਂ ਤੁਸੀਂ ਹੁਣ ਸਰਾਭਾ ਨਗਰ ਤੋਂ ਰਹਿੰਦੇ ਹੋ, ਤੁਹਾਡੇ ਏਰੀਏ ਦੇ ਵਿੱਚ ਤੁਸੀਂ ਕੀ ਚੇਂਜ ਦੇਖ ਰਹੇ ਹੋ? ਜਾਂ ਪਹਿਲਾਂ ਘੱਟ ਸੀ ਨਸ਼ਾ, ਹੁਣ ਵੱਧ ਗਿਆ, ਜਾਂ ਹੁਣ ਮਤਲਬ
1: ਦੇਖੋ
0: ਪਹਿਲਾਂ ਵੱਧ ਸੀ ਹੁਣ ਘੱਟ ਗਿਆ? ਕੁਛ
1: ਹੋਰ ਗੱਲ ਇੱਥੇ ਕਹਿਣੀ ਚਾਹੁੰਦਾ, ਜਿੱਦਾਂ ਹੁਣ ਜਿਹੜਾ ਸਿਗਰਟ ਦਾ ਨਸ਼ਾ ਜਾਂ ਤੰਬਾਕੂ ਦਾ ਨਸ਼ਾ ਆ, ਇਹ ਉਹਨਾਂ ਮੈਂ ਕਹਿੰਦਾ ਨੁਕਸਾਨ ਤਾਂ ਕਰਦਾ।
0: ਹਾਂਜੀ,
1: ਪਰ ਹੋਰ ਜਿਹੜੇ ਨਸ਼ੇ ਦੂਜੇ ਲੋਕੀ ਕਰਦੇ ਨੇ, ਚਿੱਟੇ ਚੁੱਟੇ ਉਰੇ ਪਰੇ ਹੋਰ ਇੱਦਾਂ ਦੀਆਂ ਚੀਜ਼ਾਂ, ਉਹ ਜ਼ਿਆਦਾ ਬਹੁਤ ਨੁਕਸਾਨ ਕਰਦੀਆਂ, ਉਹਦੇ ਨਾਲ ਪੈਸੇ ਦੀ ਵੀ ਬਹੁਤ ਜ਼ਿਆਦਾ ਬਰਬਾਦੀ ਆ ਅਤੇ ਸਿਹਤ ਦੀ ਵੀ ਬਹੁਤ ਜ਼ਿਆਦਾ ਬਰਬਾਦੀ।
0: ਜੀ ਬਿਲਕੁਲ ਜੀ, ਉਹ ਤਾਂ ਹੈ ਹੀ ਹੈ ਜੀ, ਉਹ ਨੁਕਸਾਨ ਤਾਂ ਬਹੁਤ ਵੱਡਾ ਹੈ, ਉਹ ਹੈ ਵੀ ਇਲੀਗਲ ਹੈ ਜੀ। ਉਹਦਾ ਜਿਹੜਾ ਆ ਉਸਦੇ ਉੱਤੇ ਜਿਹੜੀ ਪੰਜਾਬ ਪੁਲਿਸ ਹੋ ਗਈ ਜਾਂ ਹੋਰ ਵੀ ਕਈ ਜਿਹੜੇ ਸਾਡੇ ਦਾਇਰੇ ਆ, ਉਹ ਇਸ ਦੇ ਉੱਤੇ ਸਖ਼ਤ ਕਾਰਵਾਈਆਂ ਕਰ ਰਹੇ ਨੇ।
1: ਬਿਲਕੁਲ ਜੀ, ਬਿਲਕੁਲ।
0: ਹਾਂਜੀ, ਪਰ ਜਿੱਦਾਂ ਹੁਣ ਸਿਗਰਟ, ਬੀੜੀ ਆਹ ਚੀਜ਼ਾਂ ਵੀ ਆ, ਇਹ ਵਾਤਾਵਰਨ ਨੂੰ ਵੀ ਪ੍ਰਦੂਸ਼ਿਤ ਕਰਦੀਆਂ ਹੁਣ?
1: ਬਿਲਕੁਲ ਕਰਦੀਆਂ ਜੀ, ਕਰਦੀਆਂ ਬਿਲਕੁਲ। ਜੇ ਇੱਕ ਬੰਦਾ ਘਰ ਵਿੱਚ ਇਸ ਚੀਜ਼ ਨੂੰ ਯੂਜ਼ ਕਰਦਾ ਤਾਂ ਬਾਕੀ ਸਾਰਿਆਂ ਨੂੰ ਉੱਤੇ ਅਸਰ ਪੈਂਦਾ।
0: ਜੀ ਬਿਲਕੁਲ ਜੀ। ਔਰ ਜਿਹੜਾ ਇਸ ਚੀਜ਼ ਦੀ ਵਰਤੋਂ ਨਹੀਂ ਕਰਦਾ, ਉਹਦੇ ਲਾਗੇ ਜਿਹੜਾ ਬੰਦਾ ਵਰਤ ਰਿਹਾ ਆ, ਉਸ ਨੂੰ ਘੱਟ ਨੁਕਸਾਨ ਹੁੰਦਾ, ਪਰ ਜਿਹੜਾ ਨਹੀਂ ਵਰਤਦਾ ਅਜੇ ਉਹ
1: ਇਸ ਜ਼ਿਆਦਾ ਨੁਕਸਾਨ ਹੁੰਦਾ, ਕਿਉਂਕਿ ਉਹਦੀ ਹੈਬਿਟ ਬਣ ਚੁੱਕੀ ਹੁੰਦੀ ਹੈ।
0: ਹਾਂਜੀ ਬਿਲਕੁਲ ਜੀ। ਤੇ ਇਹਨਾਂ ਚੀਜ਼ਾਂ ਦੇ ਉੱਤੇ ਸਾਨੂੰ ਖੁਦ ਨੂੰ ਹੀ ਜ਼ਿੰਮੇਵਾਰ ਬਣਨਾ ਪੈਣਾ ਹੈ।
1: ਬਿਲਕੁਲ ਜੀ, ਬਿਲਕੁਲ।
0: ਹਾਂ, ਔਰ ਬਾਕੀ ਜਿਹੜੇ ਵੀ ਆ, ਜਿਹੜੇ ਵੀ ਲੋਕ ਨੇ ਜਾਂ ਜੋ ਵੀ ਸਾਡੇ ਸ਼ਰੋਤਾ ਇਸ ਵੇਲੇ ਸੁਣ ਰਹੇ ਨੇ, ਜੇ ਉਹ ਥੋੜ੍ਹਾ ਜਿਹਾ ਆਪਣੇ ਆਪ ਨੂੰ ਥੋੜ੍ਹਾ ਜਿਹਾ ਸਟਰੋਂਗ ਬਣਾ ਕੇ, ਜਿੱਦਾਂ ਵੀ ਕੋਈ ਦੇਖ ਲੈਂਦੇ ਆ ਕਿ ਕੋਈ ਸਿਗਰਟ ਬੀੜੀ ਪੀ ਰਿਹਾ ਹੈ ਜਾਂ ਕੁਛ ਲੱਗਦਾ ਹੈ ਕਿ ਉਹਨਾਂ ਨੂੰ ਸਮਝਾ ਕੇ ਇਸ ਚੀਜ਼ ਨੂੰ ਹਟਾਇਆ ਜਾ ਸਕਦਾ ਹੈ, ਤਾਂ ਜ਼ਰੂਰ ਕਰਨਾ ਚਾਹੀਦਾ ਹੈ। ਕਿਉਂ ਸਰ ਜੀ, ਤੁਸੀਂ ਕੀ ਕਹਿੰਦੇ ਹੋ? ਅਤੇ ਪੌਲ ਸਾਹਿਬ ਜੀ, ਤੁਸੀਂ ਕਿਹੜਾ ਗਾਣਾ ਸੁਣਨਾ ਚਾਹ ਰਹੇ ਹੋ?
1: ਗਾਣਾ ਸਰ ਸੁਣਾ ਦਿਓ, ਸੰਬੰਧ ਪਿਕਚਰ ਦਾ, ਮੁਕੇਸ਼ ਜੀ ਦੀ ਆਵਾਜ਼ ਵਿੱਚ ਚੱਲ ਅਕੇਲਾ ਚੱਲ ਅਕੇਲਾ।
0: ਜੀ, ਗਾਣਾ ਤੁਹਾਡਾ ਰੇਡੀ ਹੈ, ਫਰਮਾਇਸ਼ ਅਸੀਂ ਤੁਹਾਡੀ ਪੂਰੀ ਕਰਨ ਜਾ ਰਹੇ ਹਾਂ। ਅਤੇ ਤੁਹਾਡੇ ਨਾਲ ਗੱਲਬਾਤ ਕਰਕੇ ਸਾਨੂੰ ਬਹੁਤ ਵਧੀਆ ਲੱਗਿਆ, ਔਰ ਤੁਹਾਡਾ ਮੈਸੇਜ ਵੀ ਜਿਹੜਾ ਹੈ ਉਮੀਦ ਕਰਦਾ ਹਾਂ ਬਾਕੀਆਂ ਤੱਕ ਪਹੁੰਚ ਗਿਆ ਹੋਵੇਗਾ। ਅਤੇ ਆਓ,
1: ਸ਼ੁਕਰੀਆ ਤੁਹਾਡਾ
0: ਜੀ, ਤੁਹਾਡਾ ਵੀ ਸ਼ੁਕਰੀਆ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਔਰ ਜੁੜਨ ਦੇ ਲਈ। ਸੋ ਦੋਸਤੋ, ਇਹ ਸੀ ਪੌਲ ਸਾਹਿਬ ਜੀ, ਔਰ ਉਹਨਾਂ ਨੇ ਬਹੁਤ ਵਧੀਆ ਸਾਨੂੰ ਸੰਦੇਸ਼ ਵੀ ਦਿੱਤਾ ਹੈ, ਔਰ ਸਾਰੇ ਹੀ ਜਿਹੜੇ ਸਾਡੇ ਨਾਲ ਗੱਲ ਕਰ ਰਹੇ ਨੇ, ਸਾਰਿਆਂ ਦਾ ਹੀ ਇਹੀ ਕਹਿਣਾ ਕਿ ਇਹ ਚੀਜ਼ ਗਲਤ ਹੈ। ਅਤੇ ਆਓ ਸੁਣਦੇ ਇਹਨਾਂ ਦੀ ਫਰਮਾਇਸ਼ ਕੀਤਾ ਹੋਇਆ ਗੀਤ, ਔਰ ਤੁਸੀਂ ਵੀ ਸਾਡੇ ਨਾਲ ਜੁੜ ਸਕਦੇ ਹੋ 0181 23 42 174 ਤੇ, 01824271 74 ਤੇ।

0: ਜੀ ਦੋਸਤੋ, ਇੱਕ ਵਾਰ ਫਿਰ ਤੋਂ ਅਸੀਂ ਜੁੜ ਚੁੱਕੇ ਹਾਂ ਜੀ ਹੈਲੋ ਜਲੰਧਰ ਪ੍ਰੋਗਰਾਮ ਦੇ ਨਾਲ, ਔਰ ਦੋਸਤ ਤੁਹਾਡਾ ਕੁਲਦੀਪ ਤੁਹਾਡੇ ਨਾਲ ਜੁੜਿਆ ਹੋਇਆ ਜੀ, ਔਰ ਅਗਲੇ ਕਾਲਰ ਵੀ ਸਾਡੇ ਨਾਲ ਆ ਚੁੱਕੇ ਨੇ ਜੀ। ਆਓ ਗੱਲਬਾਤ ਕਰਦੇ ਹਾਂ ਜੀ ਅਗਲੇ ਕਾਲਰ ਦੇ ਨਾਲ। ਹੈਲੋ
1: ਕੁਲਦੀਪ ਸਿੰਘ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ ਜੀ, ਕੌਣ ਸਾਹਿਬ ਗੱਲ ਕਰ ਰਹੇ?
1: ਮੈਂ ਜੀ ਕੁਲਦੀਪ ਸਿੰਘ ਬੋਲਦਾ, ਪਿੰਡ ਲਾਧੀ ਖੁਰ ਦੀ, ਜ਼ਿਲ੍ਹਾ ਲੁਧਿਆਣਾ ਜੀ।
0: ਜੀ ਤੁਸੀਂ ਵੀ ਕੁਲਦੀਪ, ਮੈਂ ਵੀ ਕੁਲਦੀਪ। ਚਲੋ ਜੀ, ਬਹੁਤ ਵਧੀਆ ਲੱਗਿਆ। ਬਿਲਕੁਲ ਜੀ, ਬਿਲਕੁਲ ਜੀ, ਬਿਲਕੁਲ। ਔਰ
1: ਤੁਹਾਡਾ ਦੂਜਾ ਪ੍ਰੋਗਰਾਮ ਅੱਜ ਪੇਸ਼ ਕਰ ਰਹੇ
0: ਹਾਂ। ਹਾਂਜੀ ਹਾਂਜੀ
1: ਹਾਂਜੀ, ਛੇਤੀ ਛੇਤੀ ਆਇਆ ਕਰੋ ਇਸ ਪ੍ਰੋਗਰਾਮ 'ਚ।
0: ਅਸੀਂ ਤਾਂ ਚਾਹੁੰਦੇ ਹਾਂ ਅਸੀਂ ਰੋਜ਼ ਹੀ ਤੁਹਾਡੇ ਨਾਲ ਜੁੜੇ ਰਹੀਏ। ਅਤੇ ਕੁਲਦੀਪ ਜੀ, ਤੁਸੀਂ ਕੀ ਕਹਿਣਾ ਚਾਹੋਗੇ, ਜਿਹੜਾ ਤੰਬਾਕੂ ਆ ਉਸਦਾ ਜਿਹੜਾ ਸੇਵਨ ਕਰਦੇ ਆ ਉਸਦੇ ਬਾਰੇ, ਜਾਂ ਤੁਸੀਂ ਆਲੇ ਦੁਆਲੇ ਕੁਛ ਦੇਖਦੇ ਹੋ ਤੇ ਤੁਸੀਂ ਕੁਝ ਸੁਝਾਅ ਜਾਂ ਕੁਝ ਮੈਸੇਜ ਦੇਣਾ ਚਾਹੋਗੇ?
1: ਸਰ ਦੇਖੋ, ਜਿਹੜੇ ਨਾ ਛੋਟੇ ਛੋਟੇ ਬੱਚੇ ਆ,
0: ਹਾਂਜੀ,
1: ਐਵੇਂ 10-10 ਸਾਲਾਂ ਦੇ ਨਸ਼ਾ ਕਰਦੇ ਆ ਜੀ ਤੰਬਾਕੂ ਦਾ,
0: ਹਾਂਜੀ,
1: ਉਹਨਾਂ ਦੀ ਜ਼ਿੰਦਗੀ ਦੱਸੋ ਕਿਵੇਂ ਲੰਘੂਗੀ?
0: ਬਿਲਕੁਲ ਜੀ, ਬਿਲਕੁਲ, ਬੱਚਿਆਂ ਲਈ ਤਾਂ ਇਹ ਹਾਨੀਕਾਰਕ ਹੈ ਹੀ ਹੈ।
1: ਸਰੀਰਕ ਤਬਾਹ ਹੋ ਜਾਣਾ ਜੀ ਜਨ ਨੂੰ, ਉਹਨਾਂ ਦਾ ਵਿਆਹ ਸ਼ਾਦੀ ਹੋਣਾ।
0: ਹਾਂਜੀ ਹਾਂਜੀ
1: ਹਾਂਜੀ
0: ਜੀ, ਬਿਲਕੁਲ।
1: ਮੇਰੀ ਤਾਂ ਬੇਨਤੀ ਹੈ ਵੀ ਨਸ਼ਿਆਂ 'ਚ ਕੁਛ ਨੀ ਰੱਖਿਆ ਜੀ, ਨਸ਼ਾ ਨਾ ਵਰਤੋ। ਇਹ ਜਿਹੜੀ ਬਾਹਲੀ ਗਰੀਬ ਜਨਤਾ ਜੀ, ਉਹ ਇਹੋ ਜਿਹਾ ਕੁਛ ਲੀੜੀਆਂ ਪੁੜੀਆਂ ਬਾਹਲੀਆਂ ਪੀਂਦੇ, ਸਿਗਰਟਾਂ ਪੀਂਦੇ ਆ
0: ਜੀ, ਜੋ ਕਿ ਦੇਖਣ ਦੇ ਵਿੱਚ ਵੀ ਸਹੀ ਨੀ ਲੱਗਦਾ। ਤੇ ਜਿਹੜੇ
1: ਆਲੇ ਦੇਖਦਾ ਰਹਿੰਦਾ ਉੱਥੇ ਪਾਸੇ, ਸਰ ਖੇਤਾਂ ਨੂੰ ਜਾਂਦਾ।
0: ਜੀ ਬਿਲਕੁਲ। ਤੇ ਤੁਸੀਂ ਕੋਈ
1: ਮਾੜੀ ਗੱਲ ਹੈ ਸਰ।
0: ਹਾਂਜੀ ਬਿਲਕੁਲ, ਇਹ ਤਾਂ ਹੈ। ਤੁਸੀਂ ਕੋਈ ਏਦਾਂ ਦਾ ਕਦਮ ਚੁੱਕਿਆ ਜਿਹੜਾ ਕਿ ਕਿਸੇ ਨੂੰ ਸਮਝਾਇਆ ਹੋਵੇ ਵੀ ਨਸ਼ਾ ਕਾਕਾ, ਇਹ ਨਸ਼ਾ ਜਿਹੜਾ ਆ?
1: ਅੱਜ ਕੱਲ ਕੋਈ ਨੀ ਸਮਝਦਾ, ਉਹ ਕਹਿੰਦੇ ਅਸੀਂ ਆਪਦੇ ਨਸ਼ੇ 'ਚ ਟੋਨਾ ਜੀ।
0: ਚਲੋ ਇਹ ਤਾਂ ਹੈ ਹੀ ਹੈ, ਪਰ ਫਿਰ ਵੀ ਸਾਡਾ ਫਰਜ਼ ਬਣਦਾ ਹੈ ਹਰ ਇੱਕ ਨੂੰ ਇਹ ਦੱਸਣਾ ਕਿ ਇਹ ਚੀਜ਼ ਮਾੜੀ ਹੈ ਤੇ ਇਸ ਦਾ ਸੇਵਨ। ਹਾਂਜੀ ਹਾਂਜੀ, ਤੇ ਅੱਜ ਕਿਹੜਾ ਗਾਣਾ ਸੁਣਨਾ ਜੀ ਤੁਸੀਂ?
1: ਰਣਬੀਰ ਜੀ ਗਾਣਾ ਅੱਜ ਲਾ ਦੋ ਤੁਸੀਂ, ਮਨਜੀਤੇ ਤੇ ਜਗਜੀਤੇ ਦਾ
0: ਜੀ
1: ਗਾਣੇ ਦੇ ਬੋਲ ਆ ਜੀ, ਜਦੋਂ ਜਦੋਂ ਵੀ ਬੰਦਾ ਜੇ ਬੋਲੇ ਤਾਂ
0: ਜੀ। ਬਿਲਕੁਲ
1: ਜੀ, ਰਣਬੀਰ ਜੀ ਜੀ ਕਰਦੇ ਆ ਜੀ।
0: ਠੀਕ ਹੈ ਜੀ, ਤੇ ਗਾਣਾ ਤੁਹਾਡਾ ਰੈਡੀ ਹੈ ਜੀ, ਆਓ ਸੁਣਦੇ ਹਾਂ। ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਵਧੀਆ ਲੱਗਿਆ ਜੀ, ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਦਾ ਜੀ, ਧੰਨਵਾਦ ਜੀ। ਜੀ ਦੋਸਤੋ, ਇਹਨਾਂ ਦੀ ਫਰਮਾਇਸ਼ ਰੇਡੀ ਹੈ, ਔਰ ਤੁਸੀਂ ਵੀ ਕਾਲ ਕਰਕੇ ਸਾਡੇ ਨਾਲ ਜੁੜ ਸਕਦੇ ਹੋ। ਨੰਬਰ ਉਹੀ ਹੈ ਜੀ 0181-23-4274, 0181-23-4174। ਅੱਜ ਦਾ ਟੋਪਿਕ ਹੈ ਜੀ ਨੋ ਤੰਬਾਕੂ ਡੇ, ਔਰ ਸੁਣਦੇ ਇਹਨਾਂ ਦੀ ਫਰਮਾਇਸ਼ ਕੀਤਾ ਹੋਇਆ ਗੀਤ।

0: ਐਫ ਐਮ ਬੈਂਡ 102.7 ਮੇਗਾ ਹਰਟਸ, ਇਹ ਹੈ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਔਰ ਤੁਸੀਂ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਜੀ ਹੈਲੋ ਜਲੰਧਰ ਆਪਣੇ ਦੋਸਤ ਕੁਲਦੀਪ ਦੇ ਨਾਲ। ਅੱਜ ਦਾ ਟੋਪਿਕ ਜੋ ਅਸੀਂ ਗੱਲ ਕੀਤੀ ਨੋ ਤੰਬਾਕੂ ਡੇ ਦੇ ਉੱਤੇ, ਵਰਲਡ ਨੋ ਤੰਬਾਕੂ ਡੇ 31 ਮਈ ਨੂੰ ਜਿਹੜਾ ਹਰ ਸਾਲ ਮਨਾਇਆ ਜਾਂਦਾ ਹੈ, ਜਿੰਨੀਆਂ ਵੀ ਗੱਲਾਂ ਕੀਤੀਆਂ ਬਹੁਤ ਘੱਟ ਨੇ ਔਰ ਜਿੰਨੇ ਵੀ ਸੁਝਾਅ ਸਾਨੂੰ ਆਏ ਨੇ ਉਹ ਵੀ ਬਹੁਤ ਘੱਟ ਨੇ, ਲੇਕਿਨ ਸਾਨੂੰ ਇਸ ਨੂੰ ਜਿਹੜੇ ਸੇਵਨ ਕਰਦੇ ਨੇ ਉਹਨਾਂ ਨੂੰ ਘਟਾਉਣਾ ਪੈਣਾ। ਆਓ ਇੱਕ ਕਾਲਰ ਸਾਡੇ ਨਾਲ ਹੋਰ ਜੁੜ ਚੁੱਕੇ ਹੈ ਜੀ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹੈਲੋ,
1: ਸਤਿ ਸ਼੍ਰੀ ਅਕਾਲ ਸਰ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਸਾਹਿਬ ਗੱਲ ਕਰ ਰਹੇ ਹੋ?
1: ਜਗਸੀਰ ਸਿੰਘ ਗਿੱਲ, ਪਿੰਡ ਜਗਤਪੁਰ ਜੱਟਾ ਸਰਾਂ ਤੋਂ ਬੋਲ ਰਿਹਾ ਸਰ।
0: ਜੀ ਜਗਸੀਰ ਜੀ, ਕੀ ਹਾਲ ਚਾਲ ਹੈ ਜੀ ਤੁਹਾਡੇ?
1: ਸਰ ਬਹੁਤ ਵਧੀਆ, ਤੁਹਾਡੇ ਨਾਲ ਪਹਿਲੀ ਵਾਰ ਗੱਲ ਹੋ ਰਹੀ ਹੈ, ਹੋਰ ਵਧੀਆ ਹੋ ਗਿਆ
0: ਜੀ। ਮੈਨੂੰ ਵੀ ਤੁਹਾਡੇ ਨਾਲ ਗੱਲ ਕਰਕੇ ਬਹੁਤ ਵਧੀਆ ਲੱਗ ਰਿਹਾ ਹੈ, ਔਰ ਪਰ ਅੱਜ ਦਾ ਟੌਪਿਕ ਥੋੜਾ ਗੰਭੀਰ ਹੈ, ਤੁਸੀਂ ਉਸ ਦੇ ਬਾਰੇ ਕੀ ਕਹਿਣਾ ਚਾਹੋਗੇ?
1: ਸਰ ਦੇਖੋ, ਤੰਬਾਕੂ ਕੋਈ ਵੀ ਹੈ ਸਿਹਤ ਲਈ ਬਹੁਤ ਨੁਕਸਾਨ ਹੈ।
0: ਹਾਂਜੀ ਬਿਲਕੁਲ ਜੀ।
1: ਦੇਖੋ ਅੱਜ ਕੱਲ ਜ਼ਿਆਦਾ ਦੇਖਦੇ ਹਾਂ ਸਾਨੂੰ, ਸਾਡੇ ਇੱਥੇ ਪਿੰਡ ਵਿੱਚ ਵੀ ਹੈ ਕਈ ਜਿਵੇਂ ਬੀੜੀਆਂ ਸਿਗਰਟਾਂ ਵਗੈਰਾ ਪੀਂਦੇ ਆ।
0: ਹਾਂਜੀ
1: ਦੇਖੋ, ਜਿਹੜਾ ਬੰਦਾ ਪੀਂਦਾ ਉਹਨੂੰ ਤਾਂ ਨੁਕਸਾਨ ਹੈਗਾ ਹੀ ਹੈਗਾ, ਜਿਹੜਾ ਬੰਦਾ ਨਹੀਂ ਨਸ਼ਾ ਕਰਦਾ ਨਾ ਉਹਨੂੰ ਵੀ ਨੁਕਸਾਨ ਹੈ, ਜਿਵੇਂ ਧੂੰਆਂ।
0: ਹਾਂਜੀ ਬਿਲਕੁਲ, ਉਹ ਤਾਂ ਹੈ ਹੀ ਹੈ ਜੀ।
1: ਹਾਂਜੀ, ਧੂੰਆਂ ਦੂਜੇ ਦੇ ਵੀ ਚੜ੍ਹਦਾ ਨੱਕ ਨੂੰ। ਹੁਣ ਇੱਕ ਬੰਦਾ ਬੀੜੀ ਪੀ ਰਿਹਾ, ਦੂਜਾ ਕੋਲੇ ਨਹੀਂ ਪੀ ਰਿਹਾ, ਧੂੰਆਂ ਤਾਂ ਉਹਨੂੰ ਵੀ ਜਾ ਰਿਹਾ, ਨੁਕਸਾਨ ਤਾਂ ਉਹਨੂੰ ਵੀ ਹੈ
0: ਜੀ। ਬਿਲਕੁਲ ਬਿਲਕੁਲ। ਤੇ ਤੁਹਾਡੇ ਕਦੀ ਲਾਈਫ 'ਚ ਤੁਸੀਂ ਕੁਛ ਦੇਖਿਆ ਤਾਂ, ਜਾਂ ਤੁਹਾਡੀ ਫੈਮਿਲੀ ਦੇ ਵਿੱਚ ਜਾਂ ਕਿਸੇ ਨੇ ਕੁਛ ਇਹੋ ਜਿਹਾ ਨਸ਼ਾ ਸੇਵਨ ਕੀਤਾ ਹੋਵੇ, ਉਸ ਤੋਂ ਬਾਅਦ ਛੱਡਿਆ ਹੋਵੇ ਕੁਛ?
1: ਨਹੀਂ ਸਰ, ਸਾਡੀ ਫੈਮਿਲੀ 'ਚ ਨਹੀਂ ਹੈਗਾ ਇੱਦਾਂ ਦਾ ਕੋਈ।
0: ਓਕੇ ਜੀ, ਤੇ ਤੁਸੀਂ ਮੈਸੇਜ ਕੀ ਦੇਣਾ ਚਾਹੋਗੇ ਅੱਜ ਦੀ ਪੀੜ੍ਹੀ ਨੂੰ, ਨਵੀਂ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਣ ਦੇ ਲਈ?
1: ਸਰ ਦੇਖੋ, ਜਿੱਦਾਂ ਮੈਂ ਡਿਊਟੀ ਕਰਦਾ ਨਾ, ਸਾਡੇ ਉੱਥੇ ਪਾਰਕ 'ਚ ਬਹੁਤ ਆਉਂਦੇ ਆ।
0: ਹਾਂਜੀ,
1: ਸਾਡੇ ਉੱਥੇ ਪਾਰਕ ਹੈ ਕੰਪਨੀ ਬਾਗ।
0: ਹਾਂਜੀ,
1: ਉੱਥੇ ਵੀ ਕਈ ਬਹੁਤ ਆਉਂਦੇ ਆ, ਇੱਥੇ ਬੈਠੇ ਹੁੰਦੇ, ਜਿਵੇਂ ਬੀੜੀਆਂ ਸਿਗਰਟਾਂ ਪੀਣੀਆਂ, ਤੰਬਾਕੂ ਹੋਰ ਗੁਟਖਾ ਪਾਉਣਾ, ਏਦਾਂ ਦਾ ਇਹ ਵੀ ਨੁਕਸਾਨ ਹੀ ਹੈ ਇੱਕ, ਇਹ ਬੰਦੇ ਨੂੰ ਮਨ ਨੂੰ ਸਮਝਾ ਕੇ ਛੱਡਣਾ ਚਾਹੀਦਾ।
0: ਬਿਲਕੁਲ ਜੀ। ਤਾਂ ਕਿਹੜਾ ਗਾਣਾ ਸੁਣਨਾ ਜੀ ਅੱਜ ਤੁਸੀਂ?
1: ਸਰ ਗਾਣਾ ਸੁਣਨਾ ਤੁਹਾਡੀ ਪਸੰਦ ਆ।
0: ਮੈਂ ਆਪਣੀ ਪਸੰਦ ਦਾ ਗਾਣਾ ਰੇਡੀ ਕੀਤਾ ਹੋਇਆ ਜੀ, ਤੇ ਉਹ ਤੁਹਾਡੇ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਿਆ ਜੀ।
1: ਸਰ ਇੱਕ ਗੱਲ ਹੋਰ।
0: ਹਾਂਜੀ,
1: ਮੈਂ ਕਿਹਾ ਇੱਕ ਨਸ਼ਾ ਲੱਗਾ ਹੋਇਆ ਸਰੀਰ ਨੂੰ, ਉਹ ਸਾਰੀ ਜ਼ਿੰਦਗੀ ਨਹੀਂ ਛੱਡ ਸਕਦੀ।
0: ਹਾਂਜੀ, ਕਿਹੜਾ ਜੀ?
1: ਰੋਟੀ ਦਾ।
0: ਇਹ ਤਾਂ ਜੀ ਹਰ ਇੱਕ ਨੂੰ ਹੈ ਜੀ।
1: ਦੂਸਰਾ ਹੈਗਾ ਐਫ ਐਮ ਦਾ।
0: ਬਿਲਕੁਲ ਜੀ, ਇਹ ਨਸ਼ੇ ਵਧੀਆ ਹੈ।

0: ਕਰਨੀ ਚਾਹੀਦੀ ਹੈ।
1: ਦੇਖੋ ਰੋਟੀ ਚ ਬਹੁਤ ਜ਼ਿਆਦਾ ਨਸ਼ਾ ਹੁੰਦਾ ਜੀ।
0: ਹਾਂਜੀ ਉਹ ਤਾਂ ਹੈ।
1: ਹਾਂਜੀ ਹਾਂਜੀ
0: ਚਲੋ ਤੁਹਾਡੇ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਿਆ ਜੀ, ਸਮਾਂ ਥੋੜ੍ਹਾ ਘੱਟ ਹੈ ਇਸ ਲਈ।
1: ਹਾਂਜੀ
0: ਜੀ ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ ਗੱਲ ਕਰਨ ਦੇ ਲਈ। ਤਾਂ ਦੋਸਤੋ ਇਹਨਾਂ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਾ, ਔਰ ਨਸ਼ੇ ਦੇ ਜਿਹੜੇ ਆ ਸਾਨੂੰ, ਯਾਨੀ ਤੰਬਾਕੂ ਦੇ, ਇਹ ਸਾਨੂੰ ਕੈਂਸਰ ਦਾ ਖਤਰਾ ਵੀ ਹੁੰਦਾ, ਦਿਲ ਦੀਆਂ ਬਿਮਾਰੀਆਂ ਵੀ ਲੱਗਦੀਆਂ, ਸਾਹ ਦੀ ਬਿਮਾਰੀਆਂ ਵੀ ਲੱਗਦੀਆਂ, ਅਤੇ ਦੰਦਾਂ ਦੀ ਜਿਹੜੀ ਸੜਨ ਹੈ ਉਹ ਵੀ ਇਹ ਪੈਦਾ ਕਰਦਾ। ਸੋ ਦੋਸਤੋ ਤੰਬਾਕੂ ਜਿਹੜਾ, ਮਤਲਬ ਮੈਂ ਇਹੀ ਕਹਿ ਸਕਦਾ ਕਿ ਤੰਬਾਕੂ ਜਿਹੜਾ ਸਾਡੇ ਸੇਵਨ, ਮਤਲਬ ਜੋ ਵੀ ਸੇਵਨ ਕਰਦਾ ਹੈ ਉਹਦੇ ਲਈ ਬਹੁਤ ਨੁਕਸਾਨ ਪੈਦਾ ਕਰਦਾ। ਸੋ ਜਾਣ ਦਾ ਦਿਲ ਨਹੀਂ ਕਰ ਰਿਹਾ, ਲੇਕਿਨ ਇਸ ਪ੍ਰੋਗਰਾਮ ਦਾ ਆਖਰੀ ਗੀਤ ਤੁਹਾਡੇ ਰੇਡੀਓ ਸੈਟ ਦੇ ਉੱਤੇ ਪੇਸ਼ ਕਰਦੇ ਹੋਏ ਇਸ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਨ ਦੀ ਲੈਣ ਜਾ ਰਹੇ ਹਾਂ ਜੀ ਇਜਾਜ਼ਤ। ਦਿਓ ਮੈਨੂੰ ਇਜਾਜ਼ਤ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਨ ਦੀ।

0: नमस्कार, आदाब, सत श्री अकाल। FM बैंड 102.7 MHz आकाशवाणी दे जलंधर केंद्र तो प्रोग्राम शुरू होण जा रहा है यो वाणी। ते मैं हाँ तुहाडी दोस्त RJ प्रिया।
1: ते मैं हाँ RJ प्रीति। ते प्रिया, स्टूडियो दे विच आन तो पहला ना मैं जदों आ रही सी ते रस्ते दे विच ना मैं कुछ एक्साइटिंग देखिया।
0: ਕੀ ਐਕਸਾਈਟਿੰਗ ਦੇਖਿਆ ਤੁਸੀਂ ਅੱਜ?
1: ਵੈਸੇ ਦੇਖਦੇ ਤਾਂ ਹਰ ਰੋਜ਼ ਹੀ ਹਾਂ ਆਪਾਂ, ਲੇਕਿਨ ਮੌਸਮ ਨੂੰ ਦੇਖਦੇ ਹੋਏ ਕਦੀ ਠੰਡਾ ਅਤੇ ਕਦੀ ਗਰਮ। ਮੇਰਾ ਨਾ ਹੁਣ ਸ਼ਾਮ ਦੇ 5 ਵੱਜ ਹੀ ਗਏ ਹੈ ਅਤੇ ਸਨੈਕਸ ਖਾਣ ਦਾ ਜਿਹੜਾ ਇਹ ਟਾਈਮ ਹੁੰਦਾ ਨਾ ਚਾਹ ਦੇ ਨਾਲ ਅਤੇ ਨਾਲ ਰੇਡੀਓ ਸੁਣਨਾ ਹੋਵੇ,
0: ਮਤਲਬ
1: ਇੱਕ ਵਧੀਆ ਜਿਹਾ ਕੰਬੀਨੇਸ਼ਨ ਬਣ ਗਿਆ।
0: ਬਿਲਕੁਲ ਬਿਲਕੁਲ, ਮਤਲਬ ਮਜ਼ਾ ਹੀ ਆ ਜਾਏ ਇਹੋ ਜਿਹਾ ਕੰਬੀਨੇਸ਼ਨ ਹੈ ਇਹ ਤਾਂ। ਅਤੇ ਪਕੌੜੇ, ਸਨੈਕਸ, ਇਹ ਚੀਜ਼ਾਂ, ਮਤਲਬ ਮੂੰਹ 'ਚ ਨਾ ਪਾਣੀ ਆ ਰਿਹਾ। ਅਤੇ ਮੈਨੂੰ ਲੱਗਦਾ ਲਿਸਨਰਸ ਵੀ ਕਾਫੀ ਜ਼ਿਆਦਾ ਇਸ ਵੇਲੇ ਐਕਸਾਈਟਿਡ ਹੋਣਗੇ ਸ਼ੋਅ ਲਈ, ਅਤੇ ਉਹਨਾਂ ਨੂੰ ਵੀ ਹੋਵੇਗਾ ਕਿ ਸਮੋਸੇ, ਪਕੌੜੇ, ਚਾਹ ਅਤੇ ਹੋ ਜਾਏ ਯੋ ਬਾਣੀ ਅਤੇ ਗੱਲ ਹੀ ਬਣ ਜਾਏ।
1: ਬਹੁਤ ਬਹੁਤ ਬਹੁਤ ਇੰਟਰਸਟਿੰਗ ਹੋ ਜਾਏਗਾ। ਲੇਕਿਨ ਆਪਣੀਆਂ ਜਿਹੜੀਆਂ ਯੁਵਾਨੀਆਂ ਦੀਆਂ ਜਿਹੜਾ ਗੱਲਾਂ ਹੈ ਨਾ ਰੇਡੀਓ ਦੀਆਂ, ਉਹ ਚਟਪਟੀ ਇਹੋ ਜਿਹੀਆਂ ਗੱਲਾਂ ਹੁੰਦੀਆਂ ਕਿ ਲਾਈਕ ਸੁਣ ਕੇ ਹੀ ਮਜ਼ਾ ਆ ਜਾਂਦਾ।
0: ਬਸ ਬਸ ਬਸ, ਇੰਨਾ ਵੀ ਨਹੀਂ ਅਸੀਂ ਸਮੋਸੇ ਅਤੇ ਪਕੌੜਿਆਂ 'ਚ ਵਿੱਚ ਬਹਿਣਾ, ਹੁਣ ਅਸੀਂ ਗੱਲਾਂ ਬਾਤਾਂ ਕਰਨੀਆਂ ਆਪਣੇ ਲਿਸਨਰਸ ਦੇ ਨਾਲ। ਅਤੇ ਅੱਜ ਤਾਂ ਬਹੁਤ ਹੀ ਜ਼ਿਆਦਾ ਖਾਸ ਦਿਨ ਹੈ, ਉਸ ਬਾਰੇ ਗੱਲ ਕਰਨਾ ਤਾਂ ਬਹੁਤ ਬਹੁਤ ਜ਼ਿਆਦਾ ਜ਼ਰੂਰੀ ਹੈ।
1: ਜਿਹਦਾ ਥੀਮ ਹੀ, ਸਭ ਤੋਂ ਪਹਿਲਾਂ ਉਹਦੀ ਗੱਲ ਕਰ ਲਈਏ ਅਤੇ ਉਹਦਾ ਥੀਮ ਹੀ ਇਹੀ ਹੈ, ਤੰਬਾਕੂ ਨੂੰ ਕਹੋ ਨਾ, ਜ਼ਿੰਦਗੀ ਨੂੰ ਕਹੋ ਹਾਂ।
0: ਵਾਹ, ਕਿਆ ਬਾਤ ਹੈ। ਅਤੇ ਇਸ ਦੇ ਨਾਲ ਹੀ ਦੋਸਤੋ, ਅਸੀਂ ਸਾਰੇ ਜਾਣਦੇ ਹਾਂ ਕਿ ਅੱਜ ਹੈ ਵਰਲਡ ਨੋ ਟੋਬੈਕੋ ਡੇ।
1: ਇੱਕ ਇਹੋ ਜਿਹਾ ਦਿਨ ਜਦੋਂ ਜਿਹੜਾ ਸਾਨੂੰ ਯਾਦ ਦਿਲਾਉਂਦਾ ਐਕਚੁਲੀ ਕਿ ਆਪਣੀ ਲਾਈਫ ਦੇ ਵਿੱਚ ਸਾਡੀ ਜਿਹੜੀ ਛੋਟੀ ਜਿਹੀ ਜਿਹੜੀ ਜ਼ਿੰਦਗੀ ਹੈ ਉਹ ਕਿੰਨੀ ਜ਼ਰੂਰੀ ਹੈ।

0: ਤੇ ਆਪਾਂ ਤੰਬਾਕੂ ਜਾਂ ਕੁਛ ਵੀ ਇਹੋ ਜਿਹੀਆਂ ਚੀਜ਼ਾਂ ਲੈ ਕੇ ਆਪਾਂ ਆਪਣੀ ਲਾਈਫ ਦੇ ਨਾਲ ਕਿੰਨਾ ਵੱਡਾ ਨੁਕਸਾਨ ਕਰਦੇ ਪਏ। ਇਹ ਇਦਾਂ ਦੀ ਚੀਜ਼ ਹੈ ਕਿ ਤੁਸੀਂ ਇਕੱਲੇ ਆਪਣੇ ਆਪ ਨੂੰ ਨੁਕਸਾਨ ਨਹੀਂ ਕਰ ਰਹੇ ਹੋ, ਉਹ ਚੀਜ਼ ਤੁਹਾਡੇ ਨਾਲ ਦੇ ਕੋਈ ਵੀ ਤੁਹਾਡੇ ਆਸ ਪਾਸ ਹੈ ਨਾ, ਉਹਨੂੰ ਵੀ ਨੁਕਸਾਨ ਕਰਦੀ ਹੈ।
1: ਬਿਲਕੁਲ ਸਹੀ ਗੱਲ ਹੈ। ਜਦੋਂ ਅਸੀਂ ਕਹਿੰਦੇ ਹਾਂ ਅਸੀਂ ਨਸ਼ਾ ਲੈ ਰਹੇ ਹਾਂ ਤਾਂ ਇਹ ਤਾਂ ਬਸ ਇੱਕ ਸ਼ੌਂਕ ਹੈ, ਅਸੀਂ ਬਸ ਸਟੇਟਸ ਲਈ ਲੈ ਰਹੇ ਹਾਂ ਆਪਣੇ, ਜਾਂ ਬਸ ਥੋੜ੍ਹਾ ਜਿਹਾ ਲਿੱਤਾ ਹੈ। ਇਹ ਸਿਰਫ ਸਾਹ ਦੀ ਬਿਮਾਰੀਆਂ ਤੱਕ ਨਹੀਂ ਰਹਿ ਜਾਂਦਾ, ਇਹ ਸਾਡੇ ਘਰਦਿਆਂ ਨੂੰ ਵੀ ਬਹੁਤ ਇਫੈਕਟ ਕਰਦਾ। ਹੁਣ ਤੁਸੀਂ ਸੋਚੋ, ਜਦੋਂ ਤੁਸੀਂ ਬਿਮਾਰ ਹੁੰਦੇ ਹੋ ਤਾਂ ਤੁਹਾਡੇ ਘਰਦੇ ਤੁਹਾਡੀ ਕਿੰਨੀ ਟੈਨਸ਼ਨ ਲੈਂਦੇ ਆ, ਉਹਨਾਂ ਨੂੰ ਹੁੰਦਾ ਹੈ ਮੇਰਾ ਬੱਚਾ ਬਿਮਾਰ ਹੈ, ਅਤੇ ਉਹਨਾਂ ਦਾ ਧਿਆਨ ਰੱਖਦੇ ਹੈ ਅਤੇ ਉਹਨਾਂ ਦੀ ਅਟੈਨਸ਼ਨ ਡਾਈਵਰਟ ਹੋ ਰਹੀ ਹੈ। ਇਸ ਦੇ ਨਾਲ ਹੀ ਤੁਸੀਂ ਜਿਹੜਾ ਮਿਹਨਤ ਨਾਲ ਤੁਸੀਂ ਆਪਣਾ ਪੈਸਾ ਕਮਾਇਆ ਉਹ ਵੀ ਉਹਦੇ 'ਤੇ ਸਪੈਂਡ ਕਰ ਰਹੇ ਹੋ, ਅਤੇ ਤੁਹਾਡੀ ਜਿਹੜੀ ਫਾਈਨੈਂਸ਼ੀਅਲ ਸਟੇਟਸ ਹੈ ਉਸ ਨੂੰ ਵੀ ਇਫੈਕਟ ਕਰ ਰਿਹਾ। ਅਤੇ ਸਭ ਤੋਂ ਵੱਡੀ ਗੱਲ, ਹਮੇਸ਼ਾ ਕਿਹਾ ਜਾਂਦਾ ਹੈ ਕਿ ਸਿਹਤ ਹੀ ਅਸਲੀ ਪੈਸਾ ਹੈ, ਅਤੇ ਜੇ ਤੁਹਾਡੀ ਸਿਹਤ ਖਰਾਬ ਹੋ ਰਹੀ ਹੈ ਤਾਂ ਇਹੋ ਜਿਹੇ ਸ਼ੌਂਕ ਤੁਹਾਡੇ ਕਿਸੇ ਕੰਮ ਦੇ ਨਹੀਂ ਹੈ।
0: ਅਤੇ ਇਹ ਜਿਹੜੇ ਨੁਕਸਾਨ ਕਰਨ ਵਾਲੀਆਂ ਜਿਹੜੀਆਂ ਚੀਜ਼ਾਂ ਹੈ ਨਾ, ਕਿ ਲਾਈਕ ਆਪਾਂ ਇਹਦੇ ਤੰਬਾਕੂ ਦੀ ਗੱਲ ਕਰੀਏ, ਇੱਦਾਂ ਦੀ ਬੋਡੀ ਦੇ ਵਿੱਚ ਕਿਹੜੀ ਕਿਹੜੀ ਚੀਜ਼ ਨੂੰ ਨੁਕਸਾਨ, ਤੁਹਾਡੇ ਫੇਫੜੇ, ਤੁਹਾਡਾ ਦਿਲ, ਜਿਹੜੇ ਬਹੁਤ ਇੰਪੋਰਟੈਂਟ ਚੀਜ਼ ਹੈ ਦਿਲ ਨੂੰ, ਮਤਲਬ ਆਪਾਂ ਜਿਹੜਾ ਹੈ ਕਿ ਇੱਕ ਇੱਦਾਂ ਦਾ ਪਾਰਟ ਹੈ ਜਿਹਦੇ ਨਾਲ ਆਪਣੇ ਸਭ ਕਾਫੀ ਕੰਮ ਹੁੰਦੇ ਆ, ਲੇਕਿਨ ਆਪਾਂ ਸਭ ਤੋਂ ਜ਼ਿਆਦਾ ਖਰਾਬ ਉਹਨੂੰ ਹੀ ਕਰਦੇ ਪਏ ਹਾਂ, ਸਿਰਫ ਇਹਦੇ ਨਾਲ, ਤੰਬਾਕੂ ਨਾਲ। ਉਹਦੇ ਨਾਲ ਹੀ ਸਾਡੇ ਜਿਹੜਾ ਹੈ ਜਿਹੜਾ ਖਰਾਬ ਹੋ ਰਿਹਾ।
1: ਬਿਲਕੁਲ, ਅਤੇ ਫੇਫੜਿਆਂ ਨੂੰ ਬਹੁਤ ਜ਼ਿਆਦਾ ਇਫੈਕਟ ਪੈ ਰਿਹਾ ਅੱਜ ਕੱਲ੍ਹ। ਵੈਸੇ ਵੀ ਪ੍ਰਦੂਸ਼ਣ ਬਹੁਤ ਜ਼ਿਆਦਾ ਹੈ, ਅਤੇ ਪੋਲਿਊਸ਼ਨ ਕਰਕੇ ਵੀ ਉਹ ਸਾਡਾ ਜਿਹੜਾ ਸਾਡਾ ਜਿਹੜੇ ਸਾਹ ਦੀਆਂ ਬਿਮਾਰੀਆਂ ਵੱਧਦੀਆਂ ਜਾ ਰਹੀਆਂ ਹੈ, ਇਸ ਕਰਕੇ ਉੱਦਾਂ ਹੀ ਸਾਨੂੰ ਸਾਹ ਲੈਣ 'ਚ ਪ੍ਰੋਬਲਮ ਹੈ। ਉੱਪਰੋਂ ਅਸੀਂ ਤੰਬਾਕੂ ਵਰਗੇ, ਸਿਗਰਟ ਵਰਗੇ ਜਿਹੜੇ ਸਬਸਟਾਂਸਿਸ ਹੈ ਉਹਨਾਂ ਨੂੰ ਕੰਜ਼ਿਊਮ ਕਰ ਰਹੇ ਹਾਂ, ਅਤੇ ਸਾਡੀ ਜਿਹੜੀ ਸਿਹਤ ਹੈ ਉਹ ਹੋਰ ਜ਼ਿਆਦਾ ਕੰਪਰੋਮਾਈਜ਼ ਹੋ ਰਹੀ ਹੈ। ਇਸ ਲਈ ਮੈਨੂੰ ਲੱਗਦਾ ਹੈ ਸਾਨੂੰ ਸਾਰਿਆਂ ਨੂੰ ਆਪਣੀ ਸਿਹਤ ਦਾ ਬਹੁਤ ਬਹੁਤ ਜ਼ਿਆਦਾ ਧਿਆਨ ਰੱਖਣਾ ਚਾਹੀਦਾ ਹੈ, ਕਿਉਂਕਿ ਤੁਹਾਡੀ ਸਿਹਤ ਸਾਡੇ ਲਈ ਵੀ ਓਨੀ ਹੀ ਜ਼ਰੂਰੀ ਹੈ ਜਿੰਨੀ ਕਿ ਤੁਹਾਡੇ ਲਈ।
0: ਅਤੇ ਮੈਂ ਕਿਤੇ ਸੁਣਿਆ ਸੀ ਕਿ ਧੂੰਏ ਦੇ ਪਿੱਛੇ ਨਾ ਭੱਜ ਕੇ ਆਪਣੀ ਜ਼ਿੰਦਗੀ ਨੂੰ ਕਿਸੇ ਦਾ ਸਹਾਰਾ ਨਾ ਬਣਾਓ, ਮਤਲਬ ਤੁਹਾਡੀ ਜ਼ਿੰਦਗੀ ਇੱਦਾਂ ਦੀ ਹੈ ਕਿ ਤੁਸੀਂ ਉਹਦੇ ਪਿੱਛੇ ਇੰਨਾ ਭੱਜ ਚੁੱਕੇ ਹੋ ਕਿ ਉਹਨਾਂ ਦੇ, ਮਤਲਬ ਸਾਨੂੰ ਕਿਸੇ ਦਾ ਸਹਾਰਾ ਤਾਂ ਲੈਣਾ ਪਏਗਾ। ਜੇ ਸਾਨੂੰ ਕੋਈ ਇਸ਼ੂ ਹੋ ਗਿਆ, ਤੁਹਾਡੀ ਪ੍ਰੋਬਲਮ ਹੋ ਗਈ ਸਾਡੀ ਬੋਡੀ ਦੇ ਵਿੱਚ, ਕੋਈ ਨਾ ਕੋਈ ਤਾਂ ਸਹਾਰਾ ਚਾਹੀਦਾ ਸਾਨੂੰ। ਇਸੇ ਕਰਕੇ ਸਾਫ਼ ਹਵਾ ਦਾ ਸਵਾਦ ਲਓ, ਜੋ ਸਵਾਦ ਉਹਦੇ ਵਿੱਚ ਹੈ ਨਾ, ਮਤਲਬ ਸਵੇਰੇ ਉੱਠ ਕੇ ਪ੍ਰਿਆ, ਜਿਹੜੇ ਸਵੇਰੇ ਸਵੇਰੇ 5 ਵਜੇ ਹਵਾ ਹੁੰਦੀ ਹੈ ਨਾ, ਦੈਟ ਇੰਜੋਏਬਲ, ਇੰਨਾ ਇੰਜੋਏ, ਇੰਨਾ ਸਕੂਨ ਹੈ ਨਾ ਉਸ ਹਵਾ ਦੇ ਵਿੱਚ, ਤੁਸੀਂ ਬਹੁਤ ਜ਼ਿਆਦਾ ਫੀਲ ਕਰਦੇ ਹੋ ਉਸ ਟਾਈਮ ਨੂੰ, ਬਹੁਤ ਜ਼ਿਆਦਾ ਫੀਲ ਕਰਦੇ ਹੋ।
1: ਬਿਲਕੁਲ, ਆਪਣਾ ਧਿਆਨ ਰੱਖੋ, ਆਪਣੇ ਆਪ ਨੂੰ ਸੇਫ ਰੱਖੋ, ਅਤੇ ਇਹੋ ਜਿਹੇ ਸਬਸਟਾਂਸਿਸ ਤਾਂ ਬਿਲਕੁਲ ਬਿਲਕੁਲ ਦੂਰ ਰਹੋ ਤੁਸੀਂ ਸਾਰੇ। ਅਤੇ ਹੁਣ ਇੱਕ ਪਿਆਰਾ ਜਿਹਾ ਗੀਤ ਵੀ ਸੁਣ ਲਓ।

0: ਜੀ ਹਾਂ ਦੋਸਤੋ, ਅਸੀਂ ਗੱਲ ਕਰ ਰਹੇ ਸੀ ਵਰਲਡ ਟੰਬੈਕੂ ਡੇ ਬਾਰੇ।
1: ਸੋ ਗੱਲ ਇਹ ਹੈ ਕਿ ਨੋ ਟਬੈਕੋ ਡੇ ਦਾ ਸਿੰਪਲ ਜਿਹਾ ਮਤਲਬ ਹੈ ਨਾ ਅਸੀਂ ਤੰਬਾਕੂ ਵਰਤਾਂਗੇ ਨਾ ਕਿਸੇ ਨੂੰ ਵਰਤਣ ਦੇਵਾਂਗੇ। ਮਤਲਬ ਜ਼ਿੰਦਗੀ ਆਪਣੀ ਹੈ ਜਾਂ ਕਿਸੇ ਦੀ ਵੀ ਹੈ, ਸੰਭਾਲਣਾ ਫਰਜ਼ ਹੈ ਸਾਡਾ। ਇਸ ਕਰਕੇ ਜਿਹੜਾ ਸਾਡਾ ਪੰਜਾਬ ਹੈ ਉਹ ਵੀ ਸਿਹਤਮੰਦ ਚਾਹੀਦਾ ਹੈ, ਅਤੇ ਭਾਰਤ ਜਿਹੜਾ ਉਹ ਵੀ ਸਿਹਤਮੰਦ ਚਾਹੀਦਾ।
0: ਬਿਲਕੁਲ ਸਹੀ ਗੱਲ ਹੈ। ਅਤੇ ਹੁਣ ਸਾਡੀ ਜਿਹੜੇ ਪ੍ਰੋਗਰਾਮ ਦੀ ਗੱਡੀ ਹੈ ਉਹ ਆ ਕੇ ਰੁਕ ਚੁੱਕੀ ਹੈ ਵਰਡ ਐਕਸਪ੍ਰੈਸ ਦੇ ਸਟੇਸ਼ਨ 'ਤੇ, ਅਤੇ ਜਿੱਥੇ ਅਸੀਂ ਸਿੱਖਦੇ ਹਾਂ ਨਵੇਂ ਨਵੇਂ ਸ਼ਬਦ ਅਤੇ ਜਾਣਦੇ ਹਾਂ ਉਹਨਾਂ ਦੀ ਵਰਤੋਂ ਨੂੰ, ਕਿ ਅਸੀਂ ਉਹਨਾਂ ਨੂੰ ਕਿੱਦਾਂ ਯੂਜ਼ ਕਰ ਸਕਦੇ ਹਾਂ, ਆਪਣੀ ਵੋਕੈਬਲਰੀ ਵਿੱਚ ਕਿੱਦਾਂ ਐਡ ਕਰ ਸਕਦੇ ਹਾਂ। ਅਤੇ ਅੱਜ ਦਾ ਜਿਹੜਾ ਸ਼ਬਦ ਹੈ ਨਾ,

0: ਅਸੀਂ ਗੱਲ ਕਰ ਰਹੇ ਸੀ ਵਰਲਡ ਟੰਬੈਕੂ ਡੇ ਬਾਰੇ।
1: ਸੋ ਗੱਲ ਇਹ ਹੈ ਕਿ ਨੋ ਟਬੈਕੋ ਡੇ ਦਾ ਸਿੰਪਲ ਜਿਹਾ ਮਤਲਬ ਹੈ, ਨਾ ਅਸੀਂ ਤੰਬਾਕੂ ਵਰਤਾਂਗੇ, ਨਾ ਕਿਸੇ ਨੂੰ ਵਰਤਣ ਦੇਵਾਂਗੇ। ਮਤਲਬ ਜ਼ਿੰਦਗੀ ਆਪਣੀ ਹੈ ਜਾਂ ਕਿਸੇ ਦੀ ਵੀ ਹੈ, ਸੰਭਾਲਣਾ ਫਰਜ਼ ਹੈ ਸਾਡਾ। ਇਸ ਕਰਕੇ ਜਿਹੜਾ ਸਾਡਾ ਪੰਜਾਬ ਹੈ ਉਹ ਵੀ ਸਿਹਤਮੰਦ ਚਾਹੀਦਾ ਹੈ, ਅਤੇ ਭਾਰਤ ਜਿਹੜਾ ਉਹ ਵੀ ਸਿਹਤਮੰਦ ਚਾਹੀਦਾ।
0: ਬਿਲਕੁਲ ਸਹੀ ਗੱਲ ਹੈ। ਅਤੇ ਹੁਣ ਸਾਡੀ ਜਿਹੜੀ ਪ੍ਰੋਗਰਾਮ ਦੀ ਗੱਡੀ ਹੈ ਉਹ ਆ ਕੇ ਰੁਕ ਚੁੱਕੀ ਹੈ ਵਰਡ ਐਕਸਪ੍ਰੈਸ ਦੇ ਸਟੇਸ਼ਨ 'ਤੇ, ਅਤੇ ਜਿੱਥੇ ਅਸੀਂ ਸਿੱਖਦੇ ਹਾਂ ਨਵੇਂ ਨਵੇਂ ਸ਼ਬਦ ਅਤੇ ਜਾਣਦੇ ਹਾਂ ਉਹਨਾਂ ਦੀ ਵਰਤੋਂ ਨੂੰ, ਕਿ ਅਸੀਂ ਉਹਨਾਂ ਨੂੰ ਕਿੱਦਾਂ ਯੂਜ਼ ਕਰ ਸਕਦੇ ਹਾਂ, ਆਪਣੀ ਵੋਕੈਬਲਰੀ ਵਿੱਚ ਕਿੱਦਾਂ ਐਡ ਕਰ ਸਕਦੇ ਹਾਂ। ਅਤੇ ਅੱਜ ਦਾ ਜਿਹੜਾ ਸ਼ਬਦ ਹੈ ਨਾ ਬਹੁਤ ਹੀ ਜ਼ਿਆਦਾ ਇੰਟਰਸਟਿੰਗ ਹੈ, ਕਿਉਂਕਿ ਅੱਜ ਦਾ ਸ਼ਬਦ ਹੈ ਇਫੈਮਰਲ।
1: ਇੱਕ ਬਹੁਤ ਹੀ ਅਲੱਗ, ਮਤਲਬ ਸੁਣਿਆ ਤਾਂ ਕਈ ਵਾਰ ਹੈ ਲੇਕਿਨ ਡਿਕਸ਼ਨਰੀ ਤੋਂ ਕੱਢ ਕੇ ਲਿਆਂਦਾ, ਕਿਉਂਕਿ ਇਸ ਵਰਡ ਨਾ ਸਾਡੀ ਲਾਈਫ ਦੇ ਵਿੱਚ ਬਹੁਤ ਮੈਟਰ ਕਰਦਾ ਲੇਕਿਨ ਯੂਜ਼ ਬਹੁਤ ਘੱਟ ਹੁੰਦਾ।
0: ਅਸੀਂ ਸਾਰਿਆਂ ਨੇ ਸੁਣਿਆ ਹੈ ਕਿ ਇਹ ਜਿਹੜੀ ਜ਼ਿੰਦਗੀ ਹੈ ਇਹ ਸਿਰਫ 2 ਪਲਾਂ ਦੀ ਹੈ, ਮਤਲਬ ਬਹੁਤ ਹੀ ਸ਼ੋਰਟ ਪੀਰੀਅਡ ਆਫ ਟਾਈਮ ਲਈ ਹੈ, ਅਤੇ ਫਿਰ ਵੀ ਅਸੀਂ ਕਿੰਨੀਆਂ ਚੀਜ਼ਾਂ ਵਿੱਚ ਰੁੱਝੇ ਹੋਏ ਹਾਂ, ਪੈਸੇ ਦੇ ਵਿੱਚ, ਪੜ੍ਹਾਈ ਦੇ ਵਿੱਚ, ਹੋਰ ਵੀ ਕਈ ਚੀਜ਼ਾਂ ਵਿੱਚ। ਸਟੇਟਸ ਅੱਜ ਕੱਲ੍ਹ ਬਹੁਤ ਮੈਟਰ ਕਰਦਾ ਹੈ ਸਾਡੇ ਸਾਰੇ,
1: ਵਿਦਆਊਟ ਸਟੇਟਸ ਤਾਂ ਜ਼ਿੰਦਗੀ ਨਹੀਂ।
0: ਬਿਲਕੁਲ। ਅਤੇ ਇਸੇ ਲਈ ਇਹ ਜਿਹੜਾ ਸ਼ਬਦ ਹੈ ਨਾ ਇਹ ਸਾਨੂੰ ਸ਼ਾਇਦ ਇਹ ਭੱਜ ਦੌੜ ਵਾਲੀ ਜ਼ਿੰਦਗੀ 'ਚੋਂ ਥੋੜ੍ਹਾ ਜਿਹਾ ਦੂਰ ਲੈ ਕੇ ਜਾਏਗਾ, ਸਾਨੂੰ ਸਾਡੇ ਨਾਲ ਮਿਲਾਏਗਾ।
1: ਮਤਲਬ ਸਿੰਪਲ ਜਿਹੀ ਗੱਲ ਹੈ ਕਿ ਇਸ ਦਾ ਛੋਟਾ ਜਿਹਾ ਮਤਲਬ ਹੈ, ਵਰਡ ਤਾਂ ਕਾਫੀ ਹੈਵੀ ਹੈ ਲੇਕਿਨ ਮਤਲਬ ਬਹੁਤ ਸਿੰਪਲ ਹੈ ਇਹਦਾ, ਕਿ ਬਹੁਤ ਘੱਟ ਟਾਈਮ ਦੇ ਲਈ ਸਾਡੀ ਲਾਈਫ ਦੇ ਵਿੱਚ ਕਿਸੇ ਚੀਜ਼ ਦਾ ਆਉਣਾ,
0: ਜਾਂ ਸਾਡੀ ਆਪਣੀ ਲਾਈਫ ਹੀ ਲੈ ਲਓ। ਅਤੇ ਇਫੈਮਰਲ ਜਿਹੜਾ ਵਰਡ ਹੈ ਇਹ ਸ਼ਬਦ ਅੰਗਰੇਜ਼ੀ ਦਾ ਹੈ ਪਰ ਇਹ ਗ੍ਰੀਕ ਭਾਸ਼ਾ ਤੋਂ ਆਇਆ ਹੈ, ਇਫੈਮਰਿਊਸ ਤੋਂ, ਜਿਸ ਦਾ ਮਤਲਬ ਹੁੰਦਾ ਹੈ ਇੱਕ ਦਿਨ ਲਈ ਜਾਂ ਬਹੁਤ ਥੋੜ੍ਹੇ ਟਾਈਮ ਲਈ। ਅਤੇ ਜੇ ਅਸੀਂ ਦੇਖੀਏ ਸਾਡੇ ਆਸ ਪਾਸ ਜਿੰਨੀਆਂ ਵੀ ਚੀਜ਼ਾਂ ਹੈ ਉਹ ਬਹੁਤ ਹੀ ਥੋੜ੍ਹੇ ਟਾਈਮ ਲਈ ਆਉਂਦੀਆਂ ਸਾਡੇ ਕੋਲ।
1: ਪਰ ਇਹ ਹੈ ਪ੍ਰਿਆ, ਗੱਲ ਆਪਾਂ ਕਰੀਏ ਨਾ, ਜਿਹੜੀ ਚੀਜ਼ ਥੋੜ੍ਹੇ ਟਾਈਮ ਲਈ ਆਉਂਦੀ ਨਾ ਉਹ ਬਹੁਤ ਕੁਝ ਸਿਖਾ ਕੇ ਜਾਂਦੀ ਹੈ, ਬਹੁਤ ਵਧੀਆ ਇੱਕ ਉਹ ਕਹਿੰਦੇ ਨੇ ਕਿ ਸਾਨੂੰ ਇਨਫਲੂਐਂਸ ਕਰ ਜਾਣਾ।
0: ਬਿਲਕੁਲ, ਬਹੁਤ ਜ਼ਿਆਦਾ
1: ਉਹ ਹੈ ਚੀਜ਼ ਕਿ ਲਾਈਕ ਚਾਹੇ ਉਹ ਥੋੜ੍ਹੇ ਟਾਈਮ ਲਈ ਆਈ ਹੈ ਲੇਕਿਨ ਇੰਪੋਰਟੈਂਟ ਬਹੁਤ ਹੈ।
0: ਬਿਲਕੁਲ। ਅਤੇ ਮੈਨੂੰ ਲੱਗਦਾ ਹੈ ਕਿ ਸਾਡੀ ਜਿਹੜੀ ਲਾਈਫ ਹੈ ਉਹ ਸਾਨੂੰ ਬਹੁਤ ਤਰ੍ਹਾਂ ਦੇ ਲੈਸਨਸ ਵੀ ਦਿੰਦੀ ਹੈ, ਬਹੁਤ ਪਿਆਰੀ ਪਿਆਰੀ ਯਾਦਾਂ ਵੀ ਦਿੰਦੀ ਹੈ। ਇਸ ਲਈ ਮੈਨੂੰ ਲੱਗਦਾ ਹੈ ਸਾਨੂੰ ਆਪਣੀ ਲਾਈਫ ਨੂੰ ਬਹੁਤ ਪਿਆਰ ਨਾਲ ਸੰਭਾਲ ਕੇ ਰੱਖਣਾ ਚਾਹੀਦਾ ਹੈ ਅਤੇ ਆਪਣੇ ਟਾਈਮ ਨੂੰ ਵੀ ਸਾਂਭ ਕੇ ਰੱਖਣਾ ਚਾਹੀਦਾ ਹੈ। ਸਾਨੂੰ ਯਾਦ ਰੱਖਣਾ ਚਾਹੀਦਾ ਕਿ ਜੋ ਵੀ ਸਾਡੇ ਕੋਲ ਆਸ ਪਾਸ ਸਾਡੇ ਹੈ ਉਹ ਪਰਮਾਨੈਂਟ ਨਹੀਂ ਹੈ, ਉਹ ਟੈਂਪਰਰੀ ਹੈ, ਅਤੇ ਹਰ ਇੱਕ ਮੂਮੈਂਟ ਨੂੰ ਇੰਜੋਏ ਕਰਨਾ ਚਾਹੀਦਾ। ਜਿੱਦਾਂ ਤੁਸੀਂ ਸਾਡੇ ਪ੍ਰੋਗਰਾਮ ਨੂੰ ਕਰਦੇ ਹੋ ਉੱਦਾਂ ਹੀ ਹਰ ਇੱਕ ਮੂਮੈਂਟ ਨੂੰ ਇੰਜੋਏ ਕਰਨਾ ਚਾਹੀਦਾ ਅਤੇ ਮੈਮਰੀਜ਼ ਨੂੰ ਕੈਪਚਰ ਕਰ ਲੈਣਾ ਚਾਹੀਦਾ।
1: ਛੋਟੇ ਛੋਟੇ ਜਿਹੜੇ ਪਲ ਹੁੰਦੇ ਨਾ ਕਿ ਲਾਈਕ ਹਜੇ ਤੁਸੀਂ ਕਿਹਾ ਕਿ ਕੈਪਚਰ ਕਰ ਲੈਣਾ ਚਾਹੀਦਾ, ਲੇਕਿਨ ਜਿਹੜੇ ਛੋਟੇ ਛੋਟੇ ਮੂਮੈਂਟਸ ਹੁੰਦੇ ਨਾ ਕਿ ਲਾਈਕ ਇੱਕ ਲਾਈਫ ਦੇ ਵਿੱਚ ਕੁਛ ਸਿਖਾਉਣਾ ਮੇਰੇ ਲਈ ਤਾਂ ਮਤਲਬ ਤੁਹਾਨੂੰ ਦੱਸਾਂ ਪ੍ਰਿਆ ਕਿ ਲਾਈਕ ਮੋਟੀਵੇਸ਼ਨਸ ਜਿਹੜੀਆਂ ਚੀਜ਼ਾਂ ਹੁੰਦੀਆਂ ਨਾ ਕਿ ਇੱਕ ਆਉਂਦੀ ਚਾਹੇ ਥੋੜ੍ਹੇ ਟਾਈਮ ਦੀ ਹੈ ਲੇਕਿਨ ਉਹਦੇ ਵਿੱਚ ਜਿਹੜਾ ਸਕੂਨ ਹੈ ਨਾ ਉਹ ਸ਼ਾਇਦ ਬਹੁਤ ਰੇਅਰ, ਚਾਹੇ ਲੌਂਗ ਟਾਈਮ ਲਈ ਸਾਡੇ ਕੋਲ ਕੁਛ ਹੈਗਾ ਨਾ ਲੇਕਿਨ ਉਹ ਸ਼ਾਰਟ ਟਰਮ ਵਾਲੀ ਚੀਜ਼ ਜ਼ਿਆਦਾ ਯਾਦ ਰਹੇਗੀ।
0: ਬਿਲਕੁਲ। ਅਤੇ ਉਸੇ ਨੂੰ ਅਸੀਂ ਇਫੈਮਰਲ ਕਹਿੰਦੇ ਹਾਂ। ਇਸ ਲਈ ਅੱਗੇ ਤੋਂ ਤੁਸੀਂ ਜਦੋਂ ਕਿਸੇ ਨੂੰ ਕਹਿਣਾ ਹੋਵੇ ਨਾ ਕਿ ਇਹ ਤਾਂ ਬਸ ਥੋੜ੍ਹੇ ਟਾਈਮ ਲਈ ਹੈ ਸਾਡੇ ਕੋਲ, ਇਸ ਤੋਂ ਵਧੀਆ ਤੁਸੀਂ ਕਹੀਓ ਇਹ ਇਫੈਮਰਲ ਹੈ।
1: ਬਿਲਕੁਲ, ਇਹ ਇਫੈਮਰਲ ਹੈ। ਇਹ ਇਸੇ ਲਈ ਆਇਆ ਸੀ ਕਿਉਂਕਿ ਇਹਨੇ ਕੁਝ ਸਾਨੂੰ ਦੱਸਣਾ ਸੀ
0: ਜਾਂ ਸਾਡੇ ਲਈ ਕੁਝ ਪਿਆਰਾ ਜਿਹਾ ਲੈ ਕੇ ਆਉਣਾ ਸੀ। ਚਲੋ ਹੁਣ ਇੱਕ ਪਿਆਰਾ ਜਿਹਾ ਗੀਤ ਵੀ ਸੁਣੀ ਲੈਂਦੇ ਹਾਂ।

0: जी हाँ दोस्तों, तुसी प्रोग्राम सुन रहे हो युववाणी, अपनी दोस्त आरजे प्रिया।
1: ते आरजे प्रीति नाल।
0: ते अज दा जिहड़ा प्रोग्राम है वो बहुत ज़्यादा इंटरेस्टिंग है, क्योंकि अज साडा खास सैगमेंट है, वो सैगमेंट है गौंदा पंजाब, जिसका तुहानू हमेशा इंतज़ार रहिंदा है। ते तुसी वेट करदे हो कि तुसी कदों सानू अपनियां फरमाइशां दसो।
1: ਤੇ ਤੁਸੀਂ ਆਪਣੀ ਜਿਹੜੀ ਫਰਮਾਇਸ਼ਾਂ ਹੈ ਸਾਡੇ ਫੇਸਬੁੱਕ ਮੈਸੇਂਜਰ ਤੇ ਆਕਾਸ਼ਵਾਣੀ ਜਲੰਧਰ ਸਰਚ ਕਰਨਾ ਹੈ, ਫੋਲੋ ਵੀ ਕਰਨਾ ਹੈ ਉਹਨੂੰ, ਤੇ
0: ਬਿਲਕੁਲ
1: ਆਪਣਾ ਨਾਮ, ਆਪਣੀ ਫਰਮਾਇਸ਼ ਸਾਡੇ ਤੱਕ ਪਹੁੰਚਾਉਣੀ ਹੈ। ਦੂਸਰਾ, ਤੁਸੀਂ ਜੇ ਆਪਣੀ ਫਰਮਾਇਸ਼ ਪਹੁੰਚਾਉਣੀ ਹੈ ਤੇ ਤੁਸੀਂ ਕਾਲ ਕਰਨੀ ਹੈ 0181-3142-174। ਮੈਂ ਨੰਬਰ ਇੱਕ ਵਾਰੀ ਫਿਰ ਰਿਪੀਟ ਕਰ ਦਿੰਦੀ ਹਾਂ, 0181-3142-174।
0: ਤੇ ਇਸ ਦੇ ਨਾਲ ਹੀ ਹੁਣ ਸ਼ੁਰੂ ਕਰਦੇ ਹਾਂ ਆਪਣਾ ਸਾਡਾ ਅਗਲਾ ਸੈਗਮੈਂਟ, ਤਹਿਜ਼ੀਬ। ਮਤਲਬ ਹੁਣ ਹੋਣਗੀਆਂ ਕੰਮ ਦੀਆਂ ਗੱਲਾਂ। ਅਤੇ ਮੈਂ ਨਾ ਪ੍ਰੀਤੀ, ਇਹ ਗੱਲਾਂ ਤਾਂ ਕਰਦੇ ਹੀ ਰਹਿੰਦੇ ਹਾਂ ਅਸੀਂ, ਉਸ ਤੋਂ ਪਹਿਲਾਂ ਤੁਹਾਡੇ ਨਾਲ ਇੱਕ ਗੱਲ ਜ਼ਰੂਰ ਡਿਸਕਸ ਕਰਨੀ ਸੀ। ਜਦੋਂ ਮੈਂ ਸਟੂਡੀਓ ਆ ਰਹੀ ਸੀ ਤਾਂ ਮੈਂ ਦੇਖਿਆ ਤੁਸੀਂ ਲਾਈਨ 'ਚ ਖੜ੍ਹੇ ਸੀ ਪੈਟਰੋਲ ਪੰਪ ਦੀ।
1: ਬਸ ਤੁਸੀਂ ਪੁੱਛੋ ਨਾ, ਮੈਂ ਤਾਂ ਅੱਜ ਖਲੋ ਕੇ ਸਭ ਤੋਂ ਵੱਡੀ ਗਲਤੀ ਕੀਤੀ, ਮੈਂ ਉੱਥੇ ਖੜ੍ਹੀ ਕਿਉਂ ਗਈ। ਮੈਂ ਸੱਚੀ ਦੱਸਾਂ, ਮੈਂ ਉੱਥੋਂ ਆਪਣਾ ਚੇਂਜ ਹੀ ਕਰ ਲਿਆ ਕਿ ਮੈਂ ਕਿਹਾ ਮੈਂ ਕਿਤੇ ਹੋਰ ਜਾ ਕੇ ਪੈਟਰੋਲ ਪਵਾ ਲੂੰਗੀ, ਮੈਂ ਉੱਥੋਂ ਨਹੀਂ ਪਵਾਉਣਾ।
0: ਕਿਉਂ ਹੋਇਆ ਕੀ?
1: ਇੰਨੀ ਭੀੜ ਲੜੀ ਜਾਂਦੇ ਕਿ ਨਹੀਂ ਆਪਾਂ ਪਹਿਲਾਂ ਪਵਾਉਣੇ ਹੈ ਅਤੇ ਆਪਾਂ ਜਲਦੀ ਜਾਣਾ ਹੈ, ਸਾਨੂੰ ਪਹਿਲਾਂ ਪਵਾ ਲੈਣ ਦਿਉ। ਹੌਲੀ ਹੌਲੀ ਸਾਰੇ ਲਾਈਨ ਦੇ ਵਿੱਚ ਲੱਗੋ ਅਤੇ ਤੁਹਾਡਾ ਇੱਕ ਇੱਕ ਕਰਕੇ ਕੰਮ ਹੋ ਜਾਏਗਾ। ਲੇਕਿਨ ਉਹਨਾਂ ਨੇ ਮਤਲਬ ਹੁਣ ਇੰਨੀ ਜਲਦੀ ਕੀਤੀ ਹੋਈ ਹੈ ਨਾ ਕਿ ਆਪਾਂ ਪੈਟਰੋਲ ਪਵਾਉਣਾ ਹੈ, ਆਪਾਂ ਪਹਿਲਾਂ ਜਾਣਾ ਹੈ।
0: ਗੱਲ ਇਹ ਹੈ ਨਾ ਕਿ ਅੱਜ ਕੱਲ੍ਹ ਲੋਕ ਬਹੁਤ ਹੀ ਜ਼ਿਆਦਾ ਬਿਜ਼ੀ ਹੈ, ਲੋਕ ਫੋਨ ਇੱਕ ਹੱਥ 'ਚ ਫੜ ਕੇ ਦੂਜੇ ਹੱਥ ਨਾਲ ਕਹਿੰਦੇ ਕਿ ਲਈ ਲਓ ਵੀ ਪਾ ਦਿਉ ਪੈਟਰੋਲ ਸਾਡੀ ਜਿਹੜੀ ਗੱਡੀ ਹੈ।
1: ਤੇ ਇਹਦੇ ਵਿੱਚ ਨਾ ਇੱਕ ਇਹ ਵੀ ਹੈ ਕਿ ਆਪਣੀ ਲਾਪਰਵਾਹੀ ਵੀ ਹੁੰਦੀ ਹੈ ਕਿ ਆਪਾਂ ਫੋਨ ਦੇ ਵਿੱਚ ਲੱਗੇ ਹੋਏ ਹਾਂ ਅਤੇ ਪੈਟਰੋਲ ਪਵਾ ਦਿਉ। ਸਮ ਟਾਈਮ ਨਾ ਹੁੰਦਾ ਕਿ ਪੈਸੇ ਪੇ ਵੀ ਕੀਤੇ ਹੁੰਦੇ, ਸਮ ਟਾਈਮ ਆਪਾਂ ਪੈਸੇ ਪੇ ਨਹੀਂ ਕਰਦੇ, ਸਾਨੂੰ ਲੱਗਦਾ ਆਪਾਂ ਪੇ ਕਰਤੇ, ਅਤੇ ਜਦੋਂ ਜਿਨ੍ਹਾਂ ਨੇ ਜਿਹੜੇ ਕੰਮ ਕਰ ਰਹੇ ਆ ਉਹਨਾਂ ਨੇ ਪੈਸੇ ਮੰਗਣੇ ਹੀ ਹੈ ਕਿ ਜੇ ਤੇਲ
0: ਪਵਾ, ਉੱਥੇ ਫਿਰ ਝਗੜਾ ਪੈ ਜਾਂਦਾ। ਇਸ ਤੋਂ ਇਲਾਵਾ ਪਿਛਲਾ ਬੰਦਾ ਵੇਟ ਕਰਦਾ ਰਹਿੰਦਾ ਅਤੇ ਅਸੀਂ ਆਪਣੀ ਗੱਲਾਂ ਮਾਰਦੇ ਰਹਿੰਦੇ ਹਾਂ, ਅਤੇ ਇਸ ਲਈ ਇਹਨਾਂ ਚੀਜ਼ਾਂ ਦਾ ਜ਼ਰੂਰ ਧਿਆਨ ਰੱਖਣਾ ਚਾਹੀਦਾ। ਜਦੋਂ ਪੈਟਰੋਲ ਪਵਾਉਂਦੇ ਹਾਂ ਪਹਿਲਾਂ ਤਾਂ ਗੱਡੀ ਬੰਦ ਕਰੋ ਉੱਥੇ ਜਾ ਕੇ, ਤੁਹਾਡਾ ਪੈਟਰੋਲ ਵੀ ਬਚੇਗਾ ਅਤੇ ਉਸਦੇ ਨਾਲ ਹੀ ਉਹਨਾਂ ਨੂੰ ਵੀ ਈਜ਼ੀ ਰਹੇਗਾ ਪੈਟਰੋਲ ਪਾਉਣ ਲਈ। ਅਤੇ ਫੋਨ ਤਾਂ ਪਲੀਜ਼ ਜੇਬ 'ਚ ਰੱਖੋ ਥੋੜ੍ਹੀ ਦੇਰ ਲਈ ਆਪਣੀ, ਤਾਂ ਕਿ ਤੁਸੀਂ ਆਰਾਮ ਨਾਲ ਪਵਾ ਸਕੋ ਅਤੇ ਦੂਜੇ ਬੰਦੇ ਦੀ ਵੀ ਵਾਰੀ ਆ ਸਕੇ। ਅਤੇ ਲਾਈਨ 'ਚ ਲੱਗ ਕੇ ਕਰੋਗੇ ਤਾਂ, ਜਿੱਦਾਂ ਅਸੀਂ ਸਕੂਲ ਕਾਲਜ 'ਚ ਸਿੱਖਦੇ ਹਾਂ ਨਾ, ਲਾਈਨ 'ਚ ਲੱਗ ਕੇ ਕਰੋਗੇ ਤਾਂ ਜ਼ਿਆਦਾ ਵਧੀਆ
1: ਇਹ
0: ਰਹੇਗਾ।
1: ਸ਼ੁਰੂ ਤੋਂ ਹੀ ਸਾਨੂੰ ਤਹਿਜ਼ੀਬ ਸਿਖਾਈ ਜਾਂਦੀ ਹੈ ਕਿ ਆਪਣੀ ਵਾਰੀ ਦਾ ਵੇਟ ਕਰੋ, ਲਾਈਨ 'ਚ ਲੱਗੋ, ਡਿਸਿਪਲਿਨ ਰੱਖੋ। ਲੇਕਿਨ ਸਕੂਲ ਤੋਂ ਨਿਕਲ ਗਏ ਤਾਂ ਸਾਡੀ ਜਿਹੜੀ ਆ ਡਿਸਿਪਲਿਨ ਵੀ ਖਤਮ ਹੋ ਜਾਂਦਾ।
0: ਬਿਲਕੁਲ,
1: ਕਿ ਆਪਾਂ ਬਾਹਰ ਜਾਣਾ, ਆਪਾਂ ਲਾਈਨ 'ਚ ਨਹੀਂ ਲੱਗਣਾ, ਸਾਨੂੰ ਜਲਦੀ ਹੈ, ਸਾਡਾ ਪਹਿਲਾਂ ਹੋ ਜਾਵੇ, ਬਾਕੀ ਬਾਅਦ ਦੇ ਵਿੱਚ ਭਾਵੇਂ ਜਿੱਦਾਂ ਮਰਜ਼ੀ ਜੋ ਮਰਜ਼ੀ ਹੁੰਦਾ ਰਹੇ।
0: ਬਿਲਕੁਲ, ਅਤੇ ਦੂਜਾ ਆਪਣੇ ਪੈਸੇ ਵੀ ਪਹਿਲਾਂ ਹੀ ਤਿਆਰ ਰੱਖੋ, ਹੈ ਨਾ, ਕਰੋ ਕਿ ਬਈ ਪੈਟਰੋਲ ਪਾਤਾ ਅਤੇ ਹੁਣ ਤੁਸੀਂ ਕੱਢਣ ਲੱਗੇ ਹੋ, ਪਹਿਲਾਂ ਪਾ ਕੱਢ ਕੇ ਰੱਖੋਗੇ ਤਾਂ ਤੁਹਾਡਾ ਵੀ ਟਾਈਮ ਬਚੇਗਾ, ਅਗਲੇ ਬੰਦੇ ਦਾ ਵੀ ਟਾਈਮ ਬਚੇਗਾ। ਇਸ ਦੇ ਨਾਲ ਹੀ ਉੱਥੇ ਜਿਹੜੇ ਸਟਾਫ ਹੈ, ਜਿਹੜਾ ਕਰਮਚਾਰੀ, ਉਹ ਕੰਮ ਕਰਨ ਆਇਆ, ਤੁਹਾਡੇ ਨਾਲ ਲੜਨ ਨਹੀਂ ਆਇਆ, ਇਸ ਲਈ ਪੇਸ਼ੈਂਟਲੀ ਪਿਆਰ ਦੇ ਨਾਲ ਗੱਲ ਕਰਨੀ ਆ ਉਹਦੇ ਨਾਲ।
1: ਅਤੇ ਇਹ ਪੈਟਰੋਲ ਦੇ ਚੱਲਦਿਆਂ ਨਾ ਇੱਕ ਚੀਜ਼ ਹੋਰ ਹੋ ਰਹੀ ਹੈ ਕਿ ਟਰਾਂਸਪੋਰਟ ਮਤਲਬ ਜਿਹੜੇ ਆਪਣੇ ਵਹੀਕਲਸ ਹੈ ਨਾ, ਉਹਨਾਂ ਕਰਕੇ ਇੰਨਾ ਜ਼ਿਆਦਾ ਟ੍ਰੈਫਿਕ ਹੁੰਦਾ ਹੈ।
0: ਬਿਲਕੁਲ,
1: ਕਿ ਚਲੋ ਠੀਕ ਹੈ, ਇੱਕ ਵਾਰੀ ਇੱਕ ਤਾਂ ਹੁੰਦਾ ਕਿ ਸਵੇਰ ਦਾ ਟਾਈਮ ਬਹੁਤ ਜਲਦੀ ਹੈ ਜਾਂ ਆਪਣਾ ਸ਼ਾਮ ਦਾ ਟਾਈਮ ਬਹੁਤ ਜ਼ਿਆਦਾ ਜਲਦੀ ਹੈ, ਇਹ ਦੋ ਟਾਈਮ ਦੇ ਵਿੱਚ ਸਾਰਿਆਂ ਨੂੰ ਜਲਦੀ ਹੁੰਦੀ ਹੈ। ਇਹਦੇ ਵਿੱਚ ਥੋੜ੍ਹੇ ਪੇਸ਼ੈਂਸ ਰੱਖਣੇ ਚਾਹੀਦੇ, ਮਤਲਬ ਮੋਸਟਲੀ

0: ਆਪਣੀ ਜਲਦੀ ਕਰਕੇ ਨਾ ਆਪਣਾ ਵੀ ਨੁਕਸਾਨ ਹੋ ਜਾਂਦਾ,
1: ਬਿਲਕੁਲ ਐਕਸੀਡੈਂਟ ਦਾ ਰੇਟ ਵੱਧ ਜਾਂਦਾ। ਉਸਦੇ ਨਾਲ ਹੀ ਜਿਹੜਾ ਇਕੱਲਾ ਇਕੱਲਾ ਬੰਦਾ ਇੱਕ ਇੱਕ ਗੱਡੀ ਲੈ ਕੇ ਘੁੰਮਦਾ, ਉਹ ਵੀ ਮੈਨੂੰ ਲੱਗਦਾ ਬਹੁਤ ਗਲਤ ਹੈ। ਤੁਸੀਂ ਟ੍ਰੈਫਿਕ ਵਧਾ ਰਹੇ ਹੋ ਅਤੇ ਅੱਗੇ ਹੀ ਪੋਲਿਊਸ਼ਨ ਵੀ ਵੱਧ ਰਿਹਾ, ਅਤੇ ਉਹ ਪੋਲਿਊਸ਼ਨ ਨੂੰ ਵੀ ਹੋਰ ਤੁਸੀਂ ਕੰਟਰੀਬਿਊਟ ਕਰ ਰਹੇ ਹੋ। ਅਸੀਂ ਬਚਾ ਨਹੀਂ ਸਕਦੇ ਤਾਂ ਘੱਟੋ ਘੱਟ ਵਿਗਾੜੀਏ ਨਾ। ਇਸ ਲਈ ਹੀ ਕੋਸ਼ਿਸ਼ ਕਰੋ ਕਿ ਜੇ ਤੁਹਾਨੂੰ ਕੰਮ ਜ਼ਰੂਰੀ ਹੈ ਤਾਂ ਹੀ ਤੁਸੀਂ ਨਿਕਲੋ, ਅਤੇ ਸਕੂਟਰ ਐਕਟਿਵਾ ਲੈ ਕੇ ਨਿਕਲੋ ਜ਼ਿਆਦਾ ਵਧੀਆ। ਨੇੜਲੇ ਡਿਸਟੈਂਸ ਤੱਕ ਤਾਂ ਤੁਸੀਂ ਵੈਸੇ ਵੀ ਪੈਦਲ ਵੀ ਚੱਲ ਸਕਦੇ ਹੋ ਜਾਂ ਸਾਈਕਲ 'ਤੇ ਚੱਲ ਜਾਓ।
0: ਨਹੀਂ ਨਹੀਂ ਨਹੀਂ ਨਹੀਂ ਪ੍ਰਿਆ, ਬਿਲਕੁਲ ਨਹੀਂ। ਆਪਾਂ ਤਾਂ ਐਕਟਿਵਾ ਲੈ ਕੇ ਜਾਣੀ ਹੈ, ਆਹ ਨਾਲ ਦੀ ਗਲੀ ਦੇ ਵਿੱਚ ਜਾਣਾ ਅਤੇ ਐਕਟਿਵਾ ਲੈ ਕੇ ਜਾਣੀ ਹੈ, ਸਾਡੇ ਤੋਂ ਤੁਰ ਨਹੀਂ ਹੋਏਗਾ।
1: ਨਹੀਂ ਨਹੀਂ ਬਈ, ਸਾਈਕਲ 'ਤੇ ਚੱਲਣ ਦਾ ਅਤੇ ਜਾਂ ਫਿਰ ਪੈਦਲ ਚੱਲਣ ਨਾਲ ਤੁਹਾਡੀ ਸਿਹਤ ਵੀ ਵਧੀਆ ਰਹੇਗੀ, ਤੁਹਾਡਾ ਬਿਲਕੁਲ ਕਸਰਤ ਵਰਕਆਊਟ ਹੋ ਜਾਂਦਾ ਤੁਹਾਡਾ, ਅਤੇ ਜਿਮ ਜਾਣ ਦੀ ਉੱਨੀ ਲੋੜ ਨਹੀਂ ਫੀਲ ਹੋਏਗੀ ਤੁਹਾਨੂੰ ਉਸ ਦਿਨ ਜਿਸ ਦਿਨ ਤੁਸੀਂ ਵਰਕਆਊਟ ਇੱਦਾਂ ਕਰ ਲਉਂਗੇ ਚੱਲ ਕੇ ਜਾਂ ਸਾਈਕਲਿੰਗ ਕਰਕੇ। ਅਤੇ ਇਸ ਦੇ ਨਾਲ ਹੀ ਟ੍ਰੈਫਿਕ ਅਤੇ ਪੋਲਿਊਸ਼ਨ ਨੂੰ ਵੀ ਫਰਕ ਪਏਗਾ, ਤਾਂ ਕੋਸ਼ਿਸ਼ ਕਰੋ ਇਹੋ ਛੋਟੀਆਂ ਛੋਟੀਆਂ ਗੱਲਾਂ ਦਾ ਤੁਸੀਂ ਧਿਆਨ ਰੱਖੋ, ਅਤੇ ਬਿਲਕੁਲ ਸਾਡੀ ਕੰਟਰੀ ਬਹੁਤ ਜ਼ਿਆਦਾ ਇੰਪਰੂਵ ਹੋਏਗੀ।
0: ਅਤੇ ਇੱਕ ਹੋਰ ਚੀਜ਼ ਹੈ ਜਿਹੜੀ ਹੋਰਨ ਦੀ ਹੈ, ਪੀ ਪੀ ਪੀ ਪੀ ਪੀ, ਮਤਲਬ ਵੇਟ ਕਰ ਲਓ ਥੋੜ੍ਹਾ ਜਿਹਾ, ਪੀ ਪੀ ਲੱਗੇ ਹੋਏ ਹੋ, ਕੀ ਪਤਾ ਅੱਗੇ ਸ਼ਾਇਦ ਅੱਗੇ ਵਾਲਾ ਜਾਏਗਾ ਤਾਂ ਹੀ ਉਹਨੂੰ ਤੁਰਨਾ ਪਏਗਾ।
1: ਮੈਂ ਦੇਖਦੀ ਹਾਂ, ਮੈਂ ਹੈਰਾਨ ਹੁੰਦੀ ਹਾਂ ਲੋਕ ਐਂਬੂਲੈਂਸ ਨੂੰ ਹੋਰਨ ਮਾਰਦੇ ਹੈ। ਤੁਹਾਨੂੰ ਕਿੰਨੀ ਛੇਤ, ਮਤਲਬ ਤੁਸੀਂ ਕਿੰਨਾ ਜ਼ਰੂਰੀ ਕੰਮ ਕਰ ਰਹੇ ਹੋਗੇ, ਤੁਸੀਂ ਐਂਬੂਲੈਂਸ ਨੂੰ ਵੀ ਹੋਰਨ ਮਾਰਤਾ। ਅਤੇ ਮਤਲਬ ਥੋੜ੍ਹਾ ਸਬਰ, ਥੋੜ੍ਹਾ ਸੰਤੋਖ ਰੱਖੋ, ਥੋੜ੍ਹਾ ਸਬਰ ਕਰੋ, ਅਗਲੇ ਵੱਲ ਨੂੰ ਵੱਲੇ ਬੰਦੇ ਨੂੰ ਜਾਣ ਦਿਓ, ਫਿਰ ਤੁਸੀਂ ਚੱਲ ਜਾਓ।
0: ਦੇਖਾ ਜੇ ਤੁਸੀਂ ਗੱਲ ਕੀਤੀ ਨਾ ਕਿ ਟਰਾਂਸਪੋਰਟ ਦਾ, ਮਤਲਬ ਆਪਾਂ ਨਹੀਂ ਦੋ ਤਿੰਨ ਲੈ ਕੇ ਜਾਣੇ, ਕਿਸੇ ਦੇ ਘਰ ਪੰਜ ਐਕਟਿਵਾ ਜਾਂ ਪੰਜ ਸਕੂਟਰ ਖੜ੍ਹੇ ਹੋਣਗੇ ਨਾ,
1: ਸਾਰਿਆਂ
0: 'ਚ ਪੈਟਰੋਲ ਹੈ, ਸਾਰੇ ਲੈ ਕੇ ਜਾਣਗੇ। ਇਹਨੇ ਕਿ ਕੋਈ, ਮਤਲਬ ਜੇ ਜ਼ਰੂਰੀ ਕੰਮ ਹੈ, ਘਰ ਦਾ ਹੀ ਕੰਮ ਹੈ, ਚਲੋ ਇੱਕ ਕਿਤੇ ਕੰਮ 'ਤੇ ਜਾਣਾ ਉਹ ਤਾਂ ਠੀਕ ਹੈ, ਲੇਕਿਨ ਜੇ ਦੋ ਬੰਦੇ ਨੇ ਇੱਕੋ ਹੀ ਥਾਂ ਜਾਣਾ, ਉਹ ਵੱਖਰੀ ਵੱਖਰੀ ਜਾਣ ਦੀ ਬਜਾਏ ਇੱਕੋ ਹੀ ਯੂਜ਼ ਕਰ ਲਏ।
1: ਬਿਲਕੁਲ ਸਹੀ ਗੱਲ ਹੈ,
0: ਇਹ ਬਹੁਤ ਇੰਪੋਰਟੈਂਟ ਹੈ, ਕਿਉਂਕਿ ਜਦੋਂ ਆਪਾਂ ਆਪੇ ਸੇਵ ਕਰਦੇ ਹਾਂ ਨਾ, ਉਹ ਆਪਣੇ ਜਿਹੜੇ ਆਪਣੇ ਨਾਲਦਿਆਂ ਨੂੰ ਵੀ, ਮਤਲਬ ਇੱਕ ਸਿੱਖ ਮਿਲ ਜਾਂਦੀ ਕਿ ਆਪਾਂ ਵੀ ਸੇਵ ਕਰਨਾ।
1: ਬਿਲਕੁਲ, ਅਤੇ ਧਿਆਨ ਰੱਖੋ ਇਹਨਾਂ ਗੱਲਾਂ ਦਾ, ਅਤੇ ਸੁਣਦੇ ਰਹੋ ਸਾਡਾ ਪ੍ਰੋਗਰਾਮ, ਅਤੇ ਹੁਣ ਸੁਣੋ ਇੱਕ ਪਿਆਰਾ ਜਿਹਾ ਗੀਤ।

0: ਜੀ ਹਾਂ ਦੋਸਤੋ, ਸਾਡੇ ਅੱਜ ਦੇ ਜਿਹੜੇ ਪਹਿਲੇ ਲਿਸਨਰ ਨੇ ਉਹ ਸਾਡੇ ਨਾਲ ਜੁੜ ਚੁੱਕੇ ਨੇ ਸਾਡੇ ਗਾਉਂਦਾ ਪੰਜਾਬ ਸੈਗਮੈਂਟ ਦੇ ਵਿੱਚ ਆਪਣੀ ਅੱਜ ਦੀ ਫਰਮਾਇਸ਼ ਲੈ ਕੇ, ਅਤੇ ਆਓ ਉਹਨਾਂ ਦੇ ਨਾਲ ਕਰਦੇ ਹਾਂ ਅਸੀਂ ਗੱਲਬਾਤ। ਹੈਲੋ
1: ਹੈਲੋ ਮੈਮ, ਸਤਿ ਸ਼੍ਰੀ ਅਕਾਲ।
0: ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਿਹਾ ਹੈ?
1: ਜੀ ਕੁਲਦੀਪ ਸਿੰਘ ਬੋਲਦਾ, ਪਿੰਡ ਲਾਦੀਆਂ ਸੁਰ, ਜ਼ਿਲ੍ਹਾ ਲੁਧਿਆਣਾ ਜੀ।
0: ਜੀ ਕੁਲਦੀਪ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਯੁਵਾਣੀ ਪ੍ਰੋਗਰਾਮ ਦੇ ਵਿੱਚ। ਜੀ ਬਹੁਤ ਬਹੁਤ ਨਮਸਕਾਰ ਜੀ, ਇੰਜੋਏ ਕਰ ਰਹੇ ਹੋ ਤੁਸੀਂ ਸੰਡੇ ਅੱਜ?
1: ਹਾਂਜੀ।
2: ਕੁਲਦੀਪ ਜੀ, ਮੈਨੂੰ ਇੱਕ ਗੱਲ ਦੱਸੋ, ਤੁਸੀਂ ਅੱਜ ਦਾ ਸੰਡੇ ਕਿਵੇਂ ਸਪੈਸ਼ਲ ਬਣਾਇਆ? ਮਹੀਨੇ ਦਾ ਅੱਜ ਆਖਰੀ ਦਿਨ ਹੈ।
1: ਹਾਂਜੀ,
2: ਮਹੀਨੇ ਦਾ ਅੱਜ ਆਖਰੀ ਦਿਨ ਹੈ ਮਈ ਦਾ, ਤੇ ਤੁਸੀਂ ਅੱਜ ਦਾ ਸੰਡੇ ਕਿਵੇਂ ਇੰਜੋਏ ਕੀਤਾ?
1: ਰੇਡੀਓ ਸੁਣਦੇ ਰਹਿੰਦੇ ਜੀ ਸਾਰੀ ਦਿਹਾੜੀ।
0: ਤੁਸੀਂ ਰੇਡੀਓ ਸੁਣਿਆ? ਚਲੋ ਇਹ ਤਾਂ ਬਹੁਤ ਵਧੀਆ ਗੱਲ ਹੈ,
2: ਇਹ ਜ਼ਿਆਦਾ ਸਪੈਸ਼ਲ ਹੋ ਗਿਆ।
0: ਬਹੁਤ ਜ਼ਿਆਦਾ। ਤੇ ਅੱਜ ਤੁਹਾਡੀ ਸਪੈਸ਼ਲ ਫਰਮਾਇਸ਼ ਕੀ ਹੈ ਉਹ ਵੀ ਦੱਸ ਦਿਓ ਸਾਨੂੰ।
1: ਮੈਂ ਗਾਣਾ ਆਪਾਂ ਸੁਣਨਾ ਜੀ, ਕੁਲਦੀਪ ਮਾਨਕ ਦਾ ਜੀ, ਮਿੱਟੀਆਂ ਜੁੜੀਆਂ।
0: ਜੀ ਬਿਲਕੁਲ, ਤੁਹਾਡੀ ਫਰਮਾਇਸ਼ ਤੇ ਲਾਣ ਲੱਗੇ ਆ ਅਸੀਂ ਇਹ ਗੀਤ, ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਨੂੰ ਕਾਲ ਕਰਨ ਲਈ।
1: ਓਕੇ ਜੀ।
0: ਜੀ

0: ਸਤਿ ਸ਼੍ਰੀ ਅਕਾਲ ਮੈਮ।
1: ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਤੁਹਾਡਾ ਯੁਵਾਨੀ ਪ੍ਰੋਗਰਾਮ ਦੇ ਵਿੱਚ। ਕੌਣ ਗੱਲ ਕਰ ਰਹੇ ਜੀ?
0: ਮੈਂ ਪਾਲੀ ਪਿਆਲਾ ਜ਼ਿਲ੍ਹਾ ਹੁਸ਼ਿਆਰਪੁਰ ਮੈਂ ਬੋਲਦਾ।
1: ਅੱਛਾ ਜੀ, ਪਾਲੀ ਜੀ, ਤੁਸੀਂ ਇੰਜੋਏ ਕਰ ਰਹੇ ਹੋ ਪ੍ਰੋਗਰਾਮ?
0: ਹਾਂਜੀ ਮੈਮ, ਹਾਂਜੀ।
1: ਅੱਛਾ, ਤੇ ਮੈਨੂੰ ਇੱਕ ਗੱਲ ਦੱਸੋ ਕਿ ਜਿਹੜੀ ਅਸੀਂ ਗੱਲ ਕੀਤੀ ਹੈ, ਅੱਜ ਆਪਾਂ ਗੱਲ ਕਰ ਰਹੇ ਸੀ ਨੋ ਟੋਬੈਕੋ ਡੇ ਤੇ, ਤੇ ਤੁਹਾਡੀ ਕੀ ਰਾਏ ਹੈ?
0: ਆਵਾਜ਼ ਮੈਮ ਬਹੁਤ ਘੱਟ ਗਈ ਹੋਆ ਤੁਹਾਡੀ ਫੋਨ
1: ਮੈਂ
0: ਤੇ।
1: ਕਹਿ ਰਹੀ ਹਾਂ ਕਿ ਜਿਹੜੇ ਅਸੀਂ ਅੱਜ ਗੱਲ ਕੀਤੀ ਹੈ ਨੋ ਟੋਬੈਕੋ ਡੇ ਤੇ, ਕਿ ਤੰਬਾਕੂ ਨਹੀਂ ਖਾਣਾ ਚਾਹੀਦਾ, ਉਹ ਕਿੰਨਾ ਨੁਕਸਾਨ ਕਰਦਾ ਹੈ, ਤੇ ਤੁਸੀਂ ਕੀ
0: ਹਾਂਜੀ
1: ਸੋਚਦੇ
0: ਮੈਮ,
1: ਇਸ
0: ਇਹ ਤਾਂ
1: ਬਾਰੇ?
0: ਬਹੁਤ ਗਲਤ ਗੱਲ ਆ ਮੈਮ। ਇਸ ਚੀਜ਼ਾਂ ਤੋਂ ਪਰਹੇਜ਼ ਰੱਖਣਾ ਚਾਹੀਦਾ, ਜਿੰਨਾ ਵੀ ਬਚਾ ਹੁੰਦਾ ਬਚੋ।
1: ਅੱਛਾ ਜੀ, ਬਿਲਕੁਲ ਸਹੀ ਗੱਲ ਹੈ
0: ਤੇ
1: ਜੀ।
0: ਮਤਲਬ
1: ਤੁਸੀਂ ਜੇ ਇੱਦਾਂ ਦੇ ਕਿਸੇ ਮਤਲਬ ਮੂਮੈਂਟ ਦੇ ਵਿੱਚ, ਸਾਨੂੰ ਦੱਸੋ ਕਿ ਤੁਸੀਂ ਕੀ ਸਲਾਹ ਦਿਓਗੇ ਜੇ ਤੁਸੀਂ ਇੱਦਾਂ ਦੇ ਮੂਮੈਂਟ ਤੋਂ ਕਿਸੇ ਨੂੰ ਸਲਾਹ ਦੇਣੀ ਹੋਵੇ।
0: ਮੈਮ ਇਹ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ, ਇਹਨਾਂ ਬਹੁਤ ਬਿਮਾਰੀਆਂ ਲੱਗਦੀਆਂ ਮੈਮ।
1: ਬਿਲਕੁਲ ਜੀ, ਤੇ ਕਿਹੜੀ ਫਰਮਾਇਸ਼ ਲੈ
0: ਤੇ
1: ਆਏ ਹੋ ਅੱਜ
0: ਹਾਂਜੀ
1: ਤੁਸੀਂ?
0: ਬਿਲਕੁਲ ਨਹੀਂ ਕਰਨਾ ਚਾਹੀਦਾ ਇਦਾਂ ਨੁਕਸਾਨ। ਤੰਬਾਕੂ ਹੋਇਆ, ਬੀੜੀ, ਸਿਗਰਟ ਹੋਈ, ਕੁਛ ਵੀ ਹੋਇਆ, ਨੁਕਸਾਨ ਹੀ ਆ ਮੈਮ, ਇਹਦਾ ਫਾਇਦਾ ਕੋਈ ਨਹੀਂ ਹੈਗਾ ਜੀ।
1: ਬਿਲਕੁਲ ਜੀ, ਬਿਲਕੁਲ ਸਹੀ
0: ਹਾਂਜੀ
1: ਕਿਹਾ
0: ਮੈਮ।
1: ਤੇ ਮੈਨੂੰ ਆਪਣੀ ਫਰਮਾਇਸ਼ ਦੱਸੋ, ਕਿਹੜੀ ਫਰਮਾਇਸ਼ ਲੈ ਕੇ ਆਏ ਹੋ ਅੱਜ ਤੁਸੀਂ?
0: ਹਾਂਜੀ ਮੈਮ, ਨਸੀਬੋ ਦਾ ਲਾ ਦਿਓ।
1: ਨਸੀਬੋ ਦਾ?
0: ਹਾਂਜੀ
2: ਜੀ, ਤੁਹਾਡੀ ਫਰਮਾਇਸ਼ ਤੇ ਲਾ ਦਿੰਦੇ ਹਾਂ ਅਸੀਂ ਨਸੀਬੋ ਦਾ ਗੀਤ, ਤੇ ਬਹੁਤ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ, ਬਹੁਤ ਬਹੁਤ ਧੰਨਵਾਦ ਤੁਹਾਡਾ।
1: ਤੇ ਨੈਕਸਟ ਤੁਸੀਂ ਵੀ ਹੋ ਸਕਦੇ ਹੋ। ਤੁਸੀਂ ਕੀ ਕਰਨਾ ਹੈ, ਨੰਬਰ ਡਾਇਲ ਕਰਨਾ ਹੈ 081-2143-174, ਤੇ ਫੇਸਬੁੱਕ ਮੈਸੇਂਜਰ ਤੇ ਆਪਣੀ ਫਰਮਾਇਸ਼ ਰਿਟਨ ਦੇ ਵਿੱਚ ਵੀ ਦੇ ਸਕਦੇ ਹੋ। ਓਪਨ ਕਰਨਾ ਹੈ ਆਕਾਸ਼ਵਾਣੀ ਜਲੰਧਰ, ਤੇ ਮੈਸੇਜ ਕਰਨੇ ਹੈ ਆਪਣੀ ਫਰਮਾਇਸ਼
2: ਸਾਨੂੰ ਆਕਾਸ਼ਵਾਣੀ ਦੇ ਓਫੀਸ਼ੀਅਲ ਫੇਸਬੁੱਕ ਤੇ। ਤੇ ਦੇਖੋ ਇੱਦਾਂ ਆ ਰਹੀਆਂ ਸਾਨੂੰ ਕਾਲਸ, ਤੇ ਤੁਹਾਡੀ ਵੀ ਕਾਲ ਸਾਨੂੰ ਜਲਦੀ ਹੀ ਆਉਣੀ ਚਾਹੀਦੀ ਹੈ, ਇੰਤਜ਼ਾਰ ਰਹੇਗਾ।

0: ਜੀ ਹਾਂ ਦੋਸਤੋ, ਪ੍ਰੋਗਰਾਮ ਚੱਲ ਰਿਹਾ ਹੈ ਯੁਵਾਣੀ ਅਤੇ ਸੈਗਮੈਂਟ ਚੱਲ ਰਿਹਾ ਤੁਹਾਡਾ ਆਪਣਾ ਗਾਉਂਦਾ ਪੰਜਾਬ, ਜਿਸ ਨੂੰ ਇੰਜੋਏ ਕਰ ਰਹੇ ਹੋ ਤੁਸੀਂ ਫੁੱਲ ਔਨ। ਅਤੇ ਇਸ ਦੇ ਨਾਲ ਹੀ ਸਾਡੇ ਅਗਲੇ ਜਿਹੜੇ ਲਿਸਨਰ ਨੇ ਨਾ, ਉਹ ਸਾਡੇ ਨਾਲ ਜੁੜ ਚੁੱਕੇ ਨੇ, ਅਤੇ ਆਓ ਉਹਨਾਂ ਦੇ ਨਾਲ ਕਰਦੇ ਹਾਂ ਗੱਲਬਾਤ। ਹੈਲੋ,
1: ਹੈਲੋ ਮੈਮ, ਗੁੱਡ ਈਵਨਿੰਗ ਜੀ।
0: ਜੀ ਗੁੱਡ ਈਵਨਿੰਗ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਯੁਵਾਣੀ ਪ੍ਰੋਗਰਾਮ ਦੇ ਵਿੱਚ। ਕੌਣ ਗੱਲ ਕਰ ਰਿਹਾ?
1: ਹਾਂਜੀ ਮੈਮ, ਹਾਂਜੀ, ਥੈਂਕ ਯੂ ਸੋ ਮਚ ਜੀ।
0: ਜੀ ਕੌਣ ਗੱਲ ਕਰ ਰਿਹਾ?
1: ਮੈਡਮ ਮੈਂ ਮਾਸਟਰ ਡੈਨੀਅਲ ਮੱਟੂ, ਪਿੰਡ ਮਾਡਲ ਟਾਊਨ, ਨੀਅਰ

0: ਨਡਾਲਾ ਡਿਸਟ੍ਰਿਕਟ ਕਪੂਰਥਲਾ।
1: ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ, ਤੇ ਕੀ ਫਰਮਾਇਸ਼ ਲੈ ਕੇ ਆਏ ਹੋ ਤੁਸੀਂ ਅੱਜ?
0: ਮੈਮ ਫਿਲਮ ਇੱਕ ਆਈ ਸੀ 1989 ਵਿੱਚ ਜੀ, ਸ਼੍ਰੀ ਲੇਟ ਵਰਿੰਦਰ ਜੀ ਦੀ ਪ੍ਰੀਤੀ ਸਕਰੂ ਨਾਲ, ਉਹਦਾ ਗੀਤ ਹੈ ਗੁੜ ਨਾਲੋਂ ਇਸ਼ਕ ਮਿੱਠਾ।
1: ਕਿਆ ਬਾਤ ਹੈ। ਤੇ ਅੱਜ ਨਾ ਗੱਲਬਾਤ ਹੋ ਰਹੀ ਸੀ ਵਰਲਡ ਨੋ ਟਬੈਕੋ ਡੇ ਬਾਰੇ, ਤੇ ਮੈਂ ਜ਼ਰੂਰ ਜਾਣਨਾ ਚਾਹਾਂਗੀ ਕਿ ਤੁਸੀਂ ਕੀ ਸੋਚਦੇ ਹੋ ਇਸ ਬਾਰੇ।
0: ਮੈਮ ਬੜਾ ਵਧੀਆ ਸਬਜੈਕਟ ਤੇ ਗੱਲ ਕਰ ਰਹੇ ਆਪਾਂ
1: ਜੀ।
0: ਅੱਜ ਵੀ ਸੰਡੇ ਸੀ, ਸੰਡੇ ਵਿੱਚ ਚਰਚ ਸਰਵਿਸਿਸ ਹੁੰਦੀ ਹੈ, ਉੱਥੇ ਵੀ ਅਸੀਂ ਇਹੀ ਗੱਲ ਸੁਣੀ ਸੀ
1: ਜੀ।
0: ਸਾਡੇ ਸਾਹਮਣੇ ਲਿਖਿਆ ਹੁੰਦਾ ਹੈ ਕਿ ਸ਼ਰਾਬ ਪੀਣੀ, ਸਿਗਰਟ ਨੋਸ਼ੀ ਕਰਨੀ, ਤੰਬਾਕੂ ਖਾਣਾ ਇੰਜੂਰੀਅਸ ਟੂ ਹੈਲਥ ਆ, ਸਿਹਤ ਲਈ ਹਾਨੀਕਾਰਕ ਹੈ। ਉੱਥੇ ਪਿਕਚਰ ਵੀ ਬਣੀ ਹੁੰਦੀ ਆ ਕੈਂਸਰ ਦੀ
1: ਜੀ,
0: ਪਰ ਫਿਰ ਵੀ ਅਸੀਂ ਇਹਨੂੰ ਦੇਖ ਕੇ ਵੀ ਅਸੀਂ ਜਿਹੜਾ ਆ ਉਹ ਇਹਦਾ ਸੇਵਨ ਕਰ ਰਹੇ ਹਾਂ, ਜੋ ਕਿ ਬਹੁਤ ਮਾੜੀ ਗੱਲ ਹੈ। ਅਸੀਂ ਇਨਸਾਨ ਹੋਣ ਦੇ ਨਾਤੇ ਦੇਖ ਕੇ ਵੀ ਉਹ ਜਿਹੜਾ ਜ਼ਹਿਰ ਪੀ ਰਹੇ ਹਾਂ। ਮੈਂ ਇਹੀ ਰਿਕੁਐਸਟ ਕਰਨਾ ਚਾਹਾਂਗਾ ਸਾਰਿਆਂ ਨੂੰ ਕਿ ਜੇ ਅਲਟੀਮੇਟਲੀ ਅਸੀਂ ਇਹਦੇ ਨਾਲ ਕੈਂਸਰ ਹੀ ਲਿਆਉਣਾ ਆ, ਆਪਣੇ ਪਰਿਵਾਰ ਨੂੰ ਹੀ ਜਾੜਨਾ, ਤੇ ਫਿਰ ਇਹਦਾ ਸੇਵਨ ਨਹੀਂ ਕਰਨਾ ਚਾਹੀਦਾ।
1: ਬਿਲਕੁਲ ਬਿਲਕੁਲ ਸਹੀ ਕਿਹਾ ਜੀ ਤੁਸੀਂ, ਤੇ ਇਸ ਗੱਲ ਜਿਹੜੀ ਕਹੀ ਹੈ ਇਹਨਾਂ ਨੇ, ਇਸ 'ਤੇ ਸਾਰਿਆਂ ਨੇ ਅਮਲ ਕਰਨਾ ਹੈ, ਕਿਉਂਕਿ ਬਹੁਤ ਸਹੀ ਗੱਲ ਕਹੀ ਹੈ ਇਹਨਾਂ ਨੇ। ਅਤੇ ਇਸ ਦੇ ਨਾਲ ਹੀ ਇਹਨਾਂ ਦੀ ਫਰਮਾਇਸ਼ ਦਾ ਗੀਤ ਵੀ ਪਲੇ ਕਰਦੇ ਹਾਂ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਜੁੜਨ ਲਈ।
0: ਓਕੇ, ਥੈਂਕ ਯੂ ਸੋ ਮਚ ਮੈਮ।
1: ਥੈਂਕ ਯੂ ਜੀ।

0: ਜੀ ਹਾਂ ਦੋਸਤੋ, ਪ੍ਰੋਗਰਾਮ ਚੱਲ ਰਿਹਾ ਹੈ ਯੁਵਾਣੀ ਅਤੇ ਸੈਗਮੈਂਟ ਚੱਲ ਰਿਹਾ ਸਾਡਾ
1: ਗਾਉਂਦਾ ਪੰਜਾਬ, ਜਿਹਦੇ ਵਿੱਚ ਪੰਜਾਬੀ ਗੀਤਾਂ ਦੀ ਫਰਮਾਇਸ਼ਾਂ ਇੰਨੀਆਂ ਸਾਡੇ ਕੋਲ ਇਕੱਠੀਆਂ ਹੋ ਗਈਆਂ ਪ੍ਰਿਆ, ਕਿ ਮੈਂ ਵੀ ਹੁਣ ਸੋਚ ਰਹੀ ਫੇਸਬੁੱਕ 'ਤੇ ਲਵਾਂ ਕਿ ਕਾਲਸ 'ਤੇ ਲਈਏ।
0: ਬਹੁਤ ਹੀ ਜ਼ਿਆਦਾ ਕਨਫਿਊਜ਼ਨ ਤਾਂ ਹੋ ਗਈ ਹੈ, ਪਰ ਮਜ਼ਾ ਵੀ ਓਨਾ ਹੀ ਜ਼ਿਆਦਾ ਆ ਰਿਹਾ। ਅਤੇ ਇਸ ਦੇ ਨਾਲ ਹੀ ਸਾਡੇ ਅਗਲੇ ਲਿਸਨਰ ਸਾਡੇ ਨਾਲ ਜੁੜ ਚੁੱਕੇ ਨੇ, ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ।
1: ਹੈਲੋ
2: ਹੈਲੋ ਹੈਲੋ, ਹਾਂਜੀ ਹਾਂਜੀ ਮੇਮ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਗਾਣਾ ਸੁਣਾਇਆ ਸਾਡੀ ਮਰਜ਼ੀ ਦਾ।
0: ਤੇ ਜੀ ਸਵਾਗਤ ਹੈ ਤੁਹਾਡਾ ਬਹੁਤ ਬਹੁਤ ਸਾਡੇ ਯੁਵਾਣੀ ਪ੍ਰੋਗਰਾਮ ਦੇ ਵਿੱਚ। ਕੌਣ ਗੱਲ ਕਰ ਰਿਹਾ ਹੈ?
2: ਜੀ ਜੀ,
1: ਮੈਂ ਕਿਹਾ ਕੌਣ ਗੱਲ ਕਰ ਰਹੇ?
2: ਮੈਂ ਕੈਪਟਨ ਸੁਚਾਲ ਸਿੰਘ ਬੋਲ ਰਿਹਾ ਜੀ, ਜਲੰਧਰ ਤੋਂ ਲਾਗੇ ਜਾਂ ਕੈਂਟ ਦੇ ਨੇੜੇ ਧੀਣਾ।
0: ਬਹੁਤ ਵਧੀਆ ਲੱਗਿਆ ਕਿ ਤੁਸੀਂ ਸਾਡੇ ਨਾਲ ਜੁੜੇ, ਤੇ ਮੈਨੂੰ ਇਹ ਜਾਣਨਾ ਸੀ ਕਿ ਤੁਸੀਂ ਕੀ ਸੋਚਦੇ ਹੋ ਵਰਲਡ ਨੋ ਟੋਬੈਕੋ ਡੇ ਬਾਰੇ।
2: ਅਸੀਂ ਇਹ ਚਾਹੁੰਦੇ ਹਾਂ ਕਿ ਮਤਲਬ ਘੱਟ ਤੋਂ ਘੱਟ

0: ਕੁਝ ਉਹਨਾਂ ਦੇ ਵਿੱਚ ਨਸ਼ੇ ਹੋਣਾ ਚਾਹੀਦਾ,
1: ਬਿਲਕੁਲ,
0: ਤੇ ਬਹੁਤ ਵਧੀਆ ਲੱਗੂਗਾ ਤੇ ਨੌਜਵਾਨ ਜਿਹੜੇ ਤੰਦਰੁਸਤ ਰਹਿਣਗੇ, ਸਿਹਤਮੰਦ ਰਹਿਣਗੇ।
1: ਬਿਲਕੁਲ ਸਹੀ ਕਿਹਾ ਤੁਸੀਂ, ਤੇ ਜਿੱਦਾਂ ਜੀ ਜਿੱਦਾਂ
0: ਪੰਜਾਬ ਗਵਰਨਮੈਂਟ ਵੀ ਕਾਫੀ ਆਪਣੀ ਕੋਸ਼ਿਸ਼ ਕਰ ਰਹੀ ਹੈ, ਤੇ ਗਵਰਨਮੈਂਟ ਦੇ ਵੀ ਆਪਾਂ ਧੰਨਵਾਦ ਆ ਤੇ ਤੁਹਾਡੇ ਵੀ ਧੰਨਵਾਦ ਜਿਹੜੇ ਤੁਸੀਂ ਇਹੋ ਜਿਹੇ ਪ੍ਰੋਗਰਾਮ ਬਣਾ ਕੇ ਤੇ ਆਪਣੇ ਯੰਗ ਬਲੱਡ ਨੂੰ ਸੁਣਾ ਰਹੇ ਹੋ, ਬਹੁਤ ਵਧੀਆ ਲੱਗਦਾ ਜੀ।
1: ਇਹ ਤਾਂ ਮੋਸਟ ਇੰਪੋਰਟੈਂਟ ਹੈ, ਕਿਉਂਕਿ ਇਹ ਜਿਹੜੇ ਡੇਜ਼ ਹੁੰਦੇ ਨੇ ਸਪੈਸ਼ਲੀ ਇਸੇ ਕਰਕੇ ਬਣੇ ਹੁੰਦੇ ਆ ਤਾਂ ਕਿ ਇਹਨਾਂ ਨੂੰ ਜਿੰਨਾ ਹੋ ਸਕੇ ਆਪਾਂ ਰੋਕ ਸਕੀਏ।
0: ਬਿਲਕੁਲ
1: ਸਹੀ ਗੱਲ ਹੈ ਤੁਹਾਡੀ, ਤੇ ਇਸ ਦੇ ਨਾਲ ਹੀ ਤੁਹਾਡੀ ਫਰਮਾਇਸ਼ ਵੀ ਅਸੀਂ ਜਾਨਣਾ ਚਾਹਾਂਗੇ। ਜੀ ਕੋਈ ਫਿਰ ਵੀ ਤੁਹਾਡੇ ਦਿਮਾਗ ਚ ਹੋਵੇ।
0: ਹਾਂਜੀ ਦਿਮਾਗ ਚ ਇੱਕ ਨਾ ਮੰਨਦਾ ਨਹੀਂ ਨਾ, ਤੁਸੀਂ ਫਿਰ ਇੱਦਾਂ ਕਰੋ ਸਰਤਾਜ ਦਾ ਸੁਣਾ ਦਿਓ ਕੋਈ ਵੀ।
1: ਜੀ ਬਿਲਕੁਲ, ਸਤਿੰਦਰ ਸਰਤਾਜ ਦਾ ਕੋਈ ਵੀ ਗੀਤ ਜਿਹੜਾ ਤੁਸੀਂ ਸੁਣਨਾ ਚਾਹੋ।
0: ਹਾਂਜੀ ਸਤਿੰਦਰ ਸਰਤਾਜ ਜਿਹੜਾ,
1: ਬਹੁਤ ਹੀ ਵਧੀਆ ਗੱਲ ਕੀਤੀ ਹੈ ਤੁਸੀਂ, ਕਿਉਂਕਿ ਸਤਿੰਦਰ ਸਰਤਾਜ ਜਿਹੜਾ ਹੈ ਉਹ ਅੱਜ ਕੱਲ੍ਹ ਦੇ ਗੀਤਾਂ ਵਿੱਚ ਉਹਨਾਂ ਦੀ ਪੋਪੂਲੈਰਿਟੀ ਕਾਫੀ ਜ਼ਿਆਦਾ ਹੈ, ਅਤੇ ਮੈਨੂੰ ਲੱਗਦਾ ਹੈ ਕਿ ਜਿਹੜੀਆਂ ਗੱਲਾਂ ਇਹਨਾਂ ਨੇ ਕੀਤੀਆਂ ਹੈ, ਕਿਉਂਕਿ ਇਹਨਾਂ ਨੇ ਦੇਸ਼ ਲਈ ਬਹੁਤ ਕੰਮ ਕੀਤਾ, ਸਾਡੇ ਪੰਜਾਬ ਲਈ ਬਹੁਤ ਕੰਮ ਕੀਤਾ ਹੈ, ਅਤੇ ਇਸ ਲਈ ਮੈਨੂੰ ਲੱਗਦਾ ਹੈ ਕਿ ਇਹਨਾਂ ਦੀਆਂ ਗੱਲਾਂ 'ਤੇ ਸਾਨੂੰ ਜ਼ਰੂਰ ਅਮਲ ਕਰਨਾ ਚਾਹੀਦਾ ਹੈ, ਅਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਜੁੜਨ ਲਈ, ਸਾਨੂੰ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ।
0: ਓਕੇ ਮੈਮ, ਥੈਂਕ ਯੂ
1: ਜੀ, ਥੈਂਕ ਯੂ ਜੀ। ਹੁਣ ਸੁਣਨਾ ਅਸੀਂ ਸਤਿੰਦਰ ਸਰਤਾਜ ਦਾ ਇੱਕ ਪਿਆਰਾ ਜਿਹਾ ਗੀਤ, ਤੇ ਉਸ ਤੋਂ ਬਾਅਦ ਫੇਰ ਜੁੜਾਂਗੇ ਅਸੀਂ ਤੁਹਾਡੇ ਨਾਲ।

0: ਜੀ ਹਾਂ ਦੋਸਤੋ, ਪ੍ਰੋਗਰਾਮ ਇੰਜੋਏ ਕਰੀ ਜਾ ਰਹੇ ਹਾਂ ਅਸੀਂ ਯੁਵਾਣੀ, ਅਤੇ ਗਾਉਂਦਾ ਪੰਜਾਬ ਸੈਗਮੈਂਟ ਚੱਲ ਰਿਹਾ, ਅਤੇ ਅਗਲੇ ਲਿਸਨਰ ਸਾਡੇ ਨਾਲ ਜੁੜ ਚੁੱਕੇ ਨੇ, ਅਤੇ ਇੰਤਜ਼ਾਰ ਹੈ ਸਾਨੂੰ ਸਿਰਫ ਔਰ ਸਿਰਫ ਤੁਹਾਡੀਆਂ ਕਾਲ ਦਾ।
1: ਅਤੇ ਆਪਾਂ ਜਿਹੜਾ ਹੁਣ ਗੱਲ ਕਰਾਂਗੇ, ਲੇਕਿਨ ਇੱਕ ਮੋਸਟ ਇੰਪੋਰਟੈਂਟ ਮੈਂ ਨੰਬਰ ਜ਼ਰਾ ਇੱਕ ਵਾਰੀ ਫਿਰ ਰਿਪੀਟ ਕਰ ਦਿੰਦੀ ਹਾਂ, 0181-2342-74, ਤੁਹਾਡੀ ਫਰਮਾਇਸ਼ ਛੁੱਟਣੀ ਨਹੀਂ ਚਾਹੀਦੀ।
0: ਬਿਲਕੁਲ, ਅਤੇ ਇਸ ਦੇ ਨਾਲ ਹੀ ਅਗਲੇ ਲਿਸਨਰ ਦੇ ਨਾਲ ਗੱਲ ਦਿੰਦੇ ਹਾਂ ਅਸੀਂ ਗੱਲਬਾਤ। ਹੈਲੋ
2: ਹੈਲੋ
1: ਹੈਲੋ
2: ਹੈਲੋ
1: ਹੈਲੋ
2: ਹਾਂਜੀ ਹਾਂਜੀ
1: ਹੈਲੋ, ਬਹੁਤ ਬਹੁਤ ਸਵਾਗਤ ਤੁਹਾਡਾ ਯੁਵਾਨੀ ਪ੍ਰੋਗਰਾਮ ਦੇ ਵਿੱਚ, ਕੌਣ ਗੱਲ ਕਰ ਰਹੇ ਜੀ?

0: ਔਰ ਮੈਡਮ
1: ਕੌਣ ਗੱਲ ਕਰ ਰਹੇ?
0: ਪਵਨ ਕੁਮਾਰ ਪਿੰਡ ਪਿਆਲਾ ਜੀ।
1: ਪਵਨ ਕੁਮਾਰ ਜੀ, ਪਵਨ ਕੁਮਾਰ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ, ਕੀ ਫਰਮਾਇਸ਼ ਲੈ ਕੇ ਆਏ ਹੋ ਤੁਸੀਂ?
0: ਮੈਡਮ ਨੇ ਸ਼ਿਤਾ ਜੀ ਦਾ ਗਾਣਾ ਲਿਆਉਣਾ, ਮੈਂ ਨਾ ਨਾਮ ਲਾਣੀ ਸੀ ਇੱਥੇ ਲਈ ਬਸ
1: ਸਰ ਜੀ। ਬਿਲਕੁਲ, ਤੇ ਇਸ ਦੇ ਨਾਲ ਹੀ ਇਹ ਦੱਸੋ ਕਿ ਤੁਸੀਂ ਸੰਡੇ ਕਿੱਦਾਂ ਸੈਲੀਬ੍ਰੇਟ ਕਰ ਰਹੇ ਹੋ ਤੁਸੀਂ ਆਪਣਾ?
0: ਸੰਡੇ ਮੈਡਮ ਇੱਥੇ ਸ਼ੋਪ ਤੇ ਹੋ ਜਾਈ ਕਟਿੰਗ ਦਾ ਕੰਮ ਕਰਦੇ ਆ।
1: ਕੀ ਬਾਤ ਹੈ, ਤੇ ਅੱਜ ਆਪਾਂ ਇੱਕ ਬਹੁਤ ਖਾਸ ਗੱਲ ਕੀਤੀ ਸੀ ਨੋ ਟਬੈਕੋ ਡੇ ਤੇ, ਕਿ ਤੰਬਾਕੂ ਨਹੀਂ ਖਾਣਾ ਚਾਹੀਦਾ ਹੈ, ਉਹ ਸਾਡੀ ਮਤਲਬ ਬੋਡੀ ਦੇ ਲਈ ਬਹੁਤ ਨੁਕਸਾਨਦਾਇਕ ਹੈ, ਤੇ ਤੁਸੀਂ ਆਪਣੇ ਲਿਸਨਰਸ ਨੂੰ ਸਾਡੇ ਲਿਸਨਰਸ ਨੂੰ ਕੀ ਦੇਣਾ ਚਾਹੋਗੇ?
0: ਮੈਨੂੰ ਇਹ ਹੀ ਕਹਿਣਾ ਚਾਹੁੰਦਾ ਜੀ ਕਿ ਸਾਡੇ ਸਿਹਤ ਲਈ ਹਾਨੀਕਾਰਕ ਜਾਂ ਨਹੀਂ ਚੀਜ਼ਾਂ ਸੇਵਨ ਕਰਨਾ ਨਹੀਂ ਚਾਹੀਦਾ।
1: ਬਿਲਕੁਲ ਸਹੀ ਕਿਹਾ ਜੀ ਤੁਸੀਂ, ਤੇ ਇਸ ਦੇ ਨਾਲ ਹੀ ਤੁਹਾਡੀ ਫਰਮਾਇਸ਼ ਦਾ ਗਾਣਾ ਹੁਣ ਅਸੀਂ ਲਾਣ ਲੱਗੇ ਹਾਂ। ਤੁਹਾਡੇ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਾ, ਬਹੁਤ ਬਹੁਤ ਧੰਨਵਾਦ ਤੁਹਾਡਾ
0: ਠੀਕ
1: ਹੈ ਜੀ। ਤੇ ਇਸ ਦੇ ਨਾਲ ਹੀ ਤੁਸੀਂ ਵੀ ਆਪਣੀ ਫਰਮਾਇਸ਼ ਦਾ ਜੇ ਗੀਤ ਸੁਣਨਾ ਚਾਹੁੰਦੇ ਹੋ ਤਾਂ ਤੁਸੀਂ ਇੰਤਜ਼ਾਰ ਨਹੀਂ ਕਰਨਾ, ਬਸ ਕਾਲ ਕਰਨਾ ਹੈ ਸਾਨੂੰ।

0: ਦੋਸਤੋ, ਗਾਣਿਆਂ ਦੀ ਫਰਮਾਇਸ਼ਾਂ ਤਾਂ ਭੱਜ ਭੱਜ ਕੇ ਸਾਡੇ ਸਟੂਡੀਓ ਵੱਲ ਆ ਹੀ ਰਹੀਆਂ ਹੈ ਅਤੇ ਗੱਲਾਂ ਬਾਤਾਂ ਵੀ ਚੱਲ ਰਹੀਆਂ ਹੈ, ਅਤੇ ਇਸ ਦੇ ਨਾਲ ਇੱਕ ਹੋਰ ਫਰਮਾਇਸ਼ ਆ ਗਈ ਹੈ ਸਾਡੇ ਸਟੂਡੀਓ ਵੱਲ ਨੂੰ ਫੇਸਬੁੱਕ ਮੈਸੇਂਜਰ ਤੋਂ।
1: ਅਤੇ ਫੇਸਬੁੱਕ 'ਤੇ ਸਿਮਰਨ ਜੀ ਮੈਸੇਜ ਕਰ ਰਹੇ ਨੇ ਜਲੰਧਰ ਬਸਤੀ ਬਾਵਾ ਖੇਲ ਤੋਂ ਕਿ ਸਾਨੂੰ ਜੋਰਡਨ ਸੰਧੂ ਦੀ ਆਵਾਜ਼ ਦੇ ਵਿੱਚ 1 in a million ਮਤਲਬ ਉੱਦਾਂ ਹੀ ਲੱਖਾਂ ਦੇ ਵਿੱਚ ਉਸ ਤੋਂ ਉੱਪਰ ਹੀ ਚੱਲ ਗਏ, ਅਤੇ ਇਸ ਦਾ ਗਾਣਾ ਜਿਹੜਾ ਉਹਨਾਂ ਨੂੰ ਪਸੰਦ ਹੈ ਅਤੇ ਆਪਾਂ ਉਹਨਾਂ ਦੀ ਫਰਮਾਇਸ਼ ਦਾ ਗਾਣਾ ਜ਼ਰੂਰ ਪਲੇ ਕਰਾਂਗੇ। ਤੁਸੀਂ ਵੀ ਨੈਕਸਟ ਹੋ ਸਕਦੇ ਹੋ, ਫੇਸਬੁੱਕ ਮੈਸੇਂਜਰ ਓਪਨ ਕਰਨਾ ਹੈ, ਆਕਾਸ਼ਵਾਣੀ ਜਲੰਧਰ ਦਾ ਪੇਜ ਹੈ, ਉੱਥੇ ਜਾ ਕੇ ਆਪਣਾ ਨਾਮ ਅਤੇ ਆਪਣੀ ਪਲੇਸ ਅਤੇ ਗਾਣੇ ਦਾ ਨਾਮ ਜ਼ਰੂਰ ਲਿਖਣਾ ਹੈ, ਨਹੀਂ ਤਾਂ ਫਿਰ ਨਾਮ ਅਤੇ ਪਲੇਸ ਹੀ ਆਏਗੀ, ਗਾਣਾ ਨਹੀਂ ਆਏਗਾ।
0: ਅਤੇ ਇਹ ਗਾਣਾ ਜਿਹੜਾ 1 in a million ਹੈ, ਸਾਡੇ ਸ਼ੋਅ ਲਈ ਵੀ ਅਸੀਂ ਕਹਿ ਸਕਦੇ ਹਾਂ, ਕਿਉਂਕਿ ਯੁਵਾਣੀ ਵੀ ਤਾਂ 1 in a million ਹੀ ਹੈ।

0: जी दोस्तों, एकदम तो असी आ गए हाँ तुहाडे कोल वापस साडे स्टूडियो दे विच। ते चल रहा है प्रोग्राम साडा युववाणी आकाशवाणी दे जलंधर केंद्र तो। ते अगले लिसनर साडे नाल जुड़ चुके ने, आओ उहनां दे नाल गल्लबात करते हैं। हैलो
1: ਦੁੱਖਾਂ ਦੇ ਭਰੇ ਪਿਆਲੇ ਨੂੰ ਤੇਰੀ ਇਸ਼ਕ ਦੀ ਜਾਗ ਲਾਈ, ਉਹ ਜਦੋਂ ਜਾਗਿਆ ਦੇ ਹੋਇਆ ਸਵੇਰਾ ਦੇ ਝਲਕ ਸਾਈਂ ਦੀ ਪਾਈ।
0: ਕੀ ਬਾਤ ਹੈ, ਕੀ ਬਾਤ ਹੈ, ਬਹੁਤ
1: ਦਹੀਂ
0: ਸੋਹਣਾ।
1: ਦਹੀਂ ਤੋਂ ਮੱਖਣ ਆਖਰ ਅੱਗ ਵਿੱਚ ਜਾਨ ਗਵਾਈ, ਉਹ ਘਰ ਘਰ ਨੂੰ ਫਿਰ ਰੋਸ਼ਨ ਕੀਤਾ ਦੇ ਕਿਸੇ ਦੀ ਸਿਹਤ ਬਣਾਈ। ਜੀਣਾ ਮਰਨਾ ਮਨ ਮਾਰ ਕੇ ਜੀਣਾ ਵੇ ਸਾਈਆਂ, ਫਿਰ ਕਮੀ ਕੋਈ ਨਾ ਪਾਈ, ਵੇ ਸਾਈਆਂ ਫਿਰ ਕਮੀ ਕੋਈ ਨਾ ਪਾਈ।
0: ਕੀ ਬਾਤ ਹੈ, ਕੀ ਬਾਤ ਹੈ, ਮਤਲਬ ਸੰਡੇ ਦਾ ਦਿਨ ਹੋਵੇ ਤੇ ਇਹੋ ਜਿਹੀਆਂ ਗੱਲਾਂ ਹੋਣ ਤੇ ਕਿੰਨਾ ਮਜ਼ਾ ਆਉਂਦਾ ਹੈ।
1: ਹਾਂਜੀ ਹਾਂਜੀ, ਕਹਿੰਦੇ ਕਾਲੇ ਦਿਲ ਨੂੰ ਚਿੱਟਾ ਕਰਕੇ ਦਿਲ ਦੀ ਮੈਨ ਮਕਾਲਾ, ਓਏ ਕਾਦਰ ਦੇ ਲਈ ਕਾਬਲ ਬਣ ਕੇ ਜੋ ਮੰਗਿਆ ਸੋ ਪਾਲਾ। ਓਏ ਦੁਨੀਆਦਾਰੀ ਆ, ਰਿਸ਼ਤੇਦਾਰੀ ਆ, ਇਸ਼ਕ ਦੀ ਬਾਜੀ ਲਾ ਲਾ, ਕਹਿੰਦਾ ਇਸ ਮਿੱਟੀ ਨੇ ਮਿੱਟ ਕੇ ਰਹਿਣਾ ਚਾਹੇ ਜਿਹੜਾ ਮਰਜ਼ੀ ਸਾਬਣ ਲਾ ਲਾ।
0: ਕੀ ਬਾਤ ਹੈ, ਤੇ ਇਸ ਦੇ ਨਾਲ ਹੀ ਤੁਸੀਂ ਆਪਣੀ ਫਰਮਾਇਸ਼
1: ਨੇੜੇ ਪਿੰਡ ਪਿੰਗਾਲਾ ਚੌਂਕ ਗੁਰਿਆਂ ਤੋਂ ਸੰਦੀਪ ਮੱਕੜ ਬੋਲ ਰਿਹਾ ਜੀ।
0: ਕੀ ਬਾਤ ਹੈ ਜੀ, ਤੇ ਫਰਮਾਇਸ਼ ਵੀ ਦੱਸ ਦਿਓ ਤੁਸੀਂ ਸਾਨੂੰ ਆਪਣੀ।
1: ਸੁਣਾ ਦਿਓ ਜੀ, ਅੱਜ ਜਦੋਂ ਤੁਹਾਡੇ ਜਲੰਧਰ ਹੋ ਕੇ ਆਏ ਆ, ਕੋਈ ਦੀਨਾਨਾਥ ਆ ਜੀ ਡੀਵੀ ਕਾਲਜ ਦੇ ਕੋਲ, ਕੁਲਚੇ ਛੋਲੇ ਖਾ ਕੇ ਆਏ ਆ ਜੀ ਤੁਹਾਡੇ।
0: ਕੀ ਬਾਤ ਹੈ, ਤੁਸੀਂ ਹੁਣ ਸਾਨੂੰ ਵੀ ਜਿਹੜਾ ਨਾ ਕੁਲਚੇ ਛੋਲਿਆਂ ਦਾ ਜਿਹੜਾ ਸਵਾਦ ਹੈ ਪਾਤਾ, ਮੂੰਹ ਚ ਪਾਣੀ ਆ ਗਿਆ ਹੁਣ।
1: ਅਸੀਂ ਕਾਲਜ ਤਾਂ ਨਹੀਂ ਗਏ, ਲੇਕਿਨ ਕਾਲਜ ਦੇ ਮੋਰੇ ਜਿਹੜੇ ਕੁਲਚੇ ਛੋਲੇ ਆ ਉਹ ਖਾ ਕੇ ਜ਼ਰੂਰ ਆਏ ਆ।
0: ਕੀ ਬਾਤ ਹੈ, ਤੇ ਹੁਣ ਅਸੀਂ ਵੀ ਲੱਗਦਾ ਪ੍ਰੀਤੀ ਇਸ ਤੋਂ ਬਾਅਦ ਇੱਥੇ ਹੀ ਜਾ ਰਹੇ ਹਾਂ ਨਾ ਅਸੀਂ।
2: ਬਸ ਉੱਥੇ, ਕਿਉਂਕਿ ਮੇਰਾ ਤਾਂ ਚਟਪਟਾ ਖਾਣ ਨੂੰ ਸ਼ੁਰੂ ਤੋਂ ਹੀ ਮਨ ਸੀ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ।
0: ਸਮੋਸੇ ਤੱਕ ਤਾਂ ਅਸੀਂ ਪਹੁੰਚ ਹੀ ਗਏ ਸੀ, ਹੁਣ ਤੁਸੀਂ ਕੁਲਚੇ ਛੋਲੇ ਵੱਲ ਲੈ ਗਏ, ਕੋਈ ਨਾ ਕੁਲਚੇ ਛੋਲੇ ਖਾ ਲਾਂਗੇ ਅੱਜ।
1: ਦੇਖੋ, ਇੱਕ ਸਾਡੇ ਦੋਸਤ ਹੁੰਦੇ ਸੀ ਰਿੰਕੂ ਉੱਪਰ ਜਲੰਧਰ ਤੋਂ, ਫੁੱਟਬਾਲ ਚੌਂਕ ਤੋਂ, ਉਹ ਵੀ ਜਦੋਂ ਮੈਂ ਉਹਨਾਂ ਨੂੰ ਮਿਲਣ ਜਾਣਾ ਤੇ ਉਹਨਾਂ ਨੇ ਮੈਨੂੰ ਤੇ ਕੁਲਚੇ ਛੋਲੇ ਖਿਲਾ ਕੇ ਲਿਆਣੇ, ਤੇ ਅੱਜ ਸਾਡੇ ਦਰਮਿਆਨ ਨਹੀਂ ਹੈ, ਲੇਕਿਨ ਮੈਨੂੰ ਉਹਨਾਂ ਦੀ ਯਾਦ ਆ ਗਈ। ਦੇਖੋ
0: ਕੀ ਬਾਤ,
1: ਪਰ ਮੈਂ ਇਹੀ ਕਹਿੰਦਾ ਵੀ ਚੰਗੇ ਇਨਸਾਨ ਬਣੋ, ਤੁਹਾਨੂੰ ਜਦੋਂ ਜੀਵੇ ਜੀ ਆ ਤਾਂ ਤਦੋਂ ਵੀ ਤੁਸੀਂ ਉਦੋਂ ਦਿਨਾਂ 'ਚ ਛਾਪ ਰੱਖੋਗੇ, ਜਦੋਂ ਤੁਸੀਂ ਜਾਣ ਤੋਂ ਬਾਅਦ ਵੀ ਤੁਹਾਨੂੰ ਦਿਨਾਂ 'ਚ ਜ਼ਰੂਰ ਛਾਪ ਰੱਖੋਗੇ।
0: ਬਿਲਕੁਲ ਸਹੀ ਗੱਲ ਕਹੀ ਤੁਸੀਂ, ਜੇ ਇਨਸਾਨ ਚੰਗਾ ਹੋਵੇ ਤਾਂ ਛਾਪ ਤਾਂ ਦਿਲਾਂ 'ਚ ਰਹਿ ਹੀ ਜਾਂਦੀ ਹੈ, ਤੇ ਇਸ ਦੇ ਨਾਲ ਹੀ ਤੁਹਾਡੇ ਜਿਹੜੀ ਅੱਜ ਫਰਮਾਇਸ਼ ਹੈ ਉਹ ਵੀ ਅਸੀਂ ਜ਼ਰੂਰ ਜਾਣਨਾ ਚਾਹਾਂਗੇ।
1: ਜੀ ਹਾਂ, ਲੌਂਗ ਲੱਚੀ ਸੁਣਾ ਰਹੇ ਹੋ ਮੰਨਣ ਨੂਰ ਦਾ ਜੀ।
0: ਕੀ ਬਾਤ ਹੈ ਜੀ, ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ, ਹੁਣ ਚਲਾਉਂਦੇ ਹਾਂ ਤੁਹਾਡੀ ਫਰਮਾਇਸ਼ ਦਾ ਗਾਣਾ।
1: ਮਿਹਰਬਾਨੀ ਜੀ, ਮਿਹਰਬਾਨੀ ਜੀ।

0: ਜੀ ਹਾਂ ਦੋਸਤੋ, ਗੱਲਾਂ ਬਾਤਾਂ ਤਾਂ ਅਸੀਂ ਤੁਹਾਡੇ ਨਾਲ ਬਹੁਤ ਸਾਰੀਆਂ ਕਰਨੀਆਂ ਸੀ ਅਤੇ ਮਜ਼ਾ ਤਾਂ ਬਹੁਤ ਹੀ ਜ਼ਿਆਦਾ ਆਇਆ ਸਾਨੂੰ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਜੁੜ ਕੇ। ਅਤੇ ਜਿਨ੍ਹਾਂ ਦੀਆਂ ਫਰਮਾਇਸ਼ਾਂ ਹਜੇ ਪੂਰੀਆਂ ਨਹੀਂ ਵੀ ਹੋਈਆਂ ਉਹਨਾਂ ਨੇ ਉਮੀਦ ਨਹੀਂ ਛੱਡਣੀ ਅਤੇ ਅਗਲੇ ਪ੍ਰੋਗਰਾਮ ਦੇ ਵਿੱਚ
1: ਉਹਨਾਂ ਨੇ ਆਪਣੀ ਫਰਮਾਇਸ਼ਾਂ ਰੈਡੀ ਰੱਖਣੀਆਂ ਹੈ ਅਤੇ ਸਭ ਤੋਂ ਪਹਿਲਾਂ ਜਿਹੜਾ ਹੈ ਨੰਬਰ ਯਾਦ ਰੱਖਣਾ।
0: ਬਿਲਕੁਲ, ਅਤੇ ਇਸ ਦੇ ਨਾਲ ਹੀ ਮੈਨੂੰ ਆਰਜੇ ਪ੍ਰੀਆ ਨੂੰ
1: ਅਤੇ ਆਰਜੇ ਪ੍ਰੀਤੀ ਨੂੰ
0: ਦਿਓ ਇਜਾਜ਼ਤ। ਨਮਸਕਾਰ।

FM 102.7 MHz ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਔਰ ਸਟੂਡੀਓ ਦੀ ਘੜੀ ਦੇ ਵਿੱਚ 6 ਵੱਜ ਚੁੱਕੇ ਨੇ ਤੇ ਪ੍ਰੋਗਰਾਮ ਤੁਹਾਡਾ ਜਿਹੜਾ ਫੇਵਰੇਟ ਵਾਲਾ ਉਹ ਸ਼ੁਰੂ ਹੋ ਚੁੱਕਿਆ ਜੀ। ਬਿਲਕੁਲ ਜੀ, ਲਵ ਯੂ, ਜ਼ਿੰਦਗੀ ਜ਼ਿੰਦਗੀ ਜ਼ਿੰਦਾਬਾਦ ਜੀ। ਬਿਲਕੁਲ ਜੀ, ਜ਼ਿੰਦਗੀ ਨੂੰ ਸਹੀ ਹੈ ਪਿਆਰ ਕਰਨਾ ਚਾਹੀਦਾ ਹੈ। ਜ਼ਿੰਦਗੀ ਨੂੰ ਪਿਆਰ ਕਰਾਂਗੇ ਤਾਂ ਜ਼ਿੰਦਗੀ ਦੇ ਵਿੱਚ ਅੱਗੇ ਵੱਧਦੇ ਰਹਾਂਗੇ। ਔਰ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਨੂੰ ਮੋਟੀਵੇਸ਼ਨਲ ਸਟੋਰੀਜ਼ ਔਰ ਅੱਗੇ ਵਧਣ ਦੇ ਕਈ ਤਰੀਕੇ, ਮਤਲਬ ਕਈਆਂ ਨੇ ਕੀ ਕਰਕੇ ਅੱਗੇ ਵਧੇ ਨੇ, ਉਹ ਕਈ ਇੰਸਪਾਇਰੇਸ਼ਨਲ ਸਟੋਰੀਜ਼ ਹੋ ਗਈਆਂ, ਹੋਰ ਕਈ ਚੀਜ਼ਾਂ ਤੁਹਾਡੇ ਨਾਲ ਜਿਹੜੀਆਂ ਸ਼ੇਅਰ ਕਰਾਂਗੇ, ਔਰ ਤੁਹਾਨੂੰ ਪਿਆਰੇ ਪਿਆਰੇ ਜਿਹੇ ਗੀਤ ਜਿਹੜੇ ਉਹ ਵੀ ਸੁਣਾਵਾਂਗੇ, ਤੁਹਾਨੂੰ ਨਚਾਵਾਂਗੇ ਵੀ। ਔਰ ਬੰਦਾ ਯਾਨੀ ਕਿ ਇਨਸਾਨ ਜਾਂ ਜੋ ਤੁਸੀਂ ਹੋ ਜਾਂ ਮੈਂ ਜਾਂ ਕੋਈ ਵੀ ਹੈ, ਜ਼ਿੰਦਗੀ ਦੇ ਵਿੱਚ ਕਿਵੇਂ ਜਿਹੜੀਆਂ ਆਪਣੀਆਂ ਬੁਲੰਦੀਆਂ ਹਾਸਲ ਕਰ ਸਕਦਾ ਹੈ, ਉਸ ਦੇ ਜਿਹੜੇ ਆ ਉਹ ਤਰੀਕੇ

ਜਿਹੜੇ ਅਲੱਗ ਅਲੱਗ ਚੀਜ਼ਾਂ ਜਿਹੜੀਆਂ ਉਹ ਦੱਸ ਸਕਦੇ ਹਾਂ, ਕਿਵੇਂ ਮੋਟੀਵੇਟ ਹੋ ਸਕਦਾ ਹੈ ਜ਼ਿੰਦਗੀ ਦੇ ਵਿੱਚ। ਵੈਸੇ ਕਦੀ ਵੀ ਡੀਮੋਟੀਵੇਟ ਹੋਣਾ ਨਹੀਂ ਚਾਹੀਦਾ, ਚਾਹੇ ਜ਼ਿੰਦਗੀ ਦੇ ਵਿੱਚ ਕੁਝ ਵੀ ਹੋ ਜਾਵੇ, ਤਾਂ ਆਪਣੇ ਆਪ ਨੂੰ ਹਮੇਸ਼ਾ ਬੁਲੰਦ ਰੱਖੋ ਔਰ ਆਪਣੇ ਆਪ ਨੂੰ ਹਮੇਸ਼ਾ ਇਹੋ ਜਿਹਾ ਰੱਖੋ ਕਿ ਹਮੇਸ਼ਾ ਤੁਸੀਂ ਦੂਜੇ ਲਈ ਵੀ ਮੋਟੀਵੇਸ਼ਨਲ ਬਣ ਜਾਓ। ਤਾਂ ਦੋਸਤੋ, ਇਸ ਪ੍ਰੋਗਰਾਮ ਦੇ ਵਿੱਚ ਅਸੀਂ ਬਹੁਤ ਕੁਝ ਤੁਹਾਡੇ ਨਾਲ ਸਾਂਝਾ ਕਰਨਾ ਹੈ, ਬਹੁਤ ਸਾਰੀਆਂ ਗੱਲਾਂ ਕਰਨੀਆਂ, ਪਰ ਉਸ ਤੋਂ ਪਹਿਲਾਂ ਤੁਹਾਨੂੰ ਇੱਕ ਪਿਆਰਾ ਜਿਹਾ ਗੀਤ ਵੀ ਸੁਣਾਉਣਾ ਹੈ। ਅਤੇ ਆਓ ਸੁਣਦੇ ਹਾਂ ਇੱਕ ਪਿਆਰਾ ਜਿਹਾ ਗੀਤ, ਇਸ ਪ੍ਰੋਗਰਾਮ ਦੀ ਸ਼ੁਰੂਆਤ ਇਸ ਗੀਤ ਦੇ ਨਾਲ ਕਰਦੇ ਹਾਂ। ਅਤੇ ਜਾਣਾ ਕਿਤੇ ਨਹੀਂ, ਸੁਣਦੇ ਰਹਿਣਾ ਇਹ ਪ੍ਰੋਗਰਾਮ ਲਵ ਯੂ ਜ਼ਿੰਦਗੀ, ਆਪਣੇ ਦੋਸਤ ਕੁਲਦੀਪ ਦੇ ਨਾਲ।

ਉਸ ਤੋਂ ਮੇਰੀ ਆਵਾਜ਼ ਇੰਨੀ ਸੁਰੀਲੀ ਤਾਂ ਨਹੀਂ, ਪਰ ਜਿਨ੍ਹਾਂ ਦਾ ਅਸੀਂ ਮਤਲਬ ਇਹ ਗਾਣਾ ਸੁਣ ਰਹੇ ਸੀ ਉਹਨਾਂ ਦੀ ਆਵਾਜ਼ ਬੜੀ ਹੀ ਸੁਰੀਲੀ ਹੈ ਜੀ, ਔਰ ਉਹਨਾਂ ਦੇ ਗਾਣੇ ਜਿਹੜੇ ਆ ਸੱਚੀ ਬਹੁਤ ਵਧੀਆ ਲੱਗਦੇ। ਔਰ ਇਹੋ ਜਿਹੀ ਇੱਕ ਸਟੋਰੀ ਜਿਹੜੀ ਆ ਲੈ ਕੇ ਆ ਗਿਆ। ਵੈਸੇ ਤਾਂ ਅੱਜ ਕੱਲ੍ਹ ਦੇ ਬੱਚੇ ਪੜ੍ਹਦੇ ਨਹੀਂ ਹੈ, ਪੜ੍ਹਾਉਣ ਵਾਸਤੇ ਵੀ ਉਹਨਾਂ ਨੂੰ ਮਤਲਬ ਕਈ ਕੋਸ਼ਿਸ਼ਾਂ ਕਰ ਲਓ ਉਹ ਪਰ ਨਹੀਂ, ਪਰ ਕਈ ਵਾਰ ਇਹੋ ਜਿਹੀ ਸਿਚੁਏਸ਼ਨ ਆ ਜਾਂਦੀ ਹੈ ਕਿ ਬੰਦਾ ਮਤਲਬ ਜਿਹੜਾ ਵੀ ਬੱਚਾ ਹੈ ਉਹ ਪੜ੍ਹਦਾ ਨਹੀਂ ਹੁੰਦਾ, ਲੇਕਿਨ ਉਸਨੂੰ ਕਈ

ਪਰ ਇਹੋ ਜਿਹਾ ਇੱਕ ਸਬਕ ਮਿਲ ਜਾਂਦਾ ਹੈ ਕਿ ਉਹ ਪੜ੍ਹਨਾ ਸ਼ੁਰੂ ਕਰ ਦਿੰਦਾ ਹੈ, ਔਰ ਪਹਿਲਾਂ ਉਹਨੂੰ ਲੋਕ ਫੇਲ ਕਹਿੰਦੇ ਨੇ ਲੇਕਿਨ ਬਾਅਦ ਵਿੱਚ ਉਹ ਇੱਕ ਅਫਸਰ ਬਣ ਜਾਂਦਾ ਹੈ। ਜੀ ਬਿਲਕੁਲ ਜੀ, ਅਸੀਂ ਇੱਕ ਸਟੋਰੀ ਲੈ ਕੇ ਆਏ ਹਾਂ ਜੀ, ਮਾਨਸਾ ਦਾ ਹਰਪ੍ਰੀਤ ਸਿੰਘ। ਪੜ੍ਹਾਈ ਵਿੱਚ ਬਹੁਤ ਹੀ ਜ਼ਿਆਦਾ ਕਮਜ਼ੋਰ ਸੀ, 10ਵੀਂ ਵਿੱਚ 9 ਵਾਰ ਫੇਲ ਹੋਇਆ। ਜੀ ਬਿਲਕੁਲ ਜੀ, 10ਵੀਂ ਵਿੱਚ 9 ਵਾਰ ਫੇਲ ਹੋਇਆ। ਪਿੰਡ ਨੇ ਉਸਦਾ ਨਾਂ ਰੱਖ ਦਿੱਤਾ, ਪਤਾ ਕੀ ਰੱਖਿਆ? ਫੇਲ। ਔਰ ਫੇਲਰ ਜਾਂ ਫੇਲ ਜਿਹੜਾ ਸ਼ਬਦ ਹੈ ਉਹ ਕਿੰਨਾ ਹੀ ਜ਼ਿਆਦਾ ਜਿਹੜਾ ਮਾੜਾ ਹੁੰਦਾ ਹੈ। ਚਲੋ ਖੈਰ, ਪਿਤਾ ਨੇ ਖੇਤ ਵਿੱਚ ਉਸਨੂੰ ਕੰਮ 'ਤੇ ਲਾ ਦਿੱਤਾ, ਕਿਹਾ ਵੀ ਹੁਣ ਬਈ ਕਾਕਾ ਤੂੰ ਖੇਤਾਂ ਦੇ ਵਿੱਚ ਕੰਮ ਕਰ, ਤੇਰੇ ਤੋਂ ਪੜ੍ਹਾਈ ਜਿਹੜੀ ਆ ਉਹ ਨਹੀਂ ਹੋਣੀ, 9 ਵਾਰ ਤੂੰ ਫੇਲ ਹੋ ਗਿਆ 10ਵੀਂ ਵਿੱਚੋਂ, 10ਵੀਂ ਵਾਰ ਤੈਨੂੰ ਫੇਲ ਨਹੀਂ ਕਰਨਾ। ਅਤੇ ਫਿਰ ਖੇਤਾਂ ਵਿੱਚ ਕੰਮ ਕਰਦੇ ਕਰਦੇ ਇੱਕ ਦਿਨ BDO ਸਾਹਿਬ ਆਏ, ਉਹਨਾਂ ਦੀ ਗੱਡੀ ਅਤੇ ਉਹਨਾਂ ਦੀ ਇੱਜ਼ਤ ਅਤੇ ਉਹਨਾਂ ਦਾ ਰੁਤਬਾ ਦੇਖ ਕੇ ਹਰਪ੍ਰੀਤ ਨੇ ਉਹਨਾਂ ਤੋਂ ਪੁੱਛਿਆ ਕਿ ਸਾਹਿਬ ਤੁਸੀਂ ਇਹ ਰੁਤਬਾ ਜਾਂ ਇਹ ਜਿਹੜੀ ਆ ਹਾਸਲ ਕਿਵੇਂ ਕੀਤੀ, ਇਹ ਜਿਹੜੀ ਜਗ੍ਹਾ ਹੈ ਕਿਵੇਂ ਹਾਸਲ ਕੀਤੀ। BDO ਨੇ ਕਿਹਾ ਕਿ

ਕਰਦੇ ਕਰਦੇ ਇੱਕ ਦਿਨ ਬੀ ਡੀ ਓ ਸਾਹਿਬ ਆਏ, ਉਹਨਾਂ ਦੀ ਗੱਡੀ ਅਤੇ ਉਹਨਾਂ ਦੀ ਇੱਜ਼ਤ ਅਤੇ ਉਹਨਾਂ ਦਾ ਰੁਤਬਾ ਦੇਖ ਕੇ ਹਰਪ੍ਰੀਤ ਨੇ ਉਹਨਾਂ ਤੋਂ ਪੁੱਛਿਆ ਕਿ ਸਾਹਿਬ ਤੁਸੀਂ ਇਹ ਰੁਤਬਾ ਜਾਂ ਇਹ ਜਿਹੜੀ ਆ ਹਾਸਲ ਕਿਵੇਂ ਕੀਤੀ, ਇਹ ਜਿਹੜੀ ਜਗ੍ਹਾ ਹੈ ਕਿਵੇਂ ਹਾਸਲ ਕੀਤੀ। ਬੀ ਡੀ ਓ ਨੇ ਕਿਹਾ ਕਿ ਪੜ੍ਹ ਕੇ, ਸਟੱਡੀ ਕਰਕੇ। ਸਿਰਫ ਦੋ ਸ਼ਬਦ ਉਹਨਾਂ ਨੇ ਬੋਲੇ ਨੇ ਅਤੇ ਉਹ ਦੋ ਸ਼ਬਦ ਜਿਹੜੇ ਆ ਹਰਪ੍ਰੀਤ ਦੇ ਜ਼ਹਿਨ ਦੇ ਵਿੱਚ ਜਿਹੜੇ ਆ ਬੈਠ ਗਏ। ਉਸ ਦਿਨ ਹਰਪ੍ਰੀਤ ਨੇ ਤੂੜੀ ਵਾਲਾ ਕੋਠਾ ਸਾਫ਼ ਕੀਤਾ ਅਤੇ ਉੱਥੇ ਹੀ ਆਪਣੀ ਪੜ੍ਹਾਈ ਜਿਹੜੀ ਆ ਉਹ ਸ਼ੁਰੂ ਕਰ ਦਿੱਤੀ। ਸਿਰਫ ਪੜ੍ਹਾਈ ਸ਼ੁਰੂ ਨਹੀਂ ਕੀਤੀ ਔਰ ਪੜ੍ਹਾਈ ਇੰਨੀ ਜ਼ਬਰਦਸਤ ਕੀਤੀ ਕਿ 10ਵੀਂ 12ਵੀਂ ਉਸ ਤੋਂ ਬਾਅਦ ਉਸਨੇ ਬੀ ਏ ਵੀ ਕੀਤੀ, ਪ੍ਰਾਈਵੇਟ ਕੀਤੀ। ਫਿਰ ਚੰਡੀਗੜ੍ਹ ਜਾ ਕੇ ਲਾਇਬ੍ਰੇਰੀ ਵਿੱਚ 14-14 ਘੰਟੇ ਪੜ੍ਹਦਾ ਰਿਹਾ। 5 ਵਾਰ ਯੂ ਪੀ ਐੱਸ ਸੀ ਵਿੱਚ ਫੇਲ ਹੋਇਆ ਉਹ, ਲੇਕਿਨ 6ਵੀਂ ਵਾਰ 2023 ਵਿੱਚ ਉਸ ਦਾ IAS ਵਿੱਚ ਚੋਣ ਹੋ ਗਈ। ਜਿਸ ਸਕੂਲ ਤੋਂ ਉਸਨੇ ਮਤਲਬ ਉਸਨੂੰ ਕੱਢਿਆ ਗਿਆ ਸੀ, ਅੱਜ ਉਹ ਉਸੇ ਜ਼ਿਲ੍ਹੇ ਦਾ DC ਯਾਨੀ ਡਿਪਟੀ ਕਮਿਸ਼ਨਰ ਲੱਗ ਕੇ ਪਹਿਲੇ ਦੌਰੇ 'ਤੇ ਉਸੇ ਸਕੂਲ ਗਿਆ। ਸਟੇਜ 'ਤੇ ਕਿਹਾ ਕਿ ਫੇਲ ਹੋਣਾ ਗੁਨਾਹ ਨਹੀਂ, ਰੁਕ ਜਾਣਾ ਗੁਨਾਹ ਹੈ। ਮੈਂ 14 ਵਾਰ ਫੇਲ ਹੋਇਆ ਪਰ 15ਵੀਂ ਵਾਰ ਜਿੱਤ ਗਿਆ। ਤੁਹਾਡੀ ਰਫ਼ਤਾਰ ਹੌਲੀ ਹੋ ਸਕਦੀ ਹੈ ਪਰ ਰੁਕਣਾ ਨਹੀਂ ਚਾਹੀਦਾ। ਲਵ ਯੂ ਜ਼ਿੰਦਗੀ, ਤੂੰ ਗਿਣਦੀ ਨਹੀਂ ਕਿ ਕਿੰਨੀ ਵਾਰ ਡਿੱਗੇ, ਤੂੰ ਦੇਖਦੀ ਹੈ ਕਿ ਕਿੰਨੀ ਵਾਰ ਉੱਠੇ ਹੈ।

ਦੋਸਤੋ ਪ੍ਰੋਗਰਾਮ ਚੱਲ ਰਿਹਾ ਜੀ ਲਵ ਯੂ ਜ਼ਿੰਦਗੀ ਔਰ ਦੋਸਤ ਤੁਹਾਡਾ ਨਾਲ ਜੁੜਿਆ ਹੋਇਆ ਜੀ, ਤੁਹਾਡੇ ਨਾਮ ਤੁਹਾਨੂੰ ਪਤਾ ਹੀ ਹੈ ਜੀ, ਕੁਲਦੀਪ। ਹਾਂਜੀ ਬਿਲਕੁਲ ਜੀ, ਕਈਆਂ ਨੇ ਕਿਹਾ ਜੀ ਅੱਜ ਤੁਸੀਂ ਪਹਿਲੀ ਵਾਰ ਆਏ ਹੋ, ਤਾਂ ਚਲੋ ਕੋਈ ਗੱਲ ਨਹੀਂ, ਚੱਲਦਾ ਜੀ ਇੰਨਾ ਜੀ। ਔਰ ਅਗਲੀ ਸਟੋਰੀ ਇੱਕ ਲੈ ਕੇ ਆ ਗਿਆ ਜੀ, ਸਟੋਰੀ ਦਾ ਨਾਂ ਚਲੋ ਦੱਸ ਹੀ ਦਿੰਦੇ ਹਾਂ ਜੀ, ਨਜ਼ਰੀਆ ਜੀ। ਬਿਲਕੁਲ ਜੀ, ਨਜ਼ਰੀਆ ਜ਼ਿੰਦਗੀ ਦੇ ਵਿੱਚ, ਨਜ਼ਰੀਆ ਹਰ ਇੱਕ ਦਾ ਅਲੱਗ ਅਲੱਗ ਹੁੰਦਾ। ਸ਼ੁਰੂਆਤ ਕਰਦੇ ਹਾਂ ਇਸ ਸਟੋਰੀ ਦੀ ਕਿ ਇੱਕ ਆਦਮੀ ਆਪਣੇ ਪਰਿਵਾਰ ਨਾਲ ਨਵੇਂ ਘਰ ਵਿੱਚ ਰਹਿਣ ਆਇਆ। ਪਹਿਲੀ ਸਵੇਰ ਉਸਦੀ ਪਤਨੀ ਨੇ ਖਿੜਕੀ ਵਿੱਚੋਂ ਬਾਹਰ ਵੇਖਿਆ ਅਤੇ ਕਿਹਾ ਕਿ ਸਾਹਮਣੇ ਵਾਲੇ ਘਰ ਦੇ ਕੱਪੜੇ ਕਿੰਨੇ ਮੈਲੇ ਹਨ, ਉਹਨਾਂ ਨੂੰ ਢੰਗ ਨਾਲ ਕੱਪੜੇ ਧੋਣੇ ਵੀ ਨਹੀਂ ਆਉਂਦੇ। ਪਤੀ ਨੇ ਕੁਝ ਨਹੀਂ ਕਿਹਾ, ਕਈ ਦਿਨ ਇਹੀ ਚੱਲਦਾ ਰਿਹਾ। ਇੱਕ ਦਿਨ ਜਦੋਂ ਪਤਨੀ ਨੇ ਫਿਰ ਉਹੀ ਗੱਲ ਕੀਤੀ ਤਾਂ ਪਤੀ ਨੇ ਨੇੜੇ ਜਾ ਕੇ ਖਿੜਕੀ ਦੀ ਕੱਚ ਸਾਫ਼ ਕਰ ਦਿੱਤੀ। ਅਗਲੇ ਦਿਨ ਪਤਨੀ ਨੇ ਖਿੜਕੀ ਵਿੱਚੋਂ ਦੇਖਿਆ ਅਤੇ ਹੈਰਾਨ ਹੋ ਕੇ ਬੋਲੀ ਕਿ ਅੱਜ ਸਾਹਮਣੇ ਵਾਲਿਆਂ ਨੇ ਬਹੁਤ ਸਾਫ਼ ਕੱਪੜੇ ਧੋਤੇ ਨੇ, ਇਹਨਾਂ ਨੂੰ ਇਹ ਕਿਹਨੇ ਸਿਖਾਇਆ ਕਿ ਇਹ ਮਤਲਬ ਕਿਹਨੇ ਦੱਸਿਆ ਇਹਨਾਂ ਨੂੰ ਇਹ ਚੀਜ਼। ਪਰ ਉਹਨੂੰ ਇਹ ਨਹੀਂ ਪਤਾ ਕਿ ਉਸਦੇ ਹੀ ਪਤੀ ਨੇ ਖਿੜਕੀ ਨੂੰ ਸਾਫ਼ ਕੀਤਾ। ਕਈ ਵਾਰ ਦੂਜਿਆਂ ਵਿੱਚ ਕੱਢੀਆਂ ਗਈਆਂ ਕਮੀਆਂ ਸਾਡੀ ਆਪਣੀ ਗਲਤ ਸੋਚ ਦਾ ਕਾਰਨ ਬਣ ਜਾਂਦੀਆਂ ਨੇ। ਜੀਵਨ ਵਿੱਚ ਅੱਗੇ ਵਧਣ ਲਈ ਸਭ ਤੋਂ ਪਹਿਲਾਂ ਆਪਣੇ ਨਜ਼ਰੀਏ ਨੂੰ ਸਾਫ਼ ਕਰਨਾ ਪੈਂਦਾ। ਜੀ ਬਿਲਕੁਲ ਜੀ, ਜ਼ਿੰਦਗੀ ਦੇ ਵਿੱਚ ਸਾਨੂੰ ਅੱਗੇ ਵਧਣਾ ਹੈ ਤਾਂ ਸਾਨੂੰ ਆਪਣੇ ਆਪ ਨੂੰ ਸਾਫ਼ ਰੱਖਣਾ ਪੈਣਾ, ਆਪਣੇ ਨਜ਼ਰੀਏ ਨੂੰ ਸਾਫ਼ ਰੱਖਣਾ ਪੈਣਾ। ਆਓ ਇਸ ਪ੍ਰੋਗਰਾਮ ਦਾ ਅਗਲਾ ਗੀਤ ਸੁਣਦੇ ਹਾਂ, ਜਾਣਾ ਕਿਤੇ ਨਹੀਂ, ਸੁਣਦੇ ਰਹਿਣਾ FM ਰੇਨਬੋ ਜਲੰਧਰ, ਦਿਲ ਤੋਂ ਦਿਲ ਤੱਕ।

0: नमस्कार दोस्तों, ठीक 6:20 ਤੇ ਤੁਸੀਂ ਸੁਣੋਗੇ ਪ੍ਰਦੇਸ਼ਿਕ ਖਬਰਾਂ।
1: 6:20 ਹੋਣ ਜਾ ਰਹੇ ਨੇ, ਕੁਝ ਪਲਾਂ ਚ ਸੁਣਦੇ ਹਾਂ ਪ੍ਰਦੇਸ਼ਿਕ ਖਬਰਾਂ।

0: से बिलोंग करता हूँ सर, एंड अभी मैं उड़ीसा से खेलता हूँ। मैं लास्ट ईयर एशियन मेडल और वर्ल्ड यूनिवर्सिटी गेम्स मेडल लेके आया। मैं एथलेटिक्स 2021 से चालू किया। फुटबॉल के जो फ्रेंड्स थे उन्होंने मुझे बोला कि स्टेट मीट होने वाला है, जाके तू पार्टिसिपेट कर, एंड मैं पार्टिसिपेट किया। मैं वहाँ से नेशनल का सिलेक्ट हुआ, इंडिया को रिप्रेजेंट कर रहा हूँ इंटरनेशनली।
1: और गुरिंदर वीर जी का क्या है?
2: नमस्ते सर, मेरा नाम गुरिंदर वीर है और मैं इंडियन नेवी में पैटी ऑफिसर हूँ। पहला इंडियन हूँ जो 10.1 के बैरियर के नीचे भागा है, और मैं कोशिश कर रहा हूँ मैं ट्रैक और वर्दी में भी अपने देश की सेवा करूँ।
3: ਉਦਨੇ ਨੇ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਲੇ ਦੁਆਲੇ ਦੇ ਸਮਾਜ ਦੀ ਬਿਹਤਰੀ ਲਈ ਲਗਾਤਾਰ ਕੰਮ ਕਰ ਰਹੇ ਲੋਕਾਂ ਦੀ ਸ਼ਲਾਘਾ ਕਰਨ ਤੇ ਆਪ ਵੀ ਚੰਗੇ ਕੰਮਾਂ ਵਿੱਚ ਸ਼ਾਮਲ ਹੋਣ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ 8ਵੀਂ 10ਵੀਂ ਤੇ 12ਵੀਂ ਜਮਾਤ ਸਮੇਤ ਪੰਜਾਬ ਭਰ ਦੇ ਚੋਟੀ ਦੀਆਂ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨਾਲ ਮੁਲਾਕਾਤ ਕੀਤੀ। ਇਨ੍ਹਾਂ ਵਿਦਿਆਰਥੀਆਂ ਨੇ ਆਪੋ ਆਪਣੇ ਜ਼ਿਲ੍ਹਿਆਂ ਅਤੇ ਪੂਰੇ ਰਾਜ ਵਿੱਚ ਚੋਟੀ ਦੀਆਂ ਪੁਜੀਸ਼ਨਾਂ ਹਾਸਲ ਕੀਤੀਆਂ ਨੇ। ਮੁੱਖ ਮੰਤਰੀ ਨੇ ਇਸ ਮੌਕੇ ਬੋਲਦਿਆਂ ਪੰਜਾਬ ਦੀ ਸਿੱਖਿਆ ਪ੍ਰਣਾਲੀ ਵਿੱਚ ਹੋ ਰਹੇ ਮਹੱਤਵਪੂਰਨ ਸੁਧਾਰਾਂ 'ਤੇ ਖੁਸ਼ੀ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਮੁਕਾਬਲੇ ਵਾਲੀਆਂ ਸਖ਼ਤ ਅਤੇ ਚੁਣੌਤੀਪੂਰਨ ਪ੍ਰੀਖਿਆਵਾਂ ਸਫਲਤਾਪੂਰਵਕ ਪਾਸ ਕਰ ਰਹੇ ਨੇ।
4: ਸਾਰੇ ਪੰਜਾਬ ਦੇ 8ਵੀਂ 10ਵੀਂ ਤੇ 12ਵੀਂ ਦੇ ਟੌਪਰ ਬੱਚੇ ਸੀ, ਉਹਨਾਂ ਨੂੰ ਮਿਲਣ ਦਾ ਮੌਕਾ ਮਿਲਿਆ, ਜਿਨ੍ਹਾਂ ਨੇ ਡਿਸਟ੍ਰਿਕਟ ਦੇ ਵਿੱਚ ਤੇ ਪੰਜਾਬ ਦੇ ਵਿੱਚ ਟੌਪ ਕੀਤਾ। ਤੇ ਸਾਡੀ ਜਿਹੜੀ ਐਜੂਕੇਸ਼ਨ ਪ੍ਰਣਾਲੀ ਪੰਜਾਬ ਦੇ ਵਿੱਚ ਜੋ ਬਹੁਤ ਵੱਡੇ ਸੁਧਾਰ ਵੱਲ ਜਾ ਰਹੀ ਹੈ ਤੇ ਅਚੀਵਮੈਂਟਸ ਜਿਹੜੀਆਂ ਕੀਤੀਆਂ ਨੇ, ਕੇਰਲਾ ਨੂੰ ਪਛਾੜ ਕੇ ਪੰਜਾਬ ਪਹਿਲੇ ਨੰਬਰ ਤੇ ਆਇਆ। ਨੀਤੀ ਆਯੋਗ ਦਾ ਇਹ ਡਾਟਾ ਜਿਹੜਾ ਪਿਛਲੇ ਦਿਨ ਜਾਰੀ ਹੋਇਆ, ਬਹੁਤ ਖੁਸ਼ੀ ਹੈ ਕਿ ਸਾਡੇ ਸਰਕਾਰੀ ਸਕੂਲਾਂ ਦੇ ਬੱਚੇ ਜਿਹੜੇ ਨੇ ਉਹ ਬਹੁਤ ਵੱਡੇ ਵੱਡੇ ਔਖੇ ਔਖੇ ਟਫ ਇਗਜ਼ਾਮ ਜਿਹੜੇ ਨੇ ਉਹ ਕਲੀਅਰ ਕਰ ਰਹੇ ਨੇ। ਤੋ ਮੈਂ ਸਾਰੇ ਪੇਰੈਂਟਸ ਨੂੰ, ਸਾਰੇ ਟੀਚਰਸ ਨੂੰ, ਸਾਰੇ ਉਹਨਾਂ ਦੇ ਮੈਂਟਰਸ ਨੂੰ, ਕੋਚਸ ਨੂੰ ਮੈਂ ਵਧਾਈ ਦੇਣੀ ਚਾਹੁੰਦਾ ਅੱਜ ਦੇ ਇਸ ਮੌਕੇ ਤੇ।
3: ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ ਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਕੇਂਦਰੀ ਰੇਲ ਰਾਜ ਮੰਤਰੀ ਰਮਨਦੀਪ ਸਿੰਘ ਬਿੱਟੂ ਨੇ ਅਨੁਸੂਚਿਤ ਜਾਤਾਂ ਬਾਰੇ ਆਪਣੇ ਹਾਲੀਆ ਵਿਵਾਦਿਤ ਬਿਆਨ ਨੂੰ ਲੈ ਕੇ ਸਫਾਈ ਦਿੱਤੀ ਹੈ ਅਤੇ ਸਰਵਜਨਕ ਤੌਰ ਤੇ ਮਾਫ਼ੀ ਮੰਗੀ ਹੈ। ਅੰਮ੍ਰਿਤਸਰ ਹਵਾਈ ਅੱਡੇ ਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਸ੍ਰੀ ਬਿੱਟੂ ਨੇ ਕਿਹਾ ਕਿ ਉਨ੍ਹਾਂ ਦੇ ਮੂੰਹ ਚੋਂ ਨਿਕਲੇ ਕੁਝ ਸ਼ਬਦਾਂ ਕਾਰਨ ਜੇ ਕਿਸੇ ਭਾਈਚਾਰੇ ਦੇ ਲੋਕਾਂ ਨੂੰ ਠੇਸ ਪਹੁੰਚੀ ਹੈ ਤਾਂ ਉਹ ਦਿਲੋਂ ਅਫਸੋਸ ਪ੍ਰਗਟ ਕਰਦੇ ਨੇ ਤੇ ਅਜਿਹੀ ਸਾਵਧਾਨੀ ਵਰਤਣਗੇ ਕਿ ਭਵਿੱਖ ਵਿੱਚ ਅਜਿਹੀ ਗਲਤੀ ਦੁਬਾਰਾ ਨਾ ਹੋਏ।
5: ਗੱਲ ਸਿਰਫ ਇੰਨੀ ਹੋਈ ਜਦੋਂ ਐਡੀ ਬੜੀ ਬਹਿਸ ਚੱਲ ਰਹੀ ਸੀ ਤੇ ਉਸ ਵੇਲੇ ਜਿਹੜੇ ਲਫ਼ਜ਼ ਨਿਕਲੇ, ਪਰ ਉਹ ਲਫ਼ਜ਼ ਨੇ ਜਿਹੜੇ ਉਹ ਬਿਲਕੁਲ ਮੈਨੂੰ ਨਹੀਂ ਕਹਿਣੇ ਚਾਹੀਦੇ ਸੀ। ਮੈਂ ਉਹਨਾਂ ਤੋਂ ਵੀ ਮਾਫ਼ੀ ਮੰਗਦਾ ਕਿ ਕੋਈ ਵੀ ਮਨ 'ਚ ਐਸੀ ਗੱਲ ਕਦੇ ਆਉਣੀ ਨਹੀਂ ਚਾਹੀਦੀ, ਤੇ ਮੈਂ ਇਹ ਵੀ ਕੋਸ਼ਿਸ਼ ਕਰੂੰਗਾ ਅਗਲੀ ਵਾਰ ਵੀ ਇਹ ਕਦੇ ਵੀ ਇਹੋ ਜਿਹੀ ਗੱਲ ਹੋਵੇ ਨਾ।
3: ਉਹਨਾਂ ਕਿਹਾ ਕਿ ਜੇ ਕੋਈ ਕਮਿਸ਼ਨ ਜਾਂ ਸੰਬੰਧਿਤ ਅਥਾਰਟੀ ਉਹਨਾਂ ਨੂੰ ਤਲਬ ਕਰਦੀ ਹੈ ਤਾਂ ਉਹ ਆਪ ਹਾਜ਼ਰ ਹੋ ਕੇ ਆਪਣਾ ਪੱਖ ਰੱਖਣਗੇ ਤੇ ਲੋੜ ਪੈਣ ਤੇ ਲਿਖਤੀ ਰੂਪ ਵਿੱਚ ਮਾਫ਼ੀ ਵੀ ਮੰਗਣਗੇ। ਮੰਤਰੀ ਨੇ ਕਿਹਾ ਕਿ ਉਹਨਾਂ ਦੀ ਕਦੀ ਵੀ SC OBC ਹਿੰਦੂ ਸਿੱਖ ਜਾਂ ਕਿਸੇ ਹੋਰ ਵਰਗ ਨੂੰ ਨੀਵਾਂ ਦਿਖਾਉਣ ਦੀ ਕੋਈ ਇਰਾਦਾ ਨਹੀਂ ਸੀ। ਪੰਜਾਬ ਦੀ ਕਾਨੂੰਨ ਵਿਵਸਥਾ ਬਾਰੇ ਗੱਲ ਕਰਦਿਆਂ ਰਣਜੀਤ ਸਿੰਘ ਬਿੱਟੂ ਨੇ ਕਿਹਾ ਕਿ ਰਾਜ ਵਿੱਚ ਗੈਂਗਸਟਰਵਾਦ ਅਤੇ ਅਪਰਾਧਿਕ ਗਤੀਵਿਧੀਆਂ ਚਿੰਤਾ ਦਾ ਕਾਰਨ ਨੇ। ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਨੇ ਅੱਜ ਫਿਲੌਰ ਇਲਾਕੇ ਦੇ ਵੱਖ ਵੱਖ ਪਿੰਡਾਂ ਦਾ ਦੌਰਾ ਕੀਤਾ। ਉਹਨਾਂ ਨੇ ਪਿੰਡਾਂ ਦੇ ਸਮੂਹ ਭਾਈਚਾਰਿਆਂ ਦੇ ਲੋਕਾਂ ਦੀਆਂ ਮੁਸ਼ਕਲਾਂ ਅਤੇ ਮੰਗਾਂ ਸੁਣੀਆਂ ਅਤੇ ਮੌਕੇ 'ਤੇ ਸੰਬੰਧਿਤ ਅਧਿਕਾਰੀਆਂ ਨੂੰ ਜਲਦੀ ਤੋਂ ਜਲਦੀ ਢੁੱਕਵਾਂ ਹੱਲ ਕਰਨ ਦੇ ਨਿਰਦੇਸ਼ ਦਿੱਤੇ। ਸ੍ਰੀ ਗੜੀ ਨੇ ਕਿਹਾ ਕਿ ਇਹ ਦੌਰਾ ਸਮੁੱਚੇ ਭਾਈਚਾਰਿਆਂ ਦੇ ਹਿੱਤ ਵਿੱਚ ਕੀਤਾ ਗਿਆ ਤਾਂ ਜੋ ਪ੍ਰਸ਼ਾਸਨ ਨਾਲ ਤਾਲਮੇਲ ਕਰਕੇ ਉਹਨਾਂ ਦੀਆਂ ਸਮੱਸਿਆਵਾਂ ਦਾ ਯੋਗ ਹੱਲ ਕੀਤਾ ਜਾ ਸਕੇ। ਤੰਬਾਕੂ ਦੇ ਖਤਰਿਆਂ ਵਿਰੁੱਧ ਜਾਗਰੂਕਤਾ ਪੈਦਾ ਕਰਨ ਲਈ ਅੱਜ ਵਿਸ਼ਵ ਤੰਬਾਕੂ ਰਹਿਤ ਦਿਵਸ ਮਨਾਇਆ ਜਾ ਰਿਹਾ ਹੈ। ਇਹ ਦਿਨ ਵਿਸ਼ਵ ਸਿਹਤ ਸੰਗਠਨ ਵੱਲੋਂ ਤੰਬਾਕੂ ਦੀ ਵਰਤੋਂ ਨੂੰ ਖਤਮ ਕਰਨ ਲਈ ਇੱਕ ਵਿਸ਼ਵ ਵਿਆਪੀ ਪਹਿਲ ਹੈ। ਇਸ ਦੌਰਾਨ ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਕਰਵਾਏ ਗਏ ਕੌਮੀ ਪਰਿਵਾਰਕ ਸਿਹਤ ਸਰਵੇਖਣ 2023-24 ਅਨੁਸਾਰ ਪੰਜਾਬ ਨੇ ਦੇਸ਼ ਭਰ 'ਚੋਂ ਤੰਬਾਕੂ ਸੇਵਨ ਦੇ ਸਭ ਤੋਂ ਘੱਟ ਮਾਮਲਿਆਂ ਨਾਲ ਜਨਤਕ ਸਿਹਤ ਵਿੱਚ ਇੱਕ ਮਹੱਤਵਪੂਰਨ ਸਫਲਤਾ ਦਰਜ ਕੀਤੀ ਹੈ। ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਦੱਸਿਆ ਕਿ ਦੇਸ਼ ਵਿਆਪੀ ਵਿਆਪਕ ਸਰਵੇਖਣ ਪੰਜਾਬ ਨੂੰ ਸਾਰੇ ਰਾਜਾਂ ਵਿੱਚੋਂ ਸਪਸ਼ਟ ਤੌਰ 'ਤੇ ਸਿਖਰਲੇ ਸਥਾਨ 'ਤੇ ਸਥਾਪਿਤ ਕਰਦਿਆਂ ਵਿਸ਼ਵ ਵਿਆਪੀ ਤੰਬਾਕੂ ਵਿਰੋਧੀ ਮੁਹਿੰਮ ਲਈ ਇੱਕ ਅਸਰਦਾਰ ਖਾਕਾ ਪੇਸ਼ ਕਰਦਾ ਹੈ। ਦੱਸਣਯੋਗ ਹੈ ਕਿ ਸੂਬੇ ਵਿੱਚ 15 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਪੁਰਸ਼ਾਂ ਵਿੱਚ ਤੰਬਾਕੂ ਦੀ ਵਰਤੋਂ ਹੁਣ ਤੱਕ ਦੀ ਸਭ ਤੋਂ ਘੱਟ ਸਿਰਫ 13.9% ਦਰਜ ਕੀਤੀ ਗਈ ਹੈ, ਜੋ ਰਾਸ਼ਟਰੀ ਔਸਤ 36.3% ਦੇ ਅੱਧੇ ਤੋਂ ਵੀ ਘੱਟ ਹੈ। ਔਰਤਾਂ ਦੇ ਮਾਮਲੇ ਵਿੱਚ ਸਥਿਤੀ ਹੋਰ ਵੀ ਬਿਹਤਰ ਹੈ। ਪੰਜਾਬ ਵਿੱਚ 15 ਸਾਲ ਅਤੇ ਇਸ ਤੋਂ ਵੱਧ ਉਮਰ ਦੀਆਂ ਔਰਤਾਂ ਵਿੱਚ ਤੰਬਾਕੂ ਦੀ ਵਰਤੋਂ ਸਿਰਫ 0.5% ਹੈ, ਜੋ ਕਿ ਰਾਸ਼ਟਰੀ ਔਸਤ 8.4% ਨਾਲੋਂ ਕਾਫ਼ੀ ਘੱਟ ਹੈ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਅੱਜ ਕਪੂਰਥਲਾ ਦਾ ਦੌਰਾ ਕੀਤਾ। ਆਪਣੇ ਦੌਰੇ ਦੌਰਾਨ ਉਹਨਾਂ ਨੇ ਸ਼ੇਖਪੁਰ ਦੇ ਮਾਤਾ ਭੱਦਰ ਕਾਲੀ ਮੰਦਰ ਵਿੱਚ ਮੱਥਾ ਟੇਕਿਆ ਅਤੇ ਸੂਬੇ ਦੀ ਖੁਸ਼ਹਾਲੀ ਲਈ ਪੂਜਾ ਕੀਤੀ। ਇਸ ਤੋਂ ਬਾਅਦ ਉਹਨਾਂ ਨੇ ਸੀਨੀਅਰ BJP ਨੇਤਾ ਪੁਰਸ਼ੋਤਮ ਪਾਸੀ ਦੇ ਨਿਵਾਸ ਸਥਾਨ 'ਤੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ। IPL ਕ੍ਰਿਕਟ ਦੇ ਫਾਈਨਲ ਵਿੱਚ ਅੱਜ ਮੌਜੂਦਾ ਚੈਂਪੀਅਨ ਰਾਇਲ ਚੈਲੈਂਜਰਸ ਬੰਗਲੁਰੂ ਦਾ ਮੁਕਾਬਲਾ ਗੁਜਰਾਤ ਟਾਈਟਨਸ

0: ਨਾਲ ਹੋਏਗਾ। ਇਹ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਸ਼ਾਮੀ ਸਾਢੇ ਸੱਤ ਵਜੇ ਸ਼ੁਰੂ ਹੋਏਗਾ। ਮੌਸਮ ਵਿਭਾਗ ਨੇ 4 ਜੂਨ ਤੱਕ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਵੱਖ ਵੱਖ ਹਿੱਸਿਆਂ ਵਿੱਚ ਗਰਜ ਚਮਕ ਨਾਲ ਤੇਜ਼ ਹਵਾਵਾਂ ਚੱਲਣ ਸੰਬੰਧੀ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਦੌਰਾਨ ਪੰਜਾਬ ਦੇ ਵੱਖ ਵੱਖ ਹਿੱਸਿਆਂ ਵਿੱਚ ਅਗਲੇ ਕੁਝ ਦਿਨਾਂ ਦੌਰਾਨ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ। ਅਗਲੇ 7 ਦਿਨਾਂ ਦੌਰਾਨ ਵੱਧ ਤੋਂ ਵੱਧ ਤਾਪਮਾਨ ਵਿੱਚ 6 ਤੋਂ 8 ਡਿਗਰੀ ਸੈਲਸੀਅਸ ਦਾ ਵਾਧਾ ਹੋ ਸਕਦਾ ਹੈ। ਸਰੋਤਿਆਂ ਨੂੰ ਸੂਚਿਤ ਕੀਤਾ ਜਾਂਦਾ ਕਿ ਆਕਾਸ਼ਵਾਣੀ ਦਾ ਸ਼ਾਮੀ 7:30 ਤੋਂ 7:40 ਤੱਕ ਪ੍ਰਸਾਰਿਤ ਹੋਣ ਵਾਲਾ ਖਬਰਾਂ ਦਾ ਰਾਸ਼ਟਰੀ ਬੁਲੇਟਿਨ ਭਲ ਕੇ 1 ਜੂਨ 2026 ਤੋਂ 1 ਜੂਨ 2026 ਤੱਕ ਸ਼ਾਮੀ 7 ਤੋਂ 7:10 ਤੱਕ ਪ੍ਰਸਾਰਿਤ ਕੀਤਾ ਜਾਵੇਗਾ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਮੌਜੂਦਾ ਭਿਆਨਕ ਗਰਮੀ ਮੌਸਮ ਦਰਮਿਆਨ ਬੇਹੱਦ ਸਾਵਧਾਨੀ ਵਰਤਣ ਅਤੇ ਸਰਕਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਚੋਟੀ ਦੀਆਂ ਪੁਸ਼ੀਸ਼ਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨਾਲ ਮੁਲਾਕਾਤ ਕੀਤੀ। ਉਹਨਾਂ ਨੇ ਰਾਜ ਦੀ ਸਿੱਖਿਆ ਪ੍ਰਣਾਲੀ ਵਿੱਚ ਹੋ ਰਹੇ ਮਹੱਤਵਪੂਰਨ ਸੁਧਾਰਾਂ 'ਤੇ ਖੁਸ਼ੀ ਪ੍ਰਗਟ ਕੀਤੀ।
1: ਇਹ ਕਹਾਣੀ ਹੈ ਇੱਕ ਨਰਸ ਅਤੇ ਉਹਦੇ ਅੰਤਰਮਨ।
2: ਸੁਣੋ, ਕੀ ਤੁਸੀਂ ਪੀਐਮ ਸੂਰਿਆ ਘਰ ਮੁਫਤ ਬਿਜਲੀ ਯੋਜਨਾ ਬਾਰੇ ਸੁਣਿਆ ਹੈ?
3: ਭਾਰਤ ਸਰਕਾਰ ਦਾ ਲਕਸ਼ ਸੋਲਰ ਪਾਵਰ ਸੇ ਬਿਜਲੀ ਬਿੱਲ ਜ਼ੀਰੋ ਕਰਨੇ ਕਾ ਵੀ ਹੈ।
2: ਇਸ ਨਾਲ ਤੁਹਾਡਾ ਘਰ ਸੂਰਿਆ ਘਰ ਬਣ ਜਾਂਦਾ ਹੈ, ਯਾਨੀ ਤੁਹਾਡਾ ਬਿਜਲੀ ਦਾ ਬਿੱਲ ਜ਼ੀਰੋ। ਹੋਰ ਪੈਦਾ ਹੋਈ ਕੋਈ ਵੀ ਵਾਧੂ ਬਿਜਲੀ ਗ੍ਰਿਡ ਨੂੰ ਵੇਚ ਕੇ ਪੈਸੇ ਵੀ ਕਮਾ ਸਕਦੇ ਹੋ। ਤਾਂ ਤੁਸੀਂ ਬੈਠੇ ਕਿਉਂ ਹੋ? ਹੁਣੇ ਰਜਿਸਟਰ ਕਰੋ pmsuryaghar.gov.in ਤੇ।

ਐਫਐਮ 107.7 ਮੈਗਾਹਰਟਜ਼ ਇਹ ਹੈ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਔਰ ਤੁਸੀਂ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਜੀ ਲਵ ਯੂ ਜ਼ਿੰਦਗੀ। ਇਸ ਤੋਂ ਪਹਿਲਾਂ ਤੁਸੀਂ ਸੁਣ ਰਹੇ ਸੀ ਪ੍ਰਦੇਸ਼ਿਕ ਖਬਰਾਂ। ਜੀ ਲਵ ਯੂ ਜ਼ਿੰਦਗੀ ਪ੍ਰੋਗਰਾਮ ਜਿਸ ਵਿੱਚ ਅਸੀਂ ਤੁਹਾਨੂੰ ਸਾਂਝੀਆਂ ਕਰਦੇ ਹਾਂ ਜੀ ਮੋਟੀਵੇਸ਼ਨਲ ਸਟੋਰੀਜ਼, ਉਸ ਦੇ ਬਾਰੇ ਦੱਸਦੇ ਹਾਂ, ਕੁਝ ਹੋਰ ਚੀਜ਼ਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਜੀ। ਅਗਲੀ ਸਟੋਰੀ ਬਾਰੇ ਗੱਲ ਕਰਨਾ ਚਾਹ ਰਹੇ ਹਾਂ ਜੀ, ਪਟਿਆਲੇ ਦੀ ਨਵਜੋਤ ਕੌਰ ਜੀ। ਬਿਲਕੁਲ ਜੀ, ਪਿਤਾ ਉਹਨਾਂ ਦਾ ਠੇਲਾ ਲਾਉਂਦਾ ਸੀ ਔਰ ਪਰ ਪਿਤਾ ਜੀ ਜਿਹੜੇ ਸੀ ਉਹਨਾਂ ਨੂੰ ਦਿਲ ਦਾ ਦੌਰਾ ਪਿਆ, ਇਲਾਜ ਲਈ 3 ਲੱਖ ਚਾਹੀਦੇ ਸੀ ਅਤੇ ਉਹਨਾਂ ਕੋਲ ਪੈਸੇ ਨਾ ਹੋਣ ਕਰਕੇ ਘਰ ਵੇਚਣ ਤੱਕ ਦੀ ਨੌਬਤ ਆ ਗਈ। 19 ਸਾਲ ਦੀ ਨਵਜੋਤ ਜਿਸ ਨੂੰ ਮਜਬੂਰੀ ਦੇ ਵਿੱਚ ਕਾਲਜ ਛੱਡਣਾ ਪਿਆ, ਉਹਨਾਂ ਨੇ ਬਿਊਟੀ ਪਾਰਲਰ ਦਾ ਕੰਮ ਸ਼ੁਰੂ ਕੀਤਾ, ਸਿੱਖਿਆ ਉਸ ਤੋਂ ਬਾਅਦ ਸ਼ੁਰੂ ਕੀਤਾ, ਦਿਨ ਰਾਤ ਕੰਮ ਕੀਤਾ, ਨਾਲ ਨਾਲ ਯੂਟਿਊਬ ਤੋਂ ਮੇਕਅਪ ਸਿੱਖ ਕੇ ਬ੍ਰਾਈਡਲ ਮੇਕਅਪ ਵੀ ਸ਼ੁਰੂ ਕੀਤਾ। 3 ਸਾਲਾਂ ਵਿੱਚ ਉਸਨੇ ਨਾ ਸਿਰਫ ਪਿਤਾ ਦਾ ਕਰਜ਼ਾ ਲਾਇਆ ਸਗੋਂ ਆਪਣਾ ਸੈਲੂਨ ਵੀ ਖੋਲ੍ਹ ਲਿਆ। ਅੱਜ ਨਵਜੋਤ ਮੇਕਓਵਰ ਪਟਿਆਲੇ ਦਾ ਮਸ਼ਹੂਰ ਬ੍ਰਾਂਡ ਹੈ। 12 ਕੁੜੀਆਂ ਉਸ ਕੋਲ ਸਿੱਖ ਕੇ ਆਪਣਾ ਕੰਮ ਕਰ ਰਹੀਆਂ ਨੇ ਅਤੇ ਉਸਨੇ ਪ੍ਰਾਈਵੇਟ ਤੌਰ 'ਤੇ BA ਵੀ ਪੂਰੀ ਕਰ ਲਈ ਹੈ, ਯਾਨੀ ਕਿ ਉਸਨੇ ਆਪਣਾ ਕੰਮ ਵੀ ਸ਼ੁਰੂ ਕਰ ਲਿਆ ਅਤੇ ਨਾਲ ਦੀ ਨਾਲ ਹੀ ਉਸਨੇ ਆਪਣੀ ਪੜ੍ਹਾਈ ਵੀ ਪੂਰੀ ਕਰ ਲਈ ਹੈ। ਉਸਦੇ ਪਿਤਾ ਜੀ ਹੁਣ ਠੀਕ ਨੇ, ਉਹ ਸੈਲੂਨ ਦੇ ਕਾਊਂਟਰ 'ਤੇ ਬੈਠਦੇ ਨੇ। ਗਾਹਕਾਂ ਨੂੰ ਕਹਿੰਦੇ ਨੇ ਕਿ ਲੋਕ ਕਹਿੰਦੇ ਸੀ ਧੀ ਪਰਾਈ ਹੁੰਦੀ ਹੈ, ਮੇਰੀ ਧੀ ਨੇ ਸਾਬਤ ਕਰ ਦਿੱਤਾ ਕਿ ਧੀਆਂ ਕਰਜ਼ਾ ਨਹੀਂ ਸਰਮਾਇਆ ਹੁੰਦੀਆਂ ਨੇ। ਦੋਸਤੋ, ਹਿੰਮਤ ਦਾ ਕੋਈ ਜੈਂਡਰ ਨਹੀਂ ਹੁੰਦਾ। ਲਵ ਯੂ ਜ਼ਿੰਦਗੀ, ਤੂੰ ਧੀਆਂ ਨੂੰ ਖੰਭ ਲਾ ਕੇ ਭੇਜਦੀ ਹੈ, ਸਮਾਜ ਪਿੰਜਰੇ ਬਣਾਉਂਦਾ। ਅਤੇ ਇਹੋ ਜਿਹੀ ਸਟੋਰੀਆਂ ਅਸੀਂ ਹੋਰ ਸਾਂਝੀਆਂ ਕਰਾਂਗੇ ਤੁਹਾਡੇ ਨਾਲ, ਪਰ ਨਾਲ ਦੀ ਨਾਲ ਗੀਤ ਵੀ ਸੁਣਦੇ ਹਾਂ। ਅਤੇ ਆਓ ਸੁਣਦੇ ਹਾਂ ਜੀ ਅਗਲਾ ਗੀਤ, ਜਾਣਾ ਕਿਤੇ ਨਹੀਂ ਹੈ, ਸੁਣਦੇ ਰਹਿਣਾ FM ਰੇਨਬੋ ਜਲੰਧਰ, ਦਿਲ ਤੋਂ ਦਿਲ ਤੱਕ।

ਦੋਸਤੋ ਤੁਸੀਂ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਜੀ ਲਵ ਯੂ ਜ਼ਿੰਦਗੀ ਆਪਣੇ ਦੋਸਤ ਕੁਲਦੀਪ ਦੇ ਨਾਲ ਜੀ। ਔਰ ਅਗਲੀ ਸਟੋਰੀ ਲੈ ਕੇ ਅਸੀਂ ਹਾਜ਼ਰ ਹੋ ਚੁੱਕੇ ਹਾਂ ਜੀ। ਸਟੋਰੀ ਯਾਨੀ ਕਿ ਮੋਟੀਵੇਸ਼ਨ ਜਿਹੜੀ ਹੈ ਤੁਹਾਨੂੰ ਦੇਣਾ ਇਸ ਪ੍ਰੋਗਰਾਮ ਦਾ ਕੰਮ ਹੈ ਜੀ। ਇਸ ਪ੍ਰੋਗਰਾਮ ਦੇ ਜ਼ਰੀਏ ਅਸੀਂ ਤੁਹਾਨੂੰ ਮੋਟੀਵੇਸ਼ਨਲ ਸਟੋਰੀ ਸੁਣਾਉਂਦੇ ਹਾਂ ਔਰ ਦੱਸਦੇ ਹਾਂ ਕਿ ਕੋਈ ਵੀ ਕੰਮ ਜਿਹੜਾ ਉਹ ਛੋਟਾ ਨਹੀਂ ਹੁੰਦਾ, ਸਫਲਤਾ ਕੋਈ ਵੀ ਹਾਸਲ ਕਰ ਸਕਦਾ ਜੀ। ਬਿਲਕੁਲ ਹਰ ਕੋਈ ਆਪਣੇ ਆਪਣੀ ਜਗ੍ਹਾ 'ਤੇ ਬੈਠਾ ਹੁੰਦਾ ਪਰ ਸੁਪਨੇ ਸਾਰਿਆਂ ਦੇ ਵੱਡੇ ਹੁੰਦੇ ਨੇ, ਪਰ ਕੋਈ ਹਾਸਿਲ ਕਰ ਲੈਂਦਾ ਕੋਈ ਨਹੀਂ ਕਰ ਪਾਉਂਦਾ। ਲੇਕਿਨ ਸੁਪਨਿਆਂ ਨੂੰ ਤਬਦੀਲ ਵੀ ਕੀਤਾ ਜਾ ਸਕਦਾ, ਬਦਲਿਆ ਵੀ ਜਾ ਸਕਦਾ ਹੈ। ਸੁਪਨੇ ਜਿਹੜੇ ਆ ਉਸੇ ਚੀਜ਼ ਦੇ ਵਿੱਚ ਜਿਹੜੇ ਆ ਬਦਲ ਜਾਂਦੇ ਨੇ ਔਰ ਸੇਮ ਚੀਜ਼ ਸਾਨੂੰ ਹਾਸਿਲ ਵੀ ਹੋ ਜਾਂਦੀ ਹੈ। ਉਹ ਬਸ ਜ਼ਰੀਆ ਸਾਨੂੰ ਆਉਣਾ ਚਾਹੀਦਾ। ਜਿਵੇਂ ਕਿ ਇੱਕ ਗੱਲ ਕਰ ਰਹੇ ਹਾਂ ਅਸੀਂ ਇੱਕ ਲਾਇਬ੍ਰੇਰੀ ਮੈਨ ਦੀ ਜੀ, ਕੇਰਲ ਦੇ ਲਾਇਬ੍ਰੇਰੀ ਮੈਨ ਦੀ। ਬਿਲਕੁਲ ਜੀ, ਪੀ ਵੀ ਸੁਗਾਥਨ ਕੇਰਲ ਦੇ ਕੋਜੀਕੋਡ ਜ਼ਿਲ੍ਹੇ ਦੇ ਸੀ। ਗਰੀਬੀ ਕਾਰਨ ਚਾਰ ਜਮਾਤਾਂ ਪੜ੍ਹ ਕੇ ਸਕੂਲ ਉਹਨਾਂ ਨੂੰ ਛੱਡਣਾ ਪਿਆ ਜੀ। ਬਿਲਕੁਲ, ਗਰੀਬੀ ਕਈ ਮਤਲਬ ਗਰੀਬੀ ਇੱਕ ਇਹੋ ਜਿਹਾ ਵੱਡਾ ਕਾਰਨ ਹੈ ਜਿਸ ਕਰਕੇ ਕਈਆਂ ਦੇ ਸੁਪਨੇ ਜਿਹੜੇ ਆ ਉਹ ਪੂਰੇ ਨਹੀਂ ਹੋ ਪਾਉਂਦੇ। ਸੋ ਇਸ ਕਰਕੇ ਉਹਨਾਂ ਨੇ ਚਾਰ

ਕਿਤਾਬਾਂ ਪੜ੍ਹ ਕੇ ਉਹਨਾਂ ਨੂੰ ਸਕੂਲ ਛੱਡਣਾ। ਉਹਨਾਂ ਨੇ ਆਪਣਾ ਕੰਮ ਇੱਕ ਸ਼ੁਰੂ ਕੀਤਾ, ਪਰ ਕਿਤਾਬਾਂ ਦਾ ਸ਼ੌਂਕ ਸੀ, ਜੋ ਕਮਾਉਂਦਾ ਸੀ ਉਹ ਉਸਦੀ ਉਹ ਕਿਤਾਬਾਂ ਖਰੀਦ ਲੈਂਦਾ ਸੀ। 1997 ਵਿੱਚ ਉਸਨੇ ਆਪਣੇ ਘਰ ਦੇ ਬਾਹਰ ਇੱਕ ਛੋਟੀ ਅਲਮਾਰੀ ਰੱਖੀ ਅਤੇ ਉਸਦੇ ਉੱਤੇ ਪਤਾ ਕੀ ਲਿਖਿਆ? ਸੰਤੋਸ਼ਮ ਲਾਈਬ੍ਰੇਰੀ ਜੀ। ਬਿਲਕੁਲ, ਇਹ ਉਸਦਾ ਪਹਿਲਾ ਕਦਮ ਸੀ ਇੱਕ ਲਾਈਬ੍ਰੇਰੀ ਖੋਲ੍ਹਣ ਦਾ। ਔਰ ਉਸਦਾ ਇੱਕ ਨਿਯਮ ਸੀ ਕਿ ਕੋਈ ਵੀ ਕਿਤਾਬ ਮੁਫਤ ਲੈ ਕੇ ਜਾ ਸਕਦਾ, ਪੜ੍ਹ ਕੇ ਮੋੜ ਦੇਵੇ, ਯਾਨੀ ਕਿ ਪੜ੍ਹੇ ਉਹਨੂੰ ਮੋੜ ਦੇਵੇ। ਲੋਕ ਹੱਸੇ, ਕਹਿ ਰਹੇ ਕਿ ਇਹ ਕਿਵੇਂ ਬਣ ਸਕਦਾ, ਇਹ ਲਾਈਬ੍ਰੇਰੀਅਨ ਕਿਵੇਂ ਬਣ ਸਕਦਾ? ਪਰ ਲੋਕਾਂ ਨੂੰ ਕੀ ਪਤਾ ਸੀ ਕਿ 27 ਸਾਲਾਂ ਬਾਅਦ, ਯਾਨੀ ਅੱਜ ਉਹ ਲਾਈਬ੍ਰੇਰੀ ਵਿੱਚ 10,000 ਤੋਂ ਵੱਧ ਕਿਤਾਬਾਂ ਨੇ ਅਤੇ ਰੋਜ਼ 200 ਲੋਕ ਆਉਂਦੇ ਨੇ। ਕੇਰਲ ਸਰਕਾਰ ਨੇ ਉਸ ਨੂੰ ਬੈਸਟ ਲਾਈਬ੍ਰੇਰੀਅਨ ਦਾ ਅਵਾਰਡ ਵੀ ਦਿੱਤਾ ਹੈ। ਉਹ ਖੁਦ ਹਜੇ ਵੀ ਉਹੀ ਕੰਮ ਕਰੀ ਜਾਂਦਾ ਔਰ ਕਮਾਈ ਜਾਂਦਾ, ਕਿਤਾਬਾਂ ਖਰੀਦੀ ਜਾਂਦਾ, ਪਰ ਕਹਿੰਦਾ ਹੈ ਕਿ ਮੈਂ ਸਕੂਲ ਨਹੀਂ ਜਾ ਸਕਿਆ, ਪਰ ਮੈਂ ਚਾਹੁੰਦਾ ਹਾਂ ਕਿ ਹਰ ਕੋਈ ਇਸ ਕਾਰਨ ਪੜ੍ਹਾਈ ਨਾ ਛੱਡੇ। ਦੇਖੋ ਉਸਦੀ ਸੋਚ ਕਿੰਨੀ ਅਲੱਗ ਹੈ, ਕਿਸ ਮਤਲਬ ਉਸਨੇ ਆਪਣੇ ਬਾਰੇ, ਚਲੋ ਆਪਣਾ ਸੁਪਨਾ ਜਿਹੜਾ ਉਹ ਪੂਰਾ ਨਹੀਂ ਕਰ ਪਾਇਆ, ਲੇਕਿਨ ਉਸਨੇ ਬਾਕੀਆਂ ਦੇ ਸੁਪਨੇ ਪੂਰੇ ਕਰਨ ਲਈ ਕਿੱਡਾ ਵੱਡਾ ਕਦਮ ਜਿਹੜਾ ਆ ਉਹ ਚੁੱਕਿਆ। ਸੋ ਦੋਸਤੋ, ਦੇਖਿਆ ਮੈਂ ਕਿਹਾ ਨਾ ਕਿ ਸੁਪਨੇ ਜਿਹੜੇ ਆ ਸਾਰੇ ਪੂਰੇ ਨਹੀਂ ਕਰ ਪਾਉਂਦੇ, ਲੇਕਿਨ ਉਸਨੂੰ ਕਿਸੇ ਹੋਰ ਤਰੀਕੇ ਦੇ ਵਿੱਚ ਬਦਲ ਦਿੰਦੇ ਨੇ। ਤੁਹਾਡੇ ਕੋਲ ਡਿਗਰੀ ਨਾ ਹੋਵੇ, ਫਿਰ ਵੀ ਤੁਸੀਂ ਦੂਜਿਆਂ ਲਈ ਯੂਨੀਵਰਸਿਟੀ ਬਣ ਸਕਦੇ ਹੋ। ਸੋ ਦੋਸਤੋ, ਇਹ ਲਵ ਯੂ ਜ਼ਿੰਦਗੀ ਦੇ ਵਿੱਚ ਇਹੋ ਜਿਹੀਆਂ ਹੀ ਸਟੋਰੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ, ਸ਼ੇਅਰ ਕਰਨੀਆਂ, ਔਰ ਤੁਹਾਨੂੰ ਅਸੀਂ ਮੋਟੀਵੇਟ ਕਰਨਾ। ਸੋ ਨਾਲ ਦੇ ਨਾਲ ਗੀਤ ਵੀ ਸੁਣਾਉਣੇ, ਆਓ ਸੁਣਦੇ ਹਾਂ ਅਗਲਾ ਗੀਤ। ਜਾਣਾ ਕਿਤੇ ਨਹੀਂ, ਸੁਣਦੇ ਰਹਿਣਾ FM ਰੇਨਬੋ ਜਲੰਧਰ, ਦਿਲ ਤੋਂ ਦਿਲ ਤੱਕ।

लव यू जिंदगी जी, बिल्कुल जी प्रोग्राम चल रहा है जी लव यू जिंदगी। और एक होर मतलब एक वधिया जी स्टोरी लैके आ गए हैं, एक माउंट एवरेस्ट चढ़न वाली दी जी। बिल्कुल जी फीमेल परसन की आप गल कर जा रहे हैं, जेडे कि दर्जी सी पहला पर बाद च उन्होंने एक रिकॉर्ड अपने नाम हासिल किया जी। बिल्कुल कोई भी काम जोड़ा है छोटा नहीं होंगे, कोई भी असं काम कर रहे हैं पर जे असी चाहते हैं कि असी ਇਹ ਚੀਜ਼ ਕਰਨੀ ਚਾਹੁੰਦੇ ਹਾਂ ਤਾਂ ਅਸੀਂ ਬੜੇ ਆਰਾਮ ਨਾਲ ਉਸਨੂੰ ਕਰ ਸਕਦੇ ਹਾਂ ਜੇ ਸਾਡੇ ਵਿੱਚ ਜਜ਼ਬਾ ਹੈ ਉਹ ਕੰਮ ਕਰਨ ਦਾ। ਅਤੇ ਉਹੀ ਇਹਦੀ ਉਦਾਹਰਣ ਹੈ ਜੀ। ਅਰੁਣਾਚਲ ਪ੍ਰਦੇਸ਼ ਦੀ ਅੰਸ਼ੂ ਜਾਮ ਸੇਨਪਾ ਜੀ, ਦੋ ਬੱਚਿਆਂ ਦੀ ਮਾਂ, ਪੇਸ਼ੇ ਤੋਂ ਉਹ ਦਰਜੀ, ਪਤੀ ਦੀ ਛੋਟੀ ਨੌਕਰੀ, ਘਰ ਚਲਾਉਣਾ ਬਹੁਤ ਔਖਾ ਸੀ। ਇੱਕ ਦਿਨ ਟੀ ਵੀ 'ਤੇ ਉਹਨਾਂ ਨੇ ਦੇਖਿਆ ਪਰਵਤ ਅਰੋਹੀ ਨੂੰ ਪਹਾੜ ਚੜ੍ਹਦੇ ਹੋਏ। ਦਿਲ ਕੀਤਾ ਕਿ ਮੈਂ ਵੀ ਪਹਾੜ ਚੜ੍ਹ ਕੇ ਦੇਖਾਂ, ਹਰ ਇੱਕ ਦਾ ਮਨ ਕਰਦਾ ਹੀ ਹੈ ਜੀ। ਸੋ ਪੈਸੇ ਨਹੀਂ ਸੀ ਪਰ ਲੋਕਾਂ ਦੇ ਕੱਪੜੇ ਸੀ ਕਿ ਪੈਸੇ ਜੋੜੇ। 35 ਸਾਲ ਦੀ ਉਮਰ ਵਿੱਚ ਉਹਨਾਂ ਨੇ ਟ੍ਰੇਨਿੰਗ ਸ਼ੁਰੂ ਕੀਤੀ ਪਹਾੜ ਚੜ੍ਹਨ ਦੀ, ਅਤੇ ਪਹਿਲੀ ਵਾਰ 2011 ਵਿੱਚ ਐਵਰੈਸਟ ਚੜ੍ਹੇ। ਫਿਰ 2017 ਵਿੱਚ ਉਸ ਨੇ 5 ਦਿਨਾਂ ਵਿੱਚ 2 ਵਾਰ ਐਵਰੈਸਟ ਫਤਿਹ ਕਰਕੇ ਵਰਲਡ ਰਿਕਾਰਡ ਬਣਾਇਆ, ਅਤੇ ਦੁਨੀਆ ਦੀ ਉਹ ਪਹਿਲੀ ਔਰਤ ਬਣੇ ਜਿਨ੍ਹਾਂ ਨੇ 5 ਦਿਨਾਂ ਵਿੱਚ 2 ਵਾਰ ਐਵਰੈਸਟ ਨੂੰ ਫਤਿਹ ਕੀਤਾ। ਜੀ ਬਿਲਕੁਲ ਇਹ ਛੋਟੀ ਜਿਹੀ ਗੱਲ ਨਹੀਂ ਹੈ, ਐਵਰੈਸਟ ਚੜ੍ਹਨਾ ਬਹੁਤ ਵੱਡੀ ਗੱਲ ਹੈ ਜੀ। ਔਰ 5 ਦਿਨਾਂ ਵਿੱਚ 2 ਵਾਰ ਚੜ੍ਹਨਾ ਇਹ ਨਾਮੁਮਕਿਨ ਜਿਹਾ ਲੱਗਦਾ ਹੈ, ਪਰ ਇਹਨਾਂ ਨੇ ਕਰਕੇ ਦਿਖਾਇਆ। ਅੱਜ ਉਹ ਨੈਸ਼ਨਲ ਐਡਵੈਂਚਰ ਅਵਾਰਡੀ ਨੇ, ਅਤੇ ਆਪਣੇ ਕਸਬੇ ਵਿੱਚ ਲੜਕੀਆਂ ਲਈ ਮੁਫਤ ਟ੍ਰੈਕਿੰਗ ਕੈਂਪ ਲਾਉਂਦੇ ਨੇ। ਅਤੇ ਕਹਿੰਦੇ ਨੇ ਕਿ ਲੋਕ ਕਹਿੰਦੇ ਸੀ ਕਿ ਸੂਈ ਧਾਗਾ ਤੇਰਾ ਕੰਮ ਹੈ, ਪਰ ਉਹਨਾਂ ਨੇ ਦਿਖਾ ਦਿੱਤਾ ਕਿ ਸੂਈ ਧਾਗੇ ਵਾਲੇ ਹੱਥਾਂ ਨਾਲ ਰੱਸੀ ਫੜ ਕੇ ਐਵਰੈਸਟ ਵੀ ਚੜ੍ਹਿਆ ਜਾ ਸਕਦਾ। ਜੀ ਬਿਲਕੁਲ, ਤੁਹਾਡਾ ਪੇਸ਼ਾ ਤੁਹਾਡੀ ਪਹਿਚਾਣ ਨਹੀਂ, ਤੁਹਾਡਾ ਹੌਸਲਾ ਤੁਹਾਡੀ ਪਹਿਚਾਣ ਬਣਦੀ ਹੈ। ਅਤੇ ਅੱਜ ਯਾਨੀ ਕਿ 31 ਮਈ ਯਾਨੀ ਕਿ 9 ਤੰਬਾਕੂ ਡੇ ਹੈ, ਇਸ ਦੇ ਉੱਤੇ ਵੀ ਇੱਕ ਛੋਟਾ ਜਿਹਾ ਮੈਸੇਜ ਦੇਣਾ ਚਾਹ ਰਹੇ ਹਾਂ ਕਿ ਜਿਵੇਂ ਇੱਕ ਉਦਾਹਰਣ ਦੇਣ ਜਾ ਰਹੇ ਹਾਂ ਇੱਕ ਐਸੇ ਬੋਡੀ ਬਿਲਡਰ ਦੀ ਜਿਹੜਾ ਕਿ ਪਹਿਲੇ ਬਹੁਤ ਸਾਰੇ ਅਲੱਗ ਅਲੱਗ ਤਰ੍ਹਾਂ ਦੇ ਨਸ਼ੇ ਕਰਦਾ ਸੀ। ਅਤੇ ਉਸ ਨੇ ਇੱਕ ਦਿਨ ਉਸਨੂੰ ਪਤਾ ਨਹੀਂ ਕੀ ਹੋਇਆ, ਲੇਕਿਨ ਉਸਦੇ ਮਨ ਵਿੱਚ ਆਇਆ ਕਿ ਇਹ ਚੀਜ਼ ਗਲਤ ਹੈ। ਜੇ ਬਿਲਕੁਲ ਲੋਕਾਂ ਨੇ ਉਹਨੂੰ ਬਹੁਤ ਵਾਰੀ ਤਾਨੇ ਮਾਰੇ ਕਿ ਤੂੰ ਜੋ ਕਰ ਰਿਹਾ ਸਹੀ ਨਹੀਂ ਹੈ, ਤੇਰਾ ਸਰੀਰ ਕਿਹੋ ਜਿਹਾ ਬਣੀ ਜਾ ਰਿਹਾ, ਤੇਰੀ ਸ਼ਕਲ ਕਿਹੋ ਜਿਹੀ ਹੈ, ਤੂੰ ਚੰਗਾ ਨਹੀਂ ਲੱਗਦਾ, ਤੇਰੇ 'ਚੋਂ ਇੱਦਾਂ ਹੈ, ਤੇਰੇ 'ਚ ਵੋ ਹੈ, ਤੇਰੇ 'ਚ ਵੋ। ਪਹਿਲਾਂ ਉਸਨੂੰ ਕੋਈ ਅਸਰ ਨਹੀਂ ਹੋਇਆ, ਲੇਕਿਨ ਬਾਅਦ 'ਚ ਉਸਨੂੰ ਸਮਝ ਆਈ ਕਿ ਇਹ ਜੋ ਵੀ ਮੈਂ ਕਰ ਰਿਹਾ ਉਹ ਸਹੀ ਨਹੀਂ ਹੈ। ਉਸ ਤੋਂ ਬਾਅਦ ਉਹ ਨਸ਼ੇ ਛੁਡਾਓ ਕੇਂਦਰ ਵਿੱਚ ਰਿਹਾ, ਹੌਲੀ ਹੌਲੀ ਉਸਨੇ ਨਸ਼ਾ ਛੱਡਿਆ। ਫਿਰ ਉਸਨੇ ਬੋਡੀ ਬਿਲਡਿੰਗ ਯਾਨੀ ਕਿ ਫਿਟਨੈਸ ਦੀ ਲਾਈਨ ਨੂੰ ਚੁਣਿਆ, ਅਤੇ ਆਪਣੇ ਸਰੀਰ ਨੂੰ ਅਜਿਹਾ ਬਣਾ ਲਿਆ ਕਿ ਅੱਜ ਕੱਲ੍ਹ ਦਾ ਯੂਥ ਜਿਹੜਾ ਆ ਉਹੋ ਜਿਹੀ ਬੋਡੀ ਬਣਾਉਣ ਲਈ ਤਰਸ ਰਿਹਾ ਹੈ। ਤਾਂ ਦੋਸਤੋ, ਅੱਜ ਦੇ ਦਿਨ ਯਾਨੀ ਕਿ 9 ਤੰਬਾਕੂ ਡੇ ਦੇ ਉੱਤੇ ਤੁਸੀਂ ਵੀ ਇੱਕ ਜਿਹੜਾ ਆ ਫੈਸਲਾ ਲਓ, ਯਾਨੀ ਕਿ ਇੱਕ ਕਸਮ ਖਾ ਲਓ ਕਿ ਹਾਂਜੀ ਜਿਹੜਾ ਨਸ਼ਾ ਆ ਉਹ ਗਲਤ ਚੀਜ਼ ਹੈ, ਇਸ ਨੂੰ ਅਸੀਂ ਕਦੀ ਵੀ ਨਹੀਂ ਕਰਨਾ। ਜਿਹੜੇ ਕਰਦੇ ਨੇ ਉਹ ਵੀ ਨਾ ਕਰਨ, ਅਤੇ ਜ਼ਿੰਦਗੀ ਵਿੱਚ ਕਦੀ ਵੀ ਨਾ ਉਸਨੂੰ ਵਰਤਣ। ਤਾਂ ਦੋਸਤੋ, ਸਮਾਂ ਹੋ ਚੁੱਕਿਆ ਜੀ ਅਗਲੇ ਗੀਤ ਦਾ, ਆਓ ਸੁਣਦੇ ਹਾਂ।

ਐਫਐਮ 106.67 ਮੈਗਾਹਰਟਜ਼ ਤੇ ਇਹ ਹੈ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਔਰ ਤੁਸੀਂ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਜੀ ਲਵ ਯੂ ਜ਼ਿੰਦਗੀ ਆਪਣੇ ਦੋਸਤ ਕੁਲਦੀਪ ਦੇ ਨਾਲ। ਇੱਕ ਹੋਰ ਹੀਰੋ ਦੀ ਅਸੀਂ ਸਟੋਰੀ ਲੈ ਕੇ ਆ ਗਏ ਹਾਂ ਜੀ, ਬਿਲਕੁਲ ਅੰਮ੍ਰਿਤਸਰ ਦੇ ਰਵਿੰਦਰ ਜੀ ਦੀ। ਪੇਸ਼ੇ ਤੋਂ ਉਹ ਟ੍ਰੈਫਿਕ ਪੁਲਿਸ ਦੇ ਸਿਪਾਹੀ ਨੇ, ਡਿਊਟੀ ਭੰਡਾਰੀ ਪੁਲ 'ਤੇ। ਉਹਨਾਂ ਨੇ ਦੇਖਿਆ ਕਿ ਰੋਜ਼ ਕਈ ਬਜ਼ੁਰਗ ਅਤੇ ਅਪਾਹਜ ਲੋਕ ਪੁਲ ਕਰੋਸ ਨਹੀਂ ਕਰ ਪਾਉਂਦੇ। ਉਹਨਾਂ ਦੀ ਤਨਖਾਹ ਸਿਰਫ 28,000 ਰੁਪਏ। ਉਸ ਨੇ ਆਪਣੇ ਪੈਸਿਆਂ ਨਾਲ ਇੱਕ ਪੁਰਾਣਾ ਈ ਰਿਕਸ਼ਾ ਖਰੀਦਿਆ। ਡਿਊਟੀ ਤੋਂ ਬਾਅਦ ਰੋਜ਼ 2 ਘੰਟੇ ਉਹ ਪੁਲ ਦੇ ਦੋਹਾਂ ਪਾਸਿਆਂ 'ਤੇ ਖੜ੍ਹ ਕੇ ਮੁਫ਼ਤ ਵਿੱਚ ਬਜ਼ੁਰਗਾਂ, ਔਰਤਾਂ ਅਤੇ ਅਪੰਗਾਂ ਨੂੰ ਸੜਕ ਪਾਰ ਕਰਵਾਉਂਦੇ। 3 ਸਾਲ ਵਿੱਚ ਉਹ 1 ਲੱਖ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਪਾਰ ਕਰਵਾ ਚੁੱਕੇ ਨੇ। ਨਾ ਫੋਟੋ, ਨਾ ਵੀਡੀਓ ਅਤੇ ਨਾ ਅਖਬਾਰ। ਇੱਕ ਦਿਨ ਕਿਸੇ ਨੇ ਵੀਡੀਓ ਬਣਾ ਕੇ ਪਾ ਦਿੱਤੀ। DGP ਨੇ ਖੁਦ ਬੁਲਾ ਕੇ ਸਨਮਾਨਿਤ ਕੀਤਾ। ਰਵਿੰਦਰ ਨੇ ਸਟੇਜ 'ਤੇ ਕਿਹਾ ਕਿ ਸਰ, ਵਰਦੀ ਨੇ ਮੈਨੂੰ ਚਲਾਣ ਕੱਟਣ ਦਾ ਹੱਕ ਦਿੱਤਾ ਸੀ, ਇਨਸਾਨੀਅਤ ਨੇ ਰਾਹ ਦਿਖਾਉਣ ਦਾ, ਮੈਂ ਦੋਵੇਂ ਕੰਮ ਕਰ ਰਿਹਾ। ਸੋ ਦੋਸਤੋ, ਅਜਿਹੀਆਂ ਸਟੋਰੀਆਂ ਦਾ ਸਿਲਸਿਲਾ ਜਾਰੀ ਹੈ, ਪਰ ਨਾਲ ਹੀ ਪਿਆਰੇ ਪਿਆਰੇ ਜਿਹੇ ਗੀਤਾਂ ਦਾ ਵੀ। ਆਓ ਸੁਣਦੇ ਹਾਂ ਇੱਕ ਹੋਰ ਗੀਤ, ਫਿਰ ਮਿਲਦੇ ਹਾਂ ਇਸ ਗੀਤ ਤੋਂ ਬਾਅਦ।

ਹਾਂਜੀ ਦੋਸਤੋ, ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ ਤੁਹਾਡਾ ਆਪਣੇ ਹੀ ਫੇਵਰੇਟ ਵਾਲੇ ਪ੍ਰੋਗਰਾਮ ਯਾਨੀ ਕਿ ਲਵ ਯੂ ਜ਼ਿੰਦਗੀ। ਪਰ ਹੁਣ ਇਸ ਨੂੰ ਇੱਥੇ ਸਮਾਪਤ ਕਰਨਾ ਪੈਣਾ ਹੈ ਕਿ ਸਮਾਂ ਜਿਹੜਾ ਹੈ 6:56 ਹੋ ਚੁੱਕੇ ਨੇ ਅਤੇ ਸਮੇਂ ਦਾ ਪਤਾ ਹੀ ਨਹੀਂ ਲੱਗਿਆ। ਜਾਣ ਦਾ ਦਿਲ ਤਾਂ ਨਹੀਂ ਕਰ ਰਿਹਾ, ਲੇਕਿਨ ਇਸ ਨੂੰ ਇੱਥੇ ਹੀ ਸਾਨੂੰ ਮੈਨੂੰ ਸਮਾਪਤ ਕਰਨ ਦੀ ਇਜਾਜ਼ਤ ਤੁਹਾਡੇ ਤੋਂ ਲੈਣੀ ਪੈਣੀ ਹੈ, ਕਿਉਂਕਿ ਅਗਲੇ ਆਰਜੇ ਜਿਹੜੇ ਹੈ ਉਹ ਆ ਚੁੱਕੇ ਹੈ ਔਰ ਅਗਲਾ ਪ੍ਰੋਗਰਾਮ ਜਿਹੜੀ ਯਾਨੀ ਕਿ ਫਿਲਮੀ ਦੁਨੀਆ ਕੁਝ ਹੀ ਪਲਾਂ ਦੇ ਵਿੱਚ ਸ਼ੁਰੂ ਹੋ ਜਾਏਗਾ ਔਰ 7 ਤੋਂ ਲੈ ਕੇ 11 ਵਜੇ ਤੱਕ ਤੁਹਾਡਾ ਮਨੋਰੰਜਨ ਕਰਨਗੇ। ਉਮੀਦ ਕਰਦਾ ਮੇਰੇ ਨਾਲ ਤੁਹਾਨੂੰ ਬਹੁਤ ਇੰਜੋਏ ਕੀਤਾ ਹੋਏਗਾ ਤੁਸੀਂ। ਅਤੇ ਆਓ ਇਸ ਪ੍ਰੋਗਰਾਮ ਦਾ ਆਖਰੀ ਗੀਤ ਸੁਣਦੇ ਔਰ ਮੈਨੂੰ ਦਿਓ ਇਜਾਜ਼ਤ, ਫਿਰ ਮਿਲਾਂਗੇ ਕਿਸੇ ਦਿਨ।

ਐਫਐਮ ਬੈਂਡ 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਜਲੰਧਰ ਦਾ ਐਫਐਮ ਰੇਨਬੋ ਚੈਨਲ ਹੈ। ਇਸ ਵੇਲੇ ਸਾਡੀ ਘੜੀ ਦੇ ਮੁਤਾਬਿਕ 7 ਵਜ ਗਏ ਨੇ ਤੇ ਵੇਲਾ ਹੋ ਗਿਆ ਹੈ ਐਫਐਮ ਨਿਊਜ਼ ਹੈਡਲਾਈਨਸ ਦਾ।

ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਅੱਜ ਆਕਾਸ਼ਵਾਣੀ ਤੇ ਆਪਣੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਦੇਸ਼ ਵਾਸੀਆਂ ਨੂੰ ਗੰਭੀਰ ਗਰਮੀ ਦੇ ਮੌਸਮ ਦੌਰਾਨ ਬੇਹੱਦ ਸਾਵਧਾਨੀ ਵਰਤਣ ਅਤੇ ਸਰਕਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਭਾਰਤੀ ਸਮੁੰਦਰੀ ਫੌਜ ਨੇ ਆਪਰੇਸ਼ਨ ਸਿੰਦੂਰ ਦੌਰਾਨ ਪੂਰੀ ਪਾਕਿਸਤਾਨੀ ਸਮੁੰਦਰੀ ਫੌਜ ਨੂੰ ਆਪਣੀਆਂ ਬੰਦਰਗਾਹਾਂ ਤੱਕ ਸੀਮਤ ਰਹਿਣ ਲਈ ਮਜਬੂਰ ਕੀਤਾ ਸੀ। ਲੈਫਟੀਨੈਂਟ ਜਨਰਲ NS ਰਾਜਾ ਸੁਬਰੀਮਣੀ ਨੇ ਅੱਜ ਦੇਸ਼ ਦੇ ਨਵੇਂ ਚੀਫ ਆਫ ਡਿਫੈਂਸ ਸਟਾਫ ਅਤੇ ਐਡਮਿਰਲ ਕਿਸ਼ਨ ਐਡਮਿਰਲ ਕ੍ਰਿਸ਼ਨਾ ਸਵਾਮੀਨਾਥਨ ਨੇ ਸਮੁੰਦਰੀ ਫੌਜ ਦੇ ਅਗਲੇ ਮੁਖੀ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ। ਕੇਂਦਰ ਸਰਕਾਰ ਨੇ ਕੱਲ੍ਹ ਤੋਂ ਸ਼ੁਰੂ ਹੋ ਰਹੇ ਪੰਦਰਵਾੜੇ ਲਈ ਪੈਟਰੋਲ, ਡੀਜ਼ਲ ਅਤੇ ਹਵਾਈ ਇੰਧਨ ਤੇ ਬਰਾਮਦੀ ਮਹਿਸੂਲ ਵਿੱਚ ਸੋਧ ਕੀਤੀ ਹੈ। ਦੱਖਣੀ ਦਿੱਲੀ ਦੇ ਸਾਕੇਤ ਮੈਟਰੋ ਸਟੇਸ਼ਨ ਨੇੜੇ ਕੱਲ੍ਹ ਸ਼ਾਮ ਇੱਕ 4-ਮੰਜ਼ਿਲਾ ਵਪਾਰਕ ਇਮਾਰਤ ਢਹਿ ਜਾਣ ਕਰਕੇ 5 ਲੋਕਾਂ ਦੀ ਮੌਤ ਹੋ ਗਈ ਹੈ। ਪੰਜਾਬ ਰਾਜ ਅਤੇ ਚੰਡੀਗੜ੍ਹ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰ ਦਫ਼ਤਰਾਂ ਦੇ ਜ਼ਿਲ੍ਹਾ ਪੱਧਰੀ ਕੰਪਲੈਕਸ ਵਿੱਚ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਦੀ ਕੋਰ ਕਮੇਟੀ ਦੇ ਜ਼ਿਲ੍ਹਾ ਦਫ਼ਤਰ ਖੋਲ੍ਹੇ ਜਾਣਗੇ। ਮਹਾਰਾਜਾ ਰਣਜੀਤ ਸਿੰਘ ਆਰਮ ਫੋਰਸਿਸ ਪੈਪਰੇਟਰੀ ਇੰਸਟੀਚਿਊਟ SAS ਨਗਰ ਦੇ 5 ਸਾਬਕਾ ਕੈਡਿਟ ਪੁਣੇ ਦੇ ਖੜਕ ਵਾਸਲਾ ਸਥਿਤ ਵਕਾਰੀ ਕੌਮੀ ਰੱਖਿਆ ਅਕੈਡਮੀ ਤੋਂ ਗ੍ਰੈਜੂਏਟ ਹੋਏ ਨੇ। ਮੌਸਮ ਵਿਭਾਗ ਨੇ 4 ਮਈ ਤੱਕ ਪੰਜਾਬ, ਹਰਿਆਣਾ, ਚੰਡੀਗੜ੍ਹ ਦੇ ਵੱਖ ਵੱਖ ਹਿੱਸਿਆਂ ਵਿੱਚ ਗਰਜ ਚਮਕ ਨਾਲ ਤੇਜ਼ ਹਵਾਵਾਂ ਚੱਲਣ ਸੰਬੰਧੀ ਯੈਲੋ ਅਲਰਟ ਜਾਰੀ ਕੀਤਾ ਹੈ। IPL ਕ੍ਰਿਕਟ ਦੇ ਫਾਈਨਲਸ ਵਿੱਚ ਅੱਜ ਅਹਿਮਦਾਬਾਦ ਵਿੱਚ ਸ਼ਾਮੀ 7:30 ਵਜੇ ਰਾਇਲ ਚੈਲੇਂਜਰਸ ਬੈਂਗਲੁਰੂ ਦਾ ਮੁਕਾਬਲਾ ਗੁਜਰਾਤ ਟਾਈਟਨਸ ਨਾਲ ਹੋਵੇਗਾ। ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨ। ਇਸ ਤੋਂ ਬਾਅਦ ਤੁਸੀਂ ਪ੍ਰੋਗਰਾਮ ਇੰਜੋਏ ਕਰੋਗੇ ਫਿਲਮੀ ਦੁਨੀਆ।

ਟਿਊਨ ਕੀਤਾ 102.7 ਮੈਗਾਹਰਟਜ਼ ਤੇ ਮੈਂ ਤੁਹਾਡੀ ਆਪਣੀ ਦੋਸਤ ਮਹਿਕ ਤੇ ਪ੍ਰੋਗਰਾਮ ਸਟਾਰਟ ਹੋ ਗਿਆ ਹੈ ਜੀ ਫਿਲਮੀ ਦੁਨੀਆ ਉਹ ਪ੍ਰੋਗਰਾਮ ਜਿਹਦੇ ਵਿੱਚ ਅਸੀਂ ਗੱਲਾਂ ਬਾਤਾਂ ਕਰਦੇ ਹਾਂ ਸਾਡੇ ਕਲਾਕਾਰਾਂ ਦੀ ਉਹ ਕਲਾਕਾਰ ਜਿਨ੍ਹਾਂ ਨੇ ਸਾਨੂੰ ਬਹੁਤ ਕੁਝ ਸਿਖਾਇਆ ਆਪਣੀਆਂ ਕਿੰਨੀਆਂ ਆਵਾਜ਼ਾਂ ਚਾਹੇ ਉਹ ਡਾਇਰੈਕਟਰ ਹੋਣ ਚਾਹੇ ਉਹ ਕੰਪੋਜ਼ਰ ਹੋਣ ਚਾਹੇ ਉਹ ਗੀਤਾਂ ਦੇ ਜ਼ਰੀਏ ਸਾਨੂੰ ਐਂਟਰਟੇਨ ਕੀਤਾ ਸੋ ਅੱਜ ਉਹਨਾਂ ਬਾਰੇ ਅਸੀਂ ਗੱਲਾਂ ਬਾਤਾਂ ਕਰਾਂਗੇ ਸੋ ਬਣੇ ਰਹੋ ਪ੍ਰੋਗਰਾਮ ਫਿਲਮੀ ਦੁਨੀਆ ਦੇ ਵਿੱਚ ਜਦੋਂ ਅਸੀਂ ਬੱਚੇ ਸੀ ਟੀ ਵੀ 'ਤੇ ਫਿਲਮਾਂ ਵੇਖਿਆ ਕਰਦੇ ਸੀ ਅਤੇ ਫਿਲਮਾਂ 'ਚ ਜਦੋਂ ਸੀਨ ਆਉਂਦੇ ਸੀ ਨਾ ਅਸੀਂ ਸੋਚਦੇ ਸੀ ਕਿ ਹੀਰੋ ਅਚਾਨਕ ਹੀਰੋਇਨ ਲਈ ਜਦੋਂ ਗਾਣਾ ਗਾਉਂਦਾ ਹੈ ਤਾਂ ਫਿਰ ਇਹ ਗੀਤ ਜਿਹੜਾ ਹੈ ਮਿਊਜ਼ਿਕ ਜਿਹੜਾ ਹੈ ਉਹ ਕਿੱਥੋਂ ਵੱਜ ਪੈਂਦਾ ਹੈ ਜਦੋਂ ਥੋੜ੍ਹੇ ਜਿਹੇ ਵੱਡੇ ਹੋਏ ਫਿਰ ਪਤਾ ਲੱਗਿਆ ਕਿ ਡਾਇਰੈਕਟਰ ਪਿੱਛੇ ਉਹ ਗਾਣਾ ਚਲਾਉਂਦੇ ਸੀ ਅੱਜ ਕਾਫੀ ਸਾਰੇ ਜੋਨਰਸ ਦੀਆਂ ਫਿਲਮਾਂ ਬਣ ਗਈਆਂ ਹਨ ਪਰ ਪਹਿਲਾਂ ਇੱਕ ਦੌਰ ਸੀ ਜਦੋਂ ਫਿਲਮਾਂ ਦੀ ਸਟੋਰੀ ਤੋਂ ਜ਼ਿਆਦਾ ਮਿਊਜ਼ਿਕ ਸੰਗੀਤ ਜਿਹੜਾ ਸੀ ਉਹਦੇ ਲਈ ਲੋਕ ਬਹੁਤ ਜ਼ਿਆਦਾ ਐਕਸਾਈਟਿਡ ਹੁੰਦੇ ਸੀ ਕਈ ਫਿਲਮਾਂ ਮਿਊਜ਼ਿਕ ਕਰਕੇ ਹੀ ਸਾਡੇ ਦਿਲਾਂ ਵਿੱਚ ਅੱਜ ਵੀ ਵਸੀਆਂ ਹੋਈਆਂ ਨੇ ਫਿਲਮਾਂ ਦੇ ਵੱਡੇ ਇਤਿਹਾਸ ਵਿੱਚ ਸੰਗੀਤਕਾਰਾਂ ਦਾ ਵੀ ਬਹੁਤ ਵੱਡਾ ਇਤਿਹਾਸ ਹੈ ਕਈਆਂ ਨੇ ਸਾਡੇ ਲਈ ਕਾਫੀ ਸਾਰੇ ਗਾਣੇ ਗਾਏ ਕਈਆਂ ਨੇ ਇਕੱਲੇ ਅਤੇ ਕਈਆਂ ਨੇ ਜੋੜੀ ਬਣਾ ਕੇ ਫਿਲਮਾਂ ਨੂੰ ਸੰਗੀਤ ਦਿੱਤਾ ਜਿਵੇਂ ਸ਼ੰਕਰ ਜੈਕਿਸ਼ਨ ਜਾਂ ਫਿਰ ਮੈਂ ਗੱਲ ਕਰਾਂ ਕਲਿਆਣ ਜੀ ਅਤੇ ਆਨੰਦ ਜੀ ਜਾਂ ਫਿਰ ਏ ਆਰ ਰਹਿਮਾਨ ਜਾਂ ਹਿਮੇਸ਼ ਰਸ਼ਮੀਆ ਅਤੇ ਹੋਰ ਵੀ ਕਈ ਵੱਡੇ ਵੱਡੇ ਸੰਗੀਤਕਾਰ ਪਰ ਅੱਜ ਅਸੀਂ ਗੱਲ ਕਰਾਂਗੇ 90s ਦੀ ਮੂਵੀਜ਼ ਨੂੰ ਆਪਣੇ ਸੰਗੀਤ ਦੇ ਨਾਲ ਰੋਸ਼ਨ ਕਰਨ ਵਾਲੀ ਉਹ ਜੋੜੀ ਆਨੰਦ ਮਿਲੰਦ ਦੀ ਦੋਸਤੋ ਜਾਣਾ ਕਿਤੇ ਨਹੀਂ ਹੈ ਕਿਉਂਕਿ ਪ੍ਰੋਗਰਾਮ ਦੀ ਸ਼ੁਰੂਆਤ ਹੋ ਗਈ ਹੈ ਅਤੇ ਪਹਿਲਾ ਗਾਣਾ ਸੁਣਦੇ ਹਾਂ ਇਹਨਾਂ ਦੀ ਆਵਾਜ਼ ਦੇ ਵਿੱਚ ਉਦਿਤ ਨਾਰਾਇਣ ਦੀ ਆਵਾਜ਼ ਦੇ ਵਿੱਚ ਪਾਪ

ਬਿਲਕੁਲ, ਪਾਪਾ ਕਹਤੇ ਹੈ ਬੜਾ ਨਾਮ ਕਰੇਗਾ, ਲੇਕਿਨ ਇਹਨਾਂ ਦਾ ਰਸਤਾ ਜਿਹੜਾ ਹੈ ਨਾ ਉਹ ਸਿੱਧਾ ਨਹੀਂ ਸੀ, ਇਹ ਕੁਝ ਹੋਰ ਚਾਹੁੰਦੇ ਸੀ, ਇਹਨਾਂ ਦੇ ਪਾਪਾ ਕੁਝ ਹੋਰ ਚਾਹੁੰਦੇ ਸੀ। ਜੀ ਹਾਂ ਦੋਸਤੋ, ਅਸੀਂ ਗੱਲ ਕਰ ਰਹੇ ਹਾਂ ਆਨੰਦ ਸ਼੍ਰੀਵਾਤਸਵ ਤੇ ਮਿਲਿੰਦ ਸ਼੍ਰੀਵਾਤਸਵ ਜੀ ਦੀ। ਦੋਹਾਂ ਦਾ ਜਨਮ 50-60 ਦੇ ਦਹਾਕੇ ਦੇ ਮਸ਼ਹੂਰ ਸੰਗੀਤਕਾਰ ਚਿੱਤਰਗੁਪਤ ਜੀ ਦੇ ਘਰ ਹੋਇਆ। ਘਰ ਵਿੱਚ ਲਤਾ ਮੰਗੇਸ਼ਕਰ, ਮੁਹੰਮਦ ਰਫੀ ਤੇ ਕਿਸ਼ੋਰ ਕੁਮਾਰ ਵਰਗੇ ਦਿੱਗਜ ਆਉਂਦੇ ਸੀ, ਰਿਹਰਸਲ ਕਰਦੇ ਸੀ। ਪਰ ਤੁਹਾਨੂੰ ਪਤਾ ਇੱਕ ਦਿਲਚਸਪ ਗੱਲ ਕੀ ਹੈ, ਉਹਨਾਂ ਦੇ ਮਾਤਾ ਪਿਤਾ ਚਾਹੁੰਦੇ ਸੀ ਕਿ ਬੱਚੇ ਇਸ ਫਿਲਮੀ ਦੁਨੀਆ ਤੋਂ ਦੂਰ ਰਹਿਣ। ਇੱਥੋਂ ਤੱਕ ਕਿ ਘਰ ਵਿੱਚ ਫਿਲਮੀ ਮੈਗਜ਼ੀਨ ਲਿਆਉਣ 'ਤੇ ਵੀ ਪਾਬੰਦੀ ਸੀ। ਉਹਨਾਂ ਨੂੰ ਫਿਲਮੀ ਮੈਗਜ਼ੀਨ ਦੀ ਜਗ੍ਹਾ ਸਾਇੰਸ ਮੈਗਜ਼ੀਨ ਪੜ੍ਹਨ ਲਈ ਦਿੱਤੀ ਜਾਂਦੀ ਸੀ ਤਾਂ ਜੋ ਉਹ ਉੱਚੀ ਵਿੱਦਿਆ ਹਾਸਲ ਕਰ ਸਕਣ। ਆਨੰਦ ਨੇ ਤਾਂ ਇਹ ਵੀ ਕਿਹਾ ਸੀ ਕਿ ਮੈਨੂੰ ਕੈਮਿਸਟਰੀ ਦੇ ਵਿੱਚ ਕੋਈ ਇੰਟਰਸਟ ਨਹੀਂ ਹੈ, ਲੇਕਿਨ ਉਹਨਾਂ ਦੇ ਪਿਤਾ ਜੀ ਚਾਹੁੰਦੇ ਸੀ ਕਿ ਕੈਮਿਸਟਰੀ ਵਿੱਚ ਗ੍ਰੈਜੂਏਸ਼ਨ ਕੀਤੀ ਜਾਏ, ਬਿਜ਼ਨਸ ਮੈਨੇਜਮੈਂਟ ਦਾ ਕੋਰਸ ਕੀਤਾ ਜਾਏ। ਪਰ ਕਹਿੰਦੇ ਨੇ ਨਾ, ਕਿਸਮਤ ਵਿੱਚ ਕੁਝ ਹੋਰ ਹੀ ਲਿਖਿਆ ਹੁੰਦਾ ਹੈ। ਚਲੋ ਜੀ, ਦੇਖਦੇ ਹਾਂ ਇਹਨਾਂ ਦੀ ਕਿਸਮਤ ਦੇ ਵਿੱਚ ਹੋਰ ਕੀ ਲਿਖਿਆ ਹੋਇਆ ਸੀ। ਪਰ ਉਸ ਤੋਂ ਪਹਿਲਾਂ ਸੁਣਦੇ ਹਾਂ ਇੱਕ ਗੀਤ, ਮਿਲਦੇ ਹਾਂ ਇਸ ਗੀਤ ਦੇ ਉਸ ਪਾਰ। ਬਣੇ ਰਹੋ ਫਿਲਮੀ ਦੁਨੀਆ ਦੇ ਵਿੱਚ, ਸੁਣ ਰਹੇ ਹੋ ਜੀ ਆਪਣੀ ਮਹਿਕ ਦੀ ਆਵਾਜ਼, ਅਤੇ ਤੁਸੀਂ ਟਿਊਨ ਕੀਤਾ 102.7 ਮੈਗਾਹਰਟਜ਼ 'ਤੇ।

ਬ੍ਰੇਕ ਕਿਵੇਂ ਮਿਲਿਆ ਸੀ? ਇਹ ਕੁਐਸਚਨ ਤੁਹਾਡੇ ਦਿਮਾਗ ਵਿੱਚ ਨਹੀਂ ਆਇਆ? ਚਲੋ ਕੋਈ ਗੱਲ ਨਹੀਂ ਜੀ, ਮੈਂ ਦੱਸ ਦਿੰਦੀ ਹਾਂ। ਇਹ ਵੀ ਬਹੁਤ ਦਿਲਚਸਪ ਕਹਾਣੀ ਹੈ। ਫਿਲਮ ਡਾਇਰੈਕਟਰ ਪੰਕਜ ਜਿਹੜੇ ਨੇ, ਪਰਾਸ਼ਰ ਜਿਹੜੇ ਨੇ, ਉਹਨਾਂ ਨੇ ਬਚਪਨ ਦੇ ਵਿੱਚ ਉਹ ਦੋਸਤ ਸੀ ਅਤੇ ਬਚਪਨ ਵਿੱਚ ਇਕੱਠੇ ਪੜ੍ਹਨਾ, ਇਕੱਠੇ ਪਿਆਰੋਂ ਗਿਟਾਰ ਡਰਮ ਵਜਾ ਕੇ ਜੈਮਿੰਗ ਕਰਦੇ ਹੁੰਦੇ ਸੀ। ਪੰਕਜ ਜੀ ਨੇ ਵਾਅਦਾ ਕੀਤਾ ਸੀ ਕਿ ਜਦੋਂ ਵੀ ਉਹ ਕੋਈ ਫਿਲਮ ਡਾਇਰੈਕਟ ਕਰਨਗੇ, ਮਿਊਜ਼ਿਕ ਜਿਹੜਾ ਹੈ ਆਨੰਦ ਮਿਲਣ ਦਾ ਹੀ ਹੋਵੇਗਾ। ਸਾਲ 1984 ਦੇ ਵਿੱਚ ਪੰਕਜ ਜੀ ਨੇ ਆਪਣਾ ਵਾਅਦਾ ਨਿਭਾਇਆ ਅਤੇ ਉਹਨਾਂ ਨੂੰ ਫਿਲਮ ਅਬ ਆਏਗਾ ਮਜ਼ਾ ਵਿੱਚ ਪਹਿਲਾ ਬ੍ਰੇਕ ਦਿੱਤਾ। ਹਾਲਾਂਕਿ ਇਹ ਫਿਲਮ ਜ਼ਿਆਦਾ ਨਹੀਂ ਚੱਲੀ, ਪਰ ਇੱਥੋਂ ਉਹਨਾਂ ਦੇ ਜੀਵਨ ਦੀ ਜਿਹੜੀ ਹੈ, ਉਹਨਾਂ ਦੇ ਸਫ਼ਰ ਦੀ ਜਿਹੜੀ ਹੈ, ਸ਼ੁਰੂਆਤ ਹੋਈ। ਕਹਿੰਦੇ ਨੇ ਸ਼ੁਰੂਆਤ ਛੋਟੀ ਹੋਵੇ ਵੱਡੀ ਹੋਵੇ ਮਾਇਨੇ ਨਹੀਂ ਰੱਖਦੀ, ਲੇਕਿਨ ਸ਼ੁਰੂਆਤ ਜ਼ਰੂਰ ਹੋਣੀ ਚਾਹੀਦੀ ਹੈ। ਚਲੋ ਜੀ ਸੁਣਦੇ ਹਾਂ ਅਗਲਾ ਗੀਤ। ਇਹ ਮੇਰੇ ਹਮ ਸਫ਼ਰ, ਇਹਨਾਂ ਦਾ ਹੀ ਕੰਪੋਜ਼ ਕੀਤਾ ਹੋਇਆ ਗੀਤ।

ਕਹਿੰਦੇ ਨੇ ਹਮਸਫ਼ਰ ਸਿਰਫ ਉਹੀ ਨਹੀਂ ਹੁੰਦਾ ਜਿਹਦੇ ਨਾਲ ਤੁਹਾਡਾ ਵਿਆਹ ਹੁੰਦਾ ਹੈ, ਜਿਹੜਾ ਜਨਮੋਂ ਜਨਮੋਂ ਤੁਹਾਡੇ ਨਾਲ ਹੋਵੇ। ਹਮਸਫ਼ਰ ਉਹ ਵੀ ਹੁੰਦਾ ਹੈ ਜਿਹੜਾ ਤੁਹਾਡੇ ਕਰੀਅਰ ਦੇ ਵਿੱਚ ਤੁਹਾਡਾ ਹੱਥ ਫੜ ਲਵੇ, ਜਿਹੜਾ ਕਵੇ ਕਿ ਮੈਂ ਤੇਰੇ ਨਾਲ ਹਾਂ, ਤੇਰੀ ਅਤੇ ਮੇਰੀ ਕਿਸਮਤ ਇਕੱਠੀ ਚੱਲੇਗੀ ਅਤੇ ਨਾਲ ਰਲ ਮਿਲ ਕੇ ਅਸੀਂ ਰਿਕਾਰਡ ਬਣਾਵਾਂਗੇ। ਇਹਨਾਂ ਦੋਹਾਂ ਦੀ ਜੋੜੀ ਨੇ ਵੀ ਕੁਝ ਇਹੋ ਜਿਹਾ ਹੀ ਕਮਾਲ ਕੀਤਾ। ਹੁਣ ਗੱਲ ਕਰਦੇ ਹਾਂ ਇੱਕ ਅਜਿਹੇ ਰਿਕਾਰਡ ਦੀ ਜੋ ਸ਼ਾਇਦ ਅੱਜ ਦੇ ਦੌਰ ਵਿੱਚ ਨਾਮੁਮਕਿਨ ਲੱਗਦਾ ਹੈ। 90s ਦੇ ਦਹਾਕੇ ਵਿੱਚ ਆਨੰਦ ਮਿਲਨ ਦਾ ਦਬਦਬਾ ਇੰਨਾ ਜ਼ਿਆਦਾ ਸੀ ਕਿ ਉਹਨਾਂ ਨੇ ਮਸ਼ਹੂਰ ਗਾਇਕ SP ਬਾਲਾ ਸੁਬ੍ਰਮਣਿਅਮ ਜਿਹੜੇ ਸੀ, ਯਾਨੀ ਕਿ SPB ਨਾਲ ਮਿਲ ਕੇ ਦਿਨ ਵਿੱਚ 15 to 20 ਗੀਤ ਰਿਕਾਰਡ ਕਰ ਦਿੱਤੇ ਸੀ। ਜੀ ਹਾਂ, ਤੁਸੀਂ ਬਿਲਕੁਲ ਸਹੀ ਸੁਣਿਆ, ਅੱਜ ਜਿੱਥੇ ਇੱਕ ਗੀਤ ਨੂੰ ਰਿਕਾਰਡ ਕਰਨ ਲਈ ਕਈ ਦਿਨ ਲੱਗ ਜਾਂਦੇ ਨੇ, ਉੱਥੇ ਜਿਸ ਜੋੜੀ ਨੇ, ਯਾਨੀ ਕਿ ਖੂਬਸੂਰਤ ਜੋੜੀ ਨੇ, ਆਨੰਦ ਅਤੇ ਮਿਲਨਦ ਜੀ ਜੋੜੀ ਨੇ ਆਪਣੀ ਮਿਹਨਤ ਅਤੇ ਟੈਲੈਂਟ ਨਾਲ ਇਤਿਹਾਸ ਰਚ ਦਿੱਤਾ ਸੀ। ਚਲੋ ਜੀ, ਸੁਣਦੇ ਹਾਂ ਅਗਲਾ ਗੀਤ, ਮਿਲਦੇ ਹਾਂ ਗੀਤ ਦੇ ਉਸ ਪਾਰ। ਤੁਸੀਂ ਟਿਊਨ ਕੀਤਾ 102.7 MHz, ਮੈਂ ਤੁਹਾਡੀ ਆਪਣੀ ਦੋਸਤ ਮਹਿਕ ਤੇ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਜੀ ਫਿਲਮੀ।

ਦਿਲ ਕਰਨ ਹੀ ਲੱਗੇਗਾ ਨਾ ਜਦੋਂ ਇਹ ਗੀਤ ਅਸੀਂ ਸੁਣਾਂਗੇ, ਕਿਉਂਕਿ ਗੀਤ ਦੀ ਖੂਬਸੂਰਤੀ ਹੀ ਇੰਨੀ ਜ਼ਿਆਦਾ ਹੈ, ਇੰਨੇ ਪਿਆਰੇ ਬੋਲ ਤੇ ਇੰਨੀ ਪਿਆਰੀ ਆਵਾਜ਼। ਅਸੀਂ ਗੱਲ ਕਰ ਰਹੇ ਸੀ ਆਨੰਦ ਮਿਲਨ ਜੀ ਬਾਰੇ। ਆਨੰਦ ਮਿਲਨ ਨੇ ਆਪਣੇ ਕਰੀਅਰ ਵਿੱਚ ਮਜਰੂ, ਸੁਲਤਾਨਪੁਰੀ, ਯਾਨੀ ਕਿ ਹੋਰ ਵੀ ਕਈ ਕਲਾਕਾਰ ਜਿਨ੍ਹਾਂ ਦਾ ਨਾਂ ਹੈ ਗੁਲਜ਼ਾਰ ਅਤੇ ਜਾਵੇਦ ਅਖਤਰ ਵਰਗੇ ਵੱਡੇ ਵੱਡੇ ਗੀਤਕਾਰਾਂ ਨਾਲ ਕੰਮ ਕੀਤਾ, ਪਰ ਉਹਨਾਂ ਦੀ ਜੋੜੀ ਸਭ ਤੋਂ ਜ਼ਿਆਦਾ ਜਮੀ ਮਸ਼ਹੂਰ ਗੀਤਕਾਰ ਜਿਹੜੇ ਮਸ਼ਹੂਰ ਗੀਤਕਾਰ ਨੇ ਯਾਨੀ ਕਿ ਸਮੀਰ ਅੰਜਾਨ ਜੀ ਨਾਲ। ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਹਨਾਂ ਨੇ ਇਕੱਠੇ ਕਿੰਨੇ ਗੀਤ ਬਣਾਏ ਹੋਣਗੇ? 50, 100, 500 ਕਿੰਨੇ ਹੋ ਸਕਦੇ ਨੇ? ਨਾ ਜੀ ਨਾ, ਇਹਨਾਂ ਨੇ ਇਕੱਠੇ ਬਣਾਏ 950 ਤੋਂ ਵੀ ਜ਼ਿਆਦਾ ਗੀਤ ਕੰਪੋਜ਼ ਕੀਤੇ ਨੇ। ਇਸ ਜੋੜੀ ਨੇ ਬਾਲੀਵੁੱਡ ਨੂੰ ਦਿਲ ਬੇਟਾ, ਰਾਜਾ ਬਾਬੂ ਅਤੇ ਕੁਲੀ ਨੰਬਰ 1 ਵਰਗੀਆਂ ਫਿਲਮਾਂ ਦੇ ਅਜਿਹੇ ਗੀਤ ਦਿੱਤੇ ਜੋ ਅੱਜ ਵੀ ਹਰ ਪਾਰਟੀ ਦੀ ਜਾਨ ਹੈ। ਜਿਹੜਾ ਗੀਤ ਤੁਸੀਂ ਹਲੇ ਸੁਣਿਆ ਸੀ, ਧੱਕ ਧੱਕ ਕਰਨੇ ਲਗਾ, ਉਹ ਇਸੇ ਮੂਵੀ ਦਾ ਗੀਤ ਸੀ। ਇੱਕ ਹੋਰ ਚੀਜ਼, 80s ਦਹਾਕੇ ਦਾ ਮਸ਼ਹੂਰ ਜਾਸੂਸੀ ਟੀਵੀ ਸੀਰੀਅਲ ਜਿਹੜਾ ਸੀ ਕਰਮਚੰਦ, ਜੇ ਤੁਸੀਂ ਨਹੀਂ ਦੇਖਿਆ ਤਾਂ ਜ਼ਰੂਰ ਦੇਖਣਾ। ਉਹ ਜਿਹੜਾ ਸੀਰੀਅਲ ਹੈ ਨਾ, ਉਹ ਬਹੁਤ ਹੀ ਜ਼ਿਆਦਾ ਇੰਟਰਸਟਿੰਗ ਹੈ। ਉਹ ਜਿਸ ਵਿੱਚ ਪੰਕਜ ਕਪੂਰ ਗਾਜਰ ਖਾਂਦੇ ਹੋਏ ਕੇਸ ਸੁਲਝਾਉਂਦੇ ਸੀ, ਉਹੀ ਸੀਰੀਅਲ ਦੀ ਮੈਂ ਗੱਲ ਕਰ ਰਹੀ ਹਾਂ। ਉਸ ਸੁਪਰ ਹਿੱਟ ਸੀਰੀਅਲ ਦਾ ਆਈਕੋਨਿਕ ਥੀਮ ਮਿਊਜ਼ਿਕ ਵੀ ਆਨੰਦ ਮਿਲਨ ਜੀ ਨੇ ਹੀ ਤਿਆਰ ਕੀਤਾ ਸੀ ਆਪਣੇ, ਯਾਨੀ ਕਿ ਪੂਰੇ ਕਰੀਅਰ ਦੇ ਵਿੱਚ 200 ਤੋਂ ਵੱਧ ਫਿਲਮਾਂ ਵਿੱਚ ਸੰਗੀਤ ਦੇਣ ਵਾਲੀ ਇਸ ਜੋੜੀ ਨੂੰ ਫਿਲਮ ਕਿਆਮਤ ਸੇ ਕਿਆਮਤ ਤੱਕ ਲਈ ਸਭ ਤੋਂ ਬੈਸਟ ਮਿਊਜ਼ਿਕ ਡਾਇਰੈਕਟਰ ਦਾ ਫਿਲਮਫੇਅਰ ਅਵਾਰਡ ਵੀ ਮਿਲਿਆ। ਪਰ ਦੋਸਤੋ, ਗੱਲ ਇਹ ਹੈ, ਅੱਜ ਭਾਵੇਂ ਇਹ ਜੋੜੀ ਫਿਲਮਾਂ ਤੋਂ ਦੂਰ ਹੈ, ਪਰ ਸਾਡੇ ਦਿਲਾਂ ਵਿੱਚ ਇਹਨਾਂ ਦਾ ਸੰਗੀਤ ਹਮੇਸ਼ਾ ਜਿੰਦਾ ਰਹੇਗਾ। ਇੱਕ ਹੋਰ ਗੀਤ ਹੈ ਸ਼ੋਅ ਨੂੰ, ਇਸ ਜਿਹੜੇ ਇਹਨਾਂ ਦਾ ਜਿਹੜਾ ਚੰਕ ਹੈ, ਲਿੰਕ ਹੈ, ਇਸ ਨੂੰ ਖਤਮ ਕਰਦੇ ਹੋਏ ਅਸੀਂ ਇਹਨਾਂ ਦਾ ਹੀ ਇੱਕ ਗੀਤ ਸੁਣਦੇ ਹਾਂ, ਅੱਖੀਓਂ ਸੇ ਗੋਲੀ ਮਾਰੇ। ਮਿਲਦੇ ਹਾਂ ਇਸ ਗੀਤ ਦੇ ਉਸ ਪਾਰ ਅਤੇ ਇੱਕ ਹੋਰ ਖਾਸ ਪਰਸਨੈਲਿਟੀ ਬਾਰੇ ਫਿਰ ਅਸੀਂ ਗੱਲਬਾਤ ਜ਼ਰੂਰ ਕਰਾਂਗੇ। ਤੁਸੀਂ ਜਾਣਾ ਕਿਤੇ ਨਹੀਂ, ਟਿਊਨ ਕੀਤਾ 102.7 ਮੈਗਾਹਰਟਜ਼, ਮੈਂ ਤੁਹਾਡੀ ਆਪਣੀ ਦੋਸਤ ਮਹਿਕ ਅਤੇ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਫਿਲਮੀ ਦੁਨੀਆ।

ਇੱਕ ਵਾਰ ਫੇਰ ਤੋਂ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਫਿਲਮੀ ਦੁਨੀਆ ਦੇ ਵਿੱਚ। ਕਹਿੰਦੇ ਨੇ ਕਿ ਜਦੋਂ ਕਿਸਮਤ ਦੀ ਸਿਆਹੀ ਬਦਲਦੀ ਹੈ ਨਾ, ਤਾਂ ਇਨਸਾਨ ਦੀ ਪੂਰੀ ਤਕਦੀਰ ਦਾ ਰੁੱਖ ਬਦਲ ਜਾਂਦਾ ਹੈ। ਅਤੇ ਅੱਜ ਅਸੀਂ ਬਾਲੀਵੁੱਡ ਦੇ ਇੱਕ ਅਜਿਹੇ ਸੁਲਝੇ ਹੋਏ ਫਨਕਾਰ ਦੀ ਕਹਾਣੀ ਅਤੇ ਗੱਲਬਾਤ ਕਰਾਂਗੇ, ਜਜ਼ਬਾਤ ਵੀ ਹੈ ਜਿਹਦੇ ਵਿੱਚ ਕਾਮਯਾਬੀ ਦਾ ਸਿਖਰ ਵੀ ਹੈ, ਅਤੇ ਇੱਕ ਅਜਿਹਾ ਮੋੜ ਵੀ ਹੈ ਜਿਹੜਾ ਸਾਨੂੰ ਇਮੋਸ਼ਨਲ ਵੀ ਕਰ ਸਕਦਾ ਹੈ। ਗੱਲ ਕਰ ਰਹੀ ਹਾਂ ਜੀ ਮਾਸਟਰ ਆਫ ਸਸਪੈਂਸ ਦੀ, ਜਿਨ੍ਹਾਂ ਨੂੰ ਬਾਲੀਵੁੱਡ ਦੇ ਵਿੱਚ ਮਾਸਟਰ ਆਫ ਸਸਪੈਂਸ ਕਿਹਾ ਜਾਂਦਾ ਹੈ, ਰਾਜ ਖੋਸਲਾ ਜੀ ਦੀ। ਜਿਹੜੇ ਰੰਗਲੇ ਪੰਜਾਬ ਦੀ ਮਿੱਟੀ ਲੁਧਿਆਣਾ ਤੋਂ ਸ਼ੁਰੂ ਹੋਇਆ ਜਿਨ੍ਹਾਂ ਦਾ ਸਫ਼ਰ, ਅਤੇ ਮੁੰਬਈ ਦੇ ਚਮਕਦੇ ਸਿਤਾਰਿਆਂ ਤੱਕ ਕਦੋਂ ਪਹੁੰਚ ਗਏ ਪਤਾ ਹੀ ਨਹੀਂ ਲੱਗਿਆ। ਅਤੇ ਕਹਿੰਦੇ ਨੇ ਕਿ ਹਰ ਬੰਦੇ ਦਾ ਨਾ ਕਿਸਮਤ ਦੇ ਵਿੱਚ ਕੁਝ ਹੋਰ ਹੀ ਲਿਖਿਆ ਹੁੰਦਾ। ਰਾਜ ਖੋਸਲਾ ਜੀ ਮੁੰਬਈ ਫਿਲਮਾਂ ਬਣਾਉਣ ਨਹੀਂ ਬਲਕਿ ਆਪਣੀ ਆਵਾਜ਼ ਦਾ ਜਾਦੂ ਜਿਹੜਾ ਨਾ ਬਿਖੇਰਨ ਗਏ ਸੀ, ਯਾਨੀ ਕਿ ਕਲਾਸੀਕਲ ਗਾਇਕ ਬਣਨ ਲਈ ਗਏ ਸੀ। ਪਰ ਉਹ ਮਸ਼ਹੂਰ ਗਾਇਕ KL ਸਹਿਗਲ ਸਾਹਿਬ ਦੇ ਇੰਨੇ ਜ਼ਿਆਦਾ ਮੁਰੀਦ ਸਨ ਕਿ ਉਹਨਾਂ ਦੇ ਘਰ ਜਾ ਕੇ ਰਿਹਰਸਲ ਵੀ ਕਰਦੇ ਸੀ। ਪਰ ਅਫਸੋਸ, ਰੇਡੀਓ ਦੇ ਸਟਾਫ ਆਰਟਿਸਟ ਵਜੋਂ ਕੰਮ ਕਰਨ ਦੇ ਬਾਵਜੂਦ ਵੀ ਕਿਸੇ ਫਿਲਮ ਵਿੱਚ ਗਾਇਕ ਦਾ ਗਾਉਣ ਦਾ ਉਹਨਾਂ ਨੂੰ ਮੌਕਾ ਨਹੀਂ ਮਿਲਿਆ। ਜਦੋਂ ਜੇਬ ਖਾਲੀ ਹੋਈ ਤਾਂ ਹਾਲਾਤ ਨੇ ਉਹਨਾਂ ਨੂੰ ਇੱਕ ਅਜਿਹੇ ਮੋੜ 'ਤੇ ਖੜਾ ਕਰ ਦਿੱਤਾ ਜਿੱਥੇ ਉਹਨਾਂ ਨੇ ਇੱਕ ਫਿਲਮ ਵਿੱਚ ਹੀਰੋਇਨ ਦੇ ਸਟੰਟ ਡਬਲ ਵਜੋਂ, ਯਾਨੀ ਘੋੜੇ ਦੀ ਸਵਾਰੀ ਕੀਤੀ। ਉਸ ਇੱਕ ਖਤਰਨਾਕ ਸਟੰਟ ਦੇ ਬਦਲੇ ਉਹਨਾਂ ਨੂੰ ਪਤਾ ਕਿੰਨੀ ਫੀਸ ਮਿਲੀ ਸੀ? ਉਹਨਾਂ ਨੂੰ ਮਿਲੇ ਸੀ 75 ਰੁਪਏ। ਸੁਰਾਂ ਦਾ ਸਾਧਕ ਹੁਣ ਸਿਨੇਮਾ ਦੀਆਂ ਗਲੀਆਂ 'ਚ ਆਪਣੀਆਂ ਪਹਿਚਾਣ ਲੱਭ ਰਿਹਾ ਸੀ। ਚਲੋ ਜੀ, ਹੁਣ ਸੁਣਦੇ ਹਾਂ ਇਹਨਾਂ ਦਾ ਇੱਕ ਜਿਹੜਾ ਮੂਵੀ ਦੇ ਵਿੱਚ ਗੀਤ ਸੀ, ਇੱਕ ਬੜਾ ਹੀ ਸੋਹਣਾ ਗੀਤ ਜਿਹੜਾ ਤੁਸੀਂ ਸੁਣੋਗੇ, ਹੈ ਆਪਣਾ ਦਿਲ ਤੋਂ ਆਵਾਰਾ। ਹੇਮੰਤ ਕੁਮਾਰ ਜੀ ਦੀ ਆਵਾਜ਼ ਦੇ ਵਿੱਚ ਉਹਨਾਂ ਦੇ ਅੰਦਰ ਦੇ ਉਸ ਸੰਗੀਤ ਪ੍ਰੇਮੀ ਨੂੰ ਯਾਦ ਕਰਾਉਂਦਾ ਹੈ ਜਿਹੜਾ ਕਿ ਸਾਡੇ ਸਾਰਿਆਂ ਦੇ ਦਿਲ ਵਿੱਚ ਵਸੇ ਹੋਏ ਨੇ।

ਤੁਸੀਂ ਟਿਊਨ ਕੀਤਾ 102.7 ਮੈਗਾਹਰਟਜ਼ ਤੇ, ਮੈਂ ਤੁਹਾਡੀ ਆਪਣੀ ਦੋਸਤ ਮਹਿਕ ਤੇ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਜੀ ਫਿਲਮੀ ਦੁਨੀਆ। ਹੁਣ ਅਸੀਂ ਗੱਲ ਕਰ ਰਹੇ ਹਾਂ ਜੀ ਰਾਜ ਖੋਸਲਾ ਜੀ ਬਾਰੇ, ਜਿਹੜੇ ਕਿ ਇੱਕ ਡਾਇਰੈਕਟਰ ਤੇ ਫਿਲਮ ਪ੍ਰੋਡਿਊਸਰ ਨੇ। ਕਹਿੰਦੇ ਨੇ ਕਿ ਅੰਧੇਰੇ ਤੋਂ ਬਾਅਦ ਸਵੇਰਾ ਜ਼ਰੂਰ ਆਉਂਦਾ ਹੈ ਅਤੇ ਵਣਜਾਰਾ ਜਿਹੜਾ ਹੈ ਨਾ ਉਹ ਰਾਸਤੇ 'ਤੇ ਜ਼ਰੂਰ ਜਾਂਦਾ ਹੈ। ਰਾਜ ਖੋਸਲਾ ਜੀ ਦੀ ਜ਼ਿੰਦਗੀ ਵਿੱਚ ਉਹ ਸਵੇਰਾ ਬਣ ਕੇ ਆਏ ਸਦਾਬਹਾਰ ਅਦਾਕਾਰ ਦੇਵ ਆਨੰਦ। ਦੇਵ ਸਾਹਿਬ ਨੇ ਉਹਨਾਂ ਦੀ ਜਿਹੜੀ ਮੁਲਾਕਾਤ ਹੈ ਨਾ ਮਹਾਨ ਨਿਰਦੇਸ਼ਕ ਗੁਰੂ ਦੱਤ ਨਾਲ ਕਰਵਾ ਦਿੱਤੀ ਅਤੇ ਫਿਲਮ ਬਾਜ਼ੀ ਵਿੱਚ ਉਹ ਗੁਰੂ ਦੱਤ ਦੇ ਅਸਿਸਟੈਂਟ ਬਣ ਗਏ। ਇੱਥੇ ਇੱਕ ਬੇਹੱਦ ਖੂਬਸੂਰਤ ਕਿੱਸਾ ਹੈ। ਰਾਜ ਖੋਸਲਾ ਜੀ ਨੂੰ ਹਿੰਦੀ ਲਿਖਣੀ ਪੜ੍ਹਨੀ ਨਹੀਂ ਆਉਂਦੀ ਸੀ ਅਤੇ ਜਦੋਂ ਉਹਨਾਂ ਨੂੰ ਇਹ ਨੌਕਰੀ ਮਿਲੀ ਤਾਂ ਉਹ ਸਭ ਤੋਂ ਪਹਿਲਾਂ ਬਾਜ਼ਾਰ ਗਏ ਅਤੇ ਬੱਚਿਆਂ ਵਾਲਾ ਜਿਹੜਾ ਹਿੰਦੀ ਵਰਣਮਾਲਾ ਹੁੰਦੀ ਹੈ ਨਾ ਅੱਖਰਾਂ ਦੀ ਕਿਤਾਬ ਖਰੀਦ ਕੇ ਲੈ ਕੇ ਆ ਗਏ ਤਾਂ ਜੋ ਉਹ ਸਕ੍ਰਿਪਟਾਂ ਨੂੰ ਸਮਝ ਸਕਣ। ਉਹਨਾਂ ਦੇ ਇਸੇ ਜਜ਼ਬੇ ਨੂੰ ਦੇਖਦੇ ਹੋਏ ਨਾ ਗੁਰੂ ਦੱਤ ਨੇ 1956 ਵਿੱਚ ਉਹਨਾਂ ਨੂੰ ਬਤੌਰ ਡਾਇਰੈਕਟਰ ਸੁਤੰਤਰ ਫਿਲਮ ਦੇ ਦਿੱਤੀ, ਯਾਨੀ ਕਿ ਇੱਕ ਇੰਡੀਵਿਜੁਅਲ ਫਿਲਮ ਦੇ ਦਿੱਤੀ ਜਿਸਦਾ ਨਾਂ ਸੀ CID। ਅਤੇ ਕਮਾਲ ਦੀ ਗੱਲ ਇਹ ਹੈ ਕਿ CID ਜਿਹੜੀ ਮੂਵੀ ਸੀ ਉਹ ਸੁਪਰ ਹਿੱਟ ਰਹੀ ਅਤੇ ਇੰਡਸਟਰੀ ਨੂੰ ਸਮਝ ਆ ਗਿਆ ਕਿ ਇਸ ਨਵੇਂ ਡਾਇਰੈਕਟਰ ਦੀ ਨਜ਼ਰ ਵਿੱਚ ਕੁਝ ਤਾਂ ਵੱਖਰਾ ਜਾਦੂ ਜਿਹੜਾ ਹੈ ਨਾ ਉਹ ਹੈਗਾ ਹੈ। ਤਾਂ ਚਲੋ ਜੀ ਸੁਣਦੇ ਹਾਂ ਫਿਲਮ CID ਦਾ ਉਹ ਸਦਾਬਹਾਰ ਗੀਤ ਜਿਸ ਦੀ ਹਰ ਇੱਕ ਬੀਟ 'ਚ ਜ਼ਿੰਦਗੀ ਦੀ ਭੱਜ ਦੌੜ ਨਜ਼ਰ ਆਉਂਦੀ ਹੈ। ਤਾਂ ਗੀਤ ਹੈ ਜੀ ਯੇ ਹੈ ਮੁੰਬਈ ਮੇਰੀ ਜਾਨ, ਮੁਹੰਮਦ ਰਫੀ ਜੀ ਦੀ ਆਵਾਜ਼ ਦੇ ਵਿੱਚ। ਸੁਣਦੇ ਹਾਂ, ਇੰਜੋਏ ਕਰੋ, ਮਿਲਦੇ ਹਾਂ ਗੀਤ ਦੇ ਉਸ ਪਾਰ।

ये है फिल्मी दुनिया, फिल्मी दुनिया, फिल्मी दुनिया मेरी जान। ते हुण गल करदे आ कि एक डायरेक्टर बनन तों बाद वी राज खोसला जी ने ਜਿਹਦੇ ਜਿਹੜੇ ਅੰਦਰ ਦਾ ਗਾਇਕ ਸੀ ਨਾ ਉਹ ਕਦੇ ਖਤਮ ਹੀ ਨਹੀਂ ਹੋਇਆ। ਉਹ ਜਦੋਂ ਵੀ ਆਪਣੀ ਕਿਸੇ ਫਿਲਮ ਦੇ ਗੀਤ ਦੀ ਸ਼ੂਟਿੰਗ ਕਰਦੇ ਤਾਂ ਉਹ ਗੀਤ ਸਿਰਫ ਗੀਤ ਨਹੀਂ ਹੁੰਦੇ ਸੀ, ਉਹ ਪਰਦੇ 'ਤੇ ਇੱਕ ਪੂਰੀ ਕਹਾਣੀ ਬਿਆਨ ਕਰਦੇ ਸੀ। ਹਾਲ ਹੀ ਦੇ ਵਿੱਚ ਆਈ ਇੱਕ ਬਾਇਓਗ੍ਰਾਫੀ ਦੇ ਵਿੱਚ ਉਹਨਾਂ ਦਾ ਜਿਹੜਾ ਫੈਕਟ ਪਤਾ ਲੱਗਿਆ ਨਾ, ਜੇ ਤੁਸੀਂ ਸੁਣੋਗੇ ਤੁਸੀਂ ਹੈਰਾਨ ਹੋ ਜਾਓਗੇ। ਰਾਜ ਨੂੰ ਗਾਉਣ ਦਾ ਇੰਨਾ ਜਨੂੰਨ ਸੀ ਕਿ ਉਹ ਅਕਸਰ ਫਿਲਮ ਦੇ ਗੀਤਾਂ ਦੇ ਮਿਊਜ਼ਿਕ ਟਰੈਕਸ ਦੇ ਵਿੱਚ ਖੁਦ ਦੀ ਆਵਾਜ਼ ਵਿੱਚ ਗੁਣਗੁਣਾ ਦਿੰਦੇ ਸੀ। ਉਹਨਾਂ ਨੇ ਇਹ ਜਿਹੜੀ ਗੱਲ ਸੀ ਆਪਣੇ ਮਿਊਜ਼ਿਕ ਡਾਇਰੈਕਟਰਾਂ ਤੋਂ ਵੀ ਛੁਪਾ ਕੇ ਰੱਖੀ ਸੀ। ਜਦੋਂ ਸਾਲਾਂ ਬਾਅਦ ਮਸ਼ਹੂਰ ਮਿਊਜ਼ਿਕ ਡਾਇਰੈਕਟਰ ਪਿਆਰੇ ਲਾਲ ਜੀ ਨੂੰ ਇਸ ਗੱਲ ਦਾ ਪਤਾ ਲੱਗਾ ਨਾ, ਉਹਨਾਂ ਦੀ ਅੱਖਾਂ ਦੇ ਵਿੱਚ ਵੀ ਪਾਣੀ ਆ ਗਿਆ ਕਿ ਰਾਜ ਜੀ ਨੇ ਸੰਗੀਤ ਲਈ ਆਪਣੇ ਇਸ ਪਿਆਰ ਨੂੰ ਕਦੇ ਜ਼ਾਹਰ ਕਿਉਂ ਨਹੀਂ ਕੀਤਾ। ਸਿਕਸਟੀਜ਼ ਦੇ ਦਹਾਕੇ ਵਿੱਚ ਜਿੱਥੇ ਫਿਲਮਾਂ ਸਿਰਫ ਹੀਰੋ ਦੇ ਦੁਆਲੇ ਘੁੰਮਦੀਆਂ ਸਨ, ਉੱਥੇ ਰਾਜ ਖੋਸਲਾ ਜੀ ਨੇ ਸਿਨੇਮਾ ਦੀ ਸੋਚ ਨੂੰ ਬਦਲ ਕੇ ਹੀ ਰੱਖ ਦਿੱਤਾ। ਉਹਨਾਂ ਨੂੰ ਇਸ ਤਰੀਕੇ ਦੇ ਨਾਲ ਡਿਜ਼ਾਈਨ ਕੀਤਾ, ਇੰਡਸਟਰੀ ਵਿੱਚ ਵੁਮੈਨਸ ਡਾਇਰੈਕਟਰ ਵੱਲੋਂ ਇਹਨਾਂ ਨੂੰ ਵੁਮੈਨਸ ਡਾਇਰੈਕਟਰ ਕਿਹਾ ਜਾਣ ਲੱਗਾ, ਕਿਉਂਕਿ ਉਹਨਾਂ ਦੀਆਂ ਜਿਹੜੀਆਂ ਫਿਲਮਾਂ ਸੀ ਨਾ ਉਹਨਾਂ ਦੀਆਂ ਅਦਾਕਾਰਾਂ ਬੇਹੱਦ ਮਜ਼ਬੂਤ ਹੁੰਦੀਆਂ ਸੀ ਅਤੇ ਕਹਾਣੀ ਦੀ ਰੂਹ ਹੁੰਦੀਆਂ ਸੀ। ਉਹਨਾਂ ਨੇ ਅਦਾਕਾਰਾ ਸਾਧਨਾ ਦੇ ਨਾਲ ਮਿਲ ਕੇ 3 ਅਜਿਹੀਆਂ ਸਸਪੈਂਸ ਫਿਲਮਾਂ ਬਣਾਈਆਂ ਜਿਨ੍ਹਾਂ ਨੇ ਬਾਲੀਵੁੱਡ ਵਿੱਚ ਇਤਿਹਾਸ ਰਚ ਦਿੱਤਾ। ਵੋ ਕੌਨ ਥੀ, ਮੇਰਾ ਇੱਕ ਹੋਰ ਮੂਵੀ ਸੀ ਇਹਨਾਂ ਦਾ ਮੇਰਾ ਸਾਇਆ, ਅਤੇ ਇੱਕ ਹੋਰ ਸੀ ਜਿਹੜੀ ਜਿਹਦਾ ਨਾਂ ਸੀ ਅਨੀਤਾ। ਅਤੇ ਸਕਰੀਨ 'ਤੇ ਉਹ ਕਾਲੇ ਪਰਛਾਵੇ ਅਤੇ ਉਹ ਰਹੱਸਮਈ ਧੁੰਨ ਜਿਹੜੀ ਹੈ ਅਤੇ ਨਾਲ ਹੀ ਇੱਕ ਖਾਮੋਸ਼ ਚਿਹਰਾ ਇੰਨਾ ਇੰਟਰਸਟਿੰਗ ਲੱਗਦਾ ਸੀ ਕਿ ਲੋਕਾਂ ਦੀਆਂ ਨਜ਼ਰਾਂ ਹਟਦੀਆਂ ਹੀ ਨਹੀਂ ਸੀ। ਜਦੋਂ ਵੀ ਇਹਨਾਂ ਫਿਲਮਾਂ ਦਾ ਜ਼ਿਕਰ ਹੁੰਦਾ ਹੈ ਤਾਂ ਰੂਹ ਨੂੰ ਛੂਹ ਲੈਣ ਵਾਲੀ ਇੱਕ ਆਵਾਜ਼ ਸਾਡੇ ਸਾਰਿਆਂ ਦੇ ਜ਼ਿਹਨ ਦੇ ਵਿੱਚ ਆਉਂਦੀ ਹੈ ਜੀ। ਉਹ ਆਵਾਜ਼ ਹੈ ਲਤਾ ਮੰਗੇਸ਼ਕਰ ਜੀ ਦੀ। ਸੁਣਦੇ ਅਗਲਾ ਗੀਤ।

ਅੱਜ ਖੋਸਲਾ ਜੀ ਦੀ ਅਸੀਂ ਗੱਲ ਕਰ ਰਹੇ ਹਾਂ। 70s ਅਤੇ 80s ਦੇ ਦਹਾਕੇ ਵਿੱਚ ਜਦੋਂ ਸਿਨੇਮਾ ਬਦਲਿਆ ਤਾਂ ਉਹਨਾਂ ਨੇ ਮੇਰਾ ਗਾਉ ਮੇਰਾ ਦੇਸ਼ ਵਰਗੀਆਂ ਵੱਡੀਆਂ ਹਿੱਟ ਫਿਲਮਾਂ ਦਿੱਤੀਆਂ। ਪਰ ਹੌਲੀ ਹੌਲੀ ਵਕਤ ਦੇ ਬਦਲਦੇ ਰੰਗਾਂ ਦੇ ਨਾਲ ਉਹਨਾਂ ਦੀਆਂ ਆਖਰੀ ਫਿਲਮਾਂ ਜਿਹੜੀਆਂ ਸੀ ਉਹ ਬਾਕਸ ਆਫਿਸ 'ਤੇ ਨਾਕਾਮ ਹੋਣ ਲੱਗੀਆਂ। ਇੱਕ ਅਜਿਹਾ ਇਨਸਾਨ ਜਿਸਨੇ ਸਿਰਫ ਕਾਮਯਾਬੀ ਦੇਖੀ ਸੀ, ਉਹ ਇਸ ਅਸਫਲਤਾ ਦੇ ਦਰਦ ਨੂੰ ਬਰਦਾਸ਼ਤ ਨਹੀਂ ਕਰ ਸਕਿਆ। ਉਹ ਇਕੱਲੇ ਹੁੰਦੇ ਹੋਏ ਅਤੇ ਸ਼ਰਾਬ ਦੀ ਗੂੜੀ ਗ੍ਰਿਫਤ ਵਿੱਚ ਆ ਗਏ, ਜਿਸ ਨੇ ਉਹਨਾਂ ਦੇ ਸਰੀਰ ਨੂੰ ਅੰਦਰੋਂ ਖੋਖਲਾ ਕਰ ਦਿੱਤਾ। ਆਪਣੀ ਜ਼ਿੰਦਗੀ ਦੇ ਆਖਰੀ ਦਿਨਾਂ ਵਿੱਚ ਉਹਨਾਂ ਨੇ ਇੱਕ ਗੱਲ ਅਜਿਹੀ ਕਹੀ ਸੀ ਜੋ ਅੱਜ ਵੀ ਸੁਣਨ ਵਾਲੇ ਦੇ ਦਿਲ 'ਤੇ ਗਹਿਰੀ ਸੱਟ ਮਾਰਦੀ ਹੈ। ਉਹਨਾਂ ਨੇ ਕਿਹਾ ਸੀ, ਜੇ ਇਨਸਾਨ ਦੀ ਕਿਸਮਤ ਖਰਾਬ ਹੋਵੇ ਤਾਂ ਉਸ ਦਾ ਜ਼ਿੰਮੇਵਾਰ ਰੱਬ ਹੁੰਦਾ ਹੈ, ਪਰ ਜੇ ਇਨਸਾਨ ਦੀ ਸਿਹਤ ਖਰਾਬ ਹੋਵੇ ਤਾਂ ਉਸ ਦਾ ਜ਼ਿੰਮੇਵਾਰ ਉਹ ਖੁਦ ਹੁੰਦਾ ਹੈ। ਉਹਨਾਂ ਨੇ ਕਿਹਾ, ਮੈਂ ਸ਼ਰਾਬ ਪੀ ਕੇ ਆਪਣੀ ਸਿਹਤ ਇੰਨੀ ਖਰਾਬ ਕਰ ਲਈ ਕਿ ਮੇਰੀ ਚੰਗੀ ਕਿਸਮਤ ਵੀ ਹੁਣ ਮੇਰੇ ਲਈ ਕੁਝ ਨਹੀਂ ਕਰ ਸਕਦੀ। ਰਾਜੇ ਖੋਸਲਾ ਜੀ ਸਾਡੇ ਨਾਲ ਅੱਜ ਭਾਵੇਂ ਨਹੀਂ ਨੇ, ਪਰ ਉਹਨਾਂ ਦਾ ਸਿਨੇਮਾ ਅਤੇ ਉਹਨਾਂ ਦੀਆਂ ਫਿਲਮਾਂ ਹਮੇਸ਼ਾ ਅਮਰ ਰਹਿਣਗੀਆਂ।

0: फिर क्या हुआ
1: भैया? फिर झमका गिरा रे।
2: ਕਿਸੇ ਜੁਮਕਾ ਡਿੱਗ ਗਿਆ ਤੇ ਕਿਸੇ ਹੋਰ ਨੇ ਚੱਕ ਲਿਆ, ਕੀ ਪਤਾ ਉਹਦੇ ਕੰਮ ਆ ਗਿਆ ਹੋਵੇ। ਤੁਸੀਂ ਟਿਊਨ ਕੀਤਾ 102.7 ਮੈਗਾਹਰਟਜ਼ ਤੇ, ਮੈਂ ਤੁਹਾਡੀ ਆਪਣੀ ਦੋਸਤ ਮਹਿਕ ਤੇ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਜੀ ਫਿਲਮੀ ਦੁਨੀਆ। ਇਤਿਹਾਸ ਦੇ ਪੰਨਿਆਂ 'ਚ ਕੁਝ ਅਜਿਹੇ ਨਾਮ ਦਰਜ ਹੁੰਦੇ ਨੇ ਜਿਨ੍ਹਾਂ ਬਿਨਾਂ ਨਾ ਪੂਰੀ ਕੀ ਪੂਰੀ ਇੱਕ ਜਿਹੜੀ ਸਦੀ ਹੁੰਦੀ ਹੈ ਉਸਦੀ ਕਹਾਣੀ ਅਧੂਰੀ ਰਹਿ ਜਾਂਦੀ ਹੈ। ਪਹਿਲਾਂ ਅਸੀਂ ਗੱਲ ਕੀਤੀ ਆਨੰਦ ਮਿਲੰਦ ਜੀ ਦੀ, ਫਿਰ ਅਸੀਂ ਗੱਲ ਕੀਤੀ ਰਾਜ ਖੋਸਲਾ ਜੀ ਦੀ, ਅਤੇ ਹੁਣ ਮੈਂ ਗੱਲ ਕਰਨ ਜਾ ਰਹੀ ਹਾਂ ਫਿਲਮੀ ਦੁਨੀਆ ਪ੍ਰੋਗਰਾਮ ਦੇ ਵਿੱਚ ਇੱਕ ਅਜਿਹੇ ਮਹਾਨ ਸੰਗੀਤਕਾਰ ਦੀ ਜਿਨ੍ਹਾਂ ਨੂੰ ਬਾਲੀਵੁੱਡ ਵਿੱਚ ਫਾਦਰ ਆਫ ਇੰਡੀਅਨ ਸਿਨੇਮਾ ਆਰਕੈਸਟਰਾ ਕਿਹਾ ਜਾਂਦਾ ਹੈ। ਜੀ ਹਾਂ, ਤੁਸੀਂ ਸਹੀ ਸਮਝੇ, ਮੈਂ ਗੱਲ ਕਰ ਰਹੀ ਹਾਂ ਸੁਰਾਂ ਦੇ ਜਾਦੂਗਰ ਅਨਿਲ ਬਿਸਵਾਸ ਜੀ ਦੀ, ਜਿਨ੍ਹਾਂ ਨੂੰ ਸਾਰੇ ਪਿਆਰ ਨਾਲ ਅਨਿਲ ਦਾ ਕਹਿੰਦੇ ਨੇ। ਉਹਨਾਂ ਦੀ ਜ਼ਿੰਦਗੀ ਕੋਈ ਸਾਧਾਰਨ ਕਹਾਣੀ ਨਹੀਂ ਹੈ, ਬਹੁਤ ਦਿਲਚਸਪ ਹੈ, ਬਹੁਤ ਹੀ ਜ਼ਿਆਦਾ, ਅਤੇ ਉਹਨਾਂ ਬਾਰੇ ਹੁਣ ਗੱਲਬਾਤ ਕਰਾਂਗੇ। ਅਨਿਲ ਦਾ ਦੇ ਅੰਦਰ ਸੰਗੀਤ ਬਚਪਨ ਤੋਂ ਹੀ ਵਸਿਆ ਹੋਇਆ ਸੀ। ਮਹਿਜ਼ 3 ਤੋਂ ਲੈ ਕੇ 4 ਸਾਲ ਦੀ ਉਮਰ ਵਿੱਚ ਜਿੱਥੇ ਬੱਚੇ ਖਿਡੌਣਿਆਂ ਨਾਲ ਖੇਡਦੇ ਨੇ ਉਹ ਤਬਲਾ ਵਜਾਉਣ ਲੱਗ ਪਏ ਸੀ। ਪਰ ਜਿਵੇਂ ਜਿਵੇਂ ਉਹ ਵੱਡੇ ਹੋਏ, ਦੇਸ਼ ਦੀ ਆਜ਼ਾਦੀ ਦੀ ਲੜਾਈ ਨੇ ਉਹਨਾਂ ਦੇ ਖੂਨ ਵਿੱਚ ਉਬਾਲ ਲਿਆ ਦਿੱਤਾ। ਉਹ ਸੁਤੰਤਰ ਸੰਗਰਾਮ ਵਿੱਚ ਕੁੱਦ ਪਏ ਅਤੇ ਕਈ ਵਾਰ ਜੇਲ੍ਹ ਗਏ। ਉਹਨਾਂ ਦੇ ਸਿਰ 'ਤੇ ਬ੍ਰਿਟਿਸ਼ ਪੁਲਿਸ ਨੇ ਵਾਰੰਟ ਨਿਕਾਲ ਦਿੱਤੇ ਸੀ। ਪਿਤਾ ਦੀ ਮੌਤ ਤੋਂ ਬਾਅਦ ਘਰ 'ਚ ਕੁਝ ਵੀ ਨਹੀਂ ਸੀ ਬਚਿਆ। ਇੱਕ ਰਾਤ ਜਦੋਂ ਪੁਲਿਸ ਉਹਨਾਂ ਨੂੰ ਇਨਕਾਊਂਟਰ ਕਰਨ ਲਈ ਲੱਭ ਰਹੀ ਸੀ ਤਾਂ ਉਹ ਜਾਨ ਬਚਾਉਣ ਲਈ ਕੋਲਕਾਤਾ ਭੱਜ ਰਹੇ ਸੀ, ਅਤੇ ਕੋਲਕਾਤਾ ਦੀਆਂ ਅਣਜਾਣ ਗਲੀਆਂ ਦੇ ਵਿੱਚ ਜੇਬ ਖਾਲੀ ਅਤੇ ਪਿੱਛੇ ਮੌਤ ਦਾ ਸਾਇਆ। ਹਾਲਾਤ ਅਜਿਹੇ ਬਣ ਗਏ ਕਿ ਰਾਤ ਦੇ ਅੰਧੇਰੇ ਵਿੱਚ ਉਹਨਾਂ ਨੂੰ ਕੋਈ ਜਗ੍ਹਾ ਹੀ ਨਹੀਂ ਲੱਭ ਰਹੀ ਸੀ। ਫਿਰ ਇੱਕ ਅਣਜਾਣ ਪਰਿਵਾਰ ਨੇ ਉਹਨਾਂ ਦਾ ਸਾਥ ਦਿੱਤਾ। ਪੂਰੀ ਰਾਤ ਉਹਨਾਂ ਨੂੰ ਲੁਕੋ ਕੇ ਰੱਖਿਆ ਪੂਰੇ 4 ਦਿਨ, ਅਤੇ ਕਿਸੇ ਨੂੰ ਖਬਰ ਵੀ ਨਹੀਂ ਸੀ। ਅਤੇ ਉਹ ਸੋਚਦੇ ਸੀ, ਅਨਿਲ ਜਿਹਦਾ ਅਕਸਰ ਕਹਿਣਾ ਹੈ ਕਿ ਯਾਦ ਹੈ ਉਹ ਦਿਨ ਉਹਨਾਂ ਨੂੰ, ਜੇਕਰ ਉਹ ਜਗ੍ਹਾ ਉਹਨਾਂ ਨੂੰ ਨਾ ਮਿਲਦੀ ਤਾਂ ਫਿਰ ਸ਼ਾਇਦ ਬਾਲੀਵੁੱਡ ਨੂੰ ਇਹ ਮਹਾਨ ਸੰਗੀਤਕਾਰ ਵੀ ਅੱਜ ਨਾ ਮਿਲਦਾ। ਤਾਂ ਉਹ ਅਨਿਲ ਦਾ ਦੇ ਉਸੇ ਸੰਗੀਤਕ ਸਫ਼ਰ ਦੀ ਸ਼ੁਰੂਆਤ ਨੂੰ ਸਲਾਮ ਕਰਦੇ ਹਾਂ, ਸੁਣਦੇ ਹਾਂ ਉਹਨਾਂ ਦਾ ਕੰਪੋਜ਼ ਕੀਤਾ ਹੋਇਆ ਖੂਬਸੂਰਤ ਗੀਤ ਜਿਸਦਾ ਨਾਮ ਹੈ ਦੂਰ ਹਟੋ ਇਹ ਦੁਨੀਆ ਵਾਲੋ। ਅਰੁਣ ਕੁਮਾਰ ਜੀ ਦੀ ਆਵਾਜ਼ ਦੇ ਵਿੱਚ ਇਹ ਗੀਤ ਹੈ। ਸੁਣਦੇ ਹਾਂ, ਜਾਣਾ ਕਿਤੇ ਵੀ ਨਹੀਂ, ਪ੍ਰੋਗਰਾਮ ਚੱਲ ਰਿਹਾ ਫਿਲਮੀ ਦੁਨੀਆ, ਜੁੜੇ ਆਪਣੀ ਦੋਸਤ ਮਹਿਕ ਦੇ ਨਾਲ।

ਜਿੰਨੀ ਪਿਆਰੀ ਇਹਨਾਂ ਦੀ ਆਵਾਜ਼ ਸੀ ਨਾ, ਓਨੇ ਹੀ ਸਖਤ ਅਨਿਲ ਵਿਸ਼ਵਾਸ ਜੀ ਮਾਸਟਰ ਸੀ। ਜਦੋਂ ਰਿਕਾਰਡਿੰਗ ਰੂਮ ਵਿੱਚ ਹੁੰਦੇ ਸੀ ਤਾਂ ਵੱਡੇ ਤੋਂ ਵੱਡਾ ਗਾਇਕ ਵੀ ਨਾ ਕੰਬਣ ਲੱਗ ਪੈਂਦਾ ਸੀ। ਅਜਿਹਾ ਹੀ ਇੱਕ ਕਿੱਸਾ ਹੈ ਗਜ਼ਲ ਸਮਰਾਟ ਤਲਤ ਮਹਿਮੂਦ ਜੀ ਨਾਲ। ਤਲਤ ਮਹਿਮੂਦ ਜੀ ਦੀ ਆਵਾਜ਼ ਵਿੱਚ ਇੱਕ ਕੁਦਰਤੀ ਕੰਬਣ ਸੀ ਅਤੇ ਫਿਲਮ ਆਰਜ਼ੂ ਦੇ ਗੀਤ ਇਹ ਦਿਲ ਮੁਝੇ ਐਸੀ ਜਗ੍ਹਾ ਲੈ ਚੱਲ ਦੀ ਰਿਕਾਰਡਿੰਗ ਵੇਲੇ ਜਿਹੜੇ ਨੇ ਤਲਤ ਜੀ ਬਹੁਤ ਡਰੇ ਹੋਏ ਸੀ। ਅਨਿਲ ਦਾ ਨੇ ਇਸ ਕੰਪਨ ਨੂੰ ਰਿਜੈਕਟ ਕਰ ਦੇਣਗੇ ਇਹੋ ਜਿਹਾ ਉਹਨਾਂ ਦਾ ਖਿਆਲ ਸੀ, ਕਿਉਂਕਿ ਬਾਕੀ ਮਿਊਜ਼ਿਕ ਡਾਇਰੈਕਟਰ ਜਿਸ ਨੂੰ ਨੁਕਸਾਨ ਮੰਨਦੇ ਸੀ, ਇਸ ਲਈ ਉਹਨਾਂ ਨੂੰ ਲੱਗਦਾ ਸੀ ਸ਼ਾਇਦ ਅਨਿਲ ਜੀ ਵੀ ਨੁਕਸਾਨ ਹੀ ਮੰਨਣਗੇ, ਉਹ ਵੀ ਉਹਨਾਂ ਨੂੰ ਰਿਜੈਕਟ ਕਰ ਦੇਣਗੇ। ਪਰ ਅਨਿਲ ਦਾ ਦੀ ਸੋਚ ਵੱਖਰੀ ਸੀ, ਉਹਨਾਂ ਦਾ ਇੱਕ ਅਲੱਗ ਹੀ ਨਜ਼ਰੀਆ ਸੀ। ਉਹਨਾਂ ਨੇ ਤਲਤ ਜੀ ਨੂੰ ਗੁੱਸੇ ਹੋਣ ਦੀ ਬਜਾਏ ਪਿਆਰ ਨਾਲ ਕੋਲ ਬੁਲਾਇਆ ਅਤੇ ਕਿਹਾ, ਇਸ ਕੰਪਨ ਨੂੰ ਛੁਪਾਏ ਨਾ, ਇਸ ਨੂੰ ਆਪਣੀ ਤਾਕਤ ਬਣਾਓ। ਸਹੀ ਗੱਲ ਹੈ ਨਾ, ਆਪਣੀ ਜਿੰਨੀ ਵੀ ਕਮੀਆਂ ਹੈ ਉਹਨਾਂ ਨੂੰ ਛੁਪਾਉਣ ਦੀ ਲੋੜ ਨਹੀਂ ਹੈ, ਉਸ ਨੂੰ ਆਪਣੀ ਤਾਕਤ ਬਣਾਓ ਅਤੇ ਫਿਰ ਵੇਖੋ ਕੀ ਹੋਏਗਾ। ਤਾਂ ਚਲੋ ਜੀ, ਭਾਵੇਂ ਅੱਜ ਇਹ ਸਾਡੇ ਨਾਲ ਨਹੀਂ ਹੈ, ਲੇਕਿਨ ਇਹਨਾਂ ਦੀ ਆਵਾਜ਼ ਜਿੰਨੇ ਵੀ ਕਲਾਕਾਰਾਂ ਬਾਰੇ ਅੱਜ ਅਸੀਂ ਗੱਲ ਕੀਤੀ, ਸਾਰੇ ਸਾਡੇ ਦਿਲਾਂ ਦੇ ਵਿੱਚ ਵਸਦੇ ਨੇ। ਮੈਂ ਤੁਹਾਡੀ ਆਪਣੀ ਦੋਸਤ ਮਹਿਕ ਪ੍ਰੋਗਰਾਮ ਇੰਜੋਏ ਕਰ ਰਹੀ ਸੀ ਫਿਲਮੀ ਦੁਨੀਆ, ਅਤੇ ਹੁਣ ਸੁਣਦੇ ਹਾਂ ਇੱਕ ਖੂਬਸੂਰਤ ਜਿਹਾ ਟਰੈਕ। ਮਿਲਦੇ ਹਾਂ ਅਗਲੇ ਪ੍ਰੋਗਰਾਮ ਦੇ ਵਿੱਚ।

0: ਮੈਗਾਹਰਟਜ਼ ਅੰਮ੍ਰਿਤਸਰ 100.9 ਮੈਗਾਹਰਟਜ਼ ਅਤੇ 100.8 ਮੈਗਾਹਰਟਜ਼ ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਪੇਸ਼ ਕਰਦੇ ਹਾਂ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਦੇਸ਼ ਵਾਸੀਆਂ ਲਈ ਪ੍ਰਸਾਰਣ ਮਨ ਕੀ ਬਾਤ ਦਾ ਪੰਜਾਬੀ ਰੂਪਾਂਤਰ। ਆਕਾਸ਼ਵਾਣੀ ਦੇ ਬਠਿੰਡਾ, ਚੰਡੀਗੜ੍ਹ, ਲੁਧਿਆਣਾ ਤੇ ਪਟਿਆਲਾ ਕੇਂਦਰ ਵੀ ਇਹ ਪ੍ਰਸਾਰਣ ਨਾਲੋਂ ਨਾਲ ਕਰਨਗੇ।
1: ਨਮਸਕਾਰ, ਮਨ ਕੀ ਬਾਤ ਵਿੱਚ ਇੱਕ ਵਾਰ ਫੇਰ ਤੁਹਾਡੇ ਨਾਲ ਜੁੜ ਕੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ। ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਸਾਡੇ ਦੇਸ਼ ਦੇ ਲੋਕ ਦੇਸ਼ ਦੇ ਹਿੱਤ ਲਈ, ਸਮਾਜ ਦੇ ਹਿੱਤ ਲਈ ਅਜਿਹੀਆਂ ਅਨੋਖੀਆਂ ਚੀਜ਼ਾਂ ਕਰ ਰਹੇ ਨੇ ਅਤੇ ਜਦੋਂ ਉਹਨਾਂ ਦੇ ਬਾਰੇ ਸੁਣਦੇ ਹਾਂ ਤਾਂ ਸਾਨੂੰ ਇੱਕ ਨਵੀਂ ਪ੍ਰੇਰਣਾ ਮਿਲਦੀ ਹੈ। ਅੱਜ ਪ੍ਰੋਗਰਾਮ ਦੀ ਸ਼ੁਰੂਆਤ ਮੈਂ ਐਥਲੈਟਿਕਸ ਵਿੱਚ ਦੇਸ਼ ਦੀ ਅਜਿਹੀ ਹੀ ਪ੍ਰਾਪਤੀ ਨਾਲ ਗੱਲ ਕਰਾਂਗਾ। ਕੁਝ ਦਿਨ ਪਹਿਲਾਂ ਹੀ ਝਾਰਖੰਡ ਦੇ ਰਾਂਚੀ ਵਿੱਚ ਨੈਸ਼ਨਲ ਸੀਨੀਅਰ ਐਥਲੈਟਿਕਸ ਫੈਡਰੇਸ਼ਨ ਕੰਪੀਟੀਸ਼ਨ ਹੋਇਆ। ਇਸ ਵਿੱਚ ਲਗਭਗ 800 ਐਥਲੀਟਾਂ ਨੇ ਹਿੱਸਾ ਲਿਆ, ਦੇਸ਼ ਭਰ ਤੋਂ ਆਏ ਸਨ। ਇਸ ਦੌਰਾਨ 4 ਵੱਖ-ਵੱਖ ਇਵੈਂਟ ਵਿੱਚ 4 ਨੈਸ਼ਨਲ ਰਿਕਾਰਡ ਟੁੱਟੇ। ਗੁਰਿੰਦਰ ਵੀਰ ਸਿੰਘ, ਵਿਸ਼ਾਲ ਟੀਕੇ, ਤੇਜਸਵਿਨ ਸ਼ੰਕਰ, ਦੇਵ ਮੀਣਾ ਅਤੇ ਕੁਲਦੀਪ ਕੁਮਾਰ, ਇਹਨਾਂ ਸਾਥੀਆਂ ਨੇ ਵੱਖ-ਵੱਖ ਕੈਟੇਗਰੀ ਵਿੱਚ ਨਵੇਂ ਰਿਕਾਰਡ ਬਣਾਏ। ਮੈਂ ਸਭ ਤੋਂ ਪਹਿਲਾਂ ਤਾਂ ਇਹਨਾਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ। ਸਾਥੀਓ, ਇੱਕ ਇਵੈਂਟ ਜਿਸ ਦੀ ਦੇਸ਼ ਭਰ ਵਿੱਚ ਬਹੁਤ ਚਰਚਾ ਹੋ ਰਹੀ ਹੈ ਉਹ ਹੈ 100 ਮੀਟਰ ਰੇਸ, 100 ਮੀਟਰ ਦੀ ਦੌੜ। ਸਿਰਫ 2 ਦਿਨਾਂ ਦੇ ਅੰਦਰ ਮੈਨਜ਼ 100 ਮੀਟਰ ਰੇਸ ਵਿੱਚ ਨੈਸ਼ਨਲ ਰਿਕਾਰਡ 3 ਵਾਰ ਟੁੱਟਿਆ। ਜਿਨ੍ਹਾਂ 2 ਐਥਲੀਟਾਂ ਨੇ ਇਹ ਕਮਾਲ ਕਰ ਵਿਖਾਇਆ ਉਹ ਨੇ ਗੁਰਿੰਦਰ ਵੀਰ ਸਿੰਘ ਅਤੇ ਅਨਿਮੇਸ਼ ਕੁਜੂਰ। ਮੈਂ ਸੋਚਿਆ ਇਸ ਵਾਰ ਮਨ ਕੀ ਬਾਤ ਵਿੱਚ ਇਹਨਾਂ ਦੋਵਾਂ ਖਿਡਾਰੀਆਂ ਨਾਲ ਗੱਲ ਕੀਤੀ ਜਾਵੇ। ਅਨਿਮੇਸ਼ ਜੀ, ਨਮਸਕਾਰ। ਗੁਰਿੰਦਰ ਵੀਰ, ਤੁਹਾਨੂੰ ਵੀ ਨਮਸਕਾਰ, ਸਤਿ ਸ੍ਰੀ ਅਕਾਲ।
2: ਨਮਸਕਾਰ ਸਰ, ਨਮਸਕਾਰ।
1: ਅੱਛਾ ਭਾਈ, ਤੁਸੀਂ ਤਾਂ ਬਹੁਤ ਵੱਡੀ ਪ੍ਰਾਪਤੀ ਹਾਸਿਲ ਕੀਤੀ, ਤੁਹਾਡੀ ਜੋੜੀ ਨੇ ਵੀ ਬੜਾ ਕਮਾਲ ਕੀਤਾ। ਅਸੀਂ ਸੰਗੀਤ ਵਿੱਚ ਤਾਂ ਜੁਗਲਬੰਦੀ ਵੇਖੀ ਸੀ, ਲੇਕਿਨ ਚੁਣੌਤੀ ਵਿੱਚ ਵੀ ਹੁਣ ਜੁਗਲਬੰਦੀ ਹੁੰਦੀ ਹੈ ਅਤੇ ਇੱਕ ਵਾਰ ਇੱਕ ਚੁਣੌਤੀ ਦੇਵੇ, ਫਿਰ ਦੂਸਰਾ ਉਸ ਚੁਣੌਤੀ ਨੂੰ ਸਵੀਕਾਰ ਕਰ ਲਵੇ ਅਤੇ ਫਿਰ ਤੀਸਰੀ ਵਾਰੀ ਕਰ ਲਵੇ। ਬੜਾ ਇੰਟਰਸਟਿੰਗ ਵਿਸ਼ਾ ਹੈ ਤੁਹਾਡਾ। ਮੈਂ ਚਾਹੁੰਦਾ ਕਿ ਮਨ ਕੀ ਬਾਤ ਦੇ ਸਰੋਤਿਆਂ ਨੂੰ ਪਤਾ ਲੱਗੇ ਤੁਹਾਡੇ ਬਾਰੇ, ਉਹਨਾਂ ਨੂੰ ਜਾਣਕਾਰੀ ਹੋਵੇ, ਤੁਸੀਂ ਜੋ ਬਹਾਦਰੀ ਕੀਤੀ ਹੈ ਉਸ ਦਾ ਪਤਾ ਲੱਗੇ।
2: ਨਮਸਤੇ ਸਰ, ਮੇਰਾ ਨਾਮ ਅਨਿਮੇਸ਼ ਕਜੂਰ, ਮੈਂ 200 ਮੀਟਰ ਅਤੇ 400 ਮੀਟਰ ਦਾ ਨੈਸ਼ਨਲ ਰਿਕਾਰਡ ਹੋਲਡਰ ਹਾਂ ਅਤੇ ਮੈਂ ਛੱਤੀਸਗੜ੍ਹ ਦਾ ਰਹਿਣ ਵਾਲਾ ਹਾਂ। ਹੁਣ ਮੈਂ ਉੜੀਸਾ ਤੋਂ ਖੇਡਦਾ ਹਾਂ। ਮੈਂ ਪਿਛਲੇ ਸਾਲ ਏਸ਼ੀਆਈ ਮੈਡਲ ਅਤੇ ਵਰਲਡ ਯੂਨੀਵਰਸਿਟੀ ਗੇਮਸ ਮੈਡਲ ਲੈ ਕੇ ਆਇਆ ਅਤੇ ਮੈਂ ਐਥਲੈਟਿਕਸ 2021 ਤੋਂ ਸ਼ੁਰੂ ਕੀਤਾ। ਜਦੋਂ ਮੈਂ ਸਕੂਲ ਤੋਂ ਪਾਸ ਆਊਟ ਹੋਇਆ, ਮੈਂ ਸੈਨਿਕ ਸਕੂਲ ਅੰਬਿਕਾਪੁਰ ਤੋਂ ਪਾਸ ਆਊਟ ਹਾਂ ਅਤੇ ਮੈਂ ਪਹਿਲਾਂ ਫੁੱਟਬਾਲ ਖੇਡਿਆ ਕਰਦਾ ਸੀ। ਮੇਰੇ ਪੇਰੈਂਟਸ ਕੋਵਿਡ ਦੇ ਸਮੇਂ ਮੈਨੂੰ ਥੋੜ੍ਹੀ ਬਹੁਤ ਛੋੜ ਦਿੰਦੇ ਸਨ ਕਿ ਤੂੰ ਜਾਂ ਬਾਹਰ ਦੌੜ ਲੈ ਜਾਂ ਖੇਡ ਲੈ, ਅਤੇ ਜਦੋਂ ਕੋਵਿਡ ਖਤਮ ਹੋਣ ਲੱਗਾ ਤਾਂ ਮੇਰੇ ਫੁੱਟਬਾਲ ਦੇ ਜੋ ਫਰੈਂਡ ਸਨ ਉਹਨਾਂ ਨੇ ਮੈਨੂੰ ਕਿਹਾ ਕਿ ਸਟੇਟ ਮੀਟ ਹੋਣ ਵਾਲਾ ਹੈ, ਤੂੰ ਜਾ ਅਤੇ ਤੂੰ ਜਾ ਕੇ ਪਾਰਟੀਸਪੇਟ ਕਰ। ਅਤੇ ਮੈਂ ਪਾਰਟੀਸਪੇਟ ਕੀਤਾ ਅਤੇ ਮੈਨੂੰ ਪਤਾ ਨਹੀਂ ਸੀ ਕਿ ਉੱਥੇ ਨੈਸ਼ਨਲ ਲੈਵਲ ਦਾ ਸਿਲੈਕਸ਼ਨ ਹੈ। ਮੈਂ ਉੱਥੇ ਨੈਸ਼ਨਲ 'ਚ ਸਿਲੈਕਟ ਹੋਇਆ ਅਤੇ ਅੱਜ ਮੈਂ ਇੰਡੀਆ ਨੂੰ ਰੀਪ੍ਰਜੈਂਟ ਕਰ ਰਿਹਾ ਇੰਟਰਨੈਸ਼ਨਲੀ।
1: ਅਤੇ ਗੁਰਿੰਦਰ ਵੀਰ ਜੀ ਕੀ ਨੇ?
3: ਨਮਸਤੇ ਸਰ, ਮੇਰਾ ਨਾਮ ਗੁਰਿੰਦਰ ਵੀਰ ਹੈ ਅਤੇ ਮੈਂ ਇੰਡੀਅਨ ਨੇਵੀ ਵਿੱਚ ਪੈਟੀ ਅਫਸਰ ਹਾਂ ਅਤੇ ਮੈਂ ਇੰਡੀਆ ਦਾ ਸਭ ਤੋਂ ਤੇਜ਼ ਸਪ੍ਰਿੰਟਰ ਹਾਂ। ਹੁਣੇ ਮੈਂ 100 ਮੀਟਰ ਵਿੱਚ 10.09 ਦਾ ਨੈਸ਼ਨਲ ਰਿਕਾਰਡ ਬਣਾਇਆ ਹੈ ਅਤੇ ਮੈਂ ਪਹਿਲਾ ਇੰਡੀਅਨ ਹਾਂ ਜੋ 10.1 ਦੇ ਬੈਰੀਅਰ ਤੋਂ ਹੇਠਾਂ ਦੌੜਿਆ ਹਾਂ ਅਤੇ ਮੈਂ ਕੋਸ਼ਿਸ਼ ਕਰ ਰਿਹਾ ਹਾਂ ਕਿ ਮੈਂ ਟਰੈਕ ਅਤੇ ਵਰਦੀ ਵਿੱਚ ਵੀ ਆਪਣੀ ਦੇਸ਼ ਦੀ ਸੇਵਾ ਕਰਾਂ। ਮੇਰੇ ਪਿਤਾ ਅਤੇ ਦਾਦਾ ਦੋਵੇਂ ਖੇਡਾਂ ਵਿੱਚ ਭਾਗ ਲੈਂਦੇ ਸਨ ਅਤੇ ਸਾਡੇ ਇੰਡੀਆ ਦਾ ਕਲਚਰ ਹੈ ਜਦੋਂ ਵੀ ਕੋਈ ਤਿਉਹਾਰ ਹੁੰਦਾ ਹੈ ਜਿਵੇਂ ਦੀਵਾਲੀ, ਜਿਵੇਂ ਨਵਾਂ ਸਾਲ, ਤਾਂ ਅਸੀਂ ਆਪਣੇ ਘਰ ਦੀ ਸਫਾਈ ਕਰਦੇ ਤਾਂ ਮੈਂ ਆਪਣੇ ਪਿਤਾ ਦੀਆਂ ਟਰਾਫੀਆਂ ਅਤੇ ਮੈਡਲਾਂ ਦੀ ਸਫਾਈ ਕਰਦਾ ਸੀ। ਮੈਨੂੰ ਉਹ ਬਹੁਤ ਚੰਗਾ ਲੱਗਦਾ ਸੀ। ਮੈਂ ਬਹੁਤ ਖੁਸ਼ ਹੁੰਦਾ ਸੀ ਜਦੋਂ ਵੀ ਮੈਂ ਕੋਈ ਟਰਾਫੀ ਸਾਫ਼ ਕਰਦਾ ਸੀ ਤਾਂ ਮੈਂ ਪੁੱਛਦਾ ਸੀ ਕਿ ਬਈ ਇਹ ਟਰਾਫੀ ਕਿੱਥੋਂ ਆਈ, ਇਹ ਮੈਡਲ ਕਿੱਥੋਂ ਜਿੱਤਿਆ, ਇਹ ਫੋਟੋ ਕਦੋਂ ਦੀ ਹੈ। ਤਾਂ ਫਿਰ ਉਹ ਮੈਨੂੰ ਆਪਣੀ ਕਹਾਣੀ ਸੁਣਾਉਂਦੇ ਸਨ ਕਿ ਮੈਂ ਉੱਥੇ ਖੇਡਣ ਗਿਆ, ਮੈਂ ਇਹ ਨੈਸ਼ਨਲ ਮੈਡਲ ਹਾਸਲ ਕੀਤਾ, ਮੈਂ ਆਪਣੀ ਟੀਮ ਨੂੰ ਇਸ ਵਿੱਚ ਜਿਤਾਇਆ। ਮੈਂ ਵੀ ਉਹਨਾਂ ਨੂੰ ਕਹਿੰਦਾ ਸੀ ਕਿ ਮੈਂ ਵੀ ਸਪੋਰਟਸ ਵਿੱਚ ਭਾਗ ਲਵਾਂਗਾ। ਉਹ ਰਨਿੰਗ ਕਰਨ ਜਾਂਦੇ ਸਨ ਸਵੇਰ ਵੇਲੇ। ਮੈਂ ਉਹਨਾਂ ਨੂੰ ਕਹਿਣ ਲੱਗਾ ਵੀ ਮੈਨੂੰ ਵੀ ਲੈ ਕੇ ਜਾਇਆ ਕਰੋ।

0: ਆਪਣੇ ਨਾਲ। ਮੈਨੂੰ ਉਹ ਲੈ ਕੇ ਜਾਣ ਲੱਗੇ ਅਤੇ ਉਹਨਾਂ ਨੇ ਆਪਣੀ ਗੇਮ ਸਪੋਰਟਸ ਵਿੱਚ ਜੋ ਸਿੱਖਿਆ ਸੀ ਮੈਨੂੰ ਵੀ ਸਿਖਾਉਣ ਲੱਗੇ। ਮੇਰਾ ਇੰਟਰਸਟ ਬਣਨ ਲੱਗਾ। ਮੈਂ ਯੂਸੇਨ ਬੋਲਟ ਦਾ ਵਰਲਡ ਰਿਕਾਰਡ ਟੁੱਟਦਾ ਹੋਇਆ ਵੇਖਿਆ ਤਾਂ ਇੱਕ ਸਟੋਰੀ ਹੈ ਅਜਿਹੀ ਫਨੀ। ਮੈਂ ਹੁਣੇ ਟੀ ਵੀ ਦੇਖ ਰਿਹਾ ਸੀ ਤਾਂ ਮੰਮੀ ਨੇ ਮੇਰਾ ਟੀ ਵੀ ਬੰਦ ਕਰ ਦਿੱਤਾ ਕਿ ਹੁਣ ਬੇਟੇ ਪੜ੍ਹਨ ਦਾ ਟਾਈਮ ਹੋ ਗਿਆ, ਤੁਸੀਂ ਪੜ੍ਹੋ। ਮੈਂ ਕਿਹਾ ਕਿ ਠੀਕ ਹੈ, ਤੁਸੀਂ ਮੈਨੂੰ ਟੀ ਵੀ ਨਹੀਂ ਵੇਖਣ ਦਿੰਦੇ, ਇੱਕ ਦਿਨ ਅਜਿਹਾ ਆਵੇਗਾ ਜਦੋਂ ਤੁਸੀਂ ਮੈਨੂੰ ਟੀ ਵੀ ਵਿੱਚ ਲੱਭੋਗੇ ਕਿ ਵੇਖੋ ਉਹ ਗੁਰਿੰਦਰ ਦੌੜ ਰਿਹਾ ਹੈ। ਮੈਨੂੰ ਵੀ ਖੁਸ਼ੀ ਹੁੰਦੀ ਹੈ ਜਦੋਂ ਮੇਰੀ ਮਾਂ ਮੈਨੂੰ ਟੀ ਵੀ 'ਤੇ ਦੌੜਦਾ ਹੋਇਆ ਵੇਖਦੀ ਹੈ।
1: ਵਾਹ ਵਾਹ ਵਾਹ, ਬੜੀ ਸ਼ਾਨਦਾਰ ਗੱਲ ਹੈ ਤੁਹਾਡੀ ਤਾਂ।
0: ਹਾਂਜੀ, ਮਿਡਲ ਕਲਾਸ ਫੈਮਿਲੀ ਹੈ ਸਰ। ਫਿਰ ਮੇਰੇ ਪਿਤਾ ਉਹ ਵੀ ਵਾਲੀਬਾਲ ਖੇਡਦੇ ਸਨ। ਘਰ ਦੀਆਂ ਪ੍ਰੋਬਲਮ ਦੀ ਵਜ੍ਹਾ ਨਾਲ ਉਹਨਾਂ ਨੇ ਆਪਣੀ ਸਪੋਰਟਸ ਛੱਡ ਦਿੱਤੀ। ਉਹਨਾਂ ਦਾ ਉਹ ਸੁਪਨਾ ਪੂਰਾ ਕਰਨ ਵਾਲਾ ਰਹਿ ਗਿਆ। ਉਹਨਾਂ ਨੇ ਮੇਰੇ ਅੰਦਰ ਉਹ ਸੁਪਨਾ ਵੇਖਿਆ ਬਈ ਮੇਰਾ ਬੇਟਾ ਉਹ ਸੁਪਨਾ ਪੂਰਾ ਕਰੇਗਾ। ਤਾਂ ਮੈਂ ਉਹਨਾਂ ਨਾਲ ਗੱਲਾਂ ਕਰਦਾ ਸੀ, ਫਿਰ ਸੁਣਦਾ ਸੀ ਮਿਲਖਾ ਸਿੰਘ ਇੰਨੀ ਮਿਹਨਤ ਕਰਦੇ ਆ। ਮੈਂ ਉਹਨਾਂ ਨੂੰ ਕਹਿੰਦਾ ਸੀ ਕਿ ਮੈਂ ਵੀ ਇੱਕ ਦਿਨ ਤੁਹਾਡਾ ਸੁਪਨਾ ਪੂਰਾ ਕਰਾਂਗਾ। ਤਾਂ ਉਹ ਕਹਿੰਦੇ ਸੁਪਨਾ ਪੂਰਾ ਇੰਜ ਨਹੀਂ ਹੁੰਦਾ, ਉਸ ਦੇ ਲਈ ਬਹੁਤ ਹਾਰਡ ਵਰਕ ਕਰਨਾ ਪੈਂਦਾ ਹੈ, ਮਿਹਨਤ ਕਰਨੀ ਪੈਂਦੀ ਹੈ। ਮਿਲਖਾ ਸਿੰਘ ਜੀ ਖੂਨ ਦੀਆਂ ਉਲਟੀਆਂ ਕਰਦੇ ਸਨ, ਧੁੱਪ ਵਿੱਚ ਦੌੜਦੇ ਸਨ, ਸਾਰਾ ਸਾਰਾ ਦਿਨ ਟ੍ਰੇਨਿੰਗ ਕਰਦੇ ਸਨ, ਤਾਂ ਉਹ ਚੀਜ਼ਾਂ ਮੈਨੂੰ ਵੀ ਪ੍ਰੇਰਣਾ ਦਿੰਦੀਆਂ ਸਨ। ਮੇਰੇ ਪਿਤਾ ਮੈਨੂੰ ਇੰਸਪਾਇਰ ਕਰਦੇ ਸਨ ਕਿ ਮੈਂ ਦੌੜਾਂਗਾ ਤਾਂ ਆਪਣੇ ਦੇਸ਼ ਦੇ ਲਈ ਮੈਡਲ ਲਿਆਵਾਂ। ਅਤੇ ਇਹ ਵੀ ਸੀ ਕਿ ਜਦੋਂ ਮੈਂ ਈਵੈਂਟ ਚੂਜ਼ ਕੀਤਾ 100 ਮੀਟਰ ਦਾ, ਤਾਂ ਸਾਰੇ ਮੈਨੂੰ ਕਹਿੰਦੇ ਸਨ ਕਿ 100 ਮੀਟਰ ਨਾ ਕਰੋ, 100 ਮੀਟਰ ਇੰਡੀਅਨਸ ਦਾ ਈਵੈਂਟ ਨਹੀਂ ਹੈ, ਇੰਡੀਅਨਸ ਦੀ ਬਾਡੀ 100 ਮੀਟਰ ਦੇ ਲਈ ਨਹੀਂ ਬਣੀ ਹੈ। ਤਾਂ ਮੈਂ ਅਤੇ ਮੇਰੇ ਪਿਤਾ ਹਮੇਸ਼ਾ ਬੋਲਦੇ ਸੀ ਕਿ ਹੁਣ ਗੁਰਿੰਦਰ ਅਸੀਂ ਇਹ ਚੂਜ਼ ਕੀਤਾ ਹੈ, ਅਸੀਂ ਇਸ ਤੋਂ ਪਿੱਛੇ ਨਹੀਂ ਹਟਾਂਗੇ। ਜੋ ਸਾਨੂੰ ਆਖਦੇ ਹਨ ਕਿ ਅਸੀਂ ਇਹ ਨਹੀਂ ਕਰ ਸਕਦੇ, ਅਸੀਂ ਉਹਨਾਂ ਨੂੰ ਕਰਕੇ ਵਿਖਾਵਾਂਗੇ ਅਤੇ ਤੂੰ ਕਰਕੇ ਦਿਖਾਏਗਾ, ਮੈਨੂੰ ਤੇਰੇ 'ਤੇ ਭਰੋਸਾ ਹੈ। ਤਾਂ ਉਹ ਭਰੋਸਾ ਜਦੋਂ ਮੇਰੇ 'ਤੇ ਮੇਰੇ ਪਿਤਾ ਨੇ ਮੇਰੇ 'ਤੇ ਕੀਤਾ, ਤਾਂ ਮੈਂ ਉਸ ਭਰੋਸੇ ਨੂੰ ਆਪਣੀ ਹਿੰਮਤ ਬਣਾ ਕੇ ਤੁਰਿਆ ਕਿ ਅੱਜ ਮੈਂ ਹਰ ਇੰਡੀਅਨ ਨੂੰ ਕਹਿੰਦਾ ਹਾਂ ਕਿ ਭਾਈ ਇੰਡੀਅਨ ਸਪ੍ਰਿੰਟ ਕਰ।
1: ਵੇਖੋ, ਤੁਸੀਂ ਦੋਵਾਂ ਨੇ ਬਹੁਤ ਵੱਡਾ ਕਮਾਲ ਕੀਤਾ ਅਤੇ ਸਿਰਫ 2 ਦਿਨਾਂ ਦੇ ਅੰਦਰ ਤੁਸੀਂ ਦੋਵਾਂ ਨੇ 3 ਵਾਰ ਨੈਸ਼ਨਲ ਰਿਕਾਰਡ ਤੋੜਿਆ। 100 ਮੀਟਰ ਰੇਸ ਵਿੱਚ ਦੌੜਨਾ, ਜਿਵੇਂ ਗੁਰਿੰਦਰ ਵੀਰ ਨੇ ਕਿਹਾ ਕਿ ਲੋਕ ਕਹਿੰਦੇ ਨੇ ਕਿ ਭਾਰਤ ਦੇ ਲੋਕਾਂ ਦਾ ਤਾਂ ਸਰੀਰ ਇਸ ਕੰਮ ਲਈ ਹੈ ਹੀ ਨਹੀਂ, ਇੰਨਾ ਮੁਸ਼ਕਿਲ ਹੁੰਦੇ ਹੋਏ ਵੀ ਤੁਸੀਂ ਕੰਮ ਕੀਤਾ, ਤਾਂ ਇਹ ਦੋਵਾਂ ਤੋਂ ਮੈਂ ਜਾਣਨਾ ਚਾਹਾਂਗਾ ਅਤੇ ਮਨ ਕੀ ਬਾਤ ਦੇ ਸਰੋਤਾ ਵੀ ਸੁਣਨਾ ਚਾਹੁੰਗੇ ਕਿ ਕਿਹੜਾ ਜਜ਼ਬਾ ਸੀ, ਕਿਹੜੀ ਜ਼ਿੱਦ ਸੀ, ਕੀ ਸੋਚਿਆ ਸੀ ਅਤੇ ਕਿਵੇਂ ਕਰ ਰਹੇ ਸੀ, ਇਹ ਕਿੰਨਾ ਮੁਸ਼ਕਿਲ ਹੁੰਦਾ।
0: ਜੀ ਸਰ, ਮੈਂ ਗੁਰਿੰਦਰ, ਮੈਂ ਜਦੋਂ ਸ਼ੁਰੂਆਤ ਵਿੱਚ ਸਰ ਬਹੁਤ ਸਟਰਗਲ ਕੀਤਾ ਸੀ, ਬਹੁਤ ਵਾਰ ਸ਼ੱਕ ਵੀ ਹੋਇਆ ਕਿ ਮੈਂ ਸਹੀ ਕਰ ਰਿਹਾ, ਮੈਂ ਸਹੀ ਚੂਜ਼ ਕੀਤਾ, ਕਿਉਂਕਿ ਹਰ ਵਾਰ ਤੁਸੀਂ ਜਿੱਤਦੇ ਨਹੀਂ, ਕਦੇ ਕਦੇ ਤੁਸੀਂ ਸਿੱਖਦੇ ਵੀ ਹੋ। ਜਦੋਂ ਮੈਂ ਹਾਰਦਾ ਸੀ, ਜਦੋਂ ਵੀ ਸਹੀ ਪਰਫੋਰਮੈਂਸ ਨਹੀਂ ਹੁੰਦੀ ਸੀ, ਕੋਈ ਸੱਟ ਲੱਗ ਜਾਂਦੀ ਸੀ, ਤਾਂ ਮੇਰੇ ਘਰ ਵਾਲੇ ਮੈਨੂੰ ਸਪੋਰਟ ਕਰਦੇ ਸਨ ਕਿ ਚਲੋ ਕੋਈ ਗੱਲ ਨਹੀਂ। ਇੱਕ ਦਿਨ ਬੁਰਾ ਚਲਾ ਗਿਆ, 1 ਸਾਲ ਬੁਰਾ ਚਲਾ ਗਿਆ, ਤਾਂ ਇਸ ਨਾਲ ਜ਼ਿੰਦਗੀ ਖਰਾਬ ਨਹੀਂ ਹੁੰਦੀ, ਸੁਪਨੇ ਵੇਖਣਾ ਨਹੀਂ ਛੱਡਦੇ। ਮੇਰੇ ਕੋਚ ਨੇ ਵੀ ਮੈਨੂੰ ਇਹੀ ਸਿਖਾਇਆ ਕਿ ਜੇਕਰ ਤੂੰ ਨਹੀਂ ਕਰੇਗਾ ਤਾਂ ਕੋਈ ਹੋਰ ਨਹੀਂ ਕਰ ਸਕੇਗਾ। ਇਸ ਤਰ੍ਹਾਂ ਜਦੋਂ ਸਾਡੀ ਕਮਿਊਨਿਟੀ, ਸਾਡੇ ਆਲੇ ਦੁਆਲੇ ਦੇ ਲੋਕ ਸਾਨੂੰ ਉਤਸ਼ਾਹਿਤ ਕਰਦੇ ਨੇ, ਤਾਂ ਸਾਡਾ ਕਦੇ ਉਹ ਮੋਟੀਵੇਸ਼ਨ ਨਹੀਂ ਟੁੱਟਦਾ।
1: ਅਨਿਮੇਸ਼ ਜੀ, ਸਰ ਮੈਨੂੰ ਤਾਂ ਸਾਰੇ ਲੋਕ ਕਹਿੰਦੇ ਸਨ ਜਦੋਂ ਮੈਂ 2021 ਵਿੱਚ ਸ਼ੁਰੂ ਕੀਤੀ ਐਥਲੈਟਿਕਸ, ਤਾਂ ਮੈਨੂੰ ਕਹਿੰਦੇ ਸਨ ਕਿ ਵੇਖ ਇਹ ਨਵਾਂ ਫੀਲਡ ਹੈ, ਤੂੰ ਕਰ ਸਕੇਗਾ ਕਿ ਨਹੀਂ। ਮੈਂ ਕਹਿੰਦਾ ਸੀ ਹੁਣ ਮੈਂ ਜਦ ਇਸ ਫੀਲਡ ਵਿੱਚ ਵੜਿਆ ਹੀ ਹਾਂ ਤਾਂ ਕਰਾਂਗਾ ਹੀ। ਮੇਰੇ ਪਾਪਾ ਵੀ ਮੈਨੂੰ ਹਮੇਸ਼ਾ ਆਖਦੇ ਸਨ ਕਿ ਤੂੰ ਇਸ ਫੀਲਡ ਵਿੱਚ ਵੜਿਆ ਹੈ ਤਾਂ ਕਦੀ ਪਿੱਛੇ ਮੁੜ ਕੇ ਵੇਖਣਾ ਨਹੀਂ, ਕਿਉਂਕਿ ਸੋਚਦੇ ਤਾਂ ਸਾਰੇ ਹਨ ਕਿ ਇਹ ਕਰਨਾ ਹੈ ਉਹ ਕਰਨਾ ਹੈ, ਪਰ ਕਰਕੇ ਬਹੁਤ ਘੱਟ ਹੀ ਵਿਖਾਉਂਦੇ ਹਨ। ਤੂੰ ਬਸ ਇਸ ਫੀਲਡ ਵਿੱਚ ਆਇਆ ਹੈ ਤਾਂ ਇਸ 'ਤੇ ਅਮਲ ਕਰਨਾ ਹੈ, ਇਸ 'ਤੇ ਅੱਗੇ ਵਧਣਾ ਹੈ। ਤੈਨੂੰ ਅਸੀਂ ਸਾਰੀਆਂ ਸਹੂਲਤਾਂ, ਸਾਰੀਆਂ ਚੀਜ਼ਾਂ ਅਸੀਂ ਸਪੋਰਟ ਕਰਾਂਗੇ, ਫੈਮਿਲੀ ਸਪੋਰਟ, ਫਾਈਨੈਂਸ਼ੀਅਲ ਸਪੋਰਟ, ਸਭ ਚੀਜ਼ਾਂ ਅਸੀਂ ਸਪੋਰਟ ਕਰਾਂਗੇ। ਬਸ ਤੂੰ ਮਿਹਨਤ ਕਰ ਅਤੇ ਇੰਡੀਆ ਨੂੰ ਵਿਖਾ ਕਿ ਇੰਡੀਅਨ ਵੀ ਦੌੜ ਸਕਦੇ ਹਨ, ਕਿਉਂਕਿ ਮੈਨੂੰ ਵੀ ਲੋਕ ਆਖਦੇ ਸਨ ਕਿ ਇੰਡੀਅਨ ਦੇ ਜੀਨਸ ਅਜਿਹੇ ਨਹੀਂ ਹਨ ਕਿ ਉਹ ਸਭ 10 ਜਾਂ 10.1 ਦੇ ਅੰਦਰ ਦੌੜ ਸਕਦੇ ਹਾਂ ਜਾਂ ਕੋਈ ਵੀ ਸਪ੍ਰਿੰਟ ਕਰ ਸਕਦੇ ਹਾਂ, ਪਰ ਅਸੀਂ ਦੋਵਾਂ ਨੇ ਅਜਿਹਾ ਵਿਖਾਇਆ ਹੈ ਕਿ ਇੰਡੀਅਨ ਵੀ ਕਰ ਸਕਦੇ ਹਨ। ਅਜਿਹੀ ਕੋਈ ਮੁਸ਼ਕਿਲ ਨਹੀਂ ਹੈ ਸਾਡੇ ਲਈ, ਅਸੀਂ ਵੀ ਸਭ ਕੁਝ ਕਰ ਸਕਦੇ ਹਾਂ। ਤਾਂ ਸਰ ਇਹ ਸਾਰੀਆਂ ਚੀਜ਼ਾਂ ਮੈਨੂੰ ਬਹੁਤ ਮੋਟੀਵੇਟ ਕਰਦੀਆਂ ਹਨ ਅਤੇ ਜਿਉਂ ਜਿਉਂ ਅਸੀਂ

0: ਟ੍ਰੇਨਿੰਗ ਕਰ ਰਹੇ ਹਾਂ, ਅਸੀਂ ਹੋਰ ਟਾਈਮਿੰਗ ਤੋੜ ਰਹੇ ਹਾਂ ਆਪਣਾ, ਅਤੇ ਬਾਕੀ ਇੰਡੀਅਨਸ ਨੂੰ ਵੀ ਇਹ ਚੀਜ਼ ਦਿਖਾਈ ਦੇ ਰਹੀ ਹੈ ਕਿ ਇੰਡੀਅਨਸ ਵੀ ਕਰ ਸਕਦੇ ਹਨ। ਅਸੀਂ ਹੋਰ ਕਰਾਂਗੇ ਸਰ, ਸਾਡੇ ਦੋਵਾਂ ਦਾ ਸਿਲੈਕਸ਼ਨ ਕਾਮਨਵੈਲਥ ਗੇਮਸ ਲਈ ਵੀ ਹੋਇਆ ਹੈ ਅਤੇ ਆਉਣ ਵਾਲੇ ਮੁਕਾਬਲੇ ਵਿੱਚ ਅਸੀਂ ਹੋਰ ਚੰਗਾ ਪਰਫਾਰਮ ਕਰਾਂਗੇ।
1: ਅੱਛਾ ਵੇਖੋ, ਮੇਰੇ ਮਨ ਵਿੱਚ ਇੱਕ ਜਿਗਿਆਸਾ ਹੈ ਅਤੇ ਲੋਕਾਂ ਨੂੰ ਹੋਏਗਾ ਕਿ ਮੈਂ ਸੁਣਿਆ ਕਿ ਤੁਸੀਂ ਦੋਵੇਂ ਚੰਗੇ ਦੋਸਤ ਵੀ ਹੋ। ਤੁਸੀਂ ਦੋਵਾਂ ਨੇ ਕੁਝ ਠਾਣ ਰੱਖਿਆ ਸੀ ਕਿ ਤੂੰ ਮੇਰਾ ਰਿਕਾਰਡ ਤੋੜੇਗਾ ਅਤੇ ਮੈਂ ਤੇਰਾ ਰਿਕਾਰਡ ਤੋੜ ਦਿਆਂਗਾ। ਕੀ ਅਨਿਮੇਸ਼, ਤੁਸੀਂ ਦੱਸੋ।
0: ਸਰ ਜੀ, ਪਹਿਲਾ ਰਿਕਾਰਡ 10.18 ਦਾ ਸੀ ਜੋ ਕਿ ਮੇਰਾ ਹੀ ਸੀ ਅਤੇ ਉਸ ਨੂੰ ਗੁਰਿੰਦਰ ਵੀਰ ਭਾਈ ਨੇ ਸੈਮੀਫਾਈਨਲ ਵਿੱਚ ਤੋੜ ਦਿੱਤਾ 10.17 ਕਰਕੇ, ਅਤੇ ਮੈਂ ਫਿਰ ਉਸ ਨੂੰ ਸੈਮੀਫਾਈਨਲ 2 ਵਿੱਚ 10.15 ਕਰਕੇ ਤੋੜ ਦਿੱਤਾ। ਤਾਂ ਉਸ ਵੇਲੇ ਜਦੋਂ ਮੇਰਾ ਸੈਮੀਫਾਈਨਲ ਹੋਇਆ ਤਾਂ ਅਸੀਂ ਦੋਵੇਂ ਹੀ ਖੁਸ਼ ਸੀ ਕਿ ਹਾਂ ਚਲੋ ਠੀਕ ਹੈ ਕਿ ਅੱਜ ਰਿਕਾਰਡ ਟੁੱਟਿਆ ਹੈ ਅਤੇ ਚਲੋ ਅਸੀਂ ਦੋਵਾਂ ਨੇ ਤੋੜਿਆ ਇੰਜ, ਕਿਉਂਕਿ ਉਸ ਵੇਲੇ ਕੰਪੀਟੀਸ਼ਨ ਵਿੱਚ ਰਾਈਵੈਲਰੀ ਰਹਿੰਦੀ ਹੈ। ਪਰ ਅਸੀਂ ਦੋਵਾਂ ਨੇ ਠਾਣ ਕੇ ਰੱਖਿਆ ਸੀ ਪਹਿਲਾਂ ਤੋਂ ਹੀ, ਉਸ ਕਰਕੇ ਪਹਿਲਾਂ ਅਸੀਂ ਲੋਕ ਸਾਊਦੀ ਅਰੇਬੀਆ ਵੀ ਗਏ ਸੀ ਕੰਪੀਟੀਸ਼ਨ ਦੇ ਲਈ। ਉੱਥੇ ਵੀ ਅਸੀਂ ਦੋਵੇਂ ਰੂਮ

0: ਤਾਂ ਅਸੀਂ ਦੋਵੇਂ ਹੀ ਖੁਸ਼ ਸੀ ਕਿ ਹਾਂ ਚਲੋ ਠੀਕ ਹੈ ਕਿ ਅੱਜ ਰਿਕਾਰਡ ਟੁੱਟਿਆ ਹੈ ਅਤੇ ਚਲੋ ਅਸੀਂ ਦੋਵਾਂ ਨੇ ਤੋੜਿਆ ਇੰਜ, ਕਿਉਂਕਿ ਉਸ ਵੇਲੇ ਕੰਪੀਟੀਸ਼ਨ ਵਿੱਚ ਰਾਈਵੈਲਰੀ ਰਹਿੰਦੀ ਹੈ। ਪਰ ਅਸੀਂ ਦੋਵਾਂ ਨੇ ਠਾਣ ਕੇ ਰੱਖਿਆ ਸੀ ਪਹਿਲਾਂ ਤੋਂ ਹੀ, ਉਸ ਕਰਕੇ ਪਹਿਲਾਂ ਅਸੀਂ ਲੋਕ ਸਾਊਦੀ ਅਰੇਬੀਆ ਵੀ ਗਏ ਸੀ ਕੰਪੀਟੀਸ਼ਨ ਦੇ ਲਈ। ਉੱਥੇ ਵੀ ਅਸੀਂ ਦੋਵੇਂ ਰੂਮਮੇਟ ਸੀ, ਅਸੀਂ ਦੋਵੇਂ ਉੱਥੇ ਵੀ ਗੱਲ ਕਰਦੇ ਸੀ ਕਿ ਇੰਡੀਆ ਦੇ ਸਪ੍ਰਿੰਟਿੰਗ ਨੂੰ ਅੱਗੇ ਲੈ ਕੇ ਜਾਣਾ ਹੈ ਅਤੇ ਸਾਡੇ ਹੀ ਹੱਥਾਂ ਵਿੱਚ ਹੈ ਉਹ ਚੀਜ਼, ਅਸੀਂ ਜੋ ਕਰਾਂਗੇ ਉਹੀ ਬਾਕੀਆਂ ਨੂੰ ਮੋਟੀਵੇਟ ਕਰੇਗਾ।
1: ਗੁਰਿੰਦਰ ਵੀਰ, ਕੀ ਕਹਿਣਾ ਚਾਹੋਗੇ?
2: ਅਸੀਂ ਦੋਵਾਂ ਨੇ ਫੈਸਲਾ ਕੀਤਾ ਸੀ ਕਿ ਅਸੀਂ ਦੋਵੇਂ ਚੰਗਾ ਦੌੜਾਂਗੇ। ਕਦੇ ਵੀ ਸਰ ਇੱਕ ਦੂਸਰੇ ਨੂੰ ਜ਼ਰੂਰਤ ਹੁੰਦੀ ਹੈ ਤਾਂ ਇੱਕ ਦੂਸਰੇ ਨਾਲ ਖੜੇ ਹੁੰਦੇ ਹਾਂ। ਜਿਵੇਂ ਹੁਣੇ ਰਿਕਾਰਡ ਕਰਨ ਤੋਂ ਪਹਿਲਾਂ ਜਦੋਂ ਮੈਂ ਰਿਕਾਰਡ ਕੀਤਾ, ਫਿਰ ਅਨੀਮੇਸ਼ ਨੇ ਕੀਤਾ, ਜਦੋਂ ਅਸੀਂ ਵਾਰਮ ਅਪ ਕਰ ਰਹੇ ਸੀ ਤਾਂ ਮੈਂ ਅਨੀਮੇਸ਼ ਨੂੰ ਦੱਸ ਰਿਹਾ ਸੀ ਕਿ ਅਨੀਮੇਸ਼ ਉਹ ਬਲਾਕ ਸਹੀ ਹੈ, ਉਸ 'ਤੇ ਜਾ ਕੇ ਬੈਠ, ਉੱਥੇ ਸਟਰਾਈਡ ਕਰ ਲੈ, ਅਸੀਂ ਵਾਰਮ ਅਪ ਇੱਥੇ ਕਰਾਂਗੇ, ਇੱਥੇ ਵਾਰਮ ਅਪ ਸਹੀ ਹੋਏਗਾ। ਇੱਕ ਦੂਸਰੇ ਦੀ ਹੈਲਪ ਕਰਦੇ ਹਾਂ ਤਾਂ ਦੂਸਰਾ ਵੀ ਇੰਪਰੂਵ ਕਰਦਾ ਹੈ, ਅਸੀਂ ਵੀ ਇੰਪਰੂਵ ਕਰਦੇ ਹਾਂ ਤਾਂ ਦੋਸਤੀ ਵੀ ਚਾਹੀਦੀ ਹੈ। ਸਰ ਸਰ ਅਸੀਂ ਗਰਾਊਂਡ ਤੋਂ ਬਾਹਰ ਹਾਂ, ਕੰਪੀਟੀਸ਼ਨ ਤੋਂ ਬਾਹਰ ਹਾਂ ਤਾਂ ਅਸੀਂ ਦੋਸਤ ਹਾਂ। ਜਦੋਂ ਅਸੀਂ ਗਰਾਊਂਡ ਵਿੱਚ ਚਲੇ ਜਾਂਦੇ ਹਾਂ ਤਾਂ ਇੱਕ ਦੂਸਰੇ ਦੇ ਕੰਪੀਟੀਟਰ ਹੋ ਜਾਂਦੇ ਹਾਂ। ਇਹ ਹੁੰਦਾ ਹੈ ਕਿ ਮੈਂ ਇਸ ਵਿੱਚ ਤੇਜ਼ ਦੌੜਾਂਗਾ, ਮੈਂ ਇਸ ਵਿੱਚ ਤੇਜ਼ ਦੌੜਾਂਗਾ।
1: ਦੇਖੋ, ਤੁਸੀਂ ਲੋਕਾਂ ਨੇ ਜੋ ਮੁਕਾਬਲਾ ਕੀਤਾ ਹੈ ਨਾ, ਉਹ ਦੇਸ਼ ਦਾ ਮਾਣ ਵਧਾਉਣ ਲਈ ਕੀਤਾ ਹੈ, ਦੇਸ਼ ਨੂੰ ਭਵਿੱਖ ਵਿੱਚ ਇਸ ਜਗ੍ਹਾ 'ਤੇ ਪਹੁੰਚਾਉਣ ਲਈ ਕੀਤਾ ਅਤੇ ਇੱਕ ਪੋਜ਼ਿਟਿਵ ਸਪਿਰਿਟ ਨਾਲ ਕੀਤਾ। ਮੈਂ ਮੰਨਦਾ ਕਿ ਤੁਹਾਡੀ ਇਹ ਜੋ ਸਪੋਰਟਸਮੈਨ ਸਪਿਰਿਟ ਹੈ, ਖੇਡਣਾ ਵੀ ਹੈ, ਇੱਕ ਦੂਸਰੇ ਨੂੰ ਚੁਣੌਤੀ ਵੀ ਦੇਣੀ ਹੈ ਅਤੇ ਫਿਰ ਅੱਗੇ ਨਿਕਲਣ ਲਈ ਯਤਨ ਕਰਨਾ ਅਤੇ ਫਿਰ ਅੱਗੇ ਜਾਣ ਦੇ ਲਈ ਇੱਕ ਦੂਜੇ ਦੀ ਮਦਦ ਕਰਨੀ ਹੈ। ਇਹ ਅਨੋਖਾ ਕੰਮ ਕੀਤਾ ਤੁਸੀਂ ਲੋਕਾਂ ਨੇ, ਮੇਰੇ ਵੱਲੋਂ ਤੁਹਾਨੂੰ ਬਹੁਤ ਬਹੁਤ ਵਧਾਈ, ਮੇਰੀਆਂ ਬਹੁਤ ਬਹੁਤ ਸ਼ੁਭਕਾਮਨਾਵਾਂ ਅਤੇ ਤੁਸੀਂ ਦੇਸ਼ ਦਾ ਨਾਮ ਵੀ ਰੋਸ਼ਨ ਕਰੋਗੇ, ਮੈਨੂੰ ਪੂਰਾ ਵਿਸ਼ਵਾਸ ਹੈ। ਤੁਸੀਂ ਇੰਜ ਹੀ ਮਿਹਨਤ ਕਰਦੇ ਰਹੋ, ਬਹੁਤ ਤਰੱਕੀ ਹੋਏਗੀ। ਬਹੁਤ ਬਹੁਤ ਸ਼ੁਭਕਾਮਨਾਵਾਂ ਮੇਰੀਆਂ।
3: ਸ਼ੁਕਰੀਆ ਸਰ,
2: ਸ਼ੁਕਰੀਆ ਤੁਹਾਡਾ,
1: ਬਹੁਤ ਬਹੁਤ ਧੰਨਵਾਦ। ਮੇਰੇ ਪਿਆਰੇ ਦੇਸ਼ ਵਾਸੀਓ, ਇਸ ਸਮੇਂ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਬਹੁਤ ਗਰਮੀ ਪੈ ਰਹੀ ਹੈ, ਤੇਜ਼ ਧੁੱਪ, ਗਰਮ ਹਵਾਵਾਂ, ਅਜਿਹੇ ਮੌਸਮ ਵਿੱਚ ਆਪਣਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਪਾਣੀ ਪੀਂਦੇ ਰਹੋ, ਧੁੱਪ ਵਿੱਚ ਜੇਕਰ ਨਿਕਲਣਾ ਵੀ ਪਵੇ ਤਾਂ ਥੋੜ੍ਹਾ ਸੰਭਲ ਕੇ ਨਿਕਲੋ। ਇਸ ਦਿਸ਼ਾ ਵਿੱਚ ਸਰਕਾਰ ਦੇ ਵੱਖ ਵੱਖ ਵਿਭਾਗਾਂ ਨੇ ਜੋ ਗਾਈਡਲਾਈਨਸ ਜਾਰੀ ਕੀਤੀਆਂ ਨੇ ਉਹ ਵੀ ਭੁੱਲਣੀਆਂ ਨਹੀਂ। ਸਾਥੀਓ, ਸਾਡੇ ਇੱਥੇ ਗਰਮੀ ਨਾਲ ਲੜਨ ਦਾ ਤਰੀਕਾ ਕਈ ਵਾਰ ਰਸੋਈ ਵਿੱਚੋਂ ਵੀ ਮਿਲਦਾ ਹੈ। ਤੁਸੀਂ ਵੇਖਿਆ ਹੋਵੇਗਾ ਕਿ ਜਿਉਂ ਜਿਉਂ ਗਰਮੀ ਵੱਧਦੀ ਹੈ ਤਿਉਂ ਤਿਉਂ ਘਰ ਵਿੱਚ ਰਸੋਈ ਦਾ ਸਵਾਦ ਬਦਲ ਜਾਂਦਾ ਹੈ, ਰਸੋਈ ਦਾ ਪ੍ਰਕਾਰ ਬਦਲ ਜਾਂਦਾ ਹੈ। ਕਿਤੇ ਘੜੇ ਦਾ ਪਾਣੀ ਨਿਕਲ ਆਉਂਦਾ ਹੈ, ਕਿਤੇ ਦਹੀਂ ਜੰਮਣ ਲੱਗਦਾ ਹੈ, ਕਿਤੇ ਕੱਚੇ ਅੰਬ ਉਬਲਣ ਲੱਗਦੇ ਨੇ ਅਤੇ ਫਿਰ ਸ਼ੁਰੂ ਹੁੰਦਾ ਹੈ ਪੀਣ ਵਾਲੀਆਂ ਦੇਸੀ ਚੀਜ਼ਾਂ ਦਾ ਦੌਰ। ਪੀਣ ਵਾਲੀਆਂ ਦੇਸੀ ਚੀਜ਼ਾਂ ਤੋਂ ਤੁਸੀਂ ਵੀ ਜਾਣੋ, ਜੇਕਰ ਤੁਸੀਂ ਉੱਤਰ ਭਾਰਤ ਵਿੱਚ ਜਾਓਗੇ ਤਾਂ ਕਾਫ਼ੀ ਥਾਵਾਂ 'ਤੇ ਤੁਹਾਨੂੰ ਮਿਲੇਗਾ ਅੰਬ ਪੰਨਾ, ਕੱਚੇ ਅੰਬ ਦਾ ਸਵਾਦ ਅਤੇ ਗਰਮੀ ਤੋਂ ਰਾਹਤ ਵੀ। ਪੰਜਾਬ ਹਰਿਆਣਾ ਜਾਓ ਤਾਂ ਲੱਸੀ ਮਿਲ ਜਾਏਗੀ, ਵੱਡੇ ਗਲਾਸ ਵਾਲੀ ਲੱਸੀ। ਰਾਜਸਥਾਨ ਗੁਜਰਾਤ ਵਿੱਚ ਲੱਸੀ ਜਿਵੇਂ ਹਰ ਖਾਣੇ ਦੀ ਸਾਥੀ ਬਣ ਜਾਂਦੀ ਹੈ ਅਤੇ ਬਿਹਾਰ, ਝਾਰਖੰਡ, ਪੂਰਬੀ ਉੱਤਰ ਪ੍ਰਦੇਸ਼ ਵਿੱਚ ਸੱਤੂ ਦਾ ਸ਼ਰਬਤ, ਉਸ ਦੀ ਤਾਂ ਗੱਲ ਹੀ ਕੀ ਹੈ, ਪੇਟ ਵੀ ਭਰੇ ਤਾਕਤ ਵੀ ਦਏ। ਕੋਂਕਣ ਅਤੇ ਗੋਆ ਵਿੱਚ ਕੋਕਮ ਸ਼ਰਬਤ, ਸੌਲ ਕੜੀ, ਦੱਖਣੀ ਭਾਰਤ ਵਿੱਚ ਪਾਨਕਮ, ਨੀਰ ਮੋਰ, ਸੰਭਾਰਮ ਅਤੇ ਉੜੀਸਾ ਵਿੱਚ ਬੇਲ ਪੰਨਾ। ਉਹ ਸਿਰਫ ਪੀਣ ਵਾਲੀ ਚੀਜ਼ ਨਹੀਂ, ਭਾਰਤ ਦੇ ਵੱਖ ਵੱਖ ਖੇਤਰਾਂ ਦੀ ਪਰੰਪਰਾ ਦਾ ਹਿੱਸਾ ਹੈ ਅਤੇ ਇਸ ਵਿੱਚ ਏਕ ਭਾਰਤ ਸ਼੍ਰੇਸ਼ਠ ਭਾਰਤ ਦੀ ਭਾਵਨਾ ਦੀ ਝਲਕ ਵੀ ਮਿਲਦੀ ਹੈ। ਇੱਕ ਗੱਲ ਜ਼ਰੂਰ ਧਿਆਨ ਵਿੱਚ ਰੱਖਣਾ, ਇਹਨਾਂ ਵਿੱਚੋਂ ਜ਼ਿਆਦਾਤਰ ਚੀਜ਼ਾਂ ਸਾਡੀ ਆਪਣੀ ਰਸੋਈ ਵਿੱਚੋਂ ਨਿਕਲੀਆਂ ਨੇ, ਸਾਡੇ ਖੇਤਾਂ ਵਿੱਚੋਂ ਨਿਕਲੀਆਂ ਨੇ, ਕੋਈ ਵੱਡੀ ਬ੍ਰਾਂਡਿੰਗ ਨਹੀਂ, ਪਰ ਪੀੜ੍ਹੀਆਂ ਦਾ ਤਜਰਬਾ ਉਹਨਾਂ ਵਿੱਚ ਸਮਾਇਆ ਹੋਇਆ। ਤੁਸੀਂ ਵੀ ਗਰਮੀ ਦੇ ਦੌਰਾਨ ਅਜਿਹੀਆਂ ਦੇਸੀ ਚੀਜ਼ਾਂ ਦਾ ਖੂਬ ਆਨੰਦ ਲਓ। ਸਾਥੀਓ, ਗਰਮੀ ਆਉਂਦਿਆਂ ਹੀ ਇੱਕ ਹੋਰ ਚਰਚਾ ਹਰ ਘਰ ਵਿੱਚ ਸ਼ੁਰੂ ਹੋ ਜਾਂਦੀ ਹੈ ਅਤੇ ਉਹ ਹੈ ਅੰਬ। ਅੰਬ ਚਰਚਾ ਦਾ ਵਿਸ਼ਾ ਹੁੰਦਾ ਹੈ। ਭਾਰਤ ਵਿੱਚ ਸ਼ਾਇਦ ਹੀ ਕੋਈ ਘਰ ਹੋਏਗਾ ਜਿੱਥੇ ਗਰਮੀਆਂ 'ਚ ਅੰਬ ਦੀ ਗੱਲ ਨਾ ਹੁੰਦੀ ਹੋਵੇ। ਹਰ ਇਲਾਕੇ ਦਾ ਆਪਣਾ ਅੰਬ, ਆਪਣਾ ਸਵਾਦ, ਆਪਣੀ ਖੁਸ਼ਬੂ। ਮਹਾਰਾਸ਼ਟਰ ਅਤੇ ਕੋਂਕਣ ਦਾ ਹਾਪੁਸ, ਅਲਫਾਂਸੋ, ਗੁਜਰਾਤ ਦਾ ਕੇਸਰ, ਇਹ ਤਾਂ ਆਮਰਸ ਦੀ ਜਾਨ ਹੈ। ਉੱਤਰ ਪ੍ਰਦੇਸ਼ ਦਾ ਦੁਸ਼ਹਿਰੀ ਅਤੇ ਮੇਰੀ ਕਾਸ਼ੀ ਦਾ ਲੰਗੜਾ। ਉਂਝ ਲੰਗੜੇ ਅੰਬ ਦੀ ਇੱਕ ਖਾਸ ਗੱਲ ਹੁੰਦੀ ਹੈ, ਪੱਕਣ ਤੋਂ ਬਾਅਦ ਵੀ ਉਸ ਦਾ ਰੰਗ ਹਰਾ ਹੀ ਰਹਿੰਦਾ ਹੈ। ਬਿਹਾਰ ਦਾ ਜਰਦਾਲੂ, ਜਿਸ ਦੀ ਖੁਸ਼ਬੂ ਦੂਰੋਂ

ਹੀ ਪਛਾਣੀ ਜਾਵੇ। ਚੌਸਾ, ਮਾਲਦਾ, ਹਰ ਨਾਮ ਦੇ ਨਾਲ ਲੋਕਾਂ ਦੀਆਂ ਯਾਦਾਂ ਜੁੜੀਆਂ ਹੋਈਆਂ ਨੇ। ਦੱਖਣੀ ਭਾਰਤ ਜਾਓ ਤਾਂ ਬੰਗਨਪੱਲੀ, ਤੋਤਾਪੁਰੀ, ਨੀਲਮ, ਮਲਗੋਵਾ, ਬੰਗਾਲ ਦਾ ਹਿਮਸਾਗਰ, ਉੜੀਸਾ ਤੇ ਆਂਧਰਾ ਪ੍ਰਦੇਸ਼ ਦਾ ਸੁਵਰਣ ਰੇਖਾ, ਯਾਨੀ ਬਦਲਦਾ ਹੈ ਅੰਬ ਦਾ ਰੰਗ ਰੂਪ ਤੇ ਉਸਦਾ ਸਵਾਦ ਵੀ ਬਦਲ ਜਾਂਦਾ ਹੈ। ਸਾਥੀਓ, ਅੰਬ ਦੀ ਇਹ ਯਾਤਰਾ ਹੁਣ ਪਿੰਡ ਤੋਂ ਗਲੋਬਲ ਮਾਰਕੀਟ ਤੱਕ ਵੀ ਪਹੁੰਚ ਰਹੀ ਹੈ। ਅੱਜ ਮਨ ਕੀ ਬਾਤ ਦੇ ਮਾਧਿਅਮ ਨਾਲ ਮੈਂ ਅੰਬ ਦੀ ਪੈਦਾਵਾਰ ਨਾਲ ਜੁੜੇ ਆਪਣੇ ਕਿਸਾਨ ਭੈਣ ਭਰਾਵਾਂ ਦੀ ਸ਼ਲਾਘਾ ਕਰਾਂਗਾ। ਤੁਸੀਂ ਦੇਸ਼ ਦੀ ਖੇਤੀ ਅਰਥ ਵਿਵਸਥਾ ਦੇ ਲਈ ਆਮ ਕਿਸਾਨ ਨਹੀਂ, ਬਹੁਤ ਖਾਸ ਹੋ, ਇੰਜ ਹੀ ਛਾਏ ਰਹੋ। ਸਾਥੀਓ, ਗਰਮੀ ਦੇ ਦਿਨਾਂ ਵਿੱਚ ਵੈਸੇ ਤਾਂ ਸਕੂਲਾਂ ਦੀਆਂ ਛੁੱਟੀਆਂ ਹੁੰਦੀਆਂ ਨੇ, ਲੇਕਿਨ ਮੈਂ ਇੱਕ ਅਜਿਹੀ ਕਲਾਸ ਦੀ ਗੱਲ ਕਰਾਂਗਾ ਜਿਸ ਵਿੱਚ ਤੁਹਾਡਾ ਦਾਖਲ ਹੋਣ ਨੂੰ ਮਨ ਕਰ ਆਏਗਾ। ਸਾਥੀਓ, ਇੱਕ ਸਥਿਤੀ ਦੀ ਕਲਪਨਾ ਕਰੋ, ਇੱਕ ਅਜਿਹਾ ਸਕੂਲ ਜਿੱਥੇ ਬੱਚੇ ਵੀ ਆਉਂਦੇ ਹੋਣ, ਨੌਜਵਾਨ ਵੀ ਤੇ ਬਜ਼ੁਰਗ ਵੀ, ਜਿੱਥੇ ਕੋਈ ਫੀਸ ਨਾ ਹੋਵੇ, ਕੋਈ ਵੱਡੀ ਬਿਲਡਿੰਗ ਨਾ ਹੋਵੇ, ਕੋਈ ਕਲਾਸ ਰੂਮ ਵੀ ਨਾ ਹੋਵੇ, ਤੇ ਸਭ ਤੋਂ ਰੋਚਕ ਗੱਲ, ਉੱਥੇ ਕਲਾਸ ਨਦੀ ਵਿੱਚ ਲੱਗਦੀ ਹੋਵੇ। ਸਾਥੀਓ, ਇਹ ਕੋਈ ਕਹਾਣੀ ਨਹੀਂ, ਇਹ ਇੱਕ ਸੱਚਾ ਯਤਨ ਹੈ। ਕੇਰਲਮ ਦੇ ਆਲੂਵਾ ਵਿੱਚ ਸਾਜੀ ਵਲਾ ਸ਼ੇਰਿਲ ਜੀ ਅਜਿਹਾ ਇੱਕ ਸਵਿਮਿੰਗ ਕਲੱਬ ਚਲਾ ਰਹੇ ਨੇ। ਹੁਣ ਤੱਕ 15,000 ਤੋਂ ਜ਼ਿਆਦਾ ਲੋਕ ਉੱਥੇ ਤੈਰਨਾ ਸਿੱਖ ਚੁੱਕੇ ਨੇ। ਸਾਜੀ ਜੀ ਨੇ ਦਿਵਿਆਂਗ ਬੱਚਿਆਂ ਨੂੰ ਵੀ ਸਵਿਮਿੰਗ ਸਿਖਾਈ ਹੈ। ਇਸ ਯਤਨ ਦੇ ਪਿੱਛੇ ਇੱਕ ਪੀੜਾ ਵੀ ਲੁਕੀ ਹੈ। ਕੁਝ ਸਾਲ ਪਹਿਲਾਂ ਇੱਕ ਕਿਸ਼ਤੀ ਹਾਦਸੇ ਵਿੱਚ ਕਈ ਵਿਦਿਆਰਥੀਆਂ ਦੀ ਮੌਤ ਹੋ ਗਈ ਸੀ। ਉਸ ਘਟਨਾ ਨੇ ਸਾਜੀ ਜੀ ਨੂੰ ਅੰਦਰ ਤੱਕ ਝੰਜੋੜ ਦਿੱਤਾ। ਉਹਨਾਂ ਨੇ ਸੋਚਿਆ, ਜੇਕਰ ਬੱਚਿਆਂ ਨੂੰ ਤੈਰਨਾ ਆਉਂਦਾ ਹੁੰਦਾ ਤਾਂ ਸ਼ਾਇਦ ਕਈ ਜਾਨਾਂ ਬਚ ਜਾਂਦੀਆਂ। ਬਸ ਇੱਥੋਂ ਸ਼ੁਰੂ ਹੋਈ ਉਹਨਾਂ ਦੀ ਇਹ ਮੁਹਿੰਮ। ਸਾਥੀਓ, ਸਾਜੀ ਵਲਾ ਸ਼ੇਰਿਲ ਜੀ ਦਾ ਜੀਵਨ ਸਾਨੂੰ ਇੱਕ ਬਹੁਤ ਵੱਡੀ ਸਿੱਖਿਆ ਦਿੰਦਾ ਹੈ। ਸੇਵਾ ਕਰਨ ਲਈ ਬਹੁਤ ਵੱਡੇ ਸਾਧਨ ਜ਼ਰੂਰੀ ਨਹੀਂ ਹੁੰਦੇ, ਜ਼ਰੂਰੀ ਹੁੰਦਾ ਹੈ ਇੱਕ ਚੰਗਾ ਇਰਾਦਾ ਤੇ ਲਗਾਤਾਰ ਕੀਤਾ ਗਿਆ ਯਤਨ। ਇਹਨਾਂ ਦੇ ਹੀ ਦਮ ਤੇ ਹਜ਼ਾਰਾਂ ਲੋਕਾਂ ਦੇ ਜੀਵਨ ਵਿੱਚ ਬਦਲਾਅ ਲਿਆਂਦਾ ਜਾ ਸਕਦਾ ਹੈ। ਮੇਰੇ ਪਿਆਰੇ ਦੇਸ਼ ਵਾਸੀਓ, ਬੀਤੇ ਦਿਨੀ ਮੈਨੂੰ ਯੂਰਪ ਦੇ ਨੀਦਰਲੈਂਡ ਜਾਣ ਦਾ ਮੌਕਾ ਮਿਲਿਆ। ਉੱਥੇ ਮੈਂ ਕਈ ਮੀਟਿੰਗਾਂ ਵਿੱਚ ਸ਼ਾਮਿਲ ਹੋਇਆ। ਇਸੇ ਦੌਰਾਨ ਇੱਕ ਅਜਿਹਾ ਪਲ ਆਇਆ ਜਿਸ ਨੇ ਹਰ ਭਾਰਤੀ ਨੂੰ ਮਾਣ ਨਾਲ ਭਰ ਦਿੱਤਾ। ਨੀਦਰਲੈਂਡ ਵਿੱਚ ਆਯੋਜਿਤ ਇੱਕ ਵਿਸ਼ੇਸ਼ ਸਮਾਰੋਹ 'ਚ ਚੋਲਾ ਕਾਲ ਦੀਆਂ ਪ੍ਰਾਚੀਨ ਤਾਂਬੇ ਦੀਆਂ ਪੱਟੀਆਂ ਭਾਰਤ ਨੂੰ ਵਾਪਸ ਸੌਂਪੀਆਂ ਗਈਆਂ। ਉਸ ਪ੍ਰੋਗਰਾਮ 'ਚ ਨੀਦਰਲੈਂਡ ਦੇ ਪ੍ਰਧਾਨ ਮੰਤਰੀ ਵੀ ਮੌਜੂਦ ਸਨ। ਤਾਂਬੇ ਦੀਆਂ ਇਹਨਾਂ ਪੱਟੀਆਂ ਨੂੰ ਲੈ ਕੇ ਮੈਨੂੰ ਦੇਸ਼ ਵਿਦੇਸ਼ ਤੋਂ ਲਗਾਤਾਰ ਸੁਨੇਹੇ ਮਿਲ ਰਹੇ ਨੇ। ਲੋਕ ਖੁਸ਼ੀ ਜਤਾ ਰਹੇ ਨੇ, ਮਾਣ ਪ੍ਰਗਟ ਕਰ ਰਹੇ ਨੇ। ਦੁਨੀਆ ਭਰ ਦੇ ਤਮਿਲ ਸਮੁਦਾਇ ਵਿੱਚ ਵੀ ਇਸ ਨੂੰ ਲੈ ਕੇ ਵਿਸ਼ੇਸ਼ ਉਤਸ਼ਾਹ ਹੈ। ਸਾਥੀਓ, ਤਾਂਬੇ ਦੀਆਂ ਇਹਨਾਂ ਪੱਟੀਆਂ ਨੂੰ ਲੈ ਕੇ ਲੋਕਾਂ ਵਿੱਚ ਕਾਫੀ ਜਿਗਿਆਸਾ ਵੀ ਹੈ। ਇਸ ਲਈ ਅੱਜ ਮੈਂ ਇਸ ਨਾਲ ਜੁੜੀਆਂ ਕੁਝ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹੁੰਦਾ। ਇਹਨਾਂ ਵਿੱਚ 21 ਵੱਡੀਆਂ ਤੇ 3 ਛੋਟੀਆਂ ਤਾਂਬੇ ਦੀਆਂ ਪੱਟੀਆਂ ਨੇ। ਇਹ ਮੁੱਖ ਰੂਪ ਵਿੱਚ ਰਾਜਾ ਰਜਿੰਦਰ ਚੋਲਾ ਪ੍ਰਥਮ ਵੱਲੋਂ ਆਪਣੇ ਪਿਤਾ ਰਾਜਾ ਰਾਜਰਾਜਾ ਚੋਲਾ ਦੇ ਇੱਕ ਵਚਨ ਨੂੰ ਪੂਰਾ ਕਰਨ ਨਾਲ ਜੁੜੀਆਂ ਨੇ। ਇਹਨਾਂ ਵਿੱਚ ਆਨਈ ਮੰਗਲਮ ਪਿੰਡ ਨੂੰ, ਇੱਕ ਬੌਧ ਵਿਹਾਰ ਨੂੰ ਦਾਨ ਦੇਣ ਦਾ ਵਰਣਨ ਹੈ। ਇਹਨਾਂ ਤਾਂਬੇ ਦੀਆਂ ਪੱਟੀਆਂ ਵਿੱਚ ਚੋਲਾ ਵੰਸ਼ ਦੀਆਂ ਪ੍ਰਾਪਤੀਆਂ ਦਾ ਵੀ ਜ਼ਿਕਰ ਮਿਲਦਾ ਹੈ। ਇਹਨਾਂ ਤੋਂ ਪਤਾ ਲੱਗਦਾ ਹੈ ਕਿ ਚੋਲਾ ਸਾਮਰਾਜ ਦੀ ਸਮੁੰਦਰੀ ਸ਼ਕਤੀ ਕਿੰਨੀ ਮਜ਼ਬੂਤ ਸੀ। ਦੱਖਣ ਪੂਰਬ ਏਸ਼ੀਆ ਦੇ ਦੇਸ਼ਾਂ ਨਾਲ ਉਹਨਾਂ ਦੇ ਸੰਬੰਧਾਂ ਦੀ ਜਾਣਕਾਰੀ ਵੀ ਇਸ ਵਿੱਚ ਮਿਲਦੀ ਹੈ। ਚੋਲਾ ਸਾਮਰਾਜ ਦੇ ਸਮ੍ਰਿੱਧ ਇਤਿਹਾਸ ਤੇ ਸੰਸਕ੍ਰਿਤੀ ਤੇ ਸਾਨੂੰ ਸਾਰਿਆਂ ਨੂੰ ਬਹੁਤ ਮਾਣ ਹੈ। ਸਾਥੀਓ, ਸਾਡੀ ਭਾਰਤ ਸਰਕਾਰ ਵੀ ਅਜਿਹੀਆਂ ਵਡਮੁੱਲੀਆਂ ਧਰੋਹਰਾਂ ਦੀ ਸੰਭਾਲ ਲਈ ਲਗਾਤਾਰ ਯਤਨ ਕਰ ਰਹੀ ਹੈ। ਇਸੇ ਕ੍ਰਮ ਵਿੱਚ ਗਿਆਨ ਭਾਰਤਮ ਅਭਿਆਨ ਦੇ ਤਹਿਤ ਛੱਤੀਸਗੜ੍ਹ ਦੇ ਮਲਹਾਰ ਵਿੱਚ ਵੀ ਇੱਕ ਮਹੱਤਵਪੂਰਨ ਖੋਜ ਹੋਈ ਹੈ। ਉੱਥੇ 3 ਦੁਰਲੱਭ ਤਾਂਬੇ ਦੀਆਂ ਪੱਟੀਆਂ ਮਿਲੀਆਂ ਨੇ। ਇਹ ਪਾਂਡੂਵੰਸ਼ੀ ਰਾਜਵੰਸ਼ ਦੇ ਮਹਾਰਿਸ਼ੀ ਬਾਲਾ ਅਰਜੁਨ ਦੇ ਸ਼ਾਸਨਕਾਲ ਨਾਲ ਜੁੜੀਆਂ ਮੰਨੀਆਂ ਜਾ ਰਹੀਆਂ ਨੇ। ਮਾਹਿਰ ਮੰਨਦੇ ਨੇ ਕਿ ਇਹ ਸ਼ਿਲਾਲੇਖ 6ਵੀਂ-7ਵੀਂ ਸਦੀ ਦੇ ਨੇ, ਯਾਨੀ 1400-1500 ਸਾਲ ਪੁਰਾਣੀਆਂ ਤਾਂਬੇ ਦੀਆਂ ਇਹ ਪੱਟੀਆਂ ਪ੍ਰਾਚੀਨ ਬ੍ਰਾਹਮੀ ਲਿਪੀ ਤੇ ਪਾਲੀ ਭਾਸ਼ਾ ਵਿੱਚ ਲਿਖੀਆਂ ਗਈਆਂ ਨੇ। ਇਹਨਾਂ ਨਾਲ ਉਸ ਸਮੇਂ ਦੀ ਸ਼ਾਸਨ ਵਿਵਸਥਾ, ਧਰਮ ਸੰਸਕ੍ਰਿਤੀ ਦੇ ਬਾਰੇ ਮਹੱਤਵਪੂਰਨ ਜਾਣਕਾਰੀ ਮਿਲਦੀ ਹੈ। ਸਾਥੀਓ, ਸਾਡੇ ਭਾਰਤੀਆਂ ਵਿੱਚ ਖਗੋਲ

ਵਿਗਿਆਨ ਯਾਨੀ ਐਸਟ੍ਰੋਨੋਮੀ ਨੂੰ ਲੈ ਕੇ ਵਿਸ਼ੇਸ਼ ਆਕਰਸ਼ਣ ਰਿਹਾ ਹੈ। ਸਾਡੇ ਦੇਸ਼ ਵਿੱਚ ਅੱਜ ਵੀ ਸਦੀਆਂ ਪੁਰਾਣੀਆਂ ਆਬਜ਼ਰਵੇਟਰੀਜ਼ ਮੌਜੂਦ ਨੇ। ਇੱਥੇ ਅਨੋਖੀਆਂ ਮੈਥਮੈਟੀਕਲ ਡਿਸਕਵਰੀਜ਼ ਹੋਈਆਂ ਨੇ। ਨੇਵੀਗੇਸ਼ਨ ਹੋਵੇ, ਪਚਾਂਗ ਹੋਵੇ ਜਾਂ ਸਾਡੇ ਪੁਰਬ ਤਿਉਹਾਰ, ਇਹਨਾਂ ਸਾਰਿਆਂ ਦਾ ਸੰਬੰਧ ਆਕਾਸ਼ ਦੇ ਤਾਰਿਆਂ ਦੇ ਨਾਲ ਰਿਹਾ ਹੈ। ਸਾਡੇ ਇੱਥੇ ਐਸਟ੍ਰੋਨੋਮੀ ਨੇ ਹਰ ਪੀੜ੍ਹੀ ਵਿੱਚ ਜਿਗਿਆਸਾ ਪੈਦਾ ਕੀਤੀ ਹੈ, ਉਸ ਨੂੰ ਖੋਜਬੀਨ ਦੇ ਲਈ ਪ੍ਰੇਰਿਤ ਕੀਤਾ ਹੈ ਅਤੇ ਅੱਜ ਦੇ ਨੌਜਵਾਨਾਂ ਵਿੱਚ ਵੀ ਇਸ ਨੂੰ ਲੈ ਕੇ ਕਾਫੀ ਉਤਸ਼ਾਹ ਦਿਖਾਈ ਦਿੰਦਾ ਹੈ। ਅੱਜ ਕੱਲ੍ਹ ਤੁਸੀਂ ਵੀ ਵੇਖਦੇ ਹੋਵੋਗੇ ਦੇਸ਼ ਭਰ ਵਿੱਚ ਐਸਟ੍ਰੋਨੋਮੀ ਕਲੱਬ ਹਰਮਨ ਪਿਆਰੇ ਹੋ ਰਹੇ ਨੇ। ਵੱਡੇ ਸ਼ਹਿਰਾਂ ਤੋਂ ਲੈ ਕੇ ਛੋਟੇ ਕਸਬਿਆਂ ਤੱਕ, ਸਕੂਲਾਂ ਤੋਂ ਲੈ ਕੇ ਪਾਰਕਾਂ ਤੱਕ ਇਹਨਾਂ ਦੀਆਂ ਗਤੀਵਿਧੀਆਂ ਦਿਖਾਈ ਦਿੰਦੀਆਂ ਨੇ। ਮੈਨੂੰ ਬੈਂਗਲੌਰ ਐਸਟ੍ਰੋਨੋਮੀਕਲ ਸੁਸਾਇਟੀ ਦੇ ਬਾਰੇ ਜਾਣਕਾਰੀ ਮਿਲੀ। ਉੱਥੇ ਆਬਜ਼ਰਵੇਸ਼ਨਲ ਸੈਸ਼ਨਸ ਆਯੋਜਿਤ ਕੀਤੇ ਜਾਂਦੇ ਨੇ। ਇਸ ਸੰਸਥਾ ਨੇ ਦਿਹਾਤੀ ਖੇਤਰਾਂ ਵਿੱਚ ਐਸਟ੍ਰੋਨੋਮੀ ਨੂੰ ਹਰਮਨ ਪਿਆਰਾ ਬਣਾਉਣ ਦਾ ਮਿਸ਼ਨ ਵੀ ਸ਼ੁਰੂ ਕੀਤਾ ਹੈ। ਖਗੋਲ ਮੰਡਲ ਨਾਮ ਦੀ ਇੱਕ ਟੀਮ ਨੇ 30 ਘੰਟਿਆਂ ਦਾ ਇੱਕ ਬਹੁਤ ਇਨੋਵੇਟਿਵ ਕੋਰਸ ਸ਼ੁਰੂ ਕੀਤਾ ਹੈ। ਸਾਥੀਓ, ਰਾਤ ਸਮੇਂ ਤਾਰਿਆਂ ਨੂੰ ਵੇਖਣਾ ਆਪਣੇ ਆਪ ਵਿੱਚ ਅਨੋਖਾ ਅਨੁਭਵ ਹੁੰਦਾ ਹੈ। ਐਸਟ੍ਰੋ ਕੇਰਲਾ ਨਾਮ ਦੀ ਇੱਕ ਸੰਸਥਾ ਨਾਈਟ ਆਬਜ਼ਰਵੇਸ਼ਨ ਕੈਂਪਾਂ ਅਤੇ ਵਰਕਸ਼ਾਪਾਂ ਦਾ ਆਯੋਜਨ ਕਰਦੀ ਹੈ। ਇੱਥੇ ਨੌਜਵਾਨ ਸਾਥੀ ਟੈਲੀਸਕੋਪ ਬਣਾਉਣਾ ਅਤੇ ਸਟਾਰ ਮੈਪਸ ਦਾ ਇਸਤੇਮਾਲ ਕਰਨਾ ਸਿੱਖਦੇ ਨੇ। ਰਾਜਕੋਟ ਦੇ ਬਿਗ ਬੈਂਗ ਐਸਟ੍ਰੋਨੋਮੀ ਕਲੱਬ ਨੇ ਗੀਰ ਦੇ ਜੰਗਲਾਂ ਤੋਂ ਲੈ ਕੇ ਕੱਛ ਦੇ ਰਣ ਤੱਕ ਅਨੇਕਾਂ ਐਸਟ੍ਰੋਨੋਮੀ ਇਵੈਂਟਸ ਆਯੋਜਿਤ ਕੀਤੇ ਨੇ। ਜਯੋਤਿਰ ਵਿਦਿਆ ਪਰਿਸੰਸਥਾ ਵੀ ਐਸਟ੍ਰੋਨੋਮੀ ਦੀਆਂ ਸਭ ਤੋਂ ਪੁਰਾਣੀਆਂ ਸੰਸਥਾਵਾਂ ਵਿੱਚੋਂ ਇੱਕ ਹੈ। ਇੱਥੇ ਆਬਜ਼ਰਵੇਸ਼ਨਲ ਫੈਸਿਲਿਟੀਜ਼ ਦੇ ਨਾਲ ਪੁਸਤਕਾਂ, ਲਾਇਬ੍ਰੇਰੀ ਅਤੇ ਟੈਲੀਸਕੋਪ ਲਾਇਬ੍ਰੇਰੀ ਦੀ ਸਹੂਲਤ ਵੀ ਹੈ। ਮੈਂ ਆਈਸਾਕ ਦਾ ਵੀ ਜ਼ਿਕਰ ਕਰਨਾ ਚਾਹਾਂਗਾ। ਇਹ ਇੱਕ ਸਟੂਡੈਂਟ ਲੈੱਡ ਨੇਸ਼ਨ ਵਾਈਡ ਨੈੱਟਵਰਕ ਹੈ ਜੋ ਐਸਟ੍ਰੋਨੋਮੀ ਅਤੇ ਐਸਟ੍ਰੋਫਿਜ਼ਿਕਸ ਕਲੱਬਜ਼ ਨੂੰ ਆਪਸ ਵਿੱਚ ਜੋੜਦਾ ਹੈ। ਸਾਥੀਓ, ਆਪਣੀ ਹੌਬੀ ਦੇ ਲਈ ਸਮਾਂ ਕੱਢਣਾ ਅਤੇ ਲਗਾਤਾਰ ਕੁਝ ਨਵਾਂ ਸਿੱਖਦੇ ਰਹਿਣਾ ਬਹੁਤ ਜ਼ਰੂਰੀ ਹੈ। ਮੈਂ ਨੌਜਵਾਨਾਂ ਨੂੰ ਬੇਨਤੀ ਕਰਾਂਗਾ ਕਿ ਉਹ ਕਿਸੇ ਐਸਟ੍ਰੋਨੋਮੀ ਕਲੱਬ ਦੇ ਨਾਲ ਜ਼ਰੂਰ ਜੁੜਨ ਅਤੇ ਇਹਨਾਂ ਛੁੱਟੀਆਂ ਵਿੱਚ ਕਿਸੇ ਪਲੈਨੀਟੇਰੀਅਮ ਨੂੰ ਵੀ ਜ਼ਰੂਰ ਦੇਖਣ ਜਾਣ। ਸਾਥੀਓ, ਮਨ ਕੀ ਬਾਤ ਪ੍ਰੋਗਰਾਮ ਨੂੰ ਜੋ ਲੋਕ ਟੀਵੀ 'ਤੇ ਵੇਖ ਰਹੇ ਨੇ, ਮੈਂ ਉਹਨਾਂ ਨੂੰ ਕਹਾਂਗਾ ਕਿ ਇੱਕ ਵੀਡੀਓ ਜ਼ਰੂਰ ਵੇਖਣ। ਇਹ ਵੀਡੀਓ ਪਿਛਲੇ ਦਿਨੀ ਬਹੁਤ ਚਰਚਾ ਵਿੱਚ ਰਿਹਾ। ਇਸ ਵਿੱਚ ਕੁਝ ਲੋਕ ਬੜੇ ਧੀਰਜ ਨਾਲ, ਬੜੀ ਸਾਵਧਾਨੀ ਨਾਲ ਇੱਕ ਗੰਗਾ ਡੋਲਫਿਨ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਏਗੀ ਕਿ ਇਸ ਪੂਰੇ ਯਤਨ ਵਿੱਚ ਲਗਭਗ 13 ਘੰਟੇ ਲੱਗੇ ਅਤੇ ਅਖੀਰ ਉਹ ਡੋਲਫਿਨ ਬਚ ਗਈ। ਸਾਥੀਓ, ਇਸ ਵਿੱਚ ਬਹੁਤ ਵੱਡੀ ਭੂਮਿਕਾ ਰਹੀ ਭਾਰਤ ਦੀ ਪਹਿਲੀ ਗੰਗਾ ਡੋਲਫਿਨ ਰੈਸਕਿਊ ਐਂਬੂਲੈਂਸ ਦੀ। ਇਹ ਘਟਨਾ ਉੱਤਰ ਪ੍ਰਦੇਸ਼ ਦੀ ਹੈ। ਉੱਥੇ ਇੱਕ ਗੰਗਾ ਡੋਲਫਿਨ ਨਹਿਰ 'ਚ ਫਸ ਗਈ ਸੀ। ਅਜਿਹੇ ਸਮੇਂ ਵਿੱਚ ਨਮਾਮੀ ਗੰਗੇ ਅਭਿਆਨ ਦੇ ਤਹਿਤ ਬਣੀ ਇਹ ਐਂਬੂਲੈਂਸ ਉਸ ਦੇ ਲਈ ਉਮੀਦ ਬਣ ਕੇ ਪਹੁੰਚੀ। ਫਿਰ ਬਹੁਤ ਸਾਵਧਾਨੀ ਨਾਲ ਉਸ ਨੂੰ ਬਾਹਰ ਕੱਢਿਆ ਗਿਆ, ਉਸ ਦੀ ਜਾਂਚ ਕੀਤੀ ਗਈ, ਉਸ ਦਾ ਇਲਾਜ ਕੀਤਾ ਗਿਆ ਅਤੇ ਉਸ ਤੋਂ ਬਾਅਦ ਉਸ ਨੂੰ ਸੁਰੱਖਿਅਤ ਰਾਪਤੀ ਨਦੀ ਵਿੱਚ ਛੱਡ ਦਿੱਤਾ ਗਿਆ। ਇੱਕ ਤਰ੍ਹਾਂ ਨਾਲ ਕਹੀਏ ਤਾਂ ਇੱਕ ਜੀਵਨ ਫਿਰ ਆਪਣੇ ਘਰ ਪਰਤ ਆਇਆ। ਸਾਥੀਓ, ਇਹ ਡੋਲਫਿਨ ਰੈਸਕਿਊ ਐਂਬੂਲੈਂਸ ਬਹੁਤ ਖਾਸ ਹੈ। ਇਸ ਨੂੰ ਤੁਰਦੇ ਫਿਰਦੇ ਹਸਪਤਾਲ ਦੀ ਤਰ੍ਹਾਂ ਤਿਆਰ ਕੀਤਾ ਗਿਆ। ਇਸ ਵਿੱਚ ਡੋਲਫਿਨ ਨੂੰ ਸੁਰੱਖਿਅਤ ਰੱਖਣ ਦੀ ਵਿਵਸਥਾ ਹੈ, ਆਕਸੀਜਨ ਦੀ ਸਹੂਲਤ ਹੈ, ਵਿਸ਼ੇਸ਼ ਸਟ੍ਰੈਚਰ ਹੈ, ਬਚਾਅ ਦੇ ਉਪਕਰਣ ਨੇ। ਯਾਨੀ ਜੇ ਕੋਈ ਡੋਲਫਿਨ ਜ਼ਖਮੀ ਹੋ ਜਾਏ, ਨਹਿਰ 'ਚ ਫਸ ਜਾਏ ਜਾਂ ਨਦੀ ਤੋਂ ਦੂਰ ਹੋ ਜਾਏ ਤਾਂ ਤੁਰੰਤ ਉਸ ਦੀ ਮਦਦ ਕੀਤੀ ਜਾ ਸਕਦੀ ਹੈ। ਸਾਥੀਓ, ਜਦੋਂ ਅਸੀਂ ਗੰਗਾ ਡੋਲਫਿਨ ਨੂੰ ਬਚਾਉਂਦੇ ਹਾਂ ਤਾਂ ਅਸੀਂ ਸਿਰਫ ਇੱਕ ਪ੍ਰਜਾਤੀ ਨੂੰ ਹੀ ਨਹੀਂ ਬਚਾਉਂਦੇ, ਅਸੀਂ ਗੰਗਾ ਦੀ ਜੀਵ ਵਿਭਿੰਨਤਾ ਨੂੰ ਬਚਾਉਂਦੇ ਹਾਂ, ਨਦੀ ਦੇ ਪੂਰੇ ਜੀਵਨ ਤੰਤਰ ਨੂੰ ਬਚਾਉਂਦੇ ਹਾਂ ਅਤੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਕੁਦਰਤ ਦੀ ਇੱਕ ਵਡਮੁੱਲੀ ਧਰੋਹਰ ਵੀ ਬਚਾਉਂਦੇ ਹਾਂ। ਮੇਰੇ ਪਿਆਰੇ ਦੇਸ਼ ਵਾਸੀਓ, ਤੁਹਾਡੇ ਵਿੱਚੋਂ ਬਹੁਤ ਸਾਰੇ ਲੋਕਾਂ ਦੀਆਂ ਨਦੀ, ਤਲਾਬ ਜਾਂ ਖੂਹ ਦੇ ਪਾਣੀ ਨਾਲ ਜੁੜੀਆਂ ਯਾਦਾਂ ਜ਼ਰੂਰ ਹੋਣਗੀਆਂ। ਕਿਸੇ ਨੂੰ ਤਲਾਬ ਵਿੱਚ ਤੈਰਨਾ ਯਾਦ ਹੋਏਗਾ, ਕਿਸੇ ਨੂੰ ਦੋਸਤਾਂ ਨਾਲ ਤਲਾਬ ਕਿਨਾਰੇ ਖੇਡਣਾ, ਕਿਸੇ ਨੂੰ ਉਸ ਮਿੱਟੀ ਦੀ ਖੁਸ਼ਬੂ ਯਾਦ ਹੋਏਗੀ। ਬਚਪਨ ਦੀਆਂ ਅਜਿਹੀਆਂ ਯਾਦਾਂ ਜੀਵਨ ਭਰ ਮਨ ਵਿੱਚ ਵਸੀਆਂ ਰਹਿੰਦੀਆਂ ਨੇ। ਸਾਥੀਓ, ਅਜਿਹੀਆਂ ਹੀ ਯਾਦਾਂ ਨੂੰ ਬਚਾਉਣ ਲਈ ਇੱਕ ਪ੍ਰੇਰਕ ਗਾਥਾ ਉੱਤਰ ਪ੍ਰਦੇਸ਼ ਦੇ ਬਸਤੀ

0: ਪਹਿਲੇ ਤੋਂ ਸਾਹਮਣੇ ਆਈ ਹੈ। ਬਸਤੀ ਦੇ ਆਕਾਸ਼ ਗੁਪਤਾ ਆਪਣੇ ਪਿੰਡ ਦੀ ਮਨੋਰਮਾ ਨਦੀ ਨੂੰ ਵੇਖ ਕੇ ਬਹੁਤ ਦੁਖੀ ਹੁੰਦੇ ਸਨ, ਕਿਉਂਕਿ ਜਿਸ ਨਦੀ ਨੂੰ ਉਹਨਾਂ ਨੇ ਬਚਪਨ ਵਿੱਚ ਸਾਫ਼ ਤੇ ਜੀਵੰਤ ਵੇਖਿਆ ਸੀ, ਸਮੇਂ ਦੇ ਨਾਲ ਉਸ ਨਦੀ ਵਿੱਚ ਪਲਾਸਟਿਕ ਜਮ੍ਹਾਂ ਹੋਣ ਲੱਗਾ ਸੀ, ਗੰਦਗੀ ਵੱਧਦੀ ਜਾ ਰਹੀ ਸੀ। ਸ਼੍ਰੀਮਾਨ ਆਕਾਸ਼ ਨੇ ਤੈਅ ਕੀਤਾ ਕਿ ਉਹ ਸ਼ਿਕਾਇਤ ਨਹੀਂ ਕਰਨਗੇ, ਇੱਕ ਨਵੀਂ ਸ਼ੁਰੂਆਤ ਕਰਨਗੇ। ਸ਼ਿਕਾਇਤ ਨਹੀਂ ਸ਼ੁਰੂਆਤ ਮੰਤਰ ਬਣ ਗਿਆ। ਉਹਨਾਂ ਨੇ ਆਪਣੇ ਦੋਸਤਾਂ ਨੂੰ ਨਾਲ ਲਿਆ। ਸਿਰਫ ਜਾਲ ਸੀ, ਬੇਲਚਾ ਸੀ, ਟੋਕਰੀ ਤੇ ਸਭ ਤੋਂ ਵੱਡੀ ਤਾਕਤ ਸੀ ਕੁਝ ਬਦਲਣ ਦਾ ਸੰਕਲਪ। ਇਹ ਨੌਜਵਾਨ ਨਦੀ ਵਿੱਚ ਉਤਰਦੇ ਸਨ, ਜਲ ਕੁੰਭੀ ਕੱਢਦੇ ਸਨ, ਪਲਾਸਟਿਕ ਤੇ ਕੂੜਾ ਬਾਹਰ ਕੱਢਦੇ ਸਨ। ਕਈ ਵਾਰ ਇੱਕ ਦਿਨ 50-60 ਕਿਲੋ ਤੱਕ ਕੂੜਾ ਨਦੀ ਚੋਂ ਕੱਢਿਆ ਗਿਆ। ਹੌਲੀ ਹੌਲੀ ਮਨੋਰਮਾ ਨਦੀ ਦਾ ਉਹ ਹਿੱਸਾ ਫਿਰ ਤੋਂ ਸਾਫ਼ ਦਿਸਣ ਲੱਗਾ। ਆਲੇ ਦੁਆਲੇ ਦੇ ਲੋਕਾਂ ਦਾ ਧਿਆਨ ਵੀ ਇਸ ਕੰਮ ਵੱਲ ਗਿਆ, ਲੋਕਾਂ ਵਿੱਚ ਸਵੱਛਤਾ ਨੂੰ ਲੈ ਕੇ ਜਾਗਰੂਕਤਾ ਵਧੀ। ਸਾਥੀਓ, ਅਜਿਹੀ ਹੀ ਇੱਕ ਪ੍ਰੇਰਕ ਕਹਾਣੀ ਗੋਆ ਤੋਂ ਵੀ ਸਾਹਮਣੇ ਆਈ ਹੈ। ਗੋਆ ਦੇ ਬਾਲ ਕ੍ਰਿਸ਼ਨ ਅਈਆ ਜੀ ਰਿਟਾਇਰਡ ਟੀਚਰ ਨੇ, ਲੇਕਿਨ ਸਮਾਜ ਦੇ ਲਈ ਕੰਮ ਕਰਨ ਦਾ ਉਹਨਾਂ ਦਾ ਉਤਸ਼ਾਹ ਅੱਜ ਵੀ ਉਂਝੀ ਹੈ। ਉਹਨਾਂ ਨੂੰ ਮੱਡੀ ਤੋਲਾਪ ਇਲਾਕੇ ਵਿੱਚ ਪਾਣੀ ਦੀ ਸਮੱਸਿਆ ਬਹੁਤ ਪਰੇਸ਼ਾਨ ਕਰਦੀ ਸੀ। ਉਹਨਾਂ ਨੇ ਵੀ ਇਸ ਨੂੰ ਹੱਲ ਕਰਨ ਦੇ ਲਈ ਕੰਮ ਕਰਨਾ ਸ਼ੁਰੂ ਕੀਤਾ। ਬਾਲ ਕ੍ਰਿਸ਼ਨ ਜੀ ਨੇ ਪਾਈਪਲਾਈਨ ਵਿਛਾਉਣ ਦੇ ਕੰਮ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਇਸ ਨਾਲ ਕਈ ਘਰਾਂ ਤੱਕ ਪਾਣੀ ਪਹੁੰਚਿਆ। ਜਿਨ੍ਹਾਂ ਪਰਿਵਾਰਾਂ ਨੂੰ ਪਾਣੀ ਦੇ ਲਈ ਰੋਜ਼ ਸੰਘਰਸ਼ ਕਰਨਾ ਪੈਂਦਾ ਸੀ, ਉਹਨਾਂ ਦੇ ਲਈ ਇਹ ਇੱਕ ਬਹੁਤ ਵੱਡੀ ਰਾਹਤ ਬਣੀ। ਸਾਥੀਓ, ਪਿਛਲੇ ਮਹੀਨੇ ਮੈਨੂੰ ਇੱਕ ਬਹੁਤ ਚੰਗਾ ਤਜਰਬਾ ਹੋਇਆ। ਇਸ ਦਾ ਸੰਬੰਧ ਮਨ ਕੀ ਬਾਤ ਨਾਲ ਵੀ ਜੁੜਿਆ, ਇਸ ਲਈ ਅੱਜ ਮੈਂ ਇਸ ਦੀ ਚਰਚਾ ਤੁਹਾਡੇ ਨਾਲ ਕਰਨਾ ਚਾਹਾਂਗਾ। ਤਾਮਿਲਨਾਡੂ ਦੇ ਨਾਗਰਕੋਇਲ ਵਿੱਚ ਮੇਰੀ ਮੁਲਾਕਾਤ ਇੱਕ ਟੀਚਰ ਨਾਲ ਹੋਈ। ਲਗਭਗ 3 ਦਹਾਕੇ ਪਹਿਲਾਂ ਵੀ ਮੈਂ ਉਹਨਾਂ ਨੂੰ ਮਿਲਿਆ ਸੀ। ਮੈਂ ਗੱਲ ਕਰ ਰਿਹਾ ਗਿਰਿਜਾ ਅੰਮਾ ਜੀ ਦੀ। ਇਸ ਮੁਲਾਕਾਤ ਦੇ ਦੌਰਾਨ ਕੁਝ ਨੌਜਵਾਨ ਸਟੂਡੈਂਟਸ ਵੀ ਉਹਨਾਂ ਦੇ ਨਾਲ ਸਨ। ਸਾਥੀਓ, ਗਿਰਿਜਾ ਅੰਮਾ ਜੀ ਲਗਭਗ 15 ਸਕੂਲ ਚਲਾਉਂਦੇ ਨੇ। ਇਹਨਾਂ ਵਿੱਚੋਂ ਚੇਨਈ ਦਾ ਜੈਗੋਪਾਲ ਗਰੋਡੀਆ ਹਿੰਦੂ ਵਿਦਿਆਲਾ ਬਹੁਤ ਪ੍ਰਮੁੱਖ ਹੈ। ਉਹਨਾਂ ਦੀ ਦੇਸ਼ ਭਗਤੀ ਦੀ ਭਾਵਨਾ ਹਰ ਭਾਰਤ ਵਾਸੀ ਨੂੰ ਪ੍ਰੇਰਿਤ ਕਰਨ ਵਾਲੀ ਹੈ। ਉਹਨਾਂ ਨੇ ਮਨ ਕੀ ਬਾਤ ਤੋਂ ਪ੍ਰੇਰਣਾ ਲੈ ਕੇ ਦੇਸ਼ ਦੇ ਅਨੇਕਾਂ ਸੈਨਿਕਾਂ ਲਈ ਯੋਗਦਾਨ ਦਾ ਸੰਕਲਪ ਲਿਆ। ਇਸ ਲਈ ਉਹਨਾਂ ਨੇ ਆਪਣੇ ਸਾਰੇ ਸਕੂਲਾਂ ਦੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ। ਉਹਨਾਂ ਨੇ ਬੱਚਿਆਂ ਨੂੰ ਕਿਹਾ ਕਿ ਉਹ ਵੀਰ ਜਵਾਨਾਂ ਦੇ ਲਈ ਹਰ ਦਿਨ 1 ਰੁਪਈਆ ਯੋਗਦਾਨ ਦੇਣ, ਯਾਨੀ ਹਰ ਸਾਲ ਵਿੱਚ ਹਰ ਵਿਦਿਆਰਥੀ ਵੱਲੋਂ 365 ਰੁਪਏ ਜਮ੍ਹਾਂ ਹੋਏ। ਇਸ ਛੋਟੇ ਛੋਟੇ ਯੋਗਦਾਨ ਨਾਲ ਲਗਭਗ 40 ਲੱਖ ਰੁਪਏ ਇਕੱਠੇ ਹੋਏ। ਗਿਰਿਜਾ ਅੰਮਾ ਜੀ ਨੇ ਇਸ ਪੂਰੀ ਰਕਮ ਦਾ ਚੈੱਕ ਮੈਨੂੰ ਸੌਂਪਿਆ। ਉਹਨਾਂ ਨਾਲ ਗੱਲਬਾਤ ਦੇ ਦੌਰਾਨ ਮੈਂ ਮਹਿਸੂਸ ਕੀਤਾ ਕਿ ਮਾਂ ਭਾਰਤੀ ਦੇ ਪ੍ਰਤੀ ਉਹਨਾਂ ਦਾ ਸਮਰਪਣ ਕਿੰਨਾ ਡੂੰਘਾ ਹੈ। ਪਿਛਲੇ ਸਾਲ ਹੀ ਚੇਨਈ ਦੇ ਪਹਿਲੇ ਹਿੰਦੂ ਵਿਦਿਆਲਾ ਨੇ ਆਪਣੇ 50 ਸਾਲ ਪੂਰੇ ਕੀਤੇ ਨੇ। ਦੇਸ਼ ਦੀ ਸਿੱਖਿਆ ਅਤੇ ਸੰਸਕ੍ਰਿਤਿਕ ਮਾਣ ਨੂੰ ਅੱਗੇ ਵਧਾਉਣ ਵਿੱਚ ਇਸ ਸਕੂਲ ਨੈੱਟਵਰਕ ਦੀ ਭੂਮਿਕਾ ਬਹੁਤ ਸ਼ਲਾਘਾਯੋਗ ਹੈ। ਮੈਂ ਇਸ ਨਾਲ ਜੁੜੇ ਸਾਰੇ ਲੋਕਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਅਤੇ ਉਹਨਾਂ ਵਿਦਿਆਰਥੀਆਂ ਦੀ ਵੀ ਵਿਸ਼ੇਸ਼ ਸ਼ਲਾਘਾ ਕਰਦਾ ਜਿਨ੍ਹਾਂ ਨੇ ਆਪਣੇ ਵੀਰ ਸੈਨਿਕਾਂ ਦੇ ਲਈ ਯੋਗਦਾਨ ਦਿੱਤਾ। ਸਾਥੀਓ, ਭਾਰਤ ਦੇ ਹਰ ਪਿੰਡ ਵਿੱਚ, ਹਰ ਸ਼ਹਿਰ ਵਿੱਚ ਕੁਝ ਅਜਿਹਾ ਹੋ ਰਿਹਾ ਜੋ ਸਾਨੂੰ ਪ੍ਰੇਰਣਾ ਦਿੰਦਾ ਹੈ। ਕਈ ਵਾਰ ਇਹਨਾਂ ਯਤਨਾਂ ਦੀ ਜ਼ਿਆਦਾ ਚਰਚਾ ਨਹੀਂ ਹੁੰਦੀ, ਲੇਕਿਨ ਜਦੋਂ ਅਸੀਂ ਇਹਨਾਂ ਨੂੰ ਜਾਣਦੇ ਹਾਂ ਤਾਂ ਇਹ ਵਿਸ਼ਵਾਸ ਹੋਰ ਮਜ਼ਬੂਤ ਹੁੰਦਾ ਹੈ ਕਿ ਦੇਸ਼ ਆਪਣੇ ਲੋਕਾਂ ਦੀ ਸ਼ਕਤੀ ਨਾਲ ਅੱਗੇ ਵੱਧ ਰਿਹਾ ਹੈ। ਮੇਰੀ ਤੁਹਾਨੂੰ ਬੇਨਤੀ ਹੈ, ਆਪਣੇ ਆਲੇ ਦੁਆਲੇ ਅਜਿਹੇ ਯਤਨਾਂ ਨੂੰ ਜ਼ਰੂਰ ਵੇਖੋ। ਜੋ ਲੋਕ ਸਮਾਜ ਦੇ ਲਈ ਚੰਗਾ ਕੰਮ ਕਰ ਰਹੇ ਨੇ ਉਹਨਾਂ ਨੂੰ ਪਛਾਣੋ, ਉਹਨਾਂ ਦੀ ਸ਼ਲਾਘਾ ਕਰੋ, ਉਹਨਾਂ ਤੋਂ ਸਿੱਖੋ ਅਤੇ ਹੋ ਸਕੇ ਤਾਂ ਖੁਦ ਵੀ ਕਿਸੇ ਚੰਗੇ ਕੰਮ ਨਾਲ ਜੁੜੋ। ਅਗਲੇ ਮਹੀਨੇ ਮਨ ਕੀ ਬਾਤ ਵਿੱਚ ਕੁਝ ਹੋਰ ਪ੍ਰੇਰਕ ਗਾਥਾਵਾਂ ਦੇ ਨਾਲ ਮੈਂ ਫੇਰ ਤੁਹਾਡੇ ਨਾਲ ਜੁੜਾਂਗਾ। ਬਹੁਤ ਬਹੁਤ ਧੰਨਵਾਦ, ਨਮਸਕਾਰ।
1: ਹੁਣੇ ਤੁਸੀਂ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਦੇਸ਼ ਵਾਸੀਆਂ ਲਈ ਪ੍ਰਸਾਰਣ ਮਨ ਕੀ ਬਾਤ ਦਾ ਪੰਜਾਬੀ ਰੂਪਾਂਤਰ ਸੁਣ ਰਹੇ ਸੀ। ਆਕਾਸ਼ਵਾਣੀ ਦੇ ਬਠਿੰਡਾ, ਚੰਡੀਗੜ੍ਹ, ਲੁਧਿਆਣਾ ਅਤੇ ਪਟਿਆਲਾ ਕੇਂਦਰਾਂ ਤੋਂ ਵੀ ਇਹ ਪ੍ਰਸਾਰਣ ਨਾਲੋਂ ਨਾਲ ਕੀਤਾ ਗਿਆ। ਆਓ ਹੁਣ ਸੁਣਦੇ ਹਾਂ ਦੇਸ਼ ਪਿਆਰ ਦਾ ਗੀਤ।

ਤੁਸੀਂ ਟਿਊਨ ਕੀਤਾ 102.7 ਮੈਗਾਹਰਟਜ਼ ਤੇ ਮੈਂ ਤੁਹਾਡੀ ਆਪਣੀ ਦੋਸਤ ਮਹਿਕ ਤੇ ਪ੍ਰੋਗਰਾਮ ਸ਼ੁਰੂ ਹੋ ਗਿਆ ਜੀ ਤੁਹਾਡਾ ਸਾਰਿਆਂ ਦਾ ਫੇਵਰੇਟ ਪ੍ਰੋਗਰਾਮ ਸੰਡੇ ਦੀ ਸ਼ਾਨ ਯਾਨੀ ਕਿ ਸਪੋਟੀ ਸੰਡੇ ਜਿੱਥੇ ਅਸੀਂ ਪਲੇਅਰਸ ਦੀ ਗੱਲ ਕਰਦੇ ਹਾਂ ਅਸੀਂ ਖੇਡਾਂ ਦੀ ਗੱਲ ਕਰਦੇ ਹਾਂ ਅਤੇ ਅੱਜ ਕੱਲ੍ਹ ਤਾਂ ਸਾਡੇ ਪਲੇਅਰਸ ਨੇ ਨਾ ਭਾਰਤ ਦੇ ਵਿੱਚ ਸਾਡਾ ਮਤਲਬ ਭਾਰਤ ਦਾ ਨਾਂ ਇੰਨਾ ਜ਼ਿਆਦਾ ਰੋਸ਼ਨ ਕਰ ਰੱਖਿਆ ਹੈ ਬਾਹਰਲੇ ਮੁਲਕਾਂ ਦੇ ਵਿੱਚ ਕਿ ਭਾਰਤ ਦੀ ਵਾਹ ਵਾਹ ਹੀ ਹੋ ਰਹੀ ਹੈ ਫਿਲਹਾਲ ਹਲੇ ਦੀ ਗੱਲ ਕਰਦੇ ਹਾਂ ਅੱਜ ਕੋਈ ਖਾਸ ਹੈ ਨਾ ਅੱਜ ਕ੍ਰਿਕਟ ਫੈਨਸ ਲਈ ਬਹੁਤ ਹੀ ਵੱਡਾ ਦਿਨ ਹੈ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ IPL 2026 ਦਾ ਯਾਨੀ 2026 ਦਾ ਫਾਈਨਲ ਮੁਕਾਬਲਾ RCB ਤੇ ਗੁਜਰਾਤ ਟਾਈਟਨਸ ਵਿੱਚ ਖੇਡਿਆ ਜਾ ਰਿਹਾ ਹੈ ਅਹਿਮਦਾਬਾਦ ਵਿੱਚ RCB ਤੇ ਗੁਜਰਾਤ ਟਾਈਟਨਸ ਵਿੱਚ ਫਾਈਨਲ ਮੁਕਾਬਲਾ ਖੇਡਿਆ ਜਾ ਰਿਹਾ ਹੈ ਅਤੇ ਗੁਜਰਾਤ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਅਤੇ ਟੀਮ ਨੇ ਜਲਦੀ ਹੀ ਅਹਿਮ ਵਿਕਟ ਗਵਾ ਦਿੱਤੀਆਂ ਜੋਸ਼ ਬਟਲਰ ਕ੍ਰੀਜ਼ 'ਤੇ ਟਿਕੇ ਹੋਏ ਨੇ ਅਤੇ ਇਨਿੰਗ ਨੂੰ ਸੰਭਾਲਣ ਦੀ ਕੋਸ਼ਿਸ਼ ਕਰ ਰਹੇ ਨੇ ਦੂਜੇ ਪਾਸੇ RCB ਦੇ ਬੋਲਰਸ ਲਗਾਤਾਰ ਦਬਾਅ ਬਣਾ ਰਹੇ ਹੋਏ ਨੇ ਉਹਨਾਂ 'ਤੇ ਦਬਾਅ ਬਣਿਆ ਹੋਇਆ ਹੈ ਫਾਈਨਲ ਮੈਚ ਵਿੱਚ RCB ਦਾ ਪੱਲੜਾ ਜਿਹੜਾ ਹੈ ਥੋੜ੍ਹਾ ਭਾਰੀ ਨਜ਼ਰ ਆ ਰਿਹਾ ਹੈ ਪਰ ਗੁਜਰਾਤ ਟਾਈਟਨਸ ਕੋਲ ਵਾਪਸੀ ਦਾ ਮੌਕਾ ਹਜੇ ਵੀ ਮੌਜੂਦ ਹੈ ਫਾਈਨਲ ਨੂੰ ਰੋਮਾਂਚਕ ਮੋੜ 'ਤੇ ਜਿਹੜਾ ਨਾ ਪ੍ਰੋਗਰਾਮ ਇਹ ਜਿਹੜਾ ਮੈਚ ਹੈ ਇਹ ਰੋਮਾਂਚਕ ਮੋੜ 'ਤੇ ਚਲਾ ਗਿਆ ਹੈ ਅਤੇ ਫੈਨਸ ਦੀਆਂ ਨਜ਼ਰਾਂ ਇਸ ਹਾਈ ਵੋਲਟੇਜ ਮੁਕਾਬਲੇ 'ਤੇ ਟਿਕੀਆਂ ਹੋਈਆਂ ਨੇ ਅਤੇ ਮੈਨੂੰ ਲੱਗਦਾ ਨਜ਼ਰਾਂ ਕਈ ਹੋਰ ਜਾ ਹੀ ਨਹੀਂ ਰਹੀਆਂ ਹੋਣਗੀਆਂ ਤਾਂ ਪੋਪਕੋਰਨ ਸ਼ੋਪਕੋਰਨ ਜਿਹੜੇ ਉਹ ਤੁਸੀਂ ਰੈਡੀ ਰੱਖੋ ਕਿਉਂਕਿ ਹੋਰ ਵੀ ਨਿਊਜ਼ ਜਿਹੜੀ ਹੈ ਵਧੀਆ ਵਧੀਆ ਤੁਹਾਡੇ ਕੋਲ ਆਏਗੀ ਸਪੋਟੀ ਸੰਡੇ ਦੇ ਵਿੱਚ ਸਾਡੇ ਖਿਡਾਰੀਆਂ ਦੀ ਤਦ ਤੱਕ ਇੰਜੋਏ ਕਰੋ ਜੀ ਖੂਬਸੂਰਤ ਜਿਹਾ ਗੀਤ ਮਿਲਦੇ ਹਾਂ ਗੀਤ ਦੇ ਉਸ ਪਾਰ 'ਤੇ ਜਾਣਾ ਕਿਤੇ ਨਹੀਂ ਹੈ ਕਿਉਂਕਿ ਪ੍ਰੋਗਰਾਮ ਤੁਹਾਡਾ ਆਪਣਾ ਹੋ ਗਿਆ ਹੈ ਸਟਾਰਟ

ਅੱਛਾ ਸੋਚ ਕੇ ਵੇਖੋ ਉਹ ਪਲ ਜਦੋਂ ਜਿਹੜਾ ਸ਼ਿਸ਼ਿਆ ਨਾ ਉਹ ਹੀ ਆਪਣੇ ਗੁਰੂ ਦਾ ਰਿਕਾਰਡ ਤੋੜ ਦੇਵੇ, ਕਿਹੋ ਜਿਹਾ ਫੀਲ ਹੋਏਗਾ? ਬਹੁਤ ਜ਼ਿਆਦਾ ਪ੍ਰਾਊਡ ਫੀਲ ਹੋਏਗਾ ਨਾ। ਗਾਉਂ ਦੇ ਖੇਤਾਂ ਤੋਂ ਏਸ਼ੀਆ ਦੇ ਵੱਡੇ ਸਟੇਜ ਤੱਕ 19 ਸਾਲ ਦੀ ਪੂਜਾ ਸਿੰਘ ਨੇ ਉਹ ਕਰ ਦਿਖਾਇਆ ਜੋ ਪਿਛਲੇ 14 ਸਾਲ ਵਿੱਚ ਕੋਈ ਵੀ ਭਾਰਤੀ ਐਥਲੀਟ ਨਹੀਂ ਕਰ ਪਾਈ ਸੀ। ਬੱਲੇ ਬੱਲੇ ਤਾਂ ਹੋਏਗੀ ਕਿਉਂਕਿ ਹਰਿਆਣਾ ਦੇ ਫਤਿਹਾਬਾਦ ਦੀ ਰਹਿਣ ਵਾਲੀ ਪੂਜਾ ਸਿੰਘ ਨੇ ਏਸ਼ੀਅਨ U20 ਚੈਂਪੀਅਨਸ਼ਿਪ ਵਿੱਚ 1.93 ਮੀਟਰ ਦੀ ਸ਼ਾਨਦਾਰ ਹਾਈ ਜੰਪ ਲਗਾ ਕੇ ਗੋਲਡ ਮੈਡਲ ਆਪਣੇ ਨਾਂ ਕਰ ਲਿਆ। ਇਸ ਦੇ ਨਾਲ ਹੀ ਪੂਜਾ ਨੇ 14 ਸਾਲ ਪੁਰਾਣਾ ਸੀਨੀਅਰ ਨੈਸ਼ਨਲ ਰਿਕਾਰਡ ਵੀ ਤੋੜ ਦਿੱਤਾ ਹੈ। ਅਤੇ ਖਾਸ ਗੱਲ ਪਤਾ ਕੀ ਹੈ? ਖਾਸ ਗੱਲ ਇਹ ਹੈ, ਇਹ ਜਿਹੜਾ ਰਿਕਾਰਡ ਇਹਨੇ ਤੋੜਿਆ ਹੈ, ਇਹਦੇ ਹੀ ਗੁਰੂ ਦਾ ਰਿਕਾਰਡ ਤੋੜਿਆ, ਯਾਨੀ ਕਿ ਸਟੂਡੈਂਟ ਨੇ ਆਪਣੇ ਹੀ ਗੁਰੂ ਦਾ ਰਿਕਾਰਡ ਤੋੜ ਦਿੱਤਾ, ਯਾਨੀ ਕਿ ਡਬਲ ਪ੍ਰਾਊਡ ਮੂਵਮੈਂਟ ਹੈ। ਇਹ ਰਿਕਾਰਡ ਓਲੰਪੀਅਨ ਸਹਾਨਾ ਕੁਮਾਰੀ ਦੇ ਨਾਮ ਸੀ ਜਿਨ੍ਹਾਂ ਨੇ 1.92 ਮੀਟਰ ਦੀ ਜੰਪ ਲਾਈ ਸੀ। ਸਭ ਤੋਂ ਖਾਸ ਬਾਤ ਮੈਂ ਤੁਹਾਨੂੰ ਦੱਸ ਚੁੱਕੀ ਹਾਂ, ਅਤੇ ਜਦੋਂ ਪੂਜਾ ਨੇ ਇਤਿਹਾਸ ਰਚਿਆ ਉਹ ਖੁਦ ਸਟੇਡੀਅਮ ਦੇ ਵਿੱਚ ਮੌਜੂਦ ਸੀ। ਕਦੇ ਸਾਧਾਰਨ ਸੁਵਿਧਾਵਾਂ ਵਿੱਚ ਪ੍ਰੈਕਟਿਸ ਕਰਨ ਵਾਲੀ ਪੂਜਾ ਅੱਜ ਪੂਰੇ ਏਸ਼ੀਆ ਵਿੱਚ ਭਾਰਤ ਦਾ ਤਿਰੰਗਾ ਲਹਿਰਾ ਰਹੀ ਹੈ। ਸੋ ਨਾਮ ਜਿਹੜਾ ਇਹ ਯਾਦ ਰੱਖਣਾ ਤੁਸੀਂ ਪੂਜਾ ਸਿੰਘ, ਕਿਉਂਕਿ ਇੰਡੀਅਨ ਐਥਲੀਟ ਦਾ ਅਗਲਾ ਵੱਡਾ ਸਿਤਾਰਾ ਹੈ। ਜਦੋਂ ਅਸੀਂ ਸੁਣਦੇ ਹਾਂ ਨਾ ਕਿ ਸਾਡੇ ਵਰਗੇ ਲੋਕ ਕਿੰਨਾ ਜ਼ਿਆਦਾ ਨਾਂ ਕਮਾ ਰਹੇ ਨੇ, ਸਾਡੇ ਵਿੱਚ ਵੀ ਮੋਟੀਵੇਸ਼ਨ ਆਉਂਦੀ ਹੈ, ਅਤੇ ਸਾਨੂੰ ਵੀ ਲੱਗਦਾ ਹੈ ਕਿ ਯਾਰ ਕੁਝ ਕਰਨਾ ਚਾਹੀਦਾ ਹੈ, ਕੁਝ ਤਾਂ ਇਹੋ ਜਿਹਾ ਕਰੀਏ ਕਿ ਸਾਨੂੰ ਵੀ ਆਪਣੇ ਉੱਤੇ ਪ੍ਰਾਊਡ ਹੋਵੇ ਅਤੇ ਦੁਨੀਆ ਨੂੰ ਸਾਡੇ ਉੱਤੇ। ਤਾਂ ਚਲੋ ਜੀ, ਫਿਲਹਾਲ ਤੁਸੀਂ ਆਪਣੇ ਸੁਪਨਿਆਂ ਬਾਰੇ ਸੋਚੋ ਕਿ ਤੁਸੀਂ ਅੱਗੇ ਜਾ ਕੇ ਕੀ ਕਰਨਾ ਹੈ, ਕਿੰਨਾ ਪ੍ਰਾਊਡ ਮੂਮੈਂਟ ਤੁਸੀਂ ਆਪਣੇ ਲਈ ਬਣਾਉਣਾ ਹੈ। ਤਾਂ ਸੁਣਦੇ ਰਹੋ ਉਦੋਂ ਤੱਕ ਇੱਕ ਪਿਆਰਾ ਜਿਹਾ ਗੀਤ, ਮਿਲਦੇ ਹਾਂ ਗੀਤ ਦੇ ਉਸ ਪਾਰ।

ਤੇ ਹੁਣ ਗੱਲ ਕਰਦੇ ਹਾਂ ਭਾਰਤ ਦੇ ਮਸ਼ਹੂਰ ਸ਼ੂਟਰ ਦੀ, ਜਿਨ੍ਹਾਂ ਨੇ ਭਾਰਤ ਨੂੰ ਬਹੁਤ ਨਾਂ ਕਮਾ ਕੇ ਦਿੱਤਾ। ਓਲੰਪੀਅਨ ਤੇ ਖੇਡ ਪ੍ਰਸ਼ਾਸਕ ਰਣਧੀਰ ਸਿੰਘ, ਜਿਨ੍ਹਾਂ ਨੇ ਭਾਰਤ ਨੂੰ ਗੋਲਡ ਮੈਡਲਿਸਟ, ਜਿਨ੍ਹਾਂ ਨੂੰ ਇੰਨਾ ਜ਼ਿਆਦਾ ਨਾਮ ਮਿਲਿਆ, ਭਾਰਤ ਦਾ ਨਾਂ ਰੋਸ਼ਨ ਕੀਤਾ। ਲੇਕਿਨ 79 ਸਾਲ ਦੀ ਉਮਰ ਵਿੱਚ ਉਹਨਾਂ ਦਾ ਦੇਹਾਂਤ ਹੋ ਗਿਆ। ਉਹਨਾਂ ਦੇ ਚਲੇ ਜਾਣ ਨਾਲ ਭਾਰਤੀ ਖੇਡ ਨੂੰ ਬਹੁਤ ਵੱਡਾ ਝਟਕਾ ਲੱਗਿਆ ਅਤੇ ਨੁਕਸਾਨ ਹੋਇਆ। ਅਤੇ ਗੱਲ ਇਹ ਹੈ ਕਿ ਪਟਿਆਲਾ ਵਿੱਚ 18 ਅਕਤੂਬਰ 1946 ਨੂੰ ਜਨਮੇ ਰਣਧੀਰ ਸਿੰਘ ਨੇ 1978 ਦੇ ਏਸ਼ੀਅਨ ਗੇਮਸ ਵਿੱਚ ਟਰੈਪ ਸ਼ੂਟਿੰਗ 'ਚ ਗੋਲਡ ਮੈਡਲ ਜਿੱਤ ਕੇ ਇਤਿਹਾਸ ਰਚ ਦਿੱਤਾ ਸੀ। ਉਹ ਏਸ਼ੀਆਡ ਵਿੱਚ ਗੋਲਡ ਜਿੱਤਣ ਵਾਲੇ ਪਹਿਲੇ ਭਾਰਤੀ ਸ਼ੂਟਰ ਬਣੇ ਸਨ। 5 ਓਲੰਪਿਕਸ 'ਚ ਕੀਤਾ ਭਾਰਤ ਦਾ ਉਹਨਾਂ ਨੇ ਪ੍ਰਤੀਨਿਧ ਰਣਧੀਰ ਸਿੰਘ ਨੇ 1968 ਤੋਂ 1984 ਤੱਕ ਲਗਾਤਾਰ 5 ਓਲੰਪਿਕ ਗੇਮਸ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ ਅਤੇ ਉਹਨਾਂ ਨੂੰ 1979 ਵਿੱਚ ਅਰਜੁਨਾ ਅਵਾਰਡ ਨਾਲ ਸਨਮਾਨਿਤ ਵੀ ਕੀਤਾ ਗਿਆ, ਜਿਹੜਾ ਕਿ ਸਾਡੇ ਲਈ ਬਹੁਤ ਹੀ ਪ੍ਰਾਊਡ ਦੀ ਗੱਲ ਸੀ। ਖੇਡਾਂ ਤੋਂ ਬਾਅਦ ਵੀ ਉਹਨਾਂ ਨੇ ਓਲੰਪਿਕ ਮੂਵਮੈਂਟ ਨੂੰ ਮਜ਼ਬੂਤ ਬਣਾਉਣ ਲਈ ਕਈ ਅਹਿਮ ਜ਼ਿੰਮੇਵਾਰੀਆਂ ਨਿਭਾਈਆਂ। ਉਹ ਏਸ਼ੀਅਨ ਓਲੰਪਿਕ ਕੌਂਸਲ ਦੇ ਪਹਿਲੇ ਭਾਰਤੀ ਪ੍ਰੈਜ਼ੀਡੈਂਟ ਵੀ ਬਣੇ, ਜਿਹੜੀ ਕਿ ਭਾਰਤ ਲਈ ਬਹੁਤ ਹੀ ਮਾਣ ਦੀ ਗੱਲ ਸੀ। ਸ਼ੂਟਰ, ਓਲੰਪੀਅਨ ਅਤੇ ਐਡਮਿਨਿਸਟ੍ਰੇਟਰ ਦੇ ਰੂਪ ਵਿੱਚ ਰਣਧੀਰ ਸਿੰਘ ਦਾ ਯੋਗਦਾਨ ਹਮੇਸ਼ਾ ਯਾਦ ਰੱਖਿਆ ਜਾਵੇਗਾ। ਉਹਨਾਂ ਦੀ ਮੌਤ ਨਾਲ ਭਾਰਤ ਨੇ ਇੱਕ ਮਹਾਨ ਖੇਡ ਸ਼ਖਸੀਅਤ ਨੂੰ ਵੀ ਗਵਾ ਦਿੱਤਾ। ਸਾਡਾ ਸਲਾਮ ਹੈ ਰਣਧੀਰ ਸਿੰਘ ਜੀ ਨੂੰ।

ਇਸ ਵਾਰੀ ਨਾ ਸਾਡੇ ਖਿਡਾਰੀਆਂ ਨੇ ਬਹੁਤ ਹੀ ਜ਼ਬਰਦਸਤ ਮਿਹਨਤ ਕੀਤੀ ਹੈ। ਮੈਨੂੰ ਲੱਗਦਾ ਹੈ ਕਿ ਜੰਮ ਕੇ ਘਿਓ, ਜੰਮ ਕੇ ਦਹੀਂ, ਦੁੱਧ, ਲੱਸੀ ਪੀਤੀ ਹੈ, ਕਿਉਂਕਿ ਇੰਨੇ ਸੋਹਣੇ ਰਿਕਾਰਡ ਆ ਰਹੇ ਨੇ ਉਹਨਾਂ ਦੇ, ਇੰਨੇ ਸੋਹਣੇ ਰਿਕਾਰਡ ਬਣ ਰਹੇ ਨੇ। ਇਹ ਮੈਂ ਇਸ ਲਈ ਕਹਿ ਰਹੀ ਹਾਂ ਕਿਉਂਕਿ ਤੁਸੀਂ ਆਪ ਸੋਚੋ, 66 ਈਅਰਸ, ਯਾਨੀ ਕਿ ਅਸੀਂ ਕਹਿ ਸਕਦੇ ਹਾਂ ਇੰਨੇ ਸਾਲ ਬਾਅਦ ਜਿਹੜਾ ਰਿਕਾਰਡ ਕੋਈ ਤੋੜ ਹੀ ਨਹੀਂ ਪਾ ਰਿਹਾ ਸੀ, ਫਲਾਇੰਗ ਸਿੱਖ ਦਾ ਰਿਕਾਰਡ ਕੋਈ ਤੋੜ ਨਹੀਂ ਪਾ ਰਿਹਾ ਸੀ, ਉਹ ਇਸ ਨੌਜਵਾਨ ਨੇ ਕਰ ਦਿਖਾਇਆ ਹੈ। ਛਿਆਹਠ ਸਾਲ ਤੋਂ ਸਿਰਫ ਇੱਕ ਨਾਮ ਨਾਲ ਚੱਲਦਾ ਸੀ ਇਹ ਰਿਕਾਰਡ, ਜਿਸਦਾ ਨਾਮ ਸੀ ਮਿਲਖਾ ਸਿੰਘ। ਅਤੇ ਅੱਜ ਉਸ ਰਿਕਾਰਡ ਤੋਂ ਵੀ ਅੱਗੇ ਨਿਕਲ ਗਿਆ ਭਾਰਤ ਦਾ ਇੱਕ ਨਵਾਂ ਸਿਤਾਰਾ। ਤਾਮਿਲਨਾਡੂ ਦੇ ਵਿਸ਼ਾਲ ਟੀਕੇ ਨੇ 400 ਮੀਟਰ ਰੇਸ ਵਿੱਚ ਸਿਰਫ 44.98 ਸੈਕਿੰਡ ਵਿੱਚ ਪੂਰੀ ਕਰਕੇ ਇਸ ਰੇਸ ਨੂੰ ਜਿੱਤ ਲਿਆ ਹੈ ਅਤੇ ਇਤਿਹਾਸ ਵੀ ਰਚ ਦਿੱਤਾ ਹੈ। ਇਹ ਪਹਿਲੀ ਵਾਰ ਹੋਇਆ ਹੈ ਕਿ ਜਦੋਂ ਕਿਸੇ ਭਾਰਤੀ ਐਥਲੀਟ ਨੇ 400 ਮੀਟਰ ਰੇਸ ਨੂੰ 45 ਸੈਕਿੰਡ ਤੋਂ ਥੱਲੇ ਪੂਰੀ ਕੀਤਾ ਹੈ। 1960 ਰੋਮੇ ਜਿਹੜੀ ਓਲੰਪਿਕਸ ਵਿੱਚ ਫਲਾਇੰਗ ਸਿੱਖ ਮਿਲਖਾ ਸਿੰਘ ਨੇ 45.73 ਸੈਕਿੰਡ ਦਾ ਲੈਜੈਂਡਰੀ ਰਿਕਾਰਡ ਬਣਾਇਆ ਸੀ। ਉਹ ਰਿਕਾਰਡ ਸਾਲਾਂ ਤੱਕ ਇੰਡੀਅਨ ਐਥਲੀਟ ਦੀ ਪਹਿਚਾਣ ਬਣਾ ਰਿਹਾ। ਪਰ ਹੁਣ ਰਾਂਚੀ ਵਿੱਚ ਹੋਏ ਨੈਸ਼ਨਲ ਸੀਨੀਅਰ ਫੈਡਰੇਸ਼ਨ ਕੱਪ ਵਿੱਚ ਵਿਸ਼ਾਲ ਟੀਕੇ ਨੇ ਇਸ ਟੌਪ ਵਾਚ ਨੂੰ ਹੀ ਹੈਰਾਨ ਕਰ ਦਿੱਤਾ। ਜਦੋਂ ਵਿਸ਼ਾਲ ਫਿਨਿਸ਼ ਲਾਈਨ ਤੱਕ ਪਹੁੰਚੇ ਅਤੇ ਉਸਨੇ ਫਿਨਿਸ਼ ਲਾਈਨ ਨੂੰ ਹੀ ਪਾਰ ਕੀਤਾ ਤਾਂ ਸਕੋਰ ਬੋਰਡ 'ਤੇ ਟਾਈਮ ਆਉਂਦਾ ਹੈ 44.98 ਸੈਕਿੰਡ, ਅਤੇ ਸਟੇਡੀਅਮ ਖੁਸ਼ੀ ਨਾਲ ਗੂੰਜ ਉੱਠਿਆ। ਇਹ ਸਿਰਫ ਇੱਕ ਰੇਸ ਨਹੀਂ ਸੀ, ਇਹ ਉਹ ਪਲ ਸੀ ਜਦੋਂ ਇੰਡੀਅਨ ਐਥਲੈਟਿਕਸ ਨੇ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕੀਤੀ ਅਤੇ ਇੱਕ ਨਵੇਂ ਯੁੱਗ ਦੇ ਵਿੱਚ ਕਦਮ ਰੱਖਿਆ। ਸੋ ਦੋਸਤੋ, ਰਿਕਾਰਡ ਟੁੱਟਦੇ ਨੇ ਪਰ ਕੁਝ ਰਿਕਾਰਡ ਇਤਿਹਾਸ ਬਣ ਜਾਂਦੇ ਨੇ।

ਮੈਨੂੰ ਪਤਾ ਹੈ ਤੁਹਾਡੇ ਦਿਲ ਵਿੱਚ ਵੀ ਕਾਫੀ ਸਵਾਲ ਚੱਲ ਰਹੇ ਨੇ ਕਿ ਹੋਰ ਕਿਹੜੀਆਂ ਕਿਹੜੀਆਂ ਖਬਰਾਂ ਨੇ, ਬਹੁਤ ਸਾਰੀਆਂ ਖਬਰਾਂ ਨੇ, ਅਸੀਂ ਗੱਲਾਂ ਬਾਤਾਂ ਕਰਾਂਗੇ ਕਿਉਂਕਿ ਹੁਣ ਸਾਡੇ ਕੋਲ 6 ਮਿੰਟ ਰਹਿ ਗਏ ਨੇ, ਲੇਕਿਨ ਟਾਈਮ ਇਜਾਜ਼ਤ ਤਾਂ ਨਹੀਂ ਦੇ ਰਿਹਾ, ਪਰ ਗਾਣਾ ਤਾਂ ਸੁਣਨਾ ਹੀ ਪਏਗਾ। ਮਿਲਦੇ ਹਾਂ ਗੀਤ ਦੇ ਉਸ ਪਾਸੇ।

ਜਦੋਂ 48 ਸਾਲ ਪੁਰਾਣਾ ਰਿਕਾਰਡ ਟੁੱਟਿਆ ਨਾ ਤਾਂ ਇੰਡੀਆ ਨੂੰ ਮਿਲ ਗਿਆ ਨਵਾਂ ਮੈਰਾਥਨ ਕਿੰਗ। ਜੀ ਹਾਂ ਦੋਸਤੋ, ਤੁਸੀਂ ਟਿਊਨ ਕੀਤਾ 102.7 ਮੈਗਾਹਰਟਸ, ਮੈਂ ਤੁਹਾਡੀ ਆਪਣੀ ਦੋਸਤ ਮਹਿਕ ਤੇ ਪ੍ਰੋਗਰਾਮ ਚੱਲ ਰਿਹਾ ਹੈ ਜੀ ਸਪੋਟੀ ਸੰਡੇ। ਸੋਚੋ ਇੱਕ ਐਸਾ ਰਿਕਾਰਡ ਜੋ ਲਗਭਗ 48 ਸਾਲ ਤੱਕ ਕੋਈ ਤੋੜ ਹੀ ਨਹੀਂ ਸਕਿਆ। ਅੱਜ ਇਸ ਰਿਕਾਰਡ ਦੀ ਹੀ ਗੱਲ ਕੀਤੀ, ਅੱਜ ਉਸ ਨੂੰ ਇੱਕ ਨੌਜਵਾਨ ਐਥਲੀਟ ਨੇ ਮਿੱਟੀ ਵਿੱਚ ਮਿਲਾ ਦਿੱਤਾ। ਹਿਮਾਚਲ ਪ੍ਰਦੇਸ਼ ਦੇ ਸਵਨ ਬਰਵਾਲ ਨੇ ਆਪਣੀ ਪਹਿਲੀ ਹੀ ਫੁੱਲ ਮੈਰਾਥਨ ਰੇਸ ਵਿੱਚ ਇਤਿਹਾਸ ਰਚ ਦਿੱਤਾ। ਸੋਚੋ, ਉਹਦੀ ਪਹਿਲੀ ਰੇਸ ਸੀ, ਪਹਿਲੇ ਦੇ ਵਿੱਚ ਉਹਨੇ ਇਤਿਹਾਸ ਰਚ ਦਿੱਤਾ, ਅਤੇ ਅੱਗੇ ਜਾ ਕੇ ਹੋਰ ਕੀ ਕਰੇਗਾ ਬੰਦਾ। ਸਾਵਨ ਨੇ ਮੈਰਾਥਨ ਸਿਰਫ 2 ਘੰਟੇ 11 ਮਿੰਟ 21 ਸੈਕਿੰਡ ਵਿੱਚ ਪੂਰੀ ਕਰਕੇ ਭਾਰਤ ਦਾ ਸਭ ਤੋਂ ਪੁਰਾਣਾ ਨੈਸ਼ਨਲ ਰਿਕਾਰਡ ਤੋੜ ਦਿੱਤਾ। ਇਹ ਰਿਕਾਰਡ ਲੈਜੈਂਡਰੀ ਰਨਰ ਸ਼ਿਵਨਾਥ ਸਿੰਘ ਦੇ ਨਾਮ ਹੈ, ਜਿਨ੍ਹਾਂ ਨੂੰ ਸ਼ਾਇਦ ਅਸੀਂ ਭੁੱਲ ਹੀ ਨਹੀਂ ਸਕਦੇ, ਜਿਹੜਾ 1978 ਤੋਂ ਅੱਜ ਤੱਕ ਕਾਇਮ ਸੀ। ਯਾਨੀ ਕਿ ਪੀੜ੍ਹੀਆਂ ਬਦਲ ਗਈਆਂ ਲੇਕਿਨ ਰਿਕਾਰਡ ਨਹੀਂ ਸੀ ਟੁੱਟਿਆ। ਅਤੇ ਜਦੋਂ ਸਾਵਨ ਫਿਨਿਸ਼ ਲਾਈਨ ਪਾਰ ਕਰਦਾ ਹੈ ਜੀ, ਸਕੋਰ ਬੋਰਡ ਜਿਹੜਾ ਹੈ ਦੱਸਦਾ ਹੈ ਨਵਾਂ ਨੈਸ਼ਨਲ ਰਿਕਾਰਡ ਬਣ ਗਿਆ ਹੈ। ਅਤੇ ਅੱਜ ਸਾਡੇ ਕਾਫੀ ਸਾਰੇ ਖਿਡਾਰੀਆਂ ਨੇ ਇਨ ਦਿਨਾਂ ਵਿੱਚ, ਪਿਛਲੇ ਜਿਹੜੇ ਦਿਨ ਨੇ ਉਹਨਾਂ ਵਿੱਚ ਕਾਫੀ ਸਾਰੇ ਰਿਕਾਰਡ ਬਣਾਏ, ਜਿਨ੍ਹਾਂ ਨੇ ਸਾਡਾ ਦਿਲ ਖੁਸ਼ ਕੀਤਾ, ਸਾਡੇ ਦੇਸ਼ ਦਾ ਨਾਂ ਰੌਸ਼ਨ ਕੀਤਾ। ਅਤੇ ਆਈ ਹੋਪ ਜਿੰਨੇ ਵੀ ਖਿਡਾਰੀ ਨੇ ਉਹ ਸਾਡੇ ਦੇਸ਼ ਦਾ ਇੱਦਾਂ ਹੀ ਨਾਂ ਰੌਸ਼ਨ ਕਰਦੇ ਰਹਿਣਗੇ। ਆਈ ਹੋਪ ਅੱਜ ਤੁਹਾਨੂੰ ਮਜ਼ਾ ਆਇਆ ਹੋਏਗਾ ਪ੍ਰੋਗਰਾਮ ਸਪੋਟੀ ਸੰਡੇ ਦੇ ਵਿੱਚ। ਫਿਲਹਾਲ ਅਗਲੇ ਪ੍ਰੋਗਰਾਮ ਦਾ ਸਮਾਂ ਜਿਹੜਾ ਹੈ ਉਹ ਹੋਣ ਲੱਗਿਆ, ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਮੈਂ ਤੁਹਾਡੀ ਆਪਣੀ ਦੋਸਤ ਮਹਿਕ ਮਿਲਦੇ ਹਾਂ ਅਗਲੇ ਪ੍ਰੋਗਰਾਮ ਦੇ ਵਿੱਚ। ਤਦ ਤੱਕ ਤੁਸੀਂ ਸੁਣੋ ਇਹ ਗੀਤ, ਮਿਲਦੇ ਹਾਂ ਗੀਤ ਦੇ ਉਸ ਪਾਰ।

ਤੇ ਆਕਾਸ਼ਵਾਣੀ ਜਲੰਧਰ ਦਾ FM ਰੇਨਬੋ ਚੈਨਲ ਹੈ। ਇਸ ਵੇਲੇ ਸਾਡੀ ਸਟੂਡੀਓ ਦੀ ਘੜੀ ਮੁਤਾਬਕ 9 ਵਜ ਗਏ ਨੇ ਤੇ ਵੇਲਾ ਹੋ ਗਿਆ ਹੈ FM ਨਿਊਜ਼ ਹੈਡਲਾਈਨਸ ਦਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਸਰਕਾਰ ਦੇਸ਼ ਦੀ ਅਨਮੋਲ ਵਿਰਾਸਤ ਨੂੰ ਸੁਰੱਖਿਅਤ ਰੱਖਣ ਲਈ ਕੰਮ ਕਰ ਰਹੀ ਹੈ। ਆਕਾਸ਼ਵਾਣੀ ਤੇ ਆਪਣੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਦੇਸ਼ ਵਾਸੀਆਂ ਨੂੰ ਭਿਆਨਕ ਗਰਮੀ ਤੇ ਮੌਸਮ ਦੌਰਾਨ ਬੇਹੱਦ ਸਾਵਧਾਨੀ ਵਰਤਣ ਅਤੇ ਸਰਕਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ। ਵਿਗਿਆਨ ਅਤੇ ਟੈਕਨੋਲੋਜੀ ਮੰਤਰੀ ਜਤਿੰਦਰ ਸਿੰਘ ਨੇ ਕਿਹਾ ਹੈ ਕਿ ਪਿਛਲੇ 12 ਸਾਲਾਂ ਦੇ ਤਕਨੀਕੀ ਬਦਲਾਅ ਦੌਰਾਨ ਭਾਰਤ ਟੈਕਨੋਲੋਜੀ ਲੈਣ ਵਾਲੇ ਦੀ ਥਾਂ ਇੱਕ ਟੈਕਨੋਲੋਜੀ ਆਗੂ ਵਜੋਂ ਉਭਰਿਆ ਹੈ। ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਵਿੱਚ ਇੱਕ ਸੜਕ ਹਾਦਸੇ ਵਿੱਚ 8 ਲੋਕਾਂ ਦੀ ਮੌਤ ਹੋ ਗਈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਚੋਟੀ ਦੀਆਂ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਰਾਜ ਦੀ ਸਿੱਖਿਆ ਪ੍ਰਣਾਲੀ ਵਿੱਚ ਹੋ ਰਹੇ ਮਹੱਤਵਪੂਰਨ ਸੁਧਾਰਾਂ ਤੇ ਖੁਸ਼ੀ ਪ੍ਰਗਟ ਕੀਤੀ। ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਅਨੁਸੂਚਿਤ ਜਾਤੀਆਂ ਬਾਰੇ ਆਪਣੀ ਹਾਲੀਆ ਵਿਵਾਦਤ ਬਿਆਨ ਤੇ ਅਫਸੋਸ ਪ੍ਰਗਟ ਕਰਦਿਆਂ ਮੁਆਫੀ ਮੰਗੀ ਹੈ। ਪੰਜਾਬ ਨੇ ਦੇਸ਼ ਭਰ 'ਚ ਤੰਬਾਕੂ ਸੇਵਨ ਦੇ ਸਭ ਤੋਂ ਘੱਟ ਮਾਮਲਿਆਂ ਨਾਲ ਜਨਤਕ ਸਿਹਤ ਵਿੱਚ ਇੱਕ ਮਹੱਤਵਪੂਰਨ ਸਫਲਤਾ ਹਾਸਲ ਕੀਤੀ ਹੈ। ਉੱਤਰਾਖੰਡ ਦੇ ਰੁਦਰਪ੍ਰਯਾਗ ਜ਼ਿਲ੍ਹੇ ਵਿੱਚ ਬੀਤੀ ਰਾਤ ਤੋਂ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਕੇਦਾਰਨਾਥ ਯਾਤਰਾ ਨੂੰ ਅਸਥਾਈ ਤੌਰ 'ਤੇ ਰੋਕ ਦਿੱਤਾ ਗਿਆ ਹੈ। ਮੌਸਮ ਵਿਭਾਗ ਨੇ 4 ਜੂਨ ਤੱਕ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਵੱਖ ਵੱਖ ਹਿੱਸਿਆਂ ਵਿੱਚ ਗਰਜ ਚਮਕ ਨਾਲ ਤੇਜ਼ ਹਵਾਵਾਂ ਚੱਲਣ ਸੰਬੰਧੀ ਯੈਲੋ ਅਲਰਟ ਜਾਰੀ ਕੀਤਾ ਹੈ। ਭਾਰਤ ਨੇ ਸਾਤਵਿਕ ਸਾਈਰਾਜ ਰੰਕੀ ਰੈੱਡੀ ਅਤੇ ਚਿਰਾਗ ਸ਼ੈੱਟੀ ਦੀ ਜੋੜੀ ਨੇ ਸਿੰਗਾਪੁਰ ਓਪਨ ਬੈਡਮਿੰਟਨ ਵਿੱਚ ਪੁਰਸ਼ ਡਬਲਸ ਦਾ ਖਿਤਾਬ ਜਿੱਤ ਲਿਆ ਹੈ। IPL ਕ੍ਰਿਕਟ ਦੇ ਫਾਈਨਲਸ ਵਿੱਚ ਅੱਜ ਅਹਿਮਦਾਬਾਦ 'ਚ ਰਾਇਲ ਚੈਲੇਂਜਰਸ ਬੈਂਗਲੁਰੂ ਦਾ ਮੁਕਾਬਲਾ ਗੁਜਰਾਤ ਟਾਈਟਨਸ ਨਾਲ ਹੋ ਰਿਹਾ ਹੈ। ਇਹ ਸਨ ਹੁਣ ਤੱਕ ਦੀ FM ਨਿਊਜ਼ ਹੈਡਲਾਈਨ। ਇਸ ਤੋਂ ਬਾਅਦ ਤੁਸੀਂ ਪ੍ਰੋਗਰਾਮ ਇੰਜੋਏ ਕਰੋਗੇ।

ਤੁਸੀਂ ਟਿਊਨ ਕੀਤਾ ਹੈ 102.7 ਮੈਗਾਹਰਟਜ਼ ਤੇ ਮੈਂ ਤੁਹਾਡੀ ਆਪਣੀ ਦੋਸਤ ਮਹਿਕ ਤੇ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਜੀ, ਕਿਉਂਕਿ ਪ੍ਰੋਗਰਾਮ ਸਟਾਰਟ ਹੋ ਗਿਆ ਹੈ ਦਿਲ ਚਾਹਤਾ ਹੈ। ਤੁਹਾਡਾ ਦਿਲ ਕੀ ਚਾਹੁੰਦਾ ਹੈ ਅੱਜ ਤੁਸੀਂ ਮੈਨੂੰ ਦੱਸੋਗੇ, ਕਿਹੜੀ ਫਿਲਮੀ ਗੀਤ ਦੀ ਫਰਮਾਇਸ਼ ਲੈ ਕੇ ਆਓਗੇ ਤੁਸੀਂ ਮੈਨੂੰ ਦੱਸੋਗੇ ਅੱਜ, ਹਿੰਦੀ ਸੌਂਗਸ ਪੰਜਾਬੀ ਸੌਂਗਸ ਦੇ ਗੀਤਾਂ ਦੀ ਫਰਮਾਇਸ਼। ਅਤੇ ਇਹ ਫਰਮਾਇਸ਼

ਜਿਹੜੀ ਤੁਸੀਂ ਮੈਨੂੰ ਭੇਜੋਗੇ 9855101027 ਨੰਬਰ 'ਤੇ, ਅਤੇ ਜੁੜੇ ਰਹੋ ਪ੍ਰੋਗਰਾਮ ਦੇ ਵਿੱਚ। ਮੈਂ ਤੁਹਾਡੀ ਆਪਣੀ ਦੋਸਤ ਮਹਿਕ, ਜਾਣਾ ਕਿਤੇ ਵੀ ਨਹੀਂ ਹੈ ਕਿਉਂਕਿ ਮਹਿਫਿਲ ਜਿਹੜੀ ਹੈ ਹਲੇ ਸਜੇਗੀ। ਸਾਡੇ ਦੋਸਤ ਇੰਟਰੈਕਟ ਕਰਨਗੇ, ਸਾਨੂੰ ਮੈਸੇਜਿਸ ਭੇਜਣਗੇ, ਅਤੇ ਨਾਲ ਹੀ ਨਾਲ ਬਹੁਤ ਸੋਹਣੀਆਂ ਫਰਮਾਇਸ਼ਾਂ ਹੋਣੀਆਂ ਚਾਹੀਦੀਆਂ ਨੇ। ਸੋਚੋ ਯਾਰ, ਪੁਰਾਣੀ ਫਰਮਾਇਸ਼ਾਂ ਨਹੀਂ ਭੇਜਣੀਆਂ, ਤੁਸੀਂ ਨਵੀਂ ਫਰਮਾਇਸ਼ਾਂ ਭੇਜੋ। ਪੰਜਾਬੀ ਅਤੇ ਹਿੰਦੀ ਸੌਂਗਸ ਦੀ ਹੈ, ਜਿਹੜੇ ਫਿਲਮੀ ਗੀਤ ਹੋਣੇ ਚਾਹੀਦੇ ਨੇ।

ਜੀ ਹਾਂ, ਤੇ ਨਖਰੇ ਕਰਨੇ ਵੀ ਨਹੀਂ ਚਾਹੀਦੇ ਹੈ, ਕਿਉਂਕਿ ਨਖਰੇ ਕਰਨਾ ਚੰਗੀ ਗੱਲ ਨਹੀਂ ਹੁੰਦੀ। ਤਾਂ ਚਲੋ ਜੀ, ਅਸੀਂ ਵੇਖਦੇ ਹਾਂ ਸਾਡੇ ਦੋਸਤਾਂ ਨੇ ਕਿਹੜੇ ਮੈਸੇਜ ਸਾਨੂੰ ਭੇਜੇ ਆ। ਤਾਂ ਚਲੋ ਜੀ, ਦਿਲ ਚਾਹਤਾ ਹੈ ਪ੍ਰੋਗਰਾਮ ਦੇ ਵਿੱਚ ਸਾਨੂੰ ਪਹਿਲਾ ਮੈਸੇਜ ਆਇਆ ਹੈ, ਗੀਤ ਹੈ ਜਦੋਂ ਜਦੋਂ ਨੀ ਵਨੇਰੇ ਬੋਲੇਗਾ, ਅਤੇ ਗਾਇਕ ਓਕੇ ਫਿਲਮ ਦਾ ਨਾਂ ਹੈ ਜੀ ਮਨਜੀਤੇ ਜਗਜੀਤੇ, ਅਤੇ ਇਹ ਫਰਮਾਇਸ਼ ਸਾਨੂੰ ਭੇਜੀ ਹੈ ਅਨਾਰਕਲੀ ਬਾਜ਼ਾਰ ਜਗਰਾਓ ਸੇ ਸੁਨੀਲ ਪਾਠਕ ਜੀ ਨੇ, ਕਮਲ ਪਾਠਕ ਜੀ ਨੇ। ਠੀਕ ਹੈ ਜੀ, ਤੁਹਾਡੀ ਫਰਮਾਇਸ਼ ਅਸੀਂ ਪੂਰੀ ਕਰ ਰਹੇ ਹਾਂ, ਜਾਣਾ ਕਿਤੇ ਹੀ ਨਹੀਂ ਹੈ, ਪ੍ਰੋਗਰਾਮ ਚੱਲ ਰਿਹਾ, ਅਤੇ ਬਾਕੀ ਦੋਸਤ ਜਿਹੜੇ ਸੁਣ ਰਹੇ ਨੇ ਉਹ ਵੀ ਸਾਨੂੰ ਪ੍ਰੋਗਰਾਮ ਦੇ ਵਿੱਚ ਫਰਮਾਇਸ਼ ਭੇਜ ਸਕਦੇ ਆ। ਤਾਂ ਪਹਿਲਾ ਫਰਮਾਇਸ਼ ਜਿਹੜੀ ਹੈ ਪ੍ਰੋਗਰਾਮ ਦੀ, ਪਹਿਲੀ ਫਰਮਾਇਸ਼ ਇਹਨਾਂ ਦੀ ਲੱਗ ਰਹੀ ਹੈ, ਦੇਖਦੇ ਹਾਂ ਅਗਲੀ ਫਰਮਾਇਸ਼ ਕਿਹਦੀ ਲੱਗੇਗੀ।

ਵੀ ਬਨੇਰੇ ਬੋਲੇ ਕਾਂ ਤੇ ਕਾਂ ਕੀ ਕਹਿੰਦਾ ਹੈ? ਕਾਂ ਕਹਿੰਦਾ ਕਿ ਮੈਨੂੰ ਰੋਟੀ ਪਾ ਦਿਓ ਜਾਂ ਫਿਰ ਮੈਨੂੰ ਕੋਈ ਚੂਰੀ ਖਿਲਾ ਦਿਓ। ਤੇ ਜਦੋਂ ਜਦੋਂ ਵੀ ਨੌ

ਜਦੋਂ ਜਦੋਂ ਵੀ ਬਨੇਰੇ ਬੋਲੇ ਕਾਂ ਤੇ ਕਾਂ ਕੀ ਕਹਿੰਦਾ ਹੈ? ਕਾਂ ਕਹਿੰਦਾ ਕਿ ਮੈਨੂੰ ਰੋਟੀ ਪਾ ਦਿਓ ਜਾਂ ਫਿਰ ਮੈਨੂੰ ਕੋਈ ਚੂਰੀ ਖਿਲਾ ਦਿਓ। ਤੇ ਜਦੋਂ ਜਦੋਂ ਵੀ 9 ਵੱਜਦੇ ਨੇ ਤੇ ਪ੍ਰੋਗਰਾਮ ਸਟਾਰਟ ਹੁੰਦਾ ਹੈ ਦਿਲ ਚਾਹਤਾ ਹੈ, ਤੇ ਦਿਲ ਚਾਹਤਾ ਹੈ ਇਹਦੇ ਵਿੱਚ ਸਾਡੇ ਦੋਸਤ ਜਿਹੜੇ ਨੇ ਸਾਨੂੰ ਮੈਸੇਜ ਭੇਜਦੇ ਨੇ ਤੇ ਕਹਿੰਦੇ ਨੇ ਸਾਡੀ ਫਰਮਾਇਸ਼ ਚਲਾ ਦਿਓ। ਸਾਡੇ ਕੋਲ ਫਰਮਾਇਸ਼ ਜਿਹੜੀ ਹੈ ਆ ਗਈ ਹੈ, ਜਿਹਦੇ ਵਿੱਚ ਲਿਖਿਆ ਹੈ ਗਾਓ ਨੰਗਲ ਖੇੜਾ ਫਗਵਾੜਾ ਪੰਜਾਬ ਸੇ ਬਾਲ ਕਿਸ਼ਨ ਸ਼ਰਮਾ ਜੀ ਨੇ ਸਾਨੂੰ ਫਰਮਾਇਸ਼ ਭੇਜੀ ਹੈ। ਫਿਲਮ ਨਾਮ ਤੇ ਗਾਣਾ ਚਿੱਠੀ ਆਈ ਹੈ ਆਈ ਹੈ। ਤਾਂ ਅਗਲਾ ਮੈਸੇਜ ਸਾਡੇ ਕੋਲ ਹੈ, ਨਮਸਕਾਰ ਸਤਿ ਸ਼੍ਰੀ ਅਕਾਲ ਰਾਮ ਰਾਮ। ਫਿਲਮ ਦਾਮਿਨੀ ਸੰਗੀਤ ਹੈ, ਗਵਾਹ ਹੈ ਚਾਂਦ ਤਾਰੇ ਗਵਾਹ ਹੈ, ਤੇ ਗਾਂਵ ਹਾਂਡੀ ਖੇੜਾ ਜ਼ਿਲ੍ਹਾ ਸਿਰਸਾ ਹਰਿਆਣਾ ਤੋਂ ਸਾਨੂੰ ਇਹ ਆਈ ਹੈ ਹਰਿਆਣਾ ਵੱਲੋਂ। ਓਕੇ ਜੀ, ਥੈਂਕ ਯੂ, ਤੁਸੀਂ ਫਰਮਾਇਸ਼ ਸਾਨੂੰ ਭੇਜੀ ਹੈ। ਅਤੇ ਫਿਲਹਾਲ ਅਸੀਂ ਗਾਣਾ ਜਿਹੜਾ ਹੈ ਉਹ ਚਲਾ ਰਹੇ ਹਾਂ, ਚਿੱਠੀ ਆਈ ਹੈ। ਵੇਖਦੇ ਹਾਂ ਹੋਰ ਸਾਡੇ ਦੋਸਤਾਂ ਨੇ ਕਿਹੜੀ ਕਿਹੜੀ ਫਰਮਾਇਸ਼ ਭੇਜੀ ਹੋਏਗੀ। ਜਾਣਾ ਕਿਤੇ ਵੀ ਨਹੀਂ ਹੈ, ਪ੍ਰੋਗਰਾਮ ਚੱਲ ਰਿਹਾ ਜੀ ਦਿਲ ਚਾਹਤਾ ਹੈ। ਮੈਂ ਤੁਹਾਡੀ ਆਪਣੀ ਦੋਸਤ

ਜੀ ਹਾਂ, ਚਿੱਠੀ ਆਈ ਹੈ ਤੇ ਆ ਕੇ ਸਾਡੇ ਕੋਲ ਪਹੁੰਚ ਵੀ ਗਈ ਹੈ ਤੇ ਦੇਖਦੇ ਹਾਂ ਜੀ ਹੁਣ ਚਿੱਠੀ ਦੇ ਵਿੱਚ ਕੀ ਲਿਖਿਆ ਹੈ। ਚਿੱਠੀ ਦੇ ਵਿੱਚ ਲਿਖਿਆ ਹੈ, ਸਤਿ ਸ਼੍ਰੀ ਅਕਾਲ ਵਾਹਿਗੁਰੂ, ਵਾਹਿਗੁਰੂ ਤੁਹਾਨੂੰ ਅਤੇ ਸਭ ਨੂੰ ਰਾਜ਼ੀ ਰੱਖੇ, ਬਹੁਤ ਬਹੁਤ ਸ਼ੁਕਰੀਆ ਜੀ। ਸਤੀਸ਼ ਅਨੇਜਾ, ਬਿਮਲਾ ਅਨੇਜਾ ਤੇ ਗੀਤ ਹੈ ਮੇਰੇ ਮਨ ਵਿੱਚ ਤੁੰਬਾ ਵੱਜਦਾ ਹੈ ਆਵਾਜ਼, ਆਸ਼ਾ ਭੋਸਲੇ ਜੀ ਦੀ ਫਿਲਮ ਨਾਨਕ ਦੁਖਿਆ ਸਭ ਸੰਸਾਰ। ਧੰਨਵਾਦ ਜੀ, ਤੁਸੀਂ ਪ੍ਰੋਗਰਾਮ ਦੇ ਵਿੱਚ ਆਏ ਤੇ ਸਾਨੂੰ ਫਰਮਾਇਸ਼ ਭੇਜੀ। ਅਗਲੀ ਫਰਮਾਇਸ਼ ਅਸੀਂ ਵੇਖਦੇ ਹਾਂ, ਇਹ ਹੈ ਦਿਲੀਏ ਬੇਚੈਨ ਰਸਤੇ ਪੇ ਨੈਣ, ਦਿਲੀਏ ਬੇਚੈਨ ਹੈ ਰਸਤੇ ਪੇ ਨੈਣ ਹੈ। ਤਾਲ ਸੇ ਤਾਲ ਮਿਲਾ ਸੰਗੀਤ ਕੀ ਫਰਮਾਇਸ਼ ਜਿਹੜੀ ਹੈ ਸਾਨੂੰ ਕੀਤੀ ਹੈ ਇਹ ਸੈਕਟਰ 67 ਮੋਹਾਲੀ ਚੰਡੀਗੜ੍ਹ ਤੋਂ

ਸਾਨੂੰ ਫਰਮਾਇਸ਼ ਆਈ ਹੈ ਪ੍ਰਤੀਕ ਮਲਹੋਤਰਾ ਜੀ ਦੀ। ਅਗਲੀ ਫਰਮਾਇਸ਼ ਹੈ ਜੀ, ਨਮਸਕਾਰ ਜੀ, ਗਾਓ ਫਾਜ਼ਿਲਕਾ ਪੰਜਾਬ ਤੋਂ ਸਾਨੂੰ ਫਰਮਾਇਸ਼ ਆਈ ਹੈ ਅਤੇ ਲਿਖਿਆ ਹੈ ਓਮ ਬਗੜੀਆ ਜੀ ਨੇ ਸਾਨੂੰ ਮੈਸੇਜ ਭੇਜਿਆ ਹੈ। ਰਜਤ ਅਤੇ ਬੇਬੀ ਗਰੀਮਾ ਜੀ ਨੇ ਵੀ ਮੈਸੇਜ ਭੇਜਿਆ ਹੈ ਅਤੇ ਲਿਖਿਆ ਫਿਲਮ ਜਵਾਰ ਭਾਟਾ ਗੀਤ ਰੂਠਾ ਹੈ ਤੋਂ ਮਨਾ ਲੇਂਗੇ। ਓਕੇ ਜੀ, ਕਿਹਨੂੰ ਮਨਾਉਣਾ ਹੈ ਕੋਈ ਗੱਲ ਨਹੀਂ, ਮਨ ਜਾਏਗਾ, ਤੁਸੀਂ ਚਿੰਤਾ ਨਾ ਕਰੋ। ਫਿਲਹਾਲ ਅਸੀਂ ਗਾਣਾ ਪੇਸ਼ ਕਰ ਰਹੇ ਹਾਂ ਜੀ, ਸਾਡੇ ਇੱਕ ਦੋਸਤ ਨੇ ਫਰਮਾਇਸ਼ ਸਾਨੂੰ ਭੇਜੀ ਸੀ ਜਿਹਦੇ ਵਿੱਚ ਦਾਮਨੀ ਮੂਵੀ ਦੀ ਗੱਲ ਕੀਤੀ ਹੋਈ ਸੀ ਅਤੇ ਗੀਤ ਸੀ ਗਾਓ ਹੈ ਚਾਂਦ ਤਾਰੇ। ਤਾਂ ਚਲੋ ਜੇ ਗਵਾਏ ਹੈ ਚਾਂਦ ਤਾਰੇ, ਇਹ ਗੀਤ ਵੀ ਅਸੀਂ ਸੁਣ ਲੈਂਦੇ ਹਾਂ। ਮਿਲਦੇ ਹਾਂ ਗੀਤ ਦੇ ਉਸ ਪਾਰ।

ਜਿਹੜਾ ਗਵਾ ਨੇ ਇਹ ਸਾਰੇ ਚਾਂਦ ਤਾਰੇ, ਕਿੰਨਾ ਤੁਸੀਂ ਓਵਰ ਥਿੰਕ ਕਰਦੇ ਹੋ, ਕਿੰਨਾ ਤੁਸੀਂ ਸੋਚਦੇ ਹੋ, ਹਲੇ ਵੀ ਤੁਸੀਂ ਆਹੀ ਸੋਚ ਰਹੇ ਹੋਗੇ ਨਾ ਜਿਨ੍ਹਾਂ ਦੇ ਮੈਂ ਮੈਸੇਜ ਨਹੀਂ ਰੀਡ ਕੀਤੇ, ਤੁਸੀਂ ਆਹੀ ਸੋਚ ਰਹੇ ਹੋਗੇ ਕਿ ਯਾਰ ਸਾਡੀ ਵਾਰੀ ਕਦੋਂ ਆਏਗੀ, ਸ਼ਾਇਦ ਸਾਰਾ ਸਾਡਾ ਮੈਸੇਜ ਇਹਨਾਂ ਨੇ ਵੇਖਿਆ ਨਹੀਂ, ਸ਼ਾਇਦ ਇਗਨੋਰ ਕਰ ਦਿੱਤਾ। ਇਹੋ ਜਿਹੀ ਕੋਈ ਗੱਲ ਨਹੀਂ ਹੈ ਜੀ, ਵਾਰੀ ਆਏਗੀ, ਸਾਰਿਆਂ ਦੀ ਵਾਰੀ ਆਏਗੀ। ਫਿਲਹਾਲ ਸਾਡੇ ਇੱਕ ਦੋਸਤ ਨੇ ਜਿਹੜੀ ਫਰਮਾਇਸ਼ ਸਾਨੂੰ ਭੇਜੀ ਸੀ, ਦਿਲ ਯੇ ਬੇਚੈਨ ਹੈ ਰਸਤੇ ਪੇ ਰਹਿਣੇ, ਅਗਲਾ ਗੀਤ ਇਹ ਅਸੀਂ ਲਗਾਵਾਂਗੇ, ਲੇਕਿਨ ਸਾਥ ਸਾਥ ਅਸੀਂ ਨਾਲ ਨਾਲ ਸਾਡੇ ਦੋਸਤਾਂ ਦੀ ਫਰਮਾਇਸ਼ਾਂ ਵੀ ਪੜ੍ਹ ਰਹੇ ਹਾਂ। ਅਗਲਾ ਮੈਸੇਜ ਆਇਆ ਜੀ, ਪ੍ਰੋਗਰਾਮ ਦਿਲ ਚਾਹਤਾ ਹੈ, ਪ੍ਰਸਾਰਕ ਜੀ ਕੋ ਪਿਆਰ ਭਰੀ ਨਮਸਕਾਰ। ਨਮਸਕਾਰ ਜੀ, ਮੂਵੀ ਸੁਹਾਗ ਗੀਤ ਤੇਰੀ ਰੱਬ ਨੇ ਬਣਾ ਦੀ ਜੋੜੀ ਗਾਓ ਨਥਾਣਾ ਪੰਜਾਬ ਸੇ, ਹਰਜਿੰਦਰ ਸ਼ਿੰਦਾ ਜੀ ਨੇ ਸਾਨੂੰ ਫਰਮਾਇਸ਼ ਭੇਜੀ ਹੈ। ਓਕੇ ਜੀ, ਬਹੁਤ ਬਹੁਤ ਸ਼ੁਕਰੀਆ। ਅਗਲਾ ਸਾਡੇ ਕੋਲ ਫਰਮਾਇਸ਼ ਆਈ ਹੈ, ਪਿੰਡ ਬੁਰਜ ਹਨੂਮਾਨਗੜ੍ਹ ਨੇੜੇ ਮੰਡੀ ਤੋਂ ਸਾਨੂੰ ਮੈਸੇਜ ਆਇਆ ਜੀ, ਰਮਨ ਵਰਮਾ ਜੀ ਨੇ ਸਾਨੂੰ ਭੇਜੀ ਹੈ ਫਰਮਾਇਸ਼, ਅਤੇ ਇਹਨਾਂ ਨੇ ਫਰਮਾਇਸ਼ ਤਾਂ ਲਿਖੀ ਨਹੀਂ ਕੋਈ, ਕੋਈ ਗੱਲ ਨਹੀਂ ਜੀ, ਤੁਸੀਂ ਹਲੇ ਵੀ ਟਾਈਮ ਹੈ, ਫਰਮਾਇਸ਼ ਸਾਨੂੰ ਭੇਜ ਸਕਦੇ ਹੋ। ਅਤੇ ਇਹ ਜਿਹੜੇ ਸਾਡੇ ਦੋਸਤ ਨੇ ਜਿਹੜੇ ਕਹਿੰਦੇ ਨੇ ਐਨੀ ਸੌਂਗ, ਆਈ ਡੋਂਟ ਨੋ ਇਹ ਐਨੀ ਸੌਂਗ ਕਿਹੜਾ ਹੁੰਦਾ ਹੈ, ਤੁਸੀਂ ਸਾਨੂੰ ਫਰਮਾਇਸ਼ ਭੇਜੋ, ਤੁਹਾਡੀ ਫਰਮਾਇਸ਼ ਲੱਗ ਜਾਏਗੀ। ਮੁਹੱਬਤ ਜ਼ਿੰਦਾਬਾਦ ਦਿਲ ਚਾਹਤਾ ਹੈ, ਅਤੇ ਲਿਖਿਆ ਐਨੀ ਸੌਂਗ, ਜ਼ਿਲ੍ਹਾ ਸ਼੍ਰੀ ਗੰਗਾਨਗਰ ਰਾਜਸਥਾਨ ਤੋਂ ਸਾਨੂੰ ਫਰਮਾਇਸ਼ ਤਾਂ ਨਹੀਂ ਆਈ, ਐਨੀ ਸੌਂਗ ਦੀ ਫਰਮਾਇਸ਼ ਆਈ ਹੈ ਜਿਹੜੀ ਅਸੀਂ ਪਲੇ ਨਹੀਂ ਕਰ ਸਕਦੇ ਕਿਉਂਕਿ ਹਲੇ ਤੱਕ ਐਨੀ ਸੌਂਗ ਬਣਿਆ ਹੀ ਨਹੀਂ ਹੈ। ਸਰਬਜੀਤ ਸਿੰਘ ਜੋਸ਼ਨ ਜੀ, ਤੁਸੀਂ ਕੋਈ ਹੋਰ ਫਰਮਾਇਸ਼ ਸਾਨੂੰ ਭੇਜ ਸਕਦੇ ਹੋ।

ਲਓ ਜੀ, ਮਿਲਾ ਲਈ ਅਸੀਂ ਤਾਲ ਤੇ ਤਾਲ ਤੇ ਨਾਲ ਤਾਲ ਮਿਲਾ ਕੇ ਵੱਧ ਗਏ ਅੱਗੇ ਪ੍ਰੋਗਰਾਮ ਦੇ ਵਿੱਚ। ਤੁਸੀਂ ਟਿਊਨ ਕੀਤਾ 102.7 ਮੈਗਾਹਰਟਜ਼ ਤੇ, ਮੈਂ ਤੁਹਾਡੀ ਆਪਣੀ ਦੋਸਤ ਮਹਿਕ ਤੇ ਪ੍ਰੋਗਰਾਮ ਚੱਲ ਰਿਹਾ ਜੀ ਦਿਲ ਚਾਹਤਾ ਹੈ। ਰਾਜਸਥਾਨ ਤੋਂ ਸਾਨੂੰ ਇੱਕ ਹੋਰ ਫਰਮਾਇਸ਼ ਆਈ ਹੈ ਪਦਮਪੁਰ ਜ਼ਿਲ੍ਹਾ ਸ਼੍ਰੀ ਗੰਗਾਨਗਰ ਤੋਂ, ਅਤੇ ਮਹਿਰ ਅਰੋੜਾ ਅਰੋੜਾ ਫੈਮਿਲੀ ਨੇ ਸਾਨੂੰ ਫਰਮਾਇਸ਼ ਭੇਜੀ ਹੈ ਮੂਵੀ ਆਂਧੀ ਤੁਮ ਆ ਗਏ ਹੋ ਨੂਰ ਆ ਗਿਆ ਹੈ, ਇਹ ਗੀਤ ਲਗਾਉਣ ਦੀ ਫਰਮਾਇਸ਼ ਕੀਤੀ ਹੈ ਜੀ। ਬਿਲਕੁਲ, ਤੁਹਾਡਾ ਗਾਣਾ ਜਿਹੜਾ ਹੈ ਪਲੇ ਕੀਤਾ ਜਾਏਗਾ, ਪਰ ਨਾਲ ਨਾਲ ਅਸੀਂ ਆਪਣੇ ਦੋਸਤਾਂ ਦੇ ਹੋਰ ਵੀ ਮੈਸੇਜ ਪੜ੍ਹ ਲੈਂਦੇ ਹਾਂ। ਅਗਲਾ ਮੈਸੇਜ ਆਇਆ ਜੀ, ਨਮਸਕਾਰ ਜੀ, ਫਿਲਮ ਆਹੂਤੀ ਗੀਤ ਸਾਥੀ ਮੇਰੇ ਸਾਥੀ, ਇਹ ਫਰਮਾਇਸ਼ ਭੇਜੀ ਹੈ ਕਮਲ ਬਾਲੂਜਾ ਤੇ ਮਧੂ ਬਾਲੂਜਾ ਜੀ ਨੇ, ਬਹੁਤ ਬਹੁਤ ਸ਼ੁਕਰੀਆ ਜੀ। ਫਿਰ ਤੋਂ ਇੱਕ ਹੋਰ ਮੈਸੇਜ, ਨਮਸਕਾਰ, ਵੜਿੰਗ ਖੇੜਾ ਖੇੜਾ ਪਰਿਵਾਰ ਤੋਂ ਸਾਨੂੰ ਮੈਸੇਜ ਆਇਆ ਹੈ ਕੋਈ ਵੀ ਗੀਤ ਲਗਾ ਦਿਓ ਜੀ। ਕੋਈ ਵੀ ਗੀਤ ਤਾਂ ਮੈਨੂੰ ਨਹੀਂ ਪਤਾ, ਲੇਕਿਨ ਹਾਂ ਤੁਸੀਂ ਹਲੇ ਵੀ ਫਰਮਾਇਸ਼ ਆਪਣੀ ਭੇਜ ਸਕਦੇ ਹੋ। ਫਿਲਹਾਲ ਅਸੀਂ ਸੁਣਦੇ ਹਾਂ ਗੀਤ ਆਂਧੀ ਮੂਵੀ ਦਾ, ਤੁਮ ਆ ਗਏ ਤੋ ਨੂਰ ਆ ਗਿਆ।

ਜੀ ਹਾਂ ਦੋਸਤੋ, ਤੁਸੀਂ ਹੁਣ ਕਿਤੇ 102.7 ਮੈਗਾਹਰਟਜ਼ ਤੇ ਮੈਂ ਤੁਹਾਡੀ ਆਪਣੀ ਦੋਸਤ ਮਹਿਕ ਪ੍ਰੋਗਰਾਮ ਚੱਲ ਰਿਹਾ ਦਿਲ ਚਾਹਤਾ ਹੈ। ਤੇ ਹੁਣ ਵੇਖਦੇ ਹਾਂ ਸਾਡੇ ਦੋਸਤਾਂ ਦਾ ਦਿਲ ਕੀ ਚਾਹੁੰਦਾ ਹੈ। ਦਿਲ ਚਾਹਤਾ ਹੈ ਗਾਓ ਫਰਾਂਸੀ ਜ਼ਿਲ੍ਹਾ ਹਿਸਾਰ ਸੇ ਰਾਜਕੁਮਾਰ ਪ੍ਰਮੋਦ ਕੁਮਾਰ। ਓਕੇ ਜੀ, ਇਹਨਾਂ ਨੇ ਵੀ ਲਿਖਿਆ ਹੈ ਕੋਈ ਵੀ ਗੀਤ ਸੁਣਾ ਦਿਓ। ਕੋਈ ਵੀ ਗੀਤ ਤਾਂ ਨਹੀਂ ਹੁੰਦਾ ਜੀ, ਕਿੰਨੀ ਵਾਰੀ ਦੱਸੀਏ ਤੁਹਾਨੂੰ। ਅਗਲਾ ਅਸੀਂ ਗੀਤ ਦੇਖਦੇ ਹਾਂ, ਫਰਮਾਇਸ਼ ਕਿਹੜੀ ਹੈ। ਦਿਲ ਚਾਹਤਾ ਹੈ ਪਿੰਡ ਮੁਲੀਆਂ ਵਾਲੀ ਜ਼ਿਲ੍ਹਾ ਫਾਜ਼ਿਲਕਾ। ਪਿਆਰ ਭਰੀ ਨਮਸਕਾਰ। ਨਮਸਕਾਰ ਜੀ, ਵਿਨੋਦ ਕਾਠਪਾਲ, ਪ੍ਰਵੀਨ ਕਾਠਪਾਲ, ਕਾਠਪਾਲ ਪਰਿਵਾਰ ਨੇ ਸਾਨੂੰ ਫਰਮਾਇਸ਼ ਭੇਜੀ ਹੈ। ਫਿਲਮ ਮਾਮਲਾ ਗੜਬੜ ਹੈ ਦਾ ਕੋਈ ਵੀ ਗੀਤ ਚਲਾ ਦਿਓ। ਓਕੇ ਜੀ, ਬਹੁਤ ਬਹੁਤ ਸ਼ੁਕਰੀਆ ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕੀਤੀ। ਅਤੇ ਅਗਲਾ ਹੈ ਕਰਨਵੀਰ ਸਿੰਘ ਪੌਲ ਅਤੇ ਪੂਰਾ ਪੌਲ ਪਰਿਵਾਰ, ਸਰਾਭਾ ਨਗਰ ਜਲੰਧਰ। ਫਿਲਮ ਆਣ ਮਿਲੋ ਸਜਣਾ ਦਾ ਗੀਤ, ਰੰਗ ਰੰਗ ਫੁੱਲ ਖਿਲੇ ਹੈ ਅਬ ਆਣ ਮਿਲੋ ਸਜਣਾ, ਇਹ ਗੀਤ ਅਸੀਂ ਲਗਾ ਰਹੇ ਹਾਂ ਜੀ। ਬਾਕੀ ਜਿਹੜੇ ਫਰਮਾਇਸ਼ ਜਿਨ੍ਹਾਂ ਦੀ ਪੂਰੀ ਨਹੀਂ ਹੋਈ ਉਹਨਾਂ ਨੇ ਨਾਰਾਜ਼ ਨਹੀਂ ਹੋਣਾ, ਕਿਉਂਕਿ ਹਲੇ ਟਾਈਮ ਸਾਡੇ ਕੋਲ ਅੱਧਾ ਘੰਟਾ ਪਿਆ ਹੈ ਅਤੇ ਹੌਲੀ ਹੌਲੀ ਤੁਹਾਡੀਆਂ ਫਰਮਾਇਸ਼ਾਂ ਪੂਰੀ ਕੀਤੀ ਜਾਏਗੀ। ਤਾਂ ਫਿਲਹਾਲ ਇਹ ਗੀਤ ਇੰਜੋਏ ਕਰੋ, ਮਿਲਦੇ ਹਾਂ ਗੀਤ ਦੇ ਉਸ ਪਾ

का कोई जज्बात को नहीं समझता, ये तो बस अपनी अपनी समझ है। कोई कोरा कागज भी पढ़ लेता है, कोई पूरी किताब को नहीं समझता। ਗੱਲ ਤਾਂ ਸਹੀ ਆ, ਲੇਕਿਨ ਅਸੀਂ ਸਭ ਕੁਝ ਸਮਝ ਲੈਂਦੇ ਹਾਂ। ਸਾਡੇ ਦੋਸਤਾਂ ਦੇ ਦਿਲ ਦੀ ਗੱਲ ਜਿਹੜੀ, ਉਹ ਇੰਤਜ਼ਾਰ ਕਰ ਰਹੇ ਹਾਂ ਕਿ ਸਾਡੀ ਫਰਮਾਇਸ਼ ਕਦੋਂ ਪਲੇ ਕੀਤੀ ਜਾਏਗੀ। ਬਿਲਕੁਲ ਤੁਹਾਡੀ ਵਾਰੀ ਆ ਗਈ ਹੈ ਜੀ। ਤੁਸੀਂ ਟਿਊਨ ਕੀਤਾ 102.7 ਮੈਗਾਹਰਟਜ਼ ਤੇ, ਮੈਂ ਤੁਹਾਡੀ ਆਪਣੀ ਦੋਸਤ ਮਹਿਕ ਤੇ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਦਿਲ ਚਾਹਤਾ ਹੈ ਤੇ। ਨੰਬਰ ਨੋਟ ਡਾਊਨ ਕਰ ਲਓ ਜੀ, 9855101027। ਅਗਲੀ ਫਰਮਾਇਸ਼ ਸਾਡੇ ਕੋਲ ਆਈ ਹੈ ਦਿਲ ਚਾਹਤਾ ਹੈ ਆਰਸ਼ੀ ਮਹਿਕ ਮੈਡਮ ਜੀ, ਪਿਆਰ ਭਰੀ ਨਮਸਕਾਰ। ਨਮਸਕਾਰ ਜੀ, ਅਤੇ ਮੈਨੂੰ ਲੱਗਦਾ ਪਹਿਚਾਨੀ ਪਹਿਚਾਨੀ ਆਵਾਜ਼ ਹੈ ਜੀ। ਹਾਂ, ਇਹ ਹੈ ਮੈਸੇਜ ਕਿਰਨ ਨਰੋਲਾ ਗ੍ਰੀਨ ਪਾਰਕ ਤੋਂ, ਕਪੂਰਥਲਾ ਤੋਂ। ਬਹੁਤ ਬਹੁਤ ਸ਼ੁਕਰੀਆ ਜੀ, ਇਹਨਾਂ ਨੇ ਸਾਨੂੰ ਗੀਤ ਲਿਖਿਆ ਹੈ, ਅਮਰ ਪ੍ਰੇਮ ਮੂਵੀ ਦਾ ਗੀਤ, ਰਹਿਣਾ ਬੀਤੀ ਜਾਏ। ਓਕੇ ਜੀ, ਤੁਹਾਡੀ ਫਰਮਾਇਸ਼ ਅਸੀਂ ਪਲੇ ਕਰਦੇ ਹਾਂ। ਅਗਲਾ ਮੈਸੇਜ ਵੀ ਨਾਲ ਹੀ ਪੜ੍ਹ ਲੈਂਦੇ ਹਾਂ। ਦਿਲ ਚਾਹਤਾ ਹੈ ਦੇ ਵਿੱਚ ਸੁਪਰੇਮ ਨਮਸਕਾਰ ਜੀ, ਨਮਸਕਾਰ ਜੀ, ਆਪ ਕੈਸੇ ਹੈ? ਬਹੁਤ ਵਧੀਆ, ਤੁਸੀਂ ਦੱਸੋ। ਮੂਵੀ ਧੰਨਵਾਦ, ਸੌਂਗ ਏਕ ਹੀ ਘੋਸਲਾ ਦੋ ਦਿਲੋਂ ਕਾ ਅਗਰ ਹੋ ਜਾਏ, ਇਹ ਗੀਤ ਇਹਨਾਂ ਨੇ ਪਲੇ ਕਰਨ ਲਈ ਕਿਹਾ ਹੈ ਜੀ। ਬਿਲਕੁਲ ਤੁਹਾਡੀ ਫਰਮਾਇਸ਼ ਪੂਰੀ ਕਰਦੇ ਹਾਂ, ਬਹੁਤ ਬਹੁਤ ਸ਼ੁਕਰੀਆ। ਅਤੇ ਅਗਲਾ ਮੈਸੇਜ ਵੀ ਦੇਖ ਲੈਂਦੇ ਹਾਂ। ਆਦਰਣੀਯ ਪ੍ਰਸਾਰਕ ਜੀ ਨਮਸਕਾਰ। ਨਮਸਕਾਰ ਜੀ, ਆਪਕਾ ਤਹਿ ਦਿਲ ਸੇ ਸ਼ੁਕਰੀਆ ਜੀ, ਤੁਹਾਡਾ ਵੀ। ਅਤੇ ਨਾਲ ਹੀ ਆਦਰਣੀਯ ਪ੍ਰਸਾਰਕ ਜੀ, ਆਪ ਹਮਾਰੀ ਫਰਮਾਇਸ਼ ਕਿਸੇ ਵੀ ਗੀਤ ਮੇ ਸ਼ਾਮਿਲ ਕਰ ਲੀਜੀਏ। ਠੀਕ ਹੈ ਜੀ, ਫਿਰ ਤੁਹਾਨੂੰ ਅਸੀਂ ਸ਼ਾਮਿਲ ਕਰ ਲੈਂਦੇ ਹਾਂ ਕਿਰਨ ਨਰੂਲਾ ਜੀ ਦੀ ਫਰਮਾਇਸ਼ ਦੇ ਵਿੱਚ, ਜਿਹੜੀ ਉਹਨਾਂ ਨੇ ਕੀਤੀ ਹੈ ਅਮਰ ਪ੍ਰੇਮ ਮੂਵੀ ਦੀ। ਤਾਂ ਚਲੋ ਜੀ, ਸੁਣਦੇ ਹਾਂ ਇਹ ਗੀਤ, ਮਿਲਦੇ ਹਾਂ ਗੀਤ ਦੇ ਉਸ ਪਾਰ। ਪ੍ਰੋਗਰਾਮ ਸੁਣ ਰਹੇ ਹੋ ਦਿਲ ਚਾਹਤਾ ਹੈ।

ਚਲੋ ਜਿਹੜੇ ਪੰਛੀ ਨੇ ਉੱਡਣਾ ਸੀ ਉਹ ਉੱਡ ਗਿਆ, ਜਿਹਨੇ ਜਿੱਥੇ ਜਾਣਾ ਸੀ ਉਹ ਚਲਾ ਗਿਆ, ਲੇਕਿਨ ਅਸੀਂ ਮੁੜ ਪ੍ਰੋਗਰਾਮ ਦੇ ਵਿੱਚ ਆ ਗਏ ਹਾਂ, ਦਿਲ ਚਾਹਤਾ ਹੈ ਪ੍ਰੋਗਰਾਮ ਦੇ ਵਿੱਚ। ਤੁਸੀਂ ਟਿਊਨ ਕੀਤਾ ਜੀ 102.7 ਮੈਗਾਹਰਟਜ਼ ਤੇ, ਮੈਂ ਤੁਹਾਡੀ ਆਪਣੀ ਦੋਸਤ ਮਹਿਕ, ਤੇ ਸਾਡੇ ਇੱਕ ਦੋਸਤ ਨੇ ਮੈਸੇਜ ਭੇਜਿਆ ਸੀ, ਮੈਂ ਨਿਕਲਾ ਗੱਡੀ ਲੈ ਕੇ, ਗਦਰ 2 ਮੂਵੀ ਦਾ ਗੀਤ ਚਲਾ ਦਿਉ। ਲੇਕਿਨ ਗਦਰ ਇੱਕ ਪ੍ਰੇਮ ਕਥਾ ਮੂਵੀ ਦਾ ਸਾਡੇ ਕੋਲ ਗੀਤ ਹੈ, ਮੈਂ ਨਿਕਲਾ ਗੱਡੀ ਲੈ ਕੇ, ਇਹ ਗੀਤ ਤੁਹਾਡੇ ਲਈ ਜ਼ਰੂਰ ਪਲੇ ਕਰਾਂਗੇ। ਲੇਕਿਨ ਉਸ ਤੋਂ ਪਹਿਲਾਂ ਸਾਡੇ ਹੋਰ ਦੋਸਤਾਂ ਦੀ ਫਰਮਾਇਸ਼ਾਂ ਵੀ ਅਸੀਂ ਪੜ੍ਹ ਲੈਂਦੇ ਹਾਂ। ਅਤੇ ਅਗਲਾ ਜਿਹੜਾ ਫਰਮਾਇਸ਼ ਸਾਡੇ ਕੋਲ ਆਈ ਹੈ ਮੁਕੇਸ਼ ਬੱਤਾ, ਨੀਲਮ ਬੱਤਾ, ਬੱਤਾ ਪਰਿਵਾਰ ਤੋਂ ਸਾਨੂੰ ਫਰਮਾਇਸ਼ ਆਈ ਹੈ ਫਿਲਮ ਤੀਸਰੀ ਕਸਮ।

ਜੀ ਪਹਿਲੀ ਕਸਮ ਕਿਹੜੀ ਸੀ ਤੇ ਦੂਜੀ ਕਿਹੜੀ ਸੀ? ਤੁਸੀਂ ਸਿੱਧਾ ਤੀਸਰੀ ਕਸਮ ਮੂਵੀ ਜਿਹੜੀ ਹੈ ਉਹਦਾ ਗੀਤ ਸੁਣਨਾ ਚਾਹੁੰਦੇ ਹੋ? ਮੁਕੇਸ਼ ਜੀ ਗੀਤ ਸਜਨ ਰੇ ਝੂਠ ਮਤ ਬੋਲੋ। ਠੀਕ ਹੈ ਜੀ, ਤੁਹਾਡੀ ਫਰਮਾਇਸ਼ ਅਸੀਂ ਪੂਰੀ ਕਰ ਦਾਂਗੇ ਅਤੇ ਨਾਲ ਹੀ ਅਗਲੀ ਫਰਮਾਇਸ਼ ਦੇਖ ਲੈਂਦੇ ਹਾਂ। ਮੈਂ ਅਨਮੋਲ ਔਰ ਰਾਜਕੁਮਾਰ ਦੀ ਜੀ ਡਲਹੌਜੀ ਸੇ ਸਾਨੂੰ ਮੈਸੇਜ ਆਇਆ ਹੈ ਜੀ। ਆਸ਼ਾ ਸਿੰਘ ਮਸਤਾਨਾ ਕਾ ਗੀਤ ਸੁਣਾ ਦੀਜੀਏ। ਓਕੇ ਜੀ, ਫਿਲਹਾਲ ਅਸੀਂ ਗੀਤ ਸੁਣਦੇ ਹਾਂ ਜਿਹੜਾ ਮੈਂ ਹਲੇ ਕਿਹਾ ਸੀ। ਮੈਂ ਨਿਕਲਾ ਗੱਡੀ ਲੈ ਕੇ ਅਤੇ ਨਿਕਲ ਕੇ ਫਿਰ ਵਾਪਸ ਵੀ ਅਸੀਂ ਆਉਣਾ ਹੈ ਪ੍ਰੋਗਰਾਮ ਦੇ ਵਿੱਚ, ਅਤੇ ਜ਼ਿਆਦਾ ਦੂਰ ਤੁਸੀਂ ਜਾਣਾ ਨਹੀਂ ਹੈ। ਠੀਕ ਹੈ,

ਦੇਖੋ ਜ਼ਰਾ ਜ਼ਿਆਦਾ ਦੂਰ ਤਾਂ ਨਹੀਂ ਚਲੇ ਗਏ, ਕਿਉਂਕਿ ਵਾਪਸ ਮੈਂ ਕਿਹਾ ਸੀ ਨਾ ਪ੍ਰੋਗਰਾਮ ਦੇ ਵਿੱਚ ਆਉਣਾ ਹੈ ਤੁਸੀਂ। ਚਲੋ ਫਿਲਹਾਲ ਸਾਡੇ ਕੋਲ ਹੈਗਾ ਹੈ, ਹਲੇ ਟਾਈਮ ਹੈ ਸਾਡੇ ਕੋਲ, 12 ਮਿੰਟ ਪਏ ਨੇ, ਬਹੁਤ ਟਾਈਮ ਹੈ। 12 ਮਿੰਟ ਦੇ ਵਿੱਚ ਅਸੀਂ ਕਾਫੀ ਸਾਰੀ ਫਰਮਾਇਸ਼ਾਂ ਵੀ ਪੂਰੀ ਕਰ ਸਕਦੇ ਹਾਂ। ਫਿਲਹਾਲ ਸਾਡੇ ਦੋਸਤਾਂ ਨੇ ਸਾਨੂੰ ਫਰਮਾਇਸ਼ ਭੇਜੀ ਸੀ, ਇੱਕ ਗੀਤ ਦੀ, ਤੀਸਰੀ ਕਸਮ ਸਜਨ ਰੇ ਝੂਠ ਮਤ ਮਲੋ। ਇਹ ਫਰਮਾਇਸ਼ ਅਸੀਂ ਪਲੇ ਕਰਾਂਗੇ, ਲੇਕਿਨ ਉਸ ਤੋਂ ਪਹਿਲਾਂ ਅਸੀਂ ਸਾਡੇ ਹੋਰ ਦੋਸਤਾਂ ਦੇ ਮੈਸੇਜ ਵੀ ਰੀਡ ਕਰ ਲੈਂਦੇ ਹਾਂ। ਇੱਕ ਨੇ ਲਿਖਿਆ ਹੈ ਜੀ, ਐਨੀ ਸੌਂਗ, ਠੀਕ ਹੈ ਜੀ, ਇਸੇ ਸੌਂਗ ਦੇ ਵਿੱਚ ਤੁਹਾਨੂੰ ਸ਼ਾਮਿਲ ਕਰ ਲਾਂਗੇ ਅਸੀਂ। ਅਤੇ ਇਹ ਮੈਸੇਜ ਸਾਨੂੰ ਭੇਜਿਆ ਅਨਿਲ ਮੋਹਨ, ਊਸ਼ਾ ਮੋਹਨ, ਟਿੱਲੂ ਨਾਇਕ ਜੀ ਨੇ। ਓਕੇ ਜੀ, ਬਹੁਤ ਬਹੁਤ ਸ਼ੁਕਰੀਆ, ਪ੍ਰੋਗਰਾਮ ਦੇ ਵਿੱਚ ਤੁਸੀਂ ਆਏ। ਅਤੇ ਗੁਰਮੀਤ ਸਿੰਘ ਮੀਤਾ ਜੀ ਨੇ ਵੀ ਕਿਹਾ ਹੈ, ਕੋਈ ਵੀ ਸੌਂਗ ਲਗਾ ਦਿਉ। ਓਕੇ ਜੀ, ਐਨੀ ਸੌਂਗ ਵਾਲੇ ਬਹੁਤ ਸਾਰੇ ਨੇ, ਕੋਈ ਗੱਲ ਨਹੀਂ। ਨੈਕਸਟ ਸਾਡੇ ਕੋਲ ਫਰਮਾਇਸ਼ ਆਈ ਹੈ, ਨਮਸਕਾਰ ਜੀ, ਫਿਲਮ ਮੁਕੱਦਰ ਕਾ ਸਿਕੰਦਰ ਗੀਤ, ਰੋਤੇ ਹੋਏ ਆਤੇ ਹੈ ਸਭ ਅਤੇ ਹੱਸਦੇ ਹੋਏ ਚਲੇ ਜਾਤੇ ਹੈ। ਚਲੋ ਜੀ, ਇਹ ਸਾਨੂੰ ਭੇਜਿਆ ਹੈ ਜੀ ਜਲਾਲਾਬਾਦ ਵੈਸਟ ਸੇ ਸੁਰੇਸ਼ ਗਗਨੇਜ਼ਾ ਜੀ ਨੇ, ਗਗਨੇਜ਼ਾ ਪਰਿਵਾਰ ਨੇ ਸਾਨੂੰ ਫਰਮਾਇਸ਼ ਭੇਜੀ ਹੈ, ਬਹੁਤ ਬਹੁਤ ਸ਼ੁਕਰੀਆ ਜੀ। ਅਗਲਾ ਮੈਸੇਜ ਪੜ੍ਹਦੇ ਹਾਂ ਜੀ, ਗਾਓ ਨੰਗਲ ਖੇੜਾ ਫਗਵਾੜਾ ਪੰਜਾਬ ਸੇ ਬਾਲ ਕ੍ਰਿਸ਼ਨ ਸ਼ਰਮਾ ਅਤੇ ਪ੍ਰਵੀਨ ਸ਼ਰਮਾ ਜੀ ਨੇ ਸਾਨੂੰ ਫਰਮਾਇਸ਼ ਭੇਜੀ ਹੈ, ਫਿਲਮ ਨਾਮ ਅਤੇ ਚਿੱਠੀ ਆਈ ਹੈ। ਓਕੇ ਜੀ, ਇਹ ਤੁਹਾਨੂੰ ਲੱਗਦਾ ਹੈ ਕਿ ਅਸੀਂ ਫਰਮਾਇਸ਼ ਪੂਰੀ ਕਰ ਚੁੱਕੇ ਹਾਂ, ਤੁਹਾਡੀ ਵੀ ਸੇਮ ਫਰਮਾਇਸ਼ ਹੈ, ਕੋਈ ਗੱਲ ਨਹੀਂ ਜੀ, ਤੁਸੀਂ ਆਈ ਹੋਪ ਸੁਣ ਲਈ ਹੋਏਗੀ ਉਸ ਵੇਲੇ। ਅਤੇ ਅਗਲਾ ਹੈ ਫਿਲਮ ਸਜਨ ਕੀ ਸਹੇਲੀ ਦਾ ਸੌਂਗ ਜਿਸਕੇ ਲੀਏ ਸਭ ਕੋ, ਇਹ ਗੀਤ ਪਲੇ ਕਰ ਦਿਉ। ਪਿੰਡ ਵੜਿੰਗ ਖੇੜਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੋਂ ਭੋਲਾ ਸਿੰਘ ਸਿੰਧੂ ਜੀ ਨੇ ਸਾਨੂੰ ਇਹ ਫਰਮਾਇਸ਼ ਭੇਜੀ।

ਤੁਸੀਂ ਟਿਊਨ ਕੀਤਾ 102.7 ਮੈਗਾਹਰਟਜ਼ ਤੇ ਮੈਂ ਤੁਹਾਡੀ ਆਪਣੀ ਦੋਸਤ ਮਹਿਕ ਤੇ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਦਿਲ ਚਾਹਤਾ ਹੈ। ਅਗਲੀ ਫਰਮਾਇਸ਼ ਜਿਹੜੀ ਹੈ ਸਾਡੇ ਕੋਲ ਆਈ ਹੈ ਸੁਪਰੀਮ, ਨਮਸਕਾਰ। ਨਮਸਕਾਰ ਜੀ, ਫਿਲਮ ਭਾਬੀ ਕਾ ਗੀਤ ਲਗਾ ਦੇ ਬੋਲ, ਚਾਂਦੀ ਕੀ ਸਾਈਕਲ ਸੋਨੇ ਕੀ ਸੀਟ। ਓਕੇ ਜੀ, ਇਹ ਸਾਨੂੰ ਭੇਜੀ ਹੈ ਜੀ ਵਰਮਾ ਜੀ ਨੇ, ਪਾਰ ਸਮਣੀ ਵਰਮਾ ਅਤੇ ਨਾਲ ਹੀ ਨੋਖੇ ਲਾਲ ਵਰਮਾ ਅਤੇ ਹੀਰਾ ਮੰਡੀ ਵਰਮਾ ਜੀ ਨੇ ਛੱਤੀਸਗੜ੍ਹ ਤੋਂ ਸਾਨੂੰ ਇਹ ਫਰਮਾਇਸ਼ ਭੇਜੀ ਹੈ। ਨੈਕਸਟ ਹੈ ਜੀ ਫਿਲਮ ਪੜੋਸਨ, ਆਵਾਜ਼ ਕਿਸ਼ੋਰ ਕੁਮਾਰ ਕੀ ਗੀਤ ਕੇ ਬੋਲ, ਮੇਰੇ ਸਾਹਮਣੇ ਵਾਲੀ ਖਿੜਕੀ ਮੇ ਇੱਕ ਚਾਂਦ ਕਾ ਟੁਕੜਾ ਰਹਿਤਾ ਹੈ। ਫਿਲਹਾਲ ਸਾਡੀ ਘੜੀ ਹੈ ਸਾਹਮਣੇ, ਚਾਂਦ ਦਾ ਟੁਕੜਾ ਤਾਂ ਨਹੀਂ ਹੈ, ਹੈਗੀ ਇਹ ਵੀ ਗੋਲ ਹੈ ਅਤੇ ਟਾਈਮ ਇਹਦੇ ਵਿੱਚ ਦਿਖ ਰਿਹਾ ਹੈ ਕਿ ਜਾ ਰਿਹਾ, 5 ਮਿੰਟ ਰਹਿ ਗਏ ਨੇ, 6 ਮਿੰਟ। ਨੈਕਸਟ ਫਰਮਾਇਸ਼ ਸਾਡੇ ਕੋਲ ਆਈ ਹੈ ਜੀ ਚੱਕ 14 PSB ਸੇ ਕੁਲਦੀਪ ਸਿੰਘ, ਰਾਜਵਿੰਦਰ ਕੌਰ, ਸੰਦੀਪ ਸਿੰਘ, ਜਸਕਰਨ ਗੌਰਾ ਜੀ ਨੇ ਸਾਨੂੰ ਫਰਮਾਇਸ਼ ਭੇਜੀ ਹੈ। ਨਮਸਕਾਰ ਜੀ, ਕਿਸੇ ਵੀ ਗੀਤ ਮੈਂ ਸ਼ਾਮਿਲ ਕਰ ਲਈ। ਓਕੇ ਜੀ, ਅਤੇ ਗਾਣੇ ਕੇ ਬੋਲ, ਬਹਾਰੋ ਫੂਲ ਬਰਸਾਓ ਮੇਰਾ ਮਹਿਬੂਬ, ਆਇਆ ਹੈ ਆਵਾਜ਼ ਮੁਹੰਮਦ ਰਫੀ ਫਿਲਮ ਸੂਰਜ, ਇਹ ਫਰਮਾਇਸ਼ ਸਾਨੂੰ ਭੇਜੀ ਹੈ ਹਰਿਆਣਾ ਤੋਂ ਯਸ਼ਪਾਲ ਦੀਮਾਨ, ਸ਼੍ਰੀਮਤੀ ਕ੍ਰਿਸ਼ਨਾ ਦੀਮਾਨ। ਓਕੇ ਜੀ, ਬਹੁਤ ਬਹੁਤ ਸ਼ੁਕਰੀਆ। ਅਤੇ ਨੈਕਸਟ ਫਰਮਾਇਸ਼ ਸਾਡੇ ਕੋਲ ਆਈ ਹੈ ਪ੍ਰੇਮ ਪੂਰਵ, ਨਮਸਕਾਰ। ਨਮਸਕਾਰ ਜੀ, ਫਿਲਮ ਕੋਰਾ ਕਾਗਜ਼ ਲਤਾ ਮੰਗੇਸ਼ਕਰ ਜੀ ਕੀ ਆਵਾਜ਼ ਮੇਂ ਗੀਤ ਸੁਣਾ ਦੀਜੀਏ, ਇਹ ਫਰਮਾਇਸ਼ ਹੈ ਸ਼੍ਰੀ ਸੁਧਾਕਰ ਰਾਧੇ ਜਾਧਵ ਜੀ ਨੇ, ਰਾਧੇ ਜਾਧਵ ਜੀ ਨੇ ਸਾਨੂੰ ਫਰਮਾਇਸ਼ ਭੇਜੀ ਹੈ। ਓਕੇ ਜੀ, ਤੁਸੀਂ ਇਹਦਾ ਹੀ ਪ੍ਰੋਗਰਾਮ ਦੇ ਵਿੱਚ ਬਣੇ ਰਹੋ, ਜਾਣਾ ਕਿਤੇ ਨਹੀਂ ਹੈ। ਨੈਕਸਟ ਫਰਮਾਇਸ਼ ਆਈ ਹੈ, ਅੱਜ ਤੋਂ ਮਹਿਕ ਹੀ ਮਹਿਕ ਹੈ, ਹਮੇਸ਼ਾ ਮਹਿਕ 'ਤੇ ਰਹੋ।

ਤੁਸੀਂ ਟਿਊਨ ਕੀਤਾ 102.7 ਮੈਗਾਹਰਟਜ਼ ਤੇ ਮੈਂ ਤੁਹਾਡੀ ਆਪਣੀ ਦੋਸਤ ਮਹਿਕ ਤੇ ਪ੍ਰੋਗਰਾਮ ਇੰਜੋਏ ਕਰ ਰਹੀ ਸੀ ਜੀ ਦਿਲ ਚਾਹਤਾ ਹੈ। ਆਈ ਹੋਪ ਅੱਜ ਦਾ ਪ੍ਰੋਗਰਾਮ ਤੁਸੀਂ ਇੰਜੋਏ ਕੀਤਾ ਹੋਏਗਾ ਅਤੇ ਜਿਹੜੇ ਮੇਰੇ ਦੋਸਤਾਂ ਦੀ ਫਰਮਾਇਸ਼ ਪੂਰੀ ਨਹੀਂ ਹੋਈ ਉਹਨਾਂ ਨੇ ਗੁੱਸਾ ਨਹੀਂ ਕਰਨਾ। ਮੋਰਨਿੰਗ ਦੇ ਵਿੱਚ ਦਿਲ ਚਾਹਤਾ ਹੈ ਤਾਂ ਨਹੀਂ ਹੈ, ਦਿਲ ਆਪਣਾ ਪੰਜਾਬੀ ਪ੍ਰੋਗਰਾਮ ਹੈ, ਉਹਦੇ ਵਿੱਚ ਤੁਸੀਂ ਆਪਣੇ ਸ਼ੇਅਰ ਕਰ ਸਕਦੇ ਹੋ ਦਿਲ ਦੇ ਜਜ਼ਬਾਤ ਪੰਜਾਬੀ ਕਲਚਰ ਨੂੰ ਲੈ ਕੇ, ਅਤੇ ਨਾਲ ਹੀ ਨਾਲ ਉਸ ਤੋਂ ਬਾਅਦ ਵੀ ਕਈ ਸਾਰੇ ਪ੍ਰੋਗਰਾਮ ਆਉਣਗੇ ਜਿਵੇਂ ਗੀਤ ਬਹਾਰ ਅਤੇ ਹੋਰ ਵੀ ਕਈ ਪ੍ਰੋਗਰਾਮ ਜਿਹਦੇ ਵਿੱਚ ਤੁਸੀਂ ਆਪਣੀਆਂ ਫਰਮਾਇਸ਼ਾਂ ਪੂਰੀ ਕਰਵਾ ਸਕਦੇ ਹੋ। ਨਹੀਂ ਤਾਂ ਫਿਰ 9 ਵਜੇ ਮਿਲਾਂਗੇ ਨਏ ਦੋਸਤ ਦੇ ਨਾਲ, ਤੁਸੀਂ ਮਿਲੋਗੇ ਦਿਲ ਚਾਹਤਾ ਹੈ ਪ੍ਰੋਗਰਾਮ ਦੇ ਵਿੱਚ, ਉਹਦੇ ਵਿੱਚ ਆਪਣੀ ਫਰਮਾਇਸ਼ ਪੂਰੀ ਕਰਵਾ ਲਿਓ। ਫਿਲਹਾਲ ਟਾਈਮ ਹੋ ਗਿਆ ਹੈ, ਮੈਂ ਤੁਹਾਡੀ ਆਪਣੀ ਦੋਸਤ ਮਹਿਕ ਮਿਲਦੇ ਹਾਂ ਅਗਲੇ ਪ੍ਰੋਗਰਾਮ ਦੇ ਵਿੱਚ।

ਤੁਸੀਂ ਟਿਊਨ ਕੀਤਾ ਹੈ 102.7 ਮੈਗਾਹਰਟਸ ਤੇ, ਮੈਂ ਤੁਹਾਡੀ ਆਪਣੀ ਦੋਸਤ ਮਹਿਕ, ਤੇ ਪ੍ਰੋਗਰਾਮ ਜਿਹੜਾ ਉਹ ਸ਼ੁਰੂ ਹੋ ਗਿਆ ਹੈ ਜੀ, ਸ਼ਾਮੀ ਗਜ਼ਲ, ਉਹ ਪ੍ਰੋਗਰਾਮ ਜਿਹਦੇ ਵਿੱਚ ਗਜ਼ਲਾਂ ਹੁੰਦੀਆਂ ਨੇ, ਸ਼ਾਇਰੀਆਂ ਹੁੰਦੀਆਂ ਨੇ, ਉਹ ਪ੍ਰੋਗਰਾਮ ਜਿਹਦੇ ਵਿੱਚ ਦਿਲ ਦੇ ਜਜ਼ਬਾਤ ਹੁੰਦੇ ਨੇ, ਰੂਹਾਨੀ ਗੱਲਾਂ ਹੁੰਦੀਆਂ ਨੇ, ਮੁਹੱਬਤ, ਇਸ਼ਕ, ਪਿਆਰ, ਜ਼ਿੰਦਗੀ, ਸਭ ਕੁਝ ਇਸ ਪ੍ਰੋਗਰਾਮ ਦੇ ਵਿੱਚ ਹੁੰਦਾ ਹੈ। ਅਤੇ ਪ੍ਰੋਗਰਾਮ ਦੇ ਵਿੱਚ ਬਣੇ ਰਹੋ ਆਪਣੀ ਦੋਸਤ ਮਹਿਕ ਦੇ ਨਾਲ, ਖੂਬਸੂਰਤ ਗਜ਼ਲਾਂ ਵੀ ਸੁਣਾਂਗੇ, ਸ਼ਾਇਰੀਆਂ ਵੀ ਸੁਣਾਂਗੇ, ਅਤੇ ਅੱਜ ਦੇ ਖਾਸ ਸ਼ਬਦ ਬਾਰੇ ਵੀ ਮੈਂ ਤੁਹਾਨੂੰ ਦੱਸਾਂਗੀ। ਲੇਕਿਨ ਹਾਂ, ਇਸ ਖੂਬਸੂਰਤ ਗਜ਼ਲ ਦੇ ਉਸ ਪਾਰ

ਕਿ ਕੌਣ ਕਹਿੰਦਾ ਹੈ ਜੇ ਤੁਹਾਡੇ ਦਿਨ ਦੀ ਸ਼ੁਰੂਆਤ ਜਿਹੜੀ ਹੈ ਉਹ ਚੰਗੀ ਹੋਈ ਹੈ ਤੇ ਤੁਹਾਡੀ ਰਾਤ ਤੁਹਾਡਾ ਦਿਨ ਸੋਹਣਾ ਜਾਏਗਾ। ਤੇ ਅੱਜ ਦਾ ਸਾਡਾ ਸ਼ਬਦ ਹੈ ਜ਼ਿੰਦਗੀ, ਕਿਉਂਕਿ ਜ਼ਿੰਦਗੀ ਇਹੀ ਹੈ। ਇਹ ਜ਼ਰੂਰੀ ਤਾਂ ਨਹੀਂ ਕਿ ਜ਼ਿੰਦਗੀ ਖੁਸ਼ਨੁਮਾ ਹੀ ਰਹੇ, ਇਹ ਜ਼ਰੂਰੀ ਤਾਂ ਨਹੀਂ ਕਿ ਜ਼ਿੰਦਗੀ ਖੁਸ਼ਨੁਮਾ ਹੀ ਰਹੇ, ਕਭੀ ਕਭੀ ਬਿਨਾਂ ਮੁਸਕੁਰਾਏ ਵੀ ਸੋ ਜਾਣਾ ਚਾਹੀਏ। ਔਰ ਜਬ ਜਜ਼ਬਾਤ ਦਿਲ ਕਿਸੀ ਸੇ ਕਹਿ ਨਾ ਸਕੇ ਤੋ ਖਾਲੀ ਕਮਰੇ ਮੇਂ ਬੈਠ ਕਰ ਹੀ ਰੋ ਲੈਣਾ ਚਾਹੀਏ।

ਸੁਣਦੇ ਹਾਂ ਜਗਜੀਤ ਸਿੰਘ ਦੀ ਆਵਾਜ਼ ਦੇ ਵਿੱਚ ਇੱਕ ਹੋਰ ਗਜ਼ਲ, ਆਜ ਮੈਨੇ ਆਪਣਾ ਫਿਰ ਸੌਦਾ ਕੀਆ, ਕਿਉਂਕਿ ਇਹੀ ਹੈ ਜ਼ਿੰਦਗੀ।

ਤੁਸੀਂ ਟਿਊਨ ਕੀਤਾ 102.7 ਮੈਗਾਹਰਟਜ਼ 'ਤੇ, ਮੈਂ ਤੁਹਾਡੀ ਆਪਣੀ ਦੋਸਤ ਮਹਿਕ 'ਤੇ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਜੀ ਸ਼ਾਮੀ ਗਜ਼ਲ। ਅਤੇ ਇੱਕ ਬਹੁਤ ਹੀ ਪਿਆਰੀ ਖੂਬਸੂਰਤ ਜਿਹੀ ਸ਼ਾਇਰੀ ਜਿਹੜੀ ਹੈ, ਲੋਕ ਕਹਿਤੇ ਹੈ ਕਿਸੀ ਏਕ ਕੇ ਚਲੇ ਜਾਣੇ ਸੇ ਜ਼ਿੰਦਗੀ ਅਧੂਰੀ ਨਹੀਂ ਹੋਤੀ। ਲੋਕ ਕਹਿਤੇ ਹੈ ਕਿਸੀ ਏਕ ਕੇ ਚਲੇ ਜਾਣੇ ਸੇ ਜ਼ਿੰਦਗੀ ਅਧੂਰੀ ਨਹੀਂ ਹੋਤੀ। ਲੇਕਿਨ ਲਾਖੋਂ ਕੇ ਮਿਲ ਜਾਣੇ ਸੇ ਉਸ ਏਕ ਕੀ ਕਮੀ ਵੀ ਪੂਰੀ ਨਹੀਂ ਹੋਤੀ। ਸਹੀ ਗੱਲ ਹੈ, ਭਾਵੇਂ ਜਿੰਨੇ ਮਰਜ਼ੀ ਲੋਕ ਸਾਡੀ ਜ਼ਿੰਦਗੀ ਦੇ ਵਿੱਚ ਆ ਜਾਣ, ਲੇਕਿਨ ਉਸ ਇੱਕ ਪਰਸਨ ਦੀ ਜਿਹੜੀ ਕਮੀ ਹੈ ਉਹ ਕੋਈ ਨਹੀਂ ਪੂਰੀ ਕਰ ਸਕਦਾ। ਸ਼ਾਇਦ ਇਹੀ ਜ਼ਿੰਦਗੀ ਹੈ ਜਿਹਦੇ ਵਿੱਚ ਕੋਈ ਆਉਂਦਾ ਹੈ, ਕੋਈ ਚਲਾ ਜਾਂਦਾ ਹੈ, ਕਿਸੇ ਨੂੰ ਅਸੀਂ ਯਾਦ ਰੱਖਦੇ ਹਾਂ, ਕੋਈ ਸਾਨੂੰ ਯਾਦ ਰੱਖਦਾ ਹੈ।

ਤੁਸੀਂ ਟਿਊਨ ਕੀਤਾ 102.7 ਮੈਗਾਹਰਟਜ਼ ਤੇ, ਮੈਂ ਤੁਹਾਡੀ ਆਪਣੀ ਦੋਸਤ ਮਹਿਕ ਤੇ ਪ੍ਰੋਗਰਾਮ ਇੰਜੋਏ ਕਰ ਰਹੀ ਸੀ ਸ਼ਾਮੇ ਗਜ਼ਲ। ਅੱਜ ਦੀ ਖੂਬਸੂਰਤ ਸ਼ਾਮੇ ਗਜ਼ਲ ਨੂੰ ਹੁਣ ਇੱਥੇ ਹੀ ਵਿਰਾਮ ਦਿੰਦੇ ਹਾਂ। ਉਮੀਦ ਕਰਦੇ ਹਾਂ ਕਿ ਅੱਜ ਦੀਆਂ ਸੁਰੀਲੀਆਂ ਆਵਾਜ਼ਾਂ ਨੇ ਤੁਹਾਡਾ ਦਿਲ ਛੂਹ ਲਿਆ ਹੋਏਗਾ ਅਤੇ ਗਜ਼ਲਾਂ ਦੇ ਵਿੱਚ ਤੁਸੀਂ ਉਹ ਮਤਲਬ ਜ਼ਰੂਰ ਕੱਢਿਆ ਹੋਏਗਾ ਜਿਸ ਲਈ ਗਜ਼ਲ ਬਣੀ ਸੀ। ਜ਼ਿੰਦਗੀ ਬਾਰੇ ਤੁਸੀਂ ਜ਼ਰੂਰ ਇੱਕ ਗਹਿਰੀ ਸੋਚ ਨਾਲ ਸੋਚਿਆ ਹੋਏਗਾ। ਇਸ ਤੋਂ ਬਾਅਦ ਤੁਸੀਂ ਪ੍ਰੋਗਰਾਮ ਇੰਜੋਏ ਕਰੋਗੇ। ਇੱਕ ਪਿਆਰ ਕਾ ਨਗਮਾ ਹੈ।

ਤੁਸੀਂ ਟਿਊਨ ਕੀਤਾ 102.7 ਮੈਗਾਹਰਟਜ਼ ਤੇ, ਮੈਂ ਤੁਹਾਡੀ ਆਪਣੀ ਦੋਸਤ ਮਹਿਕ ਤੇ ਪ੍ਰੋਗਰਾਮ ਸ਼ੁਰੂ ਹੋ ਗਿਆ ਹੈ। ਇੱਕ ਪਿਆਰ ਕਾ ਨਗਮਾ ਹੈ, ਇਹ ਸਿਰਫ ਇੱਕ ਗੀਤ ਨਹੀਂ ਹੈ ਬਲਕਿ ਜ਼ਿੰਦਗੀ ਦੇ ਹਰ ਰੰਗ, ਹਰ ਅਹਿਸਾਸ ਤੇ ਹਰ ਯਾਦ ਦਾ ਖੂਬਸੂਰਤ ਇਜ਼ਹਾਰ ਹੈ। ਅੱਜ ਅਸੀਂ ਸੁਰਾਂ, ਸੰਗੀਤਾਂ ਤੇ ਜਜ਼ਬਾਤ ਦੇ ਉਸ ਸਫ਼ਰ ਤੇ ਚੱਲਾਂਗੇ ਜਿੱਥੇ ਬੋਲ ਦਿਲ ਦੀ ਆਵਾਜ਼ ਬਣ ਜਾਂਦਾ ਹੈ ਤੇ ਹਰ ਧੁਨ ਯਾਦ

ਨੂੰ ਤਾਜ਼ਾ ਕਰ ਦਿੰਦਾ। ਸੁਣਦੇ ਹਾਂ ਗੀਤ ਲਤਾ ਮੰਗੇਸ਼ਕਰ ਜੀ ਦੀ ਆਵਾਜ਼ ਦੇ ਵਿੱਚ, ਬਾਹੋਂ ਮੇਂ ਚਲੇ ਆਓ। ਇੰਜੋਏ ਕਰੋ ਇਹ ਗੀਤ, ਮਿਲਦੇ ਹਾਂ ਗੀਤ ਦੇ ਉਸ ਪਾਰ।

0: तुम बोलो।
1: ये तो मुश्किल है।
0: हाँ, सोचो, फिर से सोचो।
1: हाँ, समझ गया।

ਦੋਸਤੋ, ਇਹ ਮਿੱਠੇ ਸੁਰਾਂ ਦਾ ਸਫ਼ਰ ਇੱਥੇ ਹੀ ਮੁੱਕਦਾ ਹੈ, ਪਰ ਯਾਦਾਂ ਦਾ ਨਗਮਾ ਤਾਂ ਦਿਲ ਵਿੱਚ ਹਮੇਸ਼ਾ ਹੀ ਵੱਜਦਾ ਰਹੇਗਾ। ਮੈਂ ਮਹਿਕ ਹੁਣ ਇਜਾਜ਼ਤ ਲਵਾਂਗੀ, ਮੁੜ ਮੇਲ ਹੋਏਗਾ ਨਵੇਂ ਗੀਤਾਂ ਦੇ ਨਾਲ, ਨਵੇਂ ਦੋਸਤਾਂ ਦੇ ਨਾਲ। ਖੁਸ਼ ਰਹੋ, ਕਿਉਂਕਿ ਜ਼ਿੰਦਗੀ ਵੀ ਆਖਿਰ ਇੱਕ ਪਿਆਰ ਦਾ ਨਗਮਾ ਹੈ ਜੋ ਚੱਲਦਾ ਹੈ, ਬਹਿਕਦਾ ਹੈ ਅਤੇ ਦਿਲ ਨੂੰ ਫੇਰ ਮੁਸਕਰਾਉਂਦਾ ਹੈ। FM ਬੈਨ 102.7 ਮੈਗਾਹਰਟਸ ਤੇ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਰਾਤ ਦੇ 11 ਵਜ ਰਹੇ ਨੇ ਤੇ ਸਾਡੀ ਅੱਜ ਦੇ ਸਭਾ ਦੇ ਸਾਰੇ ਪ੍ਰੋਗਰਾਮ ਹੁਣ ਇੱਥੇ ਹੀ ਖਤਮ ਹੁੰਦੇ ਨੇ। ਸਵੇਰੇ ਫਿਰ ਮਿਲਾਂਗੇ 5:55 ਤੇ ਨਵੇਂ ਦੋਸਤਾਂ ਤੇ ਨਵੇਂ ਪ੍ਰੋਗਰਾਮ ਦੇ ਨਾਲ। ਤਦ ਤੱਕ ਲਈ ਮੈਨੂੰ ਮਹਿਕ ਨੂੰ ਦਵੋ ਇਜਾਜ਼ਤ। ਸ਼ਬਾ ਖੈਰ, ਜੈ ਹਿੰਦ।